0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਘਰ ਭੀਤਰ ਵਿਵਰਤ ਬੇਕਾਰ ਸੁਧ ਕਵਨ ਪਰ ਹੋਏ ਬਹੁਤ

है काशीता पवन पर हुए

ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ।

ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤ ਸਭ ਧਰੁ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਰਸ ਪਾ ਗਏ, ਤਰਸ ਪਾ ਗਏ ਸ਼ਬਦ ਵਾਜੇ ਕਰ ਲਾ ਜਿਤ ਕਰ ਧਾਰੀਆ। ਪੰਜ ਦੂਤ ਦੁੱਧ ਵਸਤ ਕੀਤੇ, ਕਾਲ ਕੰਟਕ ਮਾਰਿਆ।

ਚਾਨਣੋ ਪਰ ਨਾ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਕਿਸ ਭਾਵੈ ਸਵਾਰਥੀ ਹੋਏ ਹਾਰ ਚਰਨ ਕਰਨ ਅਨ ਜਨ ਮੋਹਿਆ ਇਤਿਹਾਸਾ ਕਿਰਪਾ ਜਲ ਦੇ ਨਾਮ ਕਸਾਰ ਹੋਏ ਜਾ ਕੇ ਤੇਰੇ ਨਾਏ ਵਾਸਾ ਰਾਮ ਗੌੜੀ ਪੂਰਵੀ ਮਹੱਲਾ ਚੌਥਾ ਰਾਮ ਕ੍ਰੋਧ ਨਗਰ ਵਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖ ਕਿਸੇ ਗੁਰ ਪਾਇਆ ਮਾਨ ਮਹਾਰ ਮੰਡਲ ਮੰਡਾ ਹੈ ਹਰ ਸਾਧੂ ਅੰਜਲੀ ਸੁਣ ਵੱਡਾ ਹੈ ਕਰ ਨਾਉ ਸੁਣ ਵੱਡਾ ਹੈ ਰਾਉ ਤਾਕਤ ਹਰ ਰਸਾਦ ਨਾ ਜਾਣਿਆ ਅਨਿਅੰਤਰ ਹਉਮੈ ਚੰਗਾ ਹੈ ਜਿਉਂ ਜਿਉਂ ਚਲ ਹੈ ਜਿਵੇਂ ਦੁਖ ਪਾਲ ਹੈ ਜਮ ਕਾਲ ਸਹੇ ਹੈ ਫਿਰ ਗੰਡਾ ਹੈ ਹਰ ਜਨ ਹਰ ਹਰ ਨਾਮ ਸਮਾਰੇ ਦੁੱਖ ਜਨ ਮਰਨ ਪਵ ਖੰਡਾ ਹੈ ਅਵਨਾਸ਼ੀ ਪੁਰਖ ਭਾਇਆ ਪਰਮੇਸ਼ਰ ਬਹੁ ਸੋਭ ਖੰਡ ਬਹਿ ਮੰਡਾ ਹੈ ਅਮ ਗਰੀਬ ਮੁਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਤੇ ਹੈ।

ਬੋਧ ਘਟੈ ਜਿਨ ਫਿਰੈ ਨਾਰੇ ਮਨ ਗੁਰਮਿਲ ਕਾਰ ਸਵਾਰੇ ਰਹਾਉ ਏ ਸੰਸਾਰ ਵਿਕਾਰ ਸੰਸੇ ਮਹਿ ਕਰਿਓ ਬ੍ਰਹਮ ਦਿਆਲੀ ਜਿਸੈ ਜਗਾਏ ਪਿਆ ਰਹੇ ਰਸ ਅਕਥ ਕਥਾ ਤਿਨ ਜਾਨੀ ਜਾ ਕਵਾਏ ਸੁਈ ਹਜੋ

ਕਰ ਜਾਨੀ ਪੁਰਖ ਬਿਗਾਤੇ ਕਰਦਾ ਮਨ ਕੀ ਪੂਰੇ ਨਾਨਕ ਦਾ ਸੁਖ ਮੰਗੇ ਮੋਕਾ ਕਰ ਸੰਤਨ ਕੀ ਪੂਰੇ ਵਾਹਿਗੁਰੂ।

0: ਦੂਜੇ ਨੂੰ
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Shri Vaheguru Ji, Gauri Purvi Divki Mahala Pahla Ek Oankar Satgur Prasad Jai Kar Kirti Akhiya Karte Ka Hoi Vicharo Titkar Gav Ho Soehla ਸਿਵ ਰਹੋ ਸਿਰਜਣ ਹਾਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਆ। ਗੌੜੀ ਪੂਰਵੀ ਦੀਪਕੀ ਮਹੱਲਾ ਪਹਿਲਾ, ਵਾਹਿਗੁਰੂ ਪਰਮੇਸ਼ਰ ਕੋ ਓਂਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਪਰਮੇਸ਼ਰ ਕਿਆ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾਲਤਾ ਨਾਲ ਮਿਲਦਾ ਓਂਕਾਰ ਪ੍ਰਕਾਸ਼ ਰੂਪ ਹੈ, ਸਤ ਚੇਤ ਆਨੰਦ ਸਰੂਪ ਹੈ। ਜੈ ਕਰ ਕੀਰਤਾ ਕੀ ਹੈ ਇਹ ਗੁਰਮੁਖੀਆਂ ਨੂੰ ਜੈ ਕਰ, ਜਿਹੜੇ ਸਤਸੰਗ ਰੂਪੀ ਘਰ ਵਿੱਚ ਪਰਮਾਤਮਾ ਦੀ ਕੀਰਤੀ ਮੈਨੂੰ ਵਡਿਆਈ ਕਹੀ ਜਾਂਦੀ ਹੈ, ਔਰ ਉਸ ਅਕਾਲ ਪੁਰਖ ਦੀ ਪ੍ਰਾਪਤੀ ਦਾ ਅਤੇ ਸੱਤ ਸੱਤ ਦੇ ਨਿਰਣੇ ਦਾ ਜਿਹੜਾ ਵਿਚਾਰ ਪ੍ਰਾਪਤ ਹੁੰਦਾ ਹੈ। ਤਿਤ ਕਰ ਗਾਵੋ ਸੋਹਿਲਾ ਸਿਵ ਰਹੋ ਸਿਰਜਣ ਹਾਰੋ, ਬਾਣੀ ਰਸਨਾ ਦੁਆਰਾ ਐਸਾ ਜੋ ਸਤਸੰਗ ਰੂਪੀ ਘਰ ਹੈ, ਇਹ ਸਾਰੇ ਤੁਸੀਂ ਉਸ ਨਿਰੰਕਾਰ ਦਾ ਸੋਹਿਲਾ ਨਾਮ ਹੁੰਦਾ ਜਸ ਦਾ ਜਸ ਉਚਾਰਨ ਕਰੋ, ਕਿਉਂਕਿ ਮਨ ਕਰਕੇ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਸਿਵ ਰਹੋ ਮੈਨੇ ਉਹਦਾ ਸਿਮਰਨ ਕਰੋ। ਤੁਮ ਗਾਲ ਹੋ ਮੇਰੇ ਨਿਰਭਉ ਕਾ ਸੋਹੇਲਾ, ਹੋ ਵਾਰੀ ਜਾਓ ਜਿਤ ਸੋਹੇਲਾ ਸਦਾ ਸੁੱਖ ਹੋਏ ਰਹੋ। ਇਹ ਗੁਰਮੁਖੋ, ਤੁਸੀਂ ਉਸ ਨਿਰਭਉ ਜਿਹੜਾ ਭੈ ਤੁਰਤ ਪਰਮੇਸ਼ਰ ਆ ਉਹਦਾ ਸੋਹੇਲਾ ਜਸ ਪਾਉਣਾ ਕਰੋ। ਜਿਹੜੀ ਗੱਲ ਦੀ ਤਕੀਦ ਕੀਤੀ ਜਾਏ ਉਹ ਦੋ ਤਿੰਨ ਵਾਰੀ ਕਹਿ ਕੇ ਦੱਸੀ ਜਾਂਦੀ ਹੈ, ਹੋ ਵਾਰੀ ਜਾਓ ਜਿਤ ਸੋਹੇਲਾ ਸਦਾ ਸੁੱਖ ਹੋਏ ਰਹੋ। ਅਸੀਂ ਸਦਾ ਵਾਸਤੇ ਵਾਰੀ ਮੈਨੇ ਬਲਿਹਾਰ ਜਾਂਦੇ ਹਾਂ, ਜਿਸ ਨਿਰੰਕਾਰ ਦਾ ਸੋਹਿਲਾ ਪੜ੍ਹਨ ਨਾ ਜਸ ਕਰਨੇ ਨਾ ਹਰੇਕ ਵੇਲੇ ਜਿਤਨੇ ਵੀ ਜੀਵ ਜੰਤੂ ਆ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਬੇਨਤੀ ਹੈ ਕਿ ਅਸੀਂ ਹਰ ਵਕਤ ਜੇ ਨਾਮ ਜਪਣ 'ਚ ਲੱਗ ਜਾਈਏ ਤਾਂ ਸਾਡੇ ਫਿਰ ਪਰਿਵਾਰ ਦੀ ਪਾਲਣਾ ਕਿਵੇਂ ਹੋਏਗੀ। ਰਾਹੁਲ ਵਿਸ਼ਰਾਮ ਦੇਵ ਵੀ ਕਥਨ ਕਰਦੇ ਹਨ, ਨਿਤ ਨਿਤ ਜਿਹੜੇ ਸਮਾਧੀਆਂ ਨੂੰ ਦੇਖਿਆ ਵਾ ਦੇਵਨ ਹਾਰ, ਉਹ ਨਿਰੰਕਾਰ ਪਰਮੇਸ਼ਰ ਨਿਤ ਨਿਤ ਹਮੇਸ਼ਾ ਹਮੇਸ਼ਾ ਸਾਰੇ ਜੀਵਾਂ ਦੀ ਹਾਂਜੀ ਕਾਰ ਸੰਭਾਲ ਆਪੇ ਕਰ ਰਿਹਾ। ਉਹ ਜਿਹੜਾ ਦੇਣ ਵਾਲਾ ਦਾਤਾ ਪਰਮੇਸ਼ਰ ਆ ਉਹ ਤੇਰੀ ਵੱਲ ਵੀ ਦੇਖੇਗਾ, ਤੂੰ ਚਿੰਤਾ ਕਾਹਦੇ ਲਈ ਕਰ ਰਿਹਾ। ਫਿਰ ਕਥਨ ਕਰਦੇ ਕਿ ਉਹਦੇ ਸਿਮਰਨ ਕਰਨ ਦਾ ਕੀ ਲਾਭ ਕੀ ਫਲ ਮਿਲਦਾ, ਕਹਿੰਦੇ ਹਮੇਸ਼ਾ ਜੇ ਤੂੰ ਉਹਨੂੰ ਸੰਭਾਲੇਗਾ ਭਾਵ ਭਜਨ ਸਿਮਰਨ ਕਰੇਗਾ ਉਹਦੀ ਵਰਤ ਕਰੇਗਾ

ਕਰਤਾ ਉਹਦਾ ਉਹਦੀ ਕੀਮਤ ਨੂੰ ਕੋਈ ਵੀ ਨਹੀਂ ਜਾਣ ਸਕਦਾ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਹੁਣ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਂਦੇ ਆ ਇਸ ਤਰ੍ਹਾਂ ਜਿਵੇਂ ਜੀਵ ਆ, ਜੀਵ ਰੂਪੀ ਇਸਤਰੀ ਪ੍ਰੇਮ ਰੂਪੀ ਚਿੱਠੀ ਲੈ ਕੇ ਪਰਮਾਤਮਾ ਵੱਲ ਭੇਜੇ ਕਿ ਪਰਮੇਸ਼ਰ ਕੇ ਇਹਨੂੰ ਆਪਣੇ ਨਾਲ ਮਿਲਾ ਲੈਗਾ, ਨਹੀਂ ਤਾਂ ਜਿਹੜਾ ਕਾਲ ਰੂਪੀ ਲਾੜਾ ਉਸਨੇ ਤੈਨੂੰ ਵਿਆਹ ਕੇ ਲੈ ਜਾਣਾ। ਜਿਵੇਂ ਕਿ ਵਿਆਹ ਹੁੰਦੇ ਸੀ ਆਏ ਹੋਏ ਚਿੱਠੀ ਭੇਜਦੇ ਹੁੰਦੇ ਸੀ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਪਾਤਸ਼ਾਹ ਦੇ ਜਿਸ ਤਰ੍ਹਾਂ ਕੰਨਿਆਂ ਦੇ ਵਿਆਹ ਵਾਸਤੇ ਸੰਬਤ ਨਾਲ ਹੁੰਦਾ ਬਰਸਾਂ ਦਾ ਸਾਲਾਂ ਦਾ, ਉਹਦੇ ਮੁਤਾਬਕ ਸਾਹਾ ਜਿਹੜਾ ਲਿਖਿਆ ਜਾਂਦਾ ਕਿ ਫਲਾਨੇ ਮਹੀਨੇ ਫਲਾਨੇ ਦਿਨ ਦੀ ਸ਼ਾਦੀ ਹੋਏਗੀ। ਜਿਸ ਵੇਲੇ ਫਿਰ ਉਹ ਸਾਹਾ ਲਿਖ ਕੇ ਅਤੇ ਉਹ ਜਿਹੜੇ ਪੁਰਸ਼ ਆ ਉਹਨਾਂ ਦੇ ਘਰ ਜਾਂਦੇ ਆ, ਅਤੇ ਜਿਹੜੀਆਂ ਕਿ ਸੁਹਾਗਵੰਤੀ ਇਸਤਰੀਆਂ ਉਹ ਘਰ ਦਾ ਜਿਹੜਾ ਸਰਦਲ ਆ ਉਹਦੇ 'ਤੇ ਫਿਰ ਆ ਕੇ ਤੇਲ ਝੋਂਦੀਆਂ ਖੁਸ਼ੀਆਂ ਦਾ। ਅਤੇ ਸਾਨੂੰ ਭਾਈ ਵਿਆਹ ਦਾ ਇਹ ਸਮਾਂ ਨਿਸ਼ਚਿਤ ਕੀਤਾ ਜਿਹੜਾ ਉਹ ਆਇਆ। ਦੇਹੋ ਸੱਜਣ ਆਸੀ ਸੜੀਆ ਜੋ ਹੋਵੇ ਸਭ ਤੋਂ ਮੇਲ। ਫਿਰ ਉਹ ਕਹਿੰਦੇ ਆ ਅਤੇ ਉਹ ਲੜਕੀ ਦੇ ਨਾਲ ਦੀਆਂ ਜਿਹੜੀਆਂ ਪਿਆਰ ਭਰੀਆਂ ਅਤੇ ਉਹ ਫਿਰ ਆਪਣੀ ਸਖੀਆਂ ਨੂੰ ਕਹਿੰਦੀ ਕਿ ਇਹ ਸਖੀਓ ਤੁਸੀਂ ਮੈਨੂੰ ਅਸੀਸਾਂ ਦਿਓ, ਆਸ਼ੀਰਵਾਦ ਦਿਓ ਕਿ ਮੇਰਾ ਜਿਹੜਾ ਚੰਗੇ ਤਰੀਕੇ ਨਾਲ ਸਾਹਿਬ ਕੌਣ ਪਤੀ ਜਾ ਉਹਦੇ ਨਾਲ ਮਿਲਾਪ ਹੋ ਜਾਵੇ। ਘਰ ਫਿਰੇ ਉਹ ਪਾਹੋ ਚਾਹ ਸਦੜੇ ਨੇ ਭਗਵਾਨ ਕਹਿੰਦੇ ਫਿਰ ਹਰ ਘਰ ਵਿੱਚ ਇਹ ਗੱਲ ਪਹੁੰਚ ਜਾਂਦੀ ਕਿ ਫਲਾਨੇ ਆਦਮੀ ਦੀ ਲੜਕੀ ਦੀ ਸ਼ਾਦੀ ਹੈ। ਇਹ ਸਾਰਾ ਘਰਾਂ ਦੇ ਵਿੱਚ ਅਤੇ ਉਹ ਮੱਠੀਆਂ ਮੁੱਠੀਆਂ ਹਾਂਜੀ ਉਹ ਕੁਝ ਪਹੁੰਚ ਜਾਂਦੇ ਆ। ਹਰੇਕ ਘਰਾਂ ਵਿੱਚ ਬਚਨ ਉਲਾਸ ਹੁੰਦੇ ਆ ਕਿ ਆਪਾਂ ਵਿਆਹ ਵਾਲੇ ਘਰ ਜਾਈਏ, ਕਿਉਂਕਿ ਸਾਨੂੰ ਉਹ ਚਿੱਠੀਆਂ ਭੇਜ ਕੇ ਰੋਜ਼ ਸੱਦੇ ਪੈ ਜਾਂਦੇ। ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦਰਿਆਵਨ। ਅਤੇ ਸੱਦਣ ਵਾਲਾ ਜਿਹੜਾ ਲੜਕਾ ਹੈ ਹਾਂਜੀ ਉਹਨੂੰ ਕਹਿੰਦੇ ਅਸੀਂ ਸਿਮਰੀ ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਜਿਹੜੇ ਵਿਆਹ ਵਾਲੇ ਦਿਨ ਨੇ ਉਹ ਆ ਜਾਂਦੇ ਤਾਂ ਦੁਨਿਆਵੀ ਤੌਰ 'ਤੇ ਹੁਣ ਪਰਮਾਰਥੀ ਤੌਰ 'ਤੇ ਦੱਸਦੇ। ਸੰਬਤ ਸਾਹਾ ਲਿਖਿਆ ਮੇਰੇ ਕਿਰਪਾ ਹੋ ਕੇ। ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਆ ਇਹਦਾ ਜਿਹੜਾ ਕਾਲ ਰੂਪੀ ਲਾੜਾ ਉਹਦੇ ਨਾਲ ਸੰਬਤ ਬਾਦਸ਼ਾਹ ਦੇ ਮੁਤਾਬਕ ਸਾਹਾ ਲਿਖਿਆ ਗਿਆ ਇੰਨੇ ਸਾਲ ਇੰਨੇ ਮਹੀਨੇ ਇੰਨੇ ਦਿਨ ਇਸ ਸੰਸਾਰ 'ਤੇ ਜਿਉਂਦੇ ਰਹਿਣ। ਫਿਰ ਅੰਤ ਨੂੰ ਕਹਿੰਦੇ ਜਿਹੜਾ ਕਾਲ ਆ ਉਹਨੇ ਨੂੰ ਮਾਰ ਕੇ ਲੈ ਜਾਣਾ। ਇਸ ਵਾਸਤੇ ਫਿਰ ਜਿਹੜਾ ਜੀਵ ਲੜਕੀ ਉਹਨੂੰ ਕੀ ਕਰਨਾ ਚਾਹੀਦਾ, ਉਹਨੂੰ ਚਾਹੀਦਾ ਮਹਾਤਮਾ ਰੂਪੀ ਜਿਹੜੀਆਂ ਸਖੀਆਂ ਸਹੇਲੀਆਂ ਉਹਨਾਂ ਨਾਲ ਮਿਲ ਕੇ ਪ੍ਰੇਮ ਰੂਪੀ ਤੇਲ ਪਾਵੇ ਅਤੇ ਮਹਾਤਮਾ ਕੇ ਮਹਾਂਪੁਰਸ਼ਾਂ ਕੇ ਇਸ ਤਰ੍ਹਾਂ ਬੇਨਤੀਆਂ ਕਰੇ। ਦੇਹੋ ਸੱਜਣ ਆਸੀ ਸੜੀਆ ਜੋ ਹੋਵੇ ਸਾਹਿਬ ਸਮੇਂ। ਕਿ ਮਹਾਤਮਾ ਜਨੋ ਮਹਾਤਮਾ ਰੂਪੀ ਸਹੇਲੀਓ ਤੁਸੀਂ ਸਾਨੂੰ ਇਸ ਤਰ੍ਹਾਂ ਦੀਆਂ ਅਸੀਸਾਂ ਦਿਓ ਜਿਹਦੇ ਕਰਕੇ ਸਾਡਾ ਸਾਹਿਬ ਧਰਮ ਰਾਜਾਂ ਦੇ ਨਾਲ ਹਾਂਜੀ ਸੁੱਖੀ ਸਾਂਦੀ ਖੁਸ਼ੀ ਖੁਸ਼ੀ ਮੇਲ ਮਿਲਾਪ ਹੋ ਜਾਵੇ। ਘਰ ਘਰ ਇਹੋ ਪਾਵਚਾ ਸਦੜੇ ਨਿਤ ਪਵਨ। ਜਿਸ ਵਕਤ ਕੋਈ ਵਿਅਕਤੀ ਮਰ ਜਾਂਦਾ ਘਰਾਂ ਘਰਾਂ ਦੇ ਵਿੱਚ ਇਹ ਗੱਲ ਕੇ ਪਹੁੰਚਾ ਇਹ ਪਹੁੰਚ ਜਾਂਦੀ ਹੈ ਕਿ ਅੱਜ ਵੀ ਫਲਾਨਾ ਜਿਹੜਾ ਸੀ ਕੱਲ੍ਹ ਬੜਾ ਸੋਹਣਾ ਮਿਲਿਆ ਮਰ ਗਿਆ, ਤੁਸੀਂ ਵੀ ਉੱਥੇ ਪਹੁੰਚੋ। ਪਹੁੰਚਣਾ ਚਾਹੀਦਾ ਕਿ ਆਪਣਾ ਸੰਬੰਧੀ ਸੀ ਕਿ ਹਮੇਸ਼ਾ ਹਮੇਸ਼ਾ ਨੈਣਾਂ ਅਤੇ ਨਾਈਆਂ ਔਰ ਸੰਤ ਮਹਾਤਮਾ ਵਿੱਚ ਫਿਰ ਹੋਏ ਕੁਟਬਾਲਾਂ ਦੇ ਸੱਦੇ ਪੈ ਜਾਂਦੇ। ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਆਵਨ। ਸੱਦਣ ਵਾਲਾ ਕੌਣ ਹੈ? ਕਾਲ। ਉਹਨੂੰ ਚੇਤੇ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਉਹ ਕਾਲ ਵਾਲੇ ਮੌਤ ਵਾਲੇ ਦਿਨ ਜਿਹੜੇ ਆ ਜਾਂਦੇ, ਕਿਉਂਕਿ ਦੱਸਦੇ ਆ ਕਿ ਕੋਈ ਵੀ ਬੰਦਾ ਉਹਨੂੰ ਕੁਝ ਦਿਨ ਪਹਿਲਾਂ ਅਹਿਸਾਸ ਹੋ ਜਾਂਦਾ ਕਿ ਮੈਂ ਹੁਣ ਬਚਣਾ ਨਹੀਂ। ਇਸ ਤਰ੍ਹਾਂ ਜੀਵ ਰੂਪੀ ਲੜਕੀ ਦਾ ਪਰਮਾਤਮਾ ਪਤੀ ਨਾਲ ਵਿਆਹ ਕਹਿੰਦੇ ਕਿਹੜੇ ਤਰੀਕੇ ਕਿਹੜੇ ਢੰਗ ਨਾਲ ਹੁੰਦਾ ਹੈ ਇਹ ਮਹਾਰਾਜ ਕਿਰਪਾ ਕਰਕੇ ਦਾ। ਸੰਬਤ ਸਾਹਾ ਲਿਖਿਆ ਵੇਦਾਂ ਸ਼ਾਸਤਰਾਂ ਗ੍ਰੰਥਾਂ 'ਚ ਲਿਖਿਆ ਕਿ ਸਾਹਾ ਮੈਨੇ ਸਾਹਾਂ ਦਾ ਸਾਹ ਪਾਤਸ਼ਾਹ ਕੌਣ ਨਿਰੰਕਾਰ ਪਰਮੇਸ਼ਰ ਨਾਲ ਵਿਆਹ ਸੰਬਤ

ਕਹਿੰਦੇ ਬ੍ਰਹਮ ਗਿਆਨ ਕਰਕੇ ਹੁੰਦਾ, ਵਿਆਹ ਦਾ ਮਤਲਬ ਉਹਦੇ ਨਾਲ ਮਿਲਾਪ ਹੁੰਦਾ। ਬ੍ਰਹਮ ਗਿਆਨ ਦੀ ਪ੍ਰਾਪਤੀ ਪਾਤਸ਼ਾਹ ਕਹਿੰਦੇ ਪੁੱਛਦੇ ਕਿਵੇਂ ਹੁੰਦੀ ਹੈ, ਮਿਲ ਕਰ ਪਾਵ ਰੋਟੀ ਕਿ ਮਹਾਤਮਾ ਰੂਪੀ ਸ਼ਕਤੀਆਂ ਨਾਲ ਮਿਲ ਕੇ ਵੈਰਾਗ ਰੂਪੀ ਤੇਲ ਨੂੰ ਪਾਓ। ਜਿੰਨਾ ਚਿਰ ਵੈਰਾਗ ਨਹੀਂ ਪੈਦਾ ਹੁੰਦਾ, ਮੋਹ ਮਮਤਾ ਨਹੀਂ ਟੁੱਟਦੀ, ਉਦੋਂ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਉਹ ਸੱਜਣ ਆਸੀ ਸੜੀਆ ਜੋ ਹੋਵੇ ਸਾਹਿਬ ਤੋਂ ਮੇਲ, ਕਹਿੰਦੇ ਮਹਾਤਮਾ ਰੂਪੀ ਸਖੀਓ ਸਾਨੂੰ ਇਸ ਤਰ੍ਹਾਂ ਦੀਆਂ ਅਸੀਸਾਂ ਦਿਓ ਕਿ ਜਿਹਦੇ ਕਰਕੇ ਮੇਰਾ ਸਾਹਿਬ ਜਿਹੜਾ ਅਕਾਲ ਪੁਰਖ ਹੈ ਉਹਦੇ ਨਾਲ ਮਿਲਾਪ ਹੋ ਜਾਏ। ਘਰ ਘਰ ਉਹ ਪਾਹੁਚਾ ਸਦੜੇ ਨਿਤ ਪਵਨ ਘਰਾਂ ਘਰਾਂ। ਕਹਿੰਦੇ ਹਰ ਜਿਹੜਾ ਸ਼ਾਸਤਰ ਆ, ਧਰਮ ਸ਼ਾਸਤਰ ਗ੍ਰੰਥ, ਉਹ ਕਹਿ ਰਿਹਾ ਕਿ ਜਿਹੜਾ ਅਮੂਲਕ ਇਹ ਮਨੁੱਖ ਜਨਮੇ ਨੂੰ ਪਾ ਕੇ ਪਰਮਾਤਮਾ ਦੇ ਕੋਲ ਪਹੁੰਚੋ। ਕਹਿੰਦੇ ਫਿਰ ਸਤਿਗੁਰਾਂ ਦੇ ਸਦੜੇ ਉਪਦੇਸ਼ ਵੀ ਰੋਜ਼ ਪੈ ਰਹੇ, ਮਹਾਰਾਜ ਦਾ ਰੋਜ਼ ਪੁਕਾਰ ਪੜ, ਕਹਿੰਦੇ ਬਚੋ ਬਚੋ ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਭਜਨ ਸੁਣ ਕਰਕੇ ਇਹ ਜਿਹੜਾ ਜੀਵਨ ਮਿਲਿਆ ਇਹਦਾ ਲਾਭ ਪ੍ਰਾਪਤ ਕਰੋ। ਸੱਜਣ ਹਾਰਾ ਸਿਮਰੀਆ ਨਾਨਕ ਸੇ ਦੇਹੇ ਆਵਨ। ਵੇਦਾਂ ਸ਼ਾਸਤਰਾਂ ਦੁਆਰਾ ਕਹਿੰਦੇ ਸੱਜਣ ਵਾਲਾ ਕੌਣ ਹੈ ਨਿਰੰਕਾਰ ਪਰਮੇਸ਼ਰ, ਉਹਨੂੰ ਹਮੇਸ਼ਾ ਹੀ ਚੇਤੇ ਕਰੀਏ। ਫਿਰ ਕਹਿੰਦੇ ਉਹ ਗਿਆਨਵਾਨਾਂ ਵਾਲੇ ਦੇ ਦਿਨ ਜਿਹੜੇ ਆ ਕੇ ਪ੍ਰਾਪਤ ਹੋ ਜਾਂਦੇ ਆ, ਜਿਵੇਂ ਉਹਨਾਂ ਨੂੰ ਬ੍ਰਹਮ ਗਿਆਨ ਹੋਇਆ, ਜਿਸ ਉੱਚੀ ਅਵਸਥਾ 'ਚ ਰਹਿੰਦੇ ਆ, ਇਹਦੇ ਵਿੱਚ ਕਮਾਈ ਕਰਨੀ ਪੈਂਦੀ, ਗੱਲਾਂ ਨਾਲ ਤਾਂ ਗੱਲ ਬਣਨੀ ਨਹੀਂ। ਰਾਗ ਗੌੜੀ ਗੁਆਰੇ ਵੀ ਮਹੱਲਾ ਤੀਜਾ ਚੌਕ ਦੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮਿਲ ਮਿਲਾਵੇ ਕੋਈ। ਜਦੋਂ ਕਹਿੰਦੇ ਸਤਿਗੁਰੂ ਜੀ ਮਿਲ ਜਾਂਦੇ ਆ ਅਤੇ ਉਹਨਾਂ ਦੀ ਸੰਗਤ, ਉਹਨਾਂ ਦੀ ਕਿਰਪਾ ਨਾਲ ਅਤੇ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਲੇਕਿਨ ਕਹਿੰਦੇ ਜਿਹਦੇ 'ਤੇ ਪਰਮਾਤਮਾ ਆਪ ਕਿਰਪਾ ਕਰਕੇ ਗੁਰੂ ਨੂੰ ਮਿਲਾ ਦੇਵੇ, ਹਾਂਜੀ, ਉਹ ਪਰਮੇਸ਼ੁਰ ਨੂੰ ਮਿਲਦਾ। ਜਿਹੜਾ ਗੁਰੂ ਨੂੰ ਪਰਮੇਸ਼ੁਰ ਦੀ ਕਿਰਪਾ ਦਾ ਪਾਤਰ ਬਣਦਾ, ਉਹਨੂੰ ਪੂਰਾ ਗੁਰੂ ਮਿਲਦਾ। ਮੇਰਾ ਪ੍ਰਭ ਸਭਿਤ ਆਪੇ ਜਾਣੇ, ਹੁਕਮੇ ਮੇਲੇ ਸਬਦ ਪਛਾਣੇ। ਮੇਰਾ ਜਿਹੜਾ ਨਿਰੰਕਾਰ ਪਰਮੇਸ਼ੁਰ ਉਹ ਸਾਰੀਆਂ ਬੀਜੀਆਂ ਨੂੰ ਆਪੇ ਜਾਣੇ, ਆਪਣੇ ਹੁਕਮ ਨੂੰ ਹੁਕਮ ਕਰਕੇ ਜਿਹਨੂੰ ਚਾਹੁੰਦਾ ਗੁਰੂ ਨਾਲ ਮਿਲਾ ਦਿੰਦਾ। ਉਹ ਹੀ ਸਤਿਗੁਰਾਂ ਦੇ ਉਪਦੇਸ਼ ਨੂੰ ਪਛਾਣਦਾ ਨਹੀਂ। ਸੁਣਦੀ ਤਾਂ ਦੁਨੀਆ ਬਹੁਤ ਹੈ, ਬਸ ਉਹ ਕੰਨੀ ਬਾਟੀ ਕਰ ਛੱਡਦੇ ਆ, ਮੰਨਦੇ ਨਹੀਂ। ਸਤਿਗੁਰ ਕਹਿ ਭੈ ਭਰਮ ਭਉ ਜਾਏ, ਭੈ ਰਾਚੈ ਸੱਚ ਰੰਗ ਸਮਾਏ ਰਹੋ। ਜਦੋਂ ਗੁਰੂ ਦਾ ਭੈ, ਜਿਹੜੇ ਡਰ ਵਿੱਚ ਰਹਿੰਦੇ ਆ, ਉਹ ਭਰਮ ਅਤੇ ਜਮਾਂ ਦਾ ਜਿਹੜਾ ਭੈ ਡਰ ਮਿਟ ਜਾਂਦਾ। ਸਤਿਗੁਰਾਂ ਦੇ ਡਰ ਵਿੱਚ ਰਾਚੇ ਰਚਣ ਦੇ ਨਾਲ ਸੱਚੇ ਰੰਗ ਉਹ ਗੁਰੂ ਪਿਆਰੇ ਉਸ ਆਤਮਾ ਦੇ ਆਨੰਦ ਵਿੱਚ ਸਮਾ ਜਾਂਦੇ ਹਨ, ਰਾਹੋ ਵਿਸ਼ਰਾਮ ਦੇ ਕੇ। ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਗੁਰ ਮਿਲਿਆ ਹਰ ਮਨ ਵਸੈ ਸੁਭਾਏ। ਕਹਿੰਦੇ ਜਦੋਂ ਗੁਰੂ ਦੇ ਮਿਲਣ ਸੁਭਾਵ ਹੈ, ਹਰ ਮਨ ਵਸੈ ਸੁਭਾਏ, ਹਰੀ ਜਿਹੜਾ ਮਨ 'ਚ ਵਸੂ, ਅਤੇ ਮੇਰਾ ਜਿਹੜਾ ਨਿਰੰਕਾਰ ਪਰਮੇਸ਼ੁਰ ਹੈ ਸਾਰਿਆਂ ਤੋਂ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾ, ਮੇਰਾ ਜਿਹੜਾ ਪ੍ਰਭੂ ਆ ਨਿਰੰਕਾਰ ਆ, ਉਹ ਸਾਰਿਆਂ ਤੋਂ ਭਾਰਾ ਭਾਰੀ ਸ਼ਕਤੀ ਦਾ ਮਾਲਕ ਹੈ। ਉਹਦੇ ਪਵਿੱਤਰ ਗੁਣਾਂ ਦੀ ਜਿਹੜੀ ਕੀਮਤ ਹੈ ਉਹ ਨਹੀਂ ਪਾਈ ਜਾਂਦੀ ਹੈ। ਸ਼ਬਦ ਸਾਲਾ ਹੈ ਅੰਤ ਨਾ ਪਾਰਾਂ ਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ। ਜਿਹਦਾ ਕਹਿੰਦੇ ਪਾਰ ਉਰਵਾਰ, ਹਾਂਜੀ, ਉਰਾਰ ਪਰ ਦਾ ਅੰਤ ਨਹੀਂ ਆਉਂਦਾ, ਉਸ ਨਿਰੰਕਾਰ ਨੂੰ ਕਹਿੰਦੇ ਸਤਿਗੁਰਾਂ ਉਪਦੇਸ਼ ਦੁਆਰਾ ਜਿਹੜਾ ਸੁਲਾਉਂਦਾ, ਫਿਰ ਉਹ ਨਿਰੰਕਾਰ ਪਰਮੇਸ਼ੁਰ ਬਖਸ਼ਿੰਦਿਆ ਬਖਸ਼ਣ ਹਾਰ, ਉਹ ਪਰਮਾਤਮਾ ਵੀ ਉਹਨਾਂ ਨੂੰ ਬਖਸ਼ ਲੈਂਦਾ। ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸਖਤ ਹੋਏ। ਸਤਿਗੁਰਾਂ ਦੇ ਮਿਲਣ ਕਰਕੇ ਜਿਹੜੀ ਬੁੱਧੀ ਹੈ ਉਹਦੇ 'ਚ ਜਿਹੜੀ ਸਾਰੀ ਤਰ੍ਹਾਂ ਗੁਰੂ ਸਾਹਿਬ ਦੀ ਸੁਭ ਸਿੱਖਿਆ ਪ੍ਰਾਪਤ ਹੋ ਜਾਂਦੀ। ਸਤਿਗੁਰੇ ਮਿਲਣ ਕਰਕੇ ਮਨ ਬੁੱਧ ਚਿੱਤ ਹੰਕਾਰ ਰੂਪੀ ਚਾਰੇ ਜਿਹੜੇ ਅੰਤਿਸ਼ਕਰਨ ਸ਼ੁੱਧ ਹੋ ਜਾਂਦੇ। ਮਨ ਦੇ ਪਵਿੱਤਰ ਹੋਣ ਨਾਲ ਸੱਚਾ ਪਰਮਾਤਮਾ ਮਨ 'ਚ ਆ ਕੇ ਵੱਸ ਜਾਂਦਾ। ਸਾਚ ਵਸਿਆ ਸਾਚੀ ਸਭ ਕਾਰ, ਉਤਮ ਕਰਨੀ ਸ਼ਬਦ ਵਿਚਾਰ। ਜਦੋਂ ਇਹਦੇ ਸੱਚ ਵਸ ਗਿਆ ਅਤੇ ਉਹਦੀ ਕੀਤੀ ਕਰਨੀ ਕਾਰ ਜਿਹੜੀ ਉਹ ਵੀ ਸੱਚੀ ਹੋ ਜਾਂਦੀ। ਸਤਿਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨੀ ਸਭ ਨੂੰ ਉੱਤਮ ਆ ਕਰੀ, ਔਰ ਸਤਿਗੁਰਾਂ ਦੇ ਉਪਦੇਸ਼ ਦੇ ਵਿਚਾਰ ਕਰਨੇ ਨਾਲ ਭਗਤੀ ਰੂਪੀ ਜਿਹੜੀ ਉੱਤਮ ਸ੍ਰੇਸ਼ ਕਰਨੀ ਹੈ ਇਹ ਪ੍ਰਾਪਤ ਹੋ ਜਾਂਦੀ ਹੈ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣਾ ਹੋਏ, ਅਤੇ ਗੁਰੂ ਦੀ ਖੁਸ਼ੀ ਅਤੇ ਸੇਵਾ ਕੀਤੀ ਜਿਹੜੀ ਉਹ ਸੱਚੀ ਹੈ ਅਤੇ ਸਫਲ ਹੋ ਜਾਂਦੀ ਹੈ। ਔਰ ਸਤਿਗੁਰਾਂ ਦੇ, ਹਾਂਜੀ,
ਹੁਕਮ ਵਿੱਚ ਆ ਕੇ ਕੋਈ ਬਿਰਲਾ ਹੀ ਨਾਮ ਨੂੰ ਪਛਾਣਦਾ। ਜੀਵੇ ਦਾਤਾ ਦੇਵਨ ਹਾਰ, ਨਾਨਕ ਹਰ ਨਾਮੇ ਲੱਗੇ ਪਿਆਰ। ਸਾਰਿਆਂ ਨੂੰ ਖਾਣ ਪੀਣ ਦੇਣ ਵਾਲਾ ਦਾਤਾ ਪਰਮੇਸ਼ਰ ਸਦਾ ਹੀ ਜੀਂਦਾ। ਸਤਿਗੁਰ ਸੱਚੇ ਪਾਤਸ਼ਾਹ ਦੀ ਉਹਦੀ ਕਿਰਪਾ ਹੋਣ ਦੇ ਨਾਲ ਪਰਮਾਤਮਾ ਦਾ ਨਾਮ ਜਪਣ 'ਚ ਪਿਆਰ ਜਿਹੜਾ ਲੱਗ ਜਾਂਦਾ। ਗੌੜੀ ਗੁਆਰੇ ਦੀ ਮਹੱਲਾ ਤੀਜਾ, ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਜੈ ਸੋਏ, ਕਹਿੰਦੇ ਕੋਈ ਬਿਰਲਾ ਹੀ ਗੁਰਮ ਪਿਆਰਾ ਆ ਜਿਹੜਾ ਸਤਿਗੁਰਾਂ ਪਾਸੋਂ ਗਿਆਨ ਨੂੰ ਪ੍ਰਾਪਤ ਕਰਦਾ ਔਰ ਸਤਿਗੁਰਾਂ ਪਾਸੋਂ ਬੁੱਝਦਾ, ਉਹ ਸੀਜਿਆ ਮੈਨੇ ਮੁਕਤ ਹੋ ਜਾਂਦਾ, ਬਾਜੀ ਨੂੰ ਸਿੱਝ ਲੈਂਦਾ, ਜਿੱਤ ਲੈਂਦਾ। ਗੁਰ ਤੇ ਸਹਿਜ ਸਾਜ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਸਤਿਗੁਰ ਸੱਚੇ ਪਾਤਸ਼ਾਹ ਪਰ ਸਹਿਜ ਗਿਆਨ ਦੀ ਪ੍ਰਾਪਤੀ ਦਾ ਜਿਹੜਾ ਸੱਚਾ ਵਿਚਾਰ ਉਹ ਮਿਲਦਾ ਪ੍ਰਾਪਤ ਹੁੰਦਾ। ਸਤਿਗੁਰਾਂ ਪਾਸੋਂ ਤੇ ਮੁਕਤੀ ਦਾ ਦਰਵਾਜ਼ਾ ਕੀ ਹੈ? ਗਿਆਨ ਕਿਹਨੂੰ ਪ੍ਰਾਪਤ ਕਰ ਲੈਂਦਾ? ਹੁਣ ਸੌਲਾ ਭਾਈ ਫਿਰ ਗੱਲ ਇਹ ਨਹੀਂ ਬਣ, ਪੰਜ ਮਿੰਟ ਵੀ ਟੇਕ ਕੇ ਨਹੀਂ ਤੁਸੀਂ ਲੈ ਸਕਦੇ। ਪੂਰਾ ਭਾਗ ਮਿਲਿਆ ਗੁਰ ਆਏ, ਸੱਚੇ ਸਹਿਜ ਸਾਚ ਸਮਾਏ ਰਹੋ। ਬਸ ਚਲਾਉਂਦਾ ਨਹੀਂ ਆਇਆ, ਸੌ ਕੇ ਕਿਵੇਂ ਚਲਾਉਂਦਾ ਹੁੰਦਾ ਸੀ? ਕਹਿੰਦੇ ਜਿਨ੍ਹਾਂ ਦੇ ਪੂਰੇ ਭਾਗ ਚੰਗੇ ਭਾਗ ਹੈ ਉਹ ਹੀ ਕਹਿੰਦੇ ਆ ਕੇ ਸਤਿਗੁਰਾਂ ਨੂੰ ਮਿਲਦੇ। ਉਹ ਫਿਰ ਸੱਚੇ ਸਹਿਜ ਗਿਆਨ ਨੂੰ ਪ੍ਰਾਪਤ ਕਰਕੇ ਸੱਚ ਦੇ ਵਿੱਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸਾਂਤ ਵਸੈ ਮਨ ਆਏ। ਸਤਿਗੁਰ ਸੱਚੇ ਪਾਤਸ਼ਾਹ ਮਿਲਣ ਇਹ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਬੁਝ ਜਾਂਦੀ ਹੈ ਔਰ ਸਤਿਗੁਰਾਂ ਪਾਸੋਂ ਮਨ ਵਿੱਚ ਆ ਕੇ ਸ਼ਾਂਤੀ ਆ ਕੇ ਵਸ ਜਾਂਦੀ ਹੈ। ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਸਤਿਗੁਰੂ ਦੇ ਉਪਦੇਸ਼ ਨਾਲ ਮਨ ਪਵਿੱਤਰ ਹੋ ਜਾਂਦਾ, ਬਾਣੀ ਵੀ ਪਾਵਨ ਸ਼ੁੱਧ ਹੋ ਜਾਂਦੀ, ਤਨ ਵੀ ਸੁੱਚ ਮਿਹਨੇ ਸਵੱਛ ਬਣ ਜਾਂਦਾ ਔਰ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਪਵਿੱਤਰ ਉਪਦੇਸ਼ ਹੋਣ ਮਨ ਸੁੱਚ ਸੋਚਣਾ ਪਵਿੱਤਰਤਾ ਦਾ ਵੀ ਪਵਿੱਤਰ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਸਿੱਖਿਆ ਨਾਲ ਸ਼ਬਦ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਬਾਜ ਗੁਰੂ ਸਾਹਿਬ ਭਰਮ ਭਲਾਈ, ਬਿਨ ਨਾਵੇ ਬਹੁਤਾ ਦੁੱਖ ਪਾਈ। ਸਤਿਗੁਰਾਂ ਤੋਂ ਬਿਨਾਂ ਸਾਰੀ ਦੁਨੀਆ ਜਿਹੜੀ ਹੈ ਇਹ ਭਰਮ ਹੀ ਭੁੱਲੀ ਹੈ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਦੁਨੀਆ ਬਹੁਤ ਸਾਰਾ ਦੁੱਖ ਪਾ ਰਹੀ ਹੈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚਾ ਸੱਚੀ ਪੱਕ ਹੋਈ। ਜਿਹੜੇ ਗੁਰਮੁਖ ਬਣ ਕੇ ਸਤਿਗੁਰੂ ਜੀ ਦੇ ਸਨਮੁੱਖ ਹੋ ਜਾਂਦੇ ਆ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਸੱਚੇ ਪਰਮਾਤਮਾ ਦਰਸ਼ਨ ਹੋਣ ਕਰਕੇ ਉਹਦੀ ਸੱਚੀ ਇੱਜ਼ਤ ਹੋ ਜਾਂਦੀ ਹੈ। ਜਿਸ ਨੂੰ ਕਹੀਏ ਦਾਤਾ ਹੈ ਤੂੰ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਕਹਿੰਦੇ ਹੋਰ ਜਾ ਕੇ ਕਿਹਨੂੰ ਇਹ ਗੱਲ ਕਹੀਏ? ਦਾਤਾ ਦੇ ਨਾਲ ਦਾਤਾ ਦੀ ਇੱਕੋ ਇੱਕ ਪਰਮੇਸ਼ਰ ਆ, ਜਿਹਦੇ ਉੱਤੇ ਉਹ ਕਿਰਪਾ ਕਰਦਾ ਉਹਦਾ ਸਤਿਗੁਰਾਂ ਦੇ ਉਪਦੇਸ਼ ਨਾਲ ਮਿਲਾਪ ਹੋ ਜਾਂਦਾ। ਮਿਲ ਪ੍ਰੀਤ ਨੂੰ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਜ ਸਮਾਵਾ। ਸਤਿਗੁਰਾਂ ਮਿਲ ਕੇ ਸੱਚੇ ਪ੍ਰੀਤ ਨੂੰ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਆ ਸੱਚੇ ਨਾਮ ਕਰਕੇ ਜਿਹੜਾ ਸੱਚ ਸਰੂਪ ਹੈ ਉਹਦੇ ਵਿੱਚ ਇਹ ਸਮਾ ਜਾਂਦਾ ਹੈ। ਗੌੜੀ ਗੁਆਰੇ ਦੀ ਮਹੱਲਾ ਤੀਜਾ, ਸੋ ਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਉਹ ਸੋ ਥਾਓ ਉਹ ਜਿਹੜਾ ਪਵਿੱਤਰ ਸਥਾਨ ਸਤਸੰਗ ਵਿੱਚ ਸੱਚ ਨਿਸ਼ਚਾ ਕਰੇ ਕਿ ਮਨ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਇਹ ਸੱਚਾ ਨਾਮ ਜਪਣਾ ਜਿਹੜਾ ਪੁਰਖ ਆ ਉਹ ਸੱਚੇ ਪਰਮਾਤਮਾ ਦੇ ਵਿੱਚ ਨਿਵਾਸ ਕਰਦਾ। ਸੱਚੀ ਬਾਣੀ ਜੋ ਵਿਚਾਰੇ ਜਪੈ, ਸਭ ਤੋਂ ਸੱਚਾ ਆਪੇ ਆਪਾ ਹੈ। ਜਿਹੜੀ ਸੱਚੀ ਨਾਮ ਰੂਪੀ ਬਾਣੀ ਕਰਕੇ ਚੌਹਾਂ ਯੁਗਾਂ 'ਚ ਪ੍ਰਗਟ ਜਪੈ ਉਹ ਪ੍ਰਤੱਖ ਜਾਣਿਆ ਜਾਂਦਾ। ਪਰਮਾਤਮਾ ਦੀ ਯਾਦ ਵਿੱਚ ਜਿਹੜੇ ਜੁੜਨ ਨਾਲ ਮਨੁੱਖ ਆ ਚਾਰੇ ਯੁਗਾਂ 'ਚ ਉਹਦੀ ਫਿਰ ਬੜੀ ਮਸ਼ਹੂਰੀ ਹੋ ਜਾਂਦੀ ਹੈ। ਉਹ ਫਿਰ ਇਸ ਗੱਲ 'ਤੇ ਯਕੀਨ ਕਰਦਾ ਕਿ ਸੱਚਾ ਪਰਮਾਤਮਾ ਆਪੇ ਸਭ ਕੁਛ ਹਾਂਜੀ ਆਪੇ ਹੀ ਆਪ ਸਾਰਾ ਕੁਛ ਹੋ ਰਿਹਾ, ਉਹਦੀ ਇੱਛਾ 'ਚ ਸਾਰਾ ਕੁਝ ਹੋ ਰਿਹਾ। ਕਰਮ ਹੋਵੇ ਸਤਸੰਗ ਮਲਾਏ, ਹਰ ਗੁਣ ਗਾਵੇ ਵੈਸ ਤੁਸਾਏ ਰਾਮ। ਜਿਹਦਾ ਕਰਮ ਕਹਿੰਦੇ ਚੰਗਾ ਆ ਉਹਨੂੰ ਫਿਰ ਸੱਚੀ ਸੰਗਤ ਨੂੰ ਵਿੱਚ ਮਿਲਾ ਦਿੰਦਾ। ਉਹ ਗੁਰੂ ਪਿਆਰਾ ਸ੍ਰੇਸ਼ਟ ਸਥਾਨ ਕੀ ਹੈ ਸਤਸੰਗ, ਉਹ 'ਚ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਜਦੋਂ ਇਹ ਜੇਵਾ ਦੂਜੇ ਪਾਏ, ਹਰ ਰਸਨ ਚੱਕੇ ਪੀਤਾ ਆਲਾਏ। ਕਹਿੰਦੇ ਇਹ ਜਿਹੜੀ ਰਸਨ ਹੈ ਸੜ ਜਾਏ, ਜਿਹੜਾ ਦਵੈਤ ਭਾਵ ਵਿੱਚ ਲੱਗੀ ਹੋਈ ਹੈ ਔਰ ਪਰਮਾਤਮਾ ਦਾ ਨਾਮ ਰਸ ਨਹੀਂ ਚੱਕਦੀ ਔਰ ਫਿੱਕਾ ਲੈ ਹਰ ਵੇਲੇ ਫਿੱਕੇ ਕੌੜੇ ਬਚਨ ਬੋਲਦੀ ਹੈ। ਬਿਨ ਬੁੱਝਿਆ ਤਨ ਮਨ ਫੀਕਾ ਹੋਏ, ਬਿਨ ਨਾਵੇ ਦੁਖੀਆ ਚੱਲਿਆ ਰੋਏ। ਬੁੱਝੇ ਸਮਝਣ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਇਹਦਾ ਤਨ ਵੀ ਅਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਨਾਮ ਤੋਂ ਬਿਨਾਂ ਹੋਣ ਕਰਕੇ ਇਹ ਜਿਹੜਾ ਜੀਵ ਆ ਦੁਖੀ ਹੋ ਕੇ ਉਹ ਰੋਂਦਾ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਰੋਂਦਾ ਹੀ ਰਿਹਾ, ਰੋਂਦਾ ਹੀ ਤੁਰ ਗਿਆ। ਜਿੱਦਣ ਆਇਆ ਉਦਣ ਵੀ ਰੋਂਦਾ ਸੀ। ਰਸਨਾ ਹਰ ਰਸ ਚੱਕਿਆ ਚਾਹੇ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ। ਸਤਿਗੁਰੂ ਦੀ ਕਿਰਪਾ ਨਾਲ ਜਿਹੜੇ ਰਸਨਾ ਨਾਲ ਪਰਮਾਤਮਾ ਦੇ ਨਾਮ ਨੂੰ ਚੱਕਿਆ ਚੱਕਦੇ ਆ ਜਪਦੇ ਆ
ਉਹ ਸਹਿਜ ਸੁਹਜ ਸੁਤੇ ਸਿਧੇ ਪਏ ਜਿਹੜਾ ਸਤਿਗੁਰੂ ਪਰਮੇਸ਼ੁਰੂ ਦੇ ਸਮਾ ਜਾਂਦੇ ਹਨ। ਸੱਚੇ ਰਾਤੀ ਵਰ ਸਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ, ਜੜੀ ਰਸਨਾ ਸੱਚੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਵਿੱਚ ਰਸੀ ਹੋਈ ਹੈ। ਉਹ ਰਸਨਾ ਕਹਿੰਦੇ ਨਾਮ ਅੰਮ੍ਰਿਤ ਦੀ, ਜਿਹੜੀ ਨਿਰਮਲ ਪਵਿੱਤਰ ਧਾਰਾ ਉਹਨੂੰ ਪੀਂਦੀ ਹੈ। ਨਾਮ ਸਮਾਵੈ ਜੋ ਭਾਂਡਾ ਹੋਏ, ਉਹਦਾ ਭਾਂਡਾ ਟਿਕਣ ਹੋਏ। ਇਹ ਜਿਹੜਾ ਅੰਤਸ਼ਕਰ ਨੂੰ ਕੋਈ ਭਾਂਡਾ ਜੇ ਤਾਂ ਸਿੱਧਾ ਹੋਵੇ, ਉਹਦੇ 'ਚ ਨਾਮੀ ਪਰਮਾਤਮਾ ਆ ਕੇ ਸਮਾ ਜਾਂਦਾ। ਅਤੇ ਮਨ ਰੂਪੀ ਭਾਂਡਾ ਹੁੰਦੇ ਮੈਨੂੰ ਜੀ ਮੂੰਹਦਾ ਆ, ਉਹਦੇ 'ਚ ਤਾਂ ਕੋਈ ਸ਼ੁਭ ਗੁਣ ਟਿਕਦਾ ਹੀ ਨਹੀਂ ਹੈ। ਹੁਣ ਘੜਾ ਮੂੰਹਦਾ ਹੋਵੇ, ਕਿੰਨਾ ਮੀਂਹ ਪਈ ਜਾਏ, ਕਿਹੜੀ ਬੂੰਦ ਜਾਏਗੀ, ਅਤੇ ਸਿੱਧਾ ਹੋਵੇ ਤਾਂ ਭਰ ਜਾਏਗਾ। ਗੁਰ ਸ਼ਬਦ ਹੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜੀ ਸ਼ਬਦ ਪਿਆਸ। ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜੇ ਆ, ਉਹਨਾਂ ਦੇ ਮਨ 'ਚ ਨਾਮੀ ਪਰਮੇਸ਼ਰ ਦਾ ਨਿਵਾਸ। ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਗੁਰੂ ਦੇ ਸ਼ਬਦ ਦੀ ਪਿਆਸ ਲੱਗੀ ਹੋਈ ਹੈ, ਉਹ ਉਹਨਾਂ ਦਾ ਮਨ ਰੂਪੀ ਭਾਂਡਾ ਸੱਚਾ ਹੈ। ਬੋੜੀ ਵਾਰੀ ਮਹੱਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧਨਾ ਪਾਏ, ਹੋਮੈਂ ਵਿੱਚ ਗਾਵ ਹੈ ਬਿਰਥਾ ਜਾਏ। ਇੱਕ ਰਾਗੀ ਲੋਕ ਜਿਹੜੇ ਰਾਗ ਗਾਉਂਦੇ ਤਾਂ ਰਹਿੰਦੇ ਆ, ਲੇਕਿਨ ਮਨ ਵਿੱਚ ਉਹਦਾ ਸਵਾਦ ਨਹੀਂ ਪਾਉਂਦੇ, ਕਿਉਂਕਿ ਮਾਇਆ ਵਾਸਤੇ ਆ, ਪਦਾਰਥਾਂ ਵਾਸਤੇ ਹੈ। ਉਹਨਾਂ ਨੇ ਇੱਕ ਆਰਟ ਹੁਨਰ ਬਣਾ ਲਿਆ, ਕਮਾਈ ਦਾ ਸਾਧਨ ਬਣਾ ਲਿਆ, ਕਿਉਂ ਹੋਮੇ ਵਿੱਚ ਹੋ ਕੇ ਗਾਉਂਦੇ ਆ। ਇਸ ਵਾਸਤੇ ਉਹਨਾਂ ਦਾ ਜਿਹੜਾ ਗਾਉਣਾ ਉਹ ਫਿਰ ਬਿਰਥਾ ਨਿਸਫਲ ਚਲੇ ਜਾਂਦਾ। ਗਾਵਨ ਗਾਵ ਹੈ ਜਿਨ ਨਾਮ ਪਿਆਰ, ਸਾਚੀ ਬਾਣੀ ਸਬਦ ਵਿਚਾਰ। ਉਹ ਜਿਹੜੇ ਗੁਰੂ ਪਿਆਰੇ, ਉਹਨਾਂ ਦਾ ਗਾਉਣ ਵਾਲਿਆਂ ਦਾ ਗਾਉਣਾ ਸਫਲ ਆ, ਜਿਨ੍ਹਾਂ ਦਾ ਪਰਮੇਸ਼ੁਰ ਦੇ ਨਾਮ ਨਾਲ ਪਿਆਰ ਹੈ, ਜਿਹੜੇ ਸੱਚੀ ਉਪਦੇਸ਼ ਰੂਪੀ ਬਾਣੀ ਦਾ ਹਮੇਸ਼ਾ ਵਿਚਾਰ ਕਰਦੇ ਰਹਿੰਦੇ ਹਨ। ਗਾਵਤ ਰਹੇ ਜੇ ਸਤਿਗੁਰ ਭਾਵੈ ਮੰਤਨ ਰਾਤਾ, ਨਾਮ ਸਮਾਵੈ ਰਾਹੁ। ਕਹਿੰਦੇ ਉਹ ਹਮੇਸ਼ਾ ਪਰਮੇਸ਼ੁਰ ਦੇ ਜਸ ਨੂੰ ਗਾਉਂਦੇ ਰਹਿੰਦੇ, ਉਹ ਸਤਿਗੁਰਾਂ ਨੂੰ ਪਾ ਜਾਂਦੇ, ਕਿਉਂਕਿ ਨਾਮੀ ਵਿੱਚ ਰਾਤਾ ਲਿਵਲੀਨ ਹੋਣ ਕਰਕੇ ਮੰਤਨ ਸੁਹਾਵੈ ਮਨੇ, ਉਹਨਾਂ ਦਾ ਮੰਤਨ ਸੋਭਾ ਵਾਲਾ ਹੁੰਦਾ। ਇੱਕ ਗਾਵ ਹੈ ਭਗਤ ਕਰੇ ਨਾਮ ਨ ਪਾਵੈ ਬਿਨ ਅਸਨੇਹ। ਇਸ ਵਾਸਤੇ ਉਹ ਗੁਰੂ ਪਿਆਰੇ ਰਾਗ ਨੂੰ ਗਾਉਂਦੇ ਆ, ਇੱਕ ਹੈਗੇ ਉਹ ਰਾਗਾਂ ਨੂੰ ਗਾਉਂਦੇ ਆ, ਇੱਕ ਮਨੁੱਖ ਜਿਹੜੇ ਹੈਗੇ ਆ ਪਰਮੇਸ਼ੁਰ ਦੀ ਭਗਤੀ ਕਰਦੇ ਆ। ਪਰ ਉਸਨੇ ਕਹਿੰਦੇ ਅਸਨੇਹ ਨਾਮ ਪ੍ਰੇਮ ਦਾ, ਪ੍ਰੇਮ ਤੋਂ ਬਿਨਾਂ ਹੋਣ ਕਰਕੇ ਉਹ ਨਾਮ ਨੂੰ ਨਹੀਂ ਪਾ ਸਕਦੇ। ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਫਿਰ ਰੱਖਿਆ ਸਦਾ ਔਰ ਧਾਰ। ਐਸੇ ਜਿਹੜੇ ਗੁਰੂ ਪਿਆਰੇ, ਉਹਨਾਂ ਦੀ ਭਗਤੀ ਸੱਚੀ ਹੁੰਦੀ, ਉਹਨਾਂ ਦਾ ਸਤਿਗੁਰਾਂ ਦੇ ਉਪਦੇਸ਼ ਨਾਲ ਪਿਆਰ ਹੈ। ਆਪ ਵੀ ਕਹਿੰਦੇ ਫਿਰ ਜਿਹੜਾ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿੱਚ ਉਹਨਾਂ ਨੇ ਹੋਰ ਮੈਨੇ ਹਿਰਦੇ ਧਾਰ ਕੇ ਰੱਖਿਆ ਹੋਇਆ। ਭਗਤ ਕਰਿਆ ਮੂਰਖ ਆਪ ਜਣਾਵੈ, ਨੱਚਣੇ ਟੱਪੈ ਬਹੁਤ ਦੁੱਖ ਪਾਵੈ। ਜਿਹੜੇ ਮੂਰਖ ਲੋਕ ਆ ਉਹ ਭਗਤੀ ਦਾ ਕਰਦੇ ਆ, ਪਰ ਆਪਣਾ ਆਪ ਜਣਾਉਂਦੇ ਕਿ ਅਸੀਂ ਬਹੁਤ ਵੱਡੇ ਭਗਤ, ਬੜੇ ਨਿਤਨੇਮੀ ਪ੍ਰੇਮੀ। ਉਹ ਫਿਰ ਵਾਰ ਵਾਰ ਨੱਚਦੇ ਆ, ਟੱਪਦੇ ਆ, ਹੈਂ। ਉਹ ਨੱਚਣ ਵਾਲੇ ਜਿਹੜੇ ਆ ਇਸ ਲੋਕ ਵਿੱਚ ਬਹੁਤ ਦੁੱਖ ਪਾਉਂਦੇ ਆ, ਅੱਗੇ ਕੋਲ ਲੋਕ ਵੀ ਇਹ ਦੁੱਖ ਪਾਉਣਗੇ ਕਿ ਉਹਨਾਂ ਦਾ ਲੋਕਾਂ ਨੂੰ ਦਿਖਾਵਾ ਨੱਚ ਟੱਪ ਕੇ ਮਾਇਆ ਇਕੱਠੀ ਕਰਦੇ ਆ। ਨੱਚਿਆ ਟੱਪਿਆ ਭਗਤ ਨਾ ਹੋਏ, ਸ਼ਬਦ ਮਾਰਿਆ ਭਗਤ ਪਾਏ ਜਾਣੂ ਕੋਈ। ਕਹਿੰਦੇ ਨੱਚਣ ਟੱਪਣ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ, ਦਿਖਾਵੇ ਕਰਨੇ ਨੇ। ਸਤਿਗੁਰਾਂ ਦੇ ਸ਼ਬਦ ਕਰਕੇ ਜਿਹੜਾ ਜੀਵਤਾ ਹੰਕਾਰ ਤੋਂ ਮਰ ਜਾਂਦਾ, ਉਹ ਵਿਅਕਤੀ ਪਰਮਾਤਮਾ ਦੀ ਭਗਤੀ ਨੂੰ ਪਾਉਂਦਾ ਹੈ। ਭਗਤ ਵਿਚਲ ਭਗਤ ਕਰਾਏ, ਸੋਏ ਸੱਚੀ ਭਗਤ ਵਿੱਚੋਂ ਆਪ ਹੋਏ। ਭਗਤਾਂ ਦਾ ਪਿਆਰਾ ਜਿਹੜਾ ਪਰਮੇਸ਼ੁਰ ਆ, ਆਪ ਕਿਰਪਾ ਕਰਕੇ ਜਿੱਥੋਂ ਭਗਤੀ ਕਰਾਉਂਦਾ ਹੈ, ਉਹ ਜਿਹੜੇ ਗੁਰੂ ਪਿਆਰੇ ਆ ਉਹ ਸੱਚੀ ਭਗਤੀ ਕਰਕੇ ਆਪਣੇ ਹਿਰਦੇ ਆਪ ਹੰਕਾਰ ਜਿਹੜਾ ਇਹਨੂੰ ਖੋਏ ਮੈਨੇ ਨਾਸ ਕਰ ਦਿੰਦੇ ਹਨ। ਮੇਰਾ ਪ੍ਰਭ ਸੱਚਾ ਸਭ ਦੇ ਜਾਣਾ, ਨਾਨਕ ਬਖਸ਼ੇ ਨਾਮ ਪਛਾਣਾ। ਮੇਰਾ ਪ੍ਰਭੂ ਸੱਚਾ, ਉਹ ਸਾਰੀਆਂ ਵਿਧੀਆਂ ਨੂੰ ਆਪ ਹੀ ਜਾਣਦਾ। ਮਹਾਰਾਜ ਕਹਿੰਦੇ ਆ ਨਿਰੰਕਾਰ ਪਰਮੇਸ਼ੁਰ ਜੀ ਨੂੰ ਬਖਸ਼ਦਾ, ਹਾਂਜੀ, ਨਾਨਕ ਬਖਸ਼ੇ ਨਾਮ ਪਛਾਣੇ ਜੀ ਨੂੰ ਬਖਸ਼ਦਾ, ਉਹੀ ਨਾਮ ਦੀ ਮਹਿਮਾ ਨੂੰ ਪਛਾਣਦਾ। ਗੌੜੀ ਗੁਆਰੀ ਮਹੱਲਾ ਤੀਜਾ, ਮਨ ਮਾਰੇ ਧਾਤ ਮਰ ਜਾਏ, ਦਿਨ ਮਨ ਮੂਵੇ ਪੈਸੇ ਹਰ ਪਾਏ। ਕਹਿੰਦੇ ਜਿਹੜਾ ਜੀਵ ਆ, ਜੇ ਮਨ ਦੇ ਫੁਰਨਿਆਂ ਕਰਕੇ ਹੀ ਭੱਜਾ ਨਸਾ ਫਿਰਦਾ ਨਾ, ਜੇ ਮਨ ਦੇ ਫੁਰਨਿਆਂ ਨੂੰ ਮਾਰ ਲੈ, ਇਹਦਾ ਜਿਹੜਾ ਤੇ ਦੌੜ ਭੱਜ ਆ ਉਹ ਖਤਮ ਹੋ ਜਾਂਦੀ ਹੈ। 84 ਲੱਖ ਜੂਨਾਂ ਦੀ ਦੌੜਨਾ ਜਿਹੜਾ ਮਰ ਜਾਂਦਾ ਖਤਮ ਹੋ ਜਾਂਦਾ ਬਿਨਾਂ ਮਨ ਦੇ ਮਾਰਿਆਂ, ਹਾਂਜੀ। ਇਹ ਜਦੋਂ ਮਨ ਦੇ ਮਾਰਨ ਕਰਕੇ ਧਾਤ ਜਿਹੜੀ ਮਾਇਆ ਦੀ ਇੱਛਾ ਜਿਹੜੀ ਉਹ ਵੀ ਖਤਮ ਹੋ ਜਾਂਦੀ, ਮਨ ਦੇ ਮਰੇ ਤੋਂ ਬਿਨਾਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ। ਮਨ ਮਰਿਆ ਦਾਰੂ ਜਾਣ ਕੋਏ, ਮਨ ਸ਼ਬਦ ਮਰਿਆ ਬੂਝਿਆ ਜਨ ਸੋਏ। ਕਹਿੰਦੇ ਜਿਹੜੇ ਕਰਮ ਨਾਲ ਮਨ ਮਰਦਾ, ਉਸ ਦਾਰੂ ਨੂੰ, ਉਸ ਹਾਂਜੀ ਦਵਾਈ ਨੂੰ ਕੋਈ ਬਿਰਲਾ ਹੀ ਜਾਣਦਾ। ਕਹਿੰਦੇ ਜਿਨ੍ਹਾਂ ਨੇ ਮਨ ਨੂੰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਮਾਰ ਲਿਆ, ਉਹ ਜਿਹੜੇ
ਪੁਰਸ਼ ਹੈਗੇ ਆ ਉਹ ਪਰਮਾਤਮਾ ਨੂੰ ਬੁੱਝ ਲੈਂਦੇ ਨੇ। ਜਿਸ ਨੂੰ ਬਖਸ਼ੇ ਦੀ ਵਡਿਆਈ ਗੁਰਪ੍ਰਸਾਦ ਵਰ ਹਰ ਬਸੈ ਮਨੇ ਆਈ ਰਹੋ, ਇਹ ਪਰਮਾਤਮਾ ਜਿੱਥੇ ਕਿਰਪਾ ਕਰਦਾ ਨਾਮ ਦੀ ਵਡਿਆਈ ਦੇ ਦਿੰਦਾ ਹੈ, ਬਖਸ਼ ਦਿੰਦਾ। ਸਤਿਗੁਰੂ ਦੀ ਕਿਰਪਾ ਨਾਲ ਉਹਦੇ ਮਨ ਵਿੱਚ ਪਰਮਾਤਮਾ ਕੇ ਬਖਸ਼ ਜਾਂਦਾ। ਜਦੋਂ ਬਖਸ਼ਦਾ ਫਿਰ ਦਇਆ ਵਾਲਾ ਭਾਵ ਹੋ ਜਾਂਦਾ। ਰਾਹੋ ਵਿਸ਼ਰਾਮ ਦੇ ਕੇ ਕਹਿੰਦੇ ਹਨ, ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ। ਇਹ ਸਤਿਗੁਰ ਸੱਚੇ ਪਾਏ ਸਿੱਖਿਆ ਨਾ ਨਿਸ਼ਕਾਮ ਕਰਮਾਂ ਦੀ ਕਰਨੀ ਰੂਪੀ ਜਿਹੜੀ ਕਾਰ ਉਹਨੂੰ ਸੇਵਾ ਨੂੰ ਕਮਾਵੇ, ਨਿਸ਼ਕਾਮਤਾ ਆ ਜਾਏ। ਫਿਰ ਕਹਿੰਦੇ ਇਸ ਮਨ ਦੇ ਮਰਨ ਦੀ ਜਿਹੜੀ ਸੋਝੀ ਹੈ ਉਹ ਗਿਆਤ ਪ੍ਰਾਪਤ ਹੋ ਜਾਂਦੀ ਹੈ। ਮਨ ਮੈਂ ਮਤ ਮੈਗਲ ਮਿਕਦਾਰਾਂ ਗੁਰ ਅੰਕ ਸਮਾਰ ਜੀ ਵਾਲਣ ਹਾਰਾਂ, ਇਹ ਹੰਕਤਾ ਮਮਤਾ ਰੂਪੀ ਮੈਂ ਨਾਮ ਹੁੰਦਾ ਸ਼ਰਾਬ ਦਾ। ਇਹਦੇ ਨਾਲ ਮੈਗਲ ਮਿਕਦਾਰਾਂ ਹਾਥੀ ਵਾਂਗੇ ਮਨ ਮਤ ਮੈਂ ਨੇ ਦਿਨ ਰਾਤ ਮਸਤ ਹੋਇਆ ਫਿਰਦਾ, ਬੜੀਆਂ ਅਟਕੇਲੀਆਂ ਕਰਦਾ। ਅਤੇ ਜਿਹੜਾ ਤੇ ਸਤਿਗੁਰੂ ਰੂਪੀ ਮਾਵਤ ਹੈ, ਜਦੋਂ ਫਿਰ ਗਿਆਨ ਰੂਪੀ ਅੰਕ ਤੇ ਜਿਹੜਾ ਕੁੰਡਾ ਹੁੰਦਾ ਉਹਨੂੰ ਮਾਰ ਕੇ ਫਿਰ ਪਰਮਾਤਮਾ ਵੱਲ ਹਾਂਜੀ ਜਗਾਉਣ ਵਾਲੇ ਆ, ਕਿਉਂਕਿ ਨਹੀਂ ਤਾਂ ਉਹ ਮੋੜ ਹੋਇਆ ਫਿਰਦਾ ਨਾ। ਅਤੇ ਉਹ ਹਾਥੀ ਦੇ ਸਿਰ ਕੁੰਡਾ ਹੋਵੇ, ਜਦੋਂ ਵੱਜਦਾ ਲੋਹੇ ਦਾ ਅੰਕ ਫਿਰ ਸਿੱਧਾ ਤੁਰਦਾ ਨਹੀਂ, ਮਤਾਣਾ ਹੋ ਜਾਂਦਾ। ਇਸ ਤਰ੍ਹਾਂ ਮਨ ਵੀ ਮਤਵਾਲੇ ਹਾਥੀ ਵਾਂਗੂ, ਜੇ ਤਾਂ ਗੁਰੂ ਦਾ ਗਿਆਨ ਰੂਪੀ ਕੁੰਡਾ ਇਹਦੇ ਸਿਰ 'ਤੇ ਆ, ਫਿਰ ਬੁਰੇ ਪਾਸੋਂ ਵੱਜ ਜਾਂਦਾ। ਨਹੀਂ ਤਾਂ ਇਹ ਵੀ ਫਿਰ ਇਸ ਤਰ੍ਹਾਂ ਫਿਰਦਾ, ਅਵਾਰਾ ਹੋਇਆ ਫਿਰਦਾ। ਭਾਵ ਕੀ ਆ, ਨਿਰੰਕਾਰ ਦੀ ਸੁਰਤ ਵਿੱਚ ਲਿਆਉਣ ਵਾਲੇ ਆ ਮਹਾਰਾਜ। ਮਨ ਅਸਾਧ ਅਸਾਧ ਹੈ ਜਨ ਕੋਈ ਅਚਰਚਰਿਆ ਤਾਂ ਨਿਰਮਲ ਹੋਏ। ਇਹ ਜਿਹੜਾ ਮਨ ਬੜਾ ਅਸਾਧ ਹੈ, ਇਹ ਸੁਧਰਨ ਵਾਲਾ ਥੋੜ੍ਹੀ ਹੈ। ਦਿਨ ਰਾਤ ਪੁੱਠੀਆਂ ਗੱਲਾਂ ਸੋਚਦਾ, ਪੁੱਠੇ ਪਾਸੇ ਦੌੜਾ ਰਹਿੰਦਾ। ਕਹਿੰਦੇ ਕੋਈ ਬਿਰਲਾ ਪੁਰਖ ਆ ਜਿਹੜਾ ਇਹਨੂੰ ਸੁਧਾਰਦਾ। ਹਾਂਜੀ, ਅਚਰਮੇ ਨੇ ਨਾ ਕਾਬੂ ਹੋਣ ਵਾਲੇ ਜੇ ਕੰਮ ਕਰੋ ਲੋਕ, ਇਹਨਾਂ ਨੂੰ ਚਰਮੇ ਨੇ ਕਾਬੂ ਕਰ ਲੈ ਤਾਂ ਮਨ ਸ਼ੁੱਧ ਹੁੰਦਾ। ਇਹਨਾਂ ਦਾ ਅਭਾਵ ਕਰ ਦੇਵੇ, ਨਾਸ ਕਰ ਦੇਵੇ। ਜਿੰਨਾ ਚਿਰ ਪੰਜੇ ਵਿਕਾਰ ਆ ਉਨਾ ਚਿਰ ਤਾਂ ਟਕਾ ਆਉਣਾ ਹੀ ਨਹੀਂ ਹੈ। ਜਦੋਂ ਇਹਨਾਂ ਵਿਕਾਰਾਂ 'ਤੇ ਕਾਬੂ ਪਾ ਲਏਗਾ ਫਿਰ ਮਨ ਆਪਣੇ ਆਪ ਟਿਕ ਜਾਂਦਾ। ਗੁਰਮੁਖੇ ਮਨ ਲਿਆ ਸਵਾਰ ਹੁਣ ਵਿੱਚੋਂ ਤਜੇ ਵਿਕਾਰ। ਕਹਿੰਦੇ ਜਿਹੜੇ ਗੁਰਮੁਖ ਪਿਆਰੇ ਉਹਨਾਂ ਨੇ ਆਪਣੇ ਮਨ ਨੂੰ ਸਵਾਰ ਲਿਆ, ਅਤੇ ਹਿਰਦੇ ਜਿਹੜੀ ਹੰਗਤਾ ਮਮਤਾ ਆਦਿਕ ਵਿਕਾਰ ਦੋਈ ਸੀ ਤਜੇ ਮੈਂ ਇਹਨੇ ਤਿਆਗ ਦਿੱਤੇ ਹਨ। ਜੋ ਤੋਂ ਰਾਖਿਆ ਨੇ ਮੇਲ ਮਿਲਾਏ ਕਦੇ ਨੂੰ ਵਿਛੜਿਆ ਸਬਦ ਸਮਾਏ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਮੁੰਡ ਤੋਂ ਸ਼ੁਰੂ ਤੋਂ ਗੁਰੂ ਦੀ ਸੰਗਤ ਵਿੱਚ ਮਿਲਾ ਕੇ ਰੱਖੇ ਆ, ਉਹ ਕਹਿੰਦੇ ਕਦੇ ਵਿਛੜਦੇ ਨਹੀਂ ਸ਼ਬਦ ਸਮਾਏ। ਉਹ ਫਿਰ ਸ਼ਬਦ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹਦੇ ਵਿੱਚ ਸਮਾ ਜਾਂਦੇ ਆ, ਭੇਟ ਹੋ ਜਾਂਦੇ ਹਨ। ਆਪਣੀ ਕਲਾ ਆਪੇ ਹੀ ਜਾਣ, ਨਾਨਕ ਗੁਰਮੁਖ ਨਾਮ ਪਛਾਣ। ਕਹਿੰਦਾ ਜਿਹੜਾ ਆਪਣੀ ਕਲਾ ਸ਼ਕਤੀ ਤਾਕਤ ਨੂੰ ਕੌਣ, ਉਹ ਪਰਮੇਸ਼ਰ ਆਪੇ ਜਾਣਦਾ, ਉਹਦੀ ਸ਼ਕਤੀ ਨੂੰ ਤਾਂ ਉਹੀ ਜਾਣਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਗੁਰਮੁਖ ਪਿਆਰੇ ਆ ਉਹਦੇ ਨਾਮ ਨੂੰ ਪਛਾਣਦੇ। ਗੌੜੀ ਗੁਆਰੇ ਵੀ ਮਹੱਲਾ ਤੀਜਾ, ਹੋਮੈਂ ਵੀ ਸਭ ਜਗ ਬੌਰਾਨਾ, ਦੂਜਾ ਭਾਏ ਭਰਮ ਫਲਾਨਾ। ਇਹ ਜਿੰਨਾ ਵੀ ਸੰਸਾਰ ਆ ਹੰਗਤਾ ਮੰਦਰ ਫਸ ਕੇ ਬੌਰਾਨਾ ਮੈਨੂੰ ਚੱਲਾ ਪਾਗਲ ਹੋ ਰਿਹਾ। ਔਰ ਇਸ ਤਰ੍ਹਾਂ ਦਵੈਤ ਭਾਵ ਕਰਕੇ ਭਰਮ ਵਿੱਚ ਭੁੱਲਿਆ ਫਿਰਦਾ। ਬਹੁ ਚਿੰਤਾ ਚਿਤਵੈ ਆਪਣਾ ਪਛਾਣਾ, ਧੰਦਾ ਕਰਦਿਆਂ ਅਨਦਿਨ ਬਿਹਾਨਾ। ਇਹ ਦਿਨ ਰਾਤ ਬਹੁਤ ਚਿੰਤਾ ਕਰਦਾ, ਸੋਚਦਾ ਰਹਿੰਦਾ ਕਿਵੇਂ ਹੋਵੋ ਕਿਵੇਂ ਹੋ। ਕਈਆਂ ਦਾ ਖਾਣ ਪੀਣ ਪਹਿਨਣ ਦੀ ਚਿੰਤਾ ਨਹੀਂ ਆਉਂਦੀ, ਨਹੀਂ ਉਹ ਆਪਣੇ ਸਰੂਪ ਨੂੰ ਨਹੀਂ ਪਛਾਣਦੇ। ਤੈਨੂੰ ਤਾਂ ਚਿੰਤਾ ਐਵੇਂ ਰਹਿੰਦੀ ਨਾ, ਮੈਨੂੰ ਆਟਾ ਕਿੱਥੋਂ ਮਿਲੇਗਾ। ਹੈਂ, ਤਿੰਨ ਦਿਨ ਮਾਰੇ ਨੇ ਪੈਦਾ ਕੀਤਾ, ਜਿੱਦਣ ਜਿੰਨੇ ਤੂੰ ਆਟਾ ਥੋੜ੍ਹੀ ਖਾਂਦਾ ਸੀ ਉਦੋਂ ਦੁੱਧ ਮਿਲਿਆ ਸੀ। ਹੈਂ, ਉਹ ਸਾਰੀ ਜਿਹੜੇ ਮਾਤਾ ਦੇ ਪੇਟ 'ਚ ਹੁੰਦਾ ਉਦੋਂ ਕੌਣ ਦਿੰਦਾ ਨਹੀਂ, ਉਹ ਸਾਰਾ ਕੰਮ ਆਪੇ ਕਰਦਾ, ਉਹਦੇ ਸਰੂਪ ਨੂੰ ਪਛਾਣਦਾ ਨਹੀਂ, ਉੱਤੇ ਯਕੀਨ ਨਹੀਂ ਨਾ ਕਰਦਾ, ਉਹ ਸਾਰੇ ਕੰਮ ਆਪੇ ਕਰਦਾ। ਜਿਹੜੇ ਉਹਦਾ ਲੜ ਫੜ ਲਈ ਉਹ ਬਿਮਾਰ ਕਿਉਂ ਰਹਿਣ ਦਊਗਾ, ਠੀਕ ਹੈ ਕਿ ਨਹੀਂ, ਉਹਦਾ ਤੰਦਰੁਸਤ ਕਰ ਦਿੰਦਾ। ਫਿਰ ਇਹ ਧੰਦੇ ਕਰਦੇ ਹਾਂ, ਆਮਦਨ ਮੈਂ ਨਹੀਂ ਦਾ ਦਿਨ ਰਾਤ ਬਿਹਾਨਾ ਮੈਨੂੰ ਬਤੀਤਾ ਜਾ ਰਿਹਾ, ਇਹ ਸਿਮਰਨ ਵੱਲ ਸੁਰਤ ਆਉਂਦੀ ਨਹੀਂ ਹੈ। ਦਿਨ ਰਾਤ ਬਿਹਾਰਾਂ ਵਿੱਚ ਭੱਜਾ ਨਸਾ ਫਿਰਦਾ, ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਰਸਨ ਰਸਾਈ ਰਹਾਓ। ਕਹਿੰਦੇ ਇਹ ਗੁਰਮੁਖ ਪਿਆਰੇ ਹੋ, ਹਾਂਜੀ ਉਹ ਜਿਹੜੇ ਐਸੇ ਗੁਰਮੁਖ ਪਿਆਰੇ ਆ ਉਹਨਾਂ ਦੇ ਹਿਰਦੇ 'ਚ ਉਹ ਦਿਨ ਰਾਤ ਪਰਮੇਸ਼ਰ ਦੇ ਨਾਮ ਨੂੰ ਰਮੋ ਮੈਨੇ ਉਚਾਰਨਾ ਕਰਦੇ। ਔਰ ਜਿਹਨਾਂ ਗੁਰਮੁਖ ਪਿਆਰੇ ਨੇ ਆਪਣੀ ਰਸਨਾ ਨੂੰ ਪਰਮਾਤਮਾ ਦੇ ਨਾਮ ਰਸ ਵਿੱਚ ਰਸਾਣਾ ਕੀਤਾ, ਉਹਨਾਂ ਨੂੰ ਨਾਮ ਦਾ ਰਸ ਆ ਗਿਆ, ਉਹ ਰਸ ਗਾਇਆ। ਔਰ ਉਹਨਾਂ ਗੁਰਮੁਖ ਪਿਆਰੇ ਨੇ ਰਸਨਾ ਹਰ ਕਹਿੰਦੇ ਜਿੰਨੇ ਵੀ ਦੁਨੀਆਂ ਦੇ ਰਸਾਂ ਵਿੱਚ ਰਸਨ ਨਹੀਂ ਰਸਾਈ, ਦੁਨੀਆਂ ਦੇ ਰਸਾਂ ਕਸਾਂ 'ਚ ਨਹੀਂ ਉਹ ਫਸਦੇ, ਉਹ ਤਾਂ ਨਾਮ ਦੇ ਰਸ ਦੇ ਵਿੱਚ ਹੀ ਆਪਣੀ ਰਸਾਈ ਜਿਹੜੀ ਹੈ ਉਹ ਪੈਦਾ ਕਰਦੇ। ਉਸ ਰਸ ਵਿੱਚ ਉਹਨਾਂ ਦੀ ਰਸਨਾ ਰਸ ਜਾਂਦੀ ਹੈ। ਗੁਰਮੁਖ ਕਿਰਦਾ ਜਿਨ ਨਾਮ ਪਛਾਤਾ, ਜਗ ਜੀਵਨ ਸੇਵ ਯੁਗ ਚਾਰੇ ਜਾਤਾ। ਜਿਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦੁਆਰਾ
ਆਪਣੇ ਹਿਰਦੇ ਦੇ ਵਿੱਚ ਪਰਮੇਸ਼ੁਰ ਨੂੰ ਪਛਾਣ ਲਿਆ ਨਿਰੰਕਾਰ ਨੂੰ, ਔਰ ਕਹਿੰਦੇ ਜਗ ਜੀਵਨ ਪਰਮਾਤਮਾ ਦੀ ਸੇਵਾ ਕੀਤੀ ਹੈ, ਉਹ ਫਿਰ ਚੌਹਾਂ ਯੁਗਾਂ ਵਿੱਚ ਪ੍ਰਗਟ ਪ੍ਰਤੱਖ ਜਾਣਿਆ ਜਾਂਦਾ। ਉਵੇਂ ਮਾਰਗੁਰ ਸ਼ਬਦ ਵਿਚਾਰਤਾ ਕਿਰਪਾ ਕਰੇ ਪ੍ਰਭ ਕਰਮ ਵਧਾਤਾ, ਕਹਿੰਦੇ ਸਾਧੂਆਂ ਵਿਦੇਸ਼ ਦੁਆਰਾ ਉਹਨਾਂ ਨੂੰ ਹਉਮੈ ਨੂੰ ਮਾਰਤਾ ਪਛਾਣ ਲਿਆ, ਜਿਹਨਾਂ ਉੱਤੇ ਕਰਮ ਵਧਾਤਾ ਮੈਨੇ ਫਲ ਦੇਣ ਵਾਲਾ ਜਿਹੜਾ ਪਰਮੇਸ਼ੁਰ ਹੈ ਉਹ ਕਿਰਪਾ ਕਰਦਾ। ਫਿਰ ਜਿਹਨੂੰ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜੇ ਠਾਕ ਰਹਾਏ, ਉਹ ਗੁਰਮੁਖ ਪਿਆਰੇ ਸੱਚੇ ਹਨ। ਹਾਂਜੀ, ਜਿਹੜੇ ਕਹਿੰਦੇ ਸਤਿਗੁਰਾਂ ਨੇ ਆਪਣੇ ਉਪਦੇਸ਼ ਵਿੱਚ ਮਿਲਾ ਲਏ, ਉਹ ਜੋ ਗੁਰਮੁਖ ਪਿਆਰੇ ਨੇ ਵਿਕਾਰਾਂ ਵੱਲ ਧਾਵਤ ਦੌੜਦੇ ਮਨ ਨੂੰ, ਹਾਂਜੀ ਤੇਰੇ ਗਿਆਨ ਇੰਦਰੀਏ ਸੀ ਇਹਨਾਂ ਨੂੰ ਵਰਜੇ ਰੋਕ ਲਿਆ, ਔਰ ਜਿਹੜੇ ਸੰਕਲਪਾਂ ਵੱਲ ਭੱਜਿਆ ਜਾਂਦਾ ਹੋਇਆ ਮਨ ਸੀ ਇਹਨੂੰ ਵੀ ਠਾਕ ਰਹਾਏ, ਮੈਨੇ ਇਹਨੂੰ ਵੀ ਰੋਕ ਕੇ ਰੱਖਿਆ। ਜਿਵੇਂ ਹੁਣ ਘੋੜਾ ਉਹਨੂੰ ਲਗਾਮ ਦੇ ਦੀ ਹੈ ਨਾ, ਖਿੱਚ ਕੇ ਰੱਖੀਦਾ, ਨਹੀਂ ਤਾਂ ਆਪਣੀ ਮਰਜ਼ੀ ਨਾਲ ਸਵਾਰ ਨੂੰ ਸਿੱਟ ਕੇ ਦੌੜ ਸਕਦਾ। ਇਸੇ ਤਰ੍ਹਾਂ ਫਿਰ ਇਹ ਮਨ ਨੂੰ ਵੀ ਕੜਿਆਲ ਮੁੱਕੇ ਗੁਰ ਅੰਕਸ ਪਾਇਆ ਰਾਮ ਪਾਤਸ਼ਾਹ ਕਿਰਪਾ ਕਰਕੇ ਤੇ ਕਾਬੂ ਕਰ ਲਏ। ਨਾਮ ਨਵਨਿਤ ਗੁਰ ਤੇ ਪਾਏ, ਕਿਉਂ ਮਨ ਨੂੰ ਕਾਬੂ ਕਰਨ ਦਾ ਢੰਗ ਇਹ ਹੈ, ਸਰੀਰ ਨੂੰ ਸੇਵਾ ਚ ਲਾ ਛੱਡੋ, ਮਨ ਨੂੰ ਬਾਣੀ ਪੜ੍ਹਨ ਲਾ ਛੱਡੋ, ਔਰ ਅੰਦਰ ਗੁਰੂ ਦੀ ਜਿਹੜੀ ਵਿਚਾਰਧਾਰਾ ਉਹ ਚੱਲਦੇ ਚਲੋ, ਫਿਰ ਕਾਬੂ ਹੁੰਦਾ। ਇਹਨੂੰ ਥੋੜ੍ਹਾ ਜਿਹਾ ਵਿਹਲਾ ਦਿਓ ਫਿਰ ਟੀਟਣੇ ਮਾਰਦਾ, ਇਹਨੂੰ ਵਿਹਲਾ ਨਾ ਰਹਿਣ ਦਿਓ। ਇਹਨੂੰ ਕਾਬੂ ਕਰਨ ਦਾ ਸ਼ੁੱਧ ਰੱਖਣ ਦਾ ਢੰਗ ਇਹ ਹੀ ਹੈ, ਹਰ ਵੇਲੇ ਇਹਨੂੰ ਗੁਰੂ ਦੇ ਬਚਨ ਸੇਵਾ ਚ ਸਿਮਰਨ ਚ ਲਾ ਛੱਡੋ। ਨਾਮ ਨਵਨਿਤ ਗੁਰ ਤੇ ਪਾਏ, ਇਹ ਜਿਹੜਾ ਨਾਮ ਰੂਪ ਹੈ, ਇਹ ਜਿਹੜੀਆਂ ਨਵਨਿਧੀਆਂ ਨੌ ਨਿਧੀਆਂ ਸਤਿਗੁਰਾਂ ਤੋਂ ਪਾਈਆਂ ਜਾਂਦੀਆਂ, ਹਰ ਕਿਰਪਾ ਤੇ ਹਰ ਵਸ ਸਾਹਮਣੇ ਆਏ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਨ ਚ ਆ ਕੇ ਵੱਸਦਾ, ਨਹੀਂ ਤਾਂ ਟਿਕਦਾ ਹੀ ਨਹੀਂ। ਜਿਵੇਂ ਉਹ ਮਹਾਂਪੁਰਖ ਸਿੱਖਿਆ ਨੂੰ ਜਾਂਦੇ ਸੀ ਅਤੇ ਉਹ ਮਾਤਾ ਕਹਿਣ ਲੱਗੀ ਮਹਾਰਾਜ ਮੈਨੂੰ ਵੀ ਕੁਛ ਉਪਦੇਸ਼ ਦਿਓ, ਇਸ ਤਰ੍ਹਾਂ ਹੀ ਬੇਨਤੀ ਕਰਨੀ, ਕਹਿੰਦੇ ਚੰਗਾ ਕੱਲ੍ਹ ਨੂੰ ਉਪਦੇਸ਼ ਦੇਵਾਂਗੇ। ਉਹਨੇ ਕੀਤਾ, ਜਿਹੜਾ ਕਮੰਡਲ ਸੀ ਉਹਦੇ 'ਚ ਗੰਦ ਪਿਲੇ ਜਿਹਾ ਗੋਹਾ ਗੋਹਾ ਜਿਹਾ ਪਾ ਲਿਆ, ਅਤੇ ਜਿਹਦੇ ਉਹ ਗਏ ਅਤੇ ਮਾਤਾ ਦੇ ਆਈ ਸਿੱਖਿਆ, ਕਹਿੰਦੇ ਛੁਪਾ ਦਿਓ, ਕਹਿੰਦੇ ਮਹਾਰਾਜ ਤਾਂ ਗੋਹੇ ਨਾਲ ਲਿਬੜਿਆ ਬੀਜ ਕਿਵੇਂ ਪਾਉਣਾ। ਹਾਂਜੀ, ਕਹਿੰਦੇ ਬਸ ਮਾਤਾ ਗੱਲ ਇਹੋ ਜਿਹੀ, ਜਿਵੇਂ ਤੂੰ ਗੋਹੇ ਨਾਲ ਲਿਬੜੇ ਹੋਏ ਕਮੰਡਲ 'ਚ ਦੁੱਧ ਜਾਂ ਪਦਾਰਥ ਨਹੀਂ ਪਾ ਸਕਦੀ, ਜਿਨ੍ਹਾਂ 'ਚ ਤੇਰਾ ਮਨ ਵੀ ਅਸ਼ੁੱਧ ਆ, ਇਹ ਉਪਦੇਸ਼ ਰੂਪੀ ਦੁੱਧ ਨਹੀਂ ਪਾਇਆ ਜਾਂਦਾ। ਇਸ ਵਾਸਤੇ ਤੂੰ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ ਸੇਵਾ ਕਰਿਆ ਕਰ, ਬਾਣੀ ਪੜ੍ਹਿਆ ਕਰ, ਜਦੋਂ ਇਹ ਸ਼ੁੱਧ ਹੋਊਗਾ ਫਿਰ ਉਪਦੇਸ਼ ਦੇਊ। ਰਾਮ ਰਾਮ ਕਰਦਿਆਂ ਸੁਖਾਨ ਸਰੀਰ ਅੰਤਰ ਵਸਿਆ ਨਾ ਲਾਗਿਆ ਜਮ ਪੀਰ, ਕਹਿੰਦੇ ਰਮੇ ਹੋਏ ਰਾਮ ਦਾ ਜਸ ਵਿਚਾਰ ਕਰਦਿਆਂ ਸਰੀਰ ਸੁੱਖ ਵੀ ਆ ਜਾਂਦਾ, ਸ਼ਾਂਤੀ ਵੀ ਆ ਜਾਂਦੀ, ਔਰ ਹਿਰਦੇ 'ਚ ਵੀ ਨਾਮ ਜਦੋਂ ਵੱਸ ਜਾਂਦਾ ਫਿਰ ਜਮਾਂ ਦੀ ਪੀਰ ਜਿਹੜੀ ਪੀੜਾ ਆ ਇਹ ਦੁੱਖ ਨਹੀਂ ਲੱਗਦਾ, ਇਹ ਦਰਦਾਂ ਵੀ ਦੂਰ ਹੋ ਜਾਣੀਆਂ। ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਵੀਰ, ਉਹ ਨਿਰੰਕਾਰ ਆਪੇ ਸਾਹਿਬ ਰੂਪ ਆ ਆਪੇ ਵਜ਼ੀਰ ਆ। ਰਾਜੇ ਰੱਖਦੇ ਨਾ ਵਜ਼ੀਰਾਂ ਦੀ ਸਲਾਹ ਲਈ, ਉਹਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ, ਉਹ ਆਪੇ ਸਭ ਸਮਰੱਥ, ਆਪੇ ਉਹ ਗੁਰੂ ਰੂਪ ਸਾਹਿਬ ਆ, ਆਪੇ ਮਹਾਤਮਾ ਰੂਪ ਵਜ਼ੀਰ ਆ। ਇਸ ਕਰਕੇ ਮਹਾਤਮਾ ਅਤੇ ਪਰਮੇਸ਼ਰ ਭੇਦ ਰੂਪ ਆ। ਇਸ ਵਾਸਤੇ ਕਹਿੰਦੇ ਜਿਹੜਾ ਪਰਮਾਤਮਾ ਸ਼ੁਭ ਗੁਣ ਦਾ ਗਹੀਰ ਮੈਨੇ ਸਮੁੰਦਰ ਆ, ਇਸ ਵਾਸਤੇ ਸਦਾ ਵਾਸਤੇ ਉਸ ਪਰਮਾਤਮਾ ਦੀ ਸੇਵਾ ਕਰਿਆ ਕਰੋ। ਗੌੜੀ ਗੁਆਰੀ ਜੀ ਮਹਲਾ ਤੀਜਾ, ਹੁਕਮ ਦਸਰਾ ਜਿਸ ਕੇ ਜੀ ਪ੍ਰਨ, ਹੁਕਮ ਦਸਰਾ ਸਭ ਮਾਣੇ ਸਮਾਨ, ਐਸਾ ਨਿਰੰਕਾਰ ਸਾਨੂੰ ਕਿਵੇਂ ਭੁੱਲ ਸਕਦਾ। ਕਹਿੰਦੇ ਜਿਹਦੇ ਜੀ ਨੂੰ ਇਹ ਜਿਹੜੇ ਪ੍ਰਾਣ ਦਿੱਤੇ ਉਹਦੇ ਦਿੱਤੇ ਹਨ, ਜੋ ਪ੍ਰਾਣ ਖਿੱਚ ਰਿਹਾ ਤੇ ਹੈ ਇਹ ਕੀ ਹੈ, ਕੁਛ ਵੀ ਨਹੀਂ। ਕਹਿੰਦੇ ਉਸ ਨਿਰੰਕਾਰ ਨੇ ਮੈਨੂੰ, ਉਹ ਨਿਰੰਕਾਰ ਸਾਨੂੰ ਕਿਵੇਂ ਭੁੱਲ ਸਕਦਾ। ਉਹ ਕੈਸਾ ਹੈ ਜਿਹੜਾ ਸਾਰਿਆਂ 'ਚ ਆਤਮਾ ਕਰਕੇ ਸਮਾਇਆ ਹੋਇਆ, ਜਿੱਤ ਸੇਵਿਆ ਦਰਗਾ ਪਤ ਪਰਵਾਨਾ, ਹਰ ਕੇ ਨਾਮ ਵਿੱਚ ਹੰਬਲ ਜਾਓ, ਹਿੰਦੂ ਤਰਿਆਤਾ ਦੀ ਮਰ ਜਾਓ ਰਾਓ। ਕਹਿੰਦੇ ਜਿਸ ਪਰਮਾਤਮਾ ਦੀ ਸੇਵਾ ਕੀਤੀਆਂ ਪਰਲੋਕ ਦਰਗਾਹ ਦੇ ਵਿੱਚ, ਇਹਦੀ ਜਿਹੜੀ ਪਤ ਇੱਜ਼ਤ ਆ ਉਹ ਪਰਵਾਨਾ ਮੈਨੇ ਪ੍ਰਵਾਨਿਕ ਹੋ ਜਾਂਦੀ। ਅਸੀਂ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਜਦੋਂ ਉਹਦੇ ਨਾਮ ਤੋਂ ਬਲਿਹਾਰ ਪ੍ਰਵਾਨ ਜਾਂਦੇ। ਕਹਿੰਦੇ ਜਿਸ ਵਕਤ ਤੂੰ ਪਰਮੇਸ਼ਰਾ ਭੁੱਲੇਗਾ ਤਾਂ ਉਸੇ ਵੇਲੇ ਅਸੀਂ ਮਰ ਜਾਵਾਂਗੇ। ਸਾਡਾ ਜਿਹੜਾ ਜੀਵਨ ਆ ਤੇਰੇ ਨਾਮ ਜਪਣ ਵਿੱਚ ਹੈ। ਤਿੰਨ ਤੂੰ ਦਿਸਰਾ ਹੈ ਜੇ ਤੁਹਾਡੇ ਆਪ ਫਲਾਏ, ਤਿੰਨ ਤੂੰ ਦਿਸਰਾ ਹੈ ਜੇ ਦੂਜਾ ਭਾਏ, ਦੂਜਾ ਭਾਏ। ਕਹਿੰਦੇ ਮਾਰੇ ਕਹਿੰਦੇ ਉਹਨਾਂ ਨੂੰ ਤੂੰ ਭੁੱਲਿਆ ਆ ਜਿਹਨਾਂ ਨੂੰ ਤੁਸੀਂ ਆਪੇ ਹੀ ਭੁਲਾ ਦਿੱਤਾ, ਕਿਉਂਕਿ ਉਹ ਮਾਇਆ ਪਦਾਰਥਾਂ 'ਚ ਲੱਗੇ ਹੋਏ ਆ, ਉਹਨਾਂ ਨੂੰ ਮਾਇਆ ਪਦਾਰਥ ਚਾਹੀਦੀ ਹੈ, ਉਹ ਪਦਾਰਥਾਂ ਵਿੱਚ ਭੁੱਲ ਜਾਂਦੇ। ਜਿਵੇਂ ਨਿਆਣਾ ਆ ਉਹਨੂੰ ਫਟਾਉਣਾ ਦੇ ਦਿਓ, ਉਹ ਤਾਂ ਉੱਧਰੇ ਲੱਗ ਜਾਂਦਾ।
ਹੈ ਉਹ ਮਾਤਾ ਫਿਰ ਉਹਨੇ ਉਹਨੂੰ ਭੁਲਾ ਦਿੰਦੀ ਹੈ, ਆਪ ਆਪਣੇ ਕੰਮ ਕਰੀ ਜਾਂਦੀ ਹੈ। ਇਸ ਤਰ੍ਹਾਂ ਰੱਬ ਨੇ ਵੀ ਇਹ ਮਾਇਆ ਪਦਾਰਥਾਂ ਦੇ ਫਿਰਾਉਣੇ ਇਹਦੇ ਮੁਰੇ ਸੁਪੇ ਉਪਰੇ ਲਗਾ ਦਿੰਦਾ, ਉਹਨੂੰ ਭੁਲਿਆ ਦਿੰਦਾ। ਕਹਿੰਦੇ ਉਹਨਾਂ ਨੂੰ ਭੁਲਿਆ ਆ ਜਿਹੜੇ ਦਵੈਸ਼ ਭਾਵ 'ਚ ਲੱਗੇ ਆ, ਹਰ ਵੇਲੇ ਈਰਖਾ ਨਿੰਦਿਆ 'ਚ ਫਸੇ ਹੋਏ। ਮਨ ਹੋ ਗਿਆ ਨੀ ਜੂਨੀ ਪਾਏ, ਜਿਹਨੇ ਇੱਕ ਮਨ ਦੁੱਠਾ ਅਤੇ ਸਤਿਗੁਰ ਸੇਵਾ ਲਾਏ। ਕਹਿੰਦੇ ਜਿਹੜੇ ਮਨਮੁੱਖ ਲੋਕ ਆ ਗਿਆਨੀ ਗਿਆਨ ਤੋਂ ਹੀ ਨੇ, ਉਹ ਵਾਰ ਵਾਰ ਦੁਨੀਆਂ ਵਿੱਚ ਪਾਏ ਜਾਂਦੇ, ਅਤੇ ਜਿਨ੍ਹਾਂ ਦੇ ਮਨ 'ਚੋਂ ਹਾਂਜੀ ਆਪਣੇ ਜਿਨ੍ਹਾਂ ਦੇ ਉੱਤੇ ਤੋਂ ਇੱਕ ਮਨ ਇੱਕ ਸ਼੍ਰੋਮਣੀ ਕੌਣ ਆ ਪਰਮਾਤਮਾ, ਜਿਨ੍ਹਾਂ ਦੇ ਉੱਤੇ ਸਮੇਂ ਨੇ ਖੁਸ਼ ਹੋ ਗਿਆ। ਕਹਿੰਦੇ ਉਹਨਾਂ ਨੂੰ ਸਤਿਗੁਰੂ ਦੀ ਸੇਵਾ 'ਚ ਲਾ ਦਿੱਤਾ। ਜਿਨ ਇੱਕ ਮਨ ਟੁੱਟਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਇੱਕ ਮਨ ਕਹਿੰਦੇ ਇੱਕ ਜਿਹੜਾ ਸ਼੍ਰੋਮਣੀ ਮਨ ਨਾਮ ਸ਼੍ਰੋਮਣੀ ਦਾ ਪਰਮੇਸ਼ਰ ਆ, ਜਿਨ੍ਹਾਂ 'ਚੋਂ ਟੁੱਟਾ ਪਰਸਾਨ ਖੁਸ਼ ਹੋ ਗਿਆ। ਕਹਿੰਦੇ ਉਹਨਾਂ ਨੇ ਫਿਰ ਉਹਨਾਂ ਨੂੰ ਤੂੰ ਹਾਂਜੀ ਹਰੀ ਦਾ ਜਿਹੜਾ ਨਾਮ ਹੈ ਉਹਨਾਂ ਦੇ ਮਨ 'ਚ ਪਰਮਾਤਮਾ ਦਾ ਨਾਮ ਵਸਾ ਦਿੱਤਾ। ਜਿਹੜੇ ਗੁਰੂ ਦੀ ਮਤ ਸਿੱਖਿਆ ਨੂੰ ਲੈਣ ਵਾਲੇ ਆ ਉਹਦੇ ਵਿੱਚ ਸਮਾ ਗਾਇਆ। ਜਿਨ੍ਹਾਂ ਪੋਤਾ ਪੁੰਨ ਅਤੇ ਗਿਆਨ ਵਿਚਾਰੀ, ਜਿਨ੍ਹਾਂ ਪੋਤਾ ਪੁੰਨ ਅਤੇ ਨਹੁੰਮੇ ਮਾਰੀ, ਜਿਨ੍ਹਾਂ ਦੇ ਪੋਤੇ ਇਹਨਾਂ ਨੇ ਪੱਲੇ ਦੇ ਅਤਵੰਤ ਕਰਨ ਰੂਪੀ ਜਿਹੜਾ ਪੋਤਾ ਨਾਮ ਖਜ਼ਾਨੇ ਦਾ ਹੁੰਦਾ, ਖਜ਼ਾਨੇ 'ਚ ਪੁੰਨ ਕਰਮ ਆ, ਉਹ ਕਹਿੰਦੇ ਫਿਰ ਜਿਹੜਾ ਸਰੂਪ ਦਾ ਗਿਆਨ ਦੀ ਵਿਚਾਰ ਕਰਦੇ ਰਹਿੰਦੇ ਹਰ ਵੇਲੇ। ਔਰ ਜਿਨ੍ਹਾਂ ਦੇ ਅੰਤ ਕਰਨ ਰੂਪੀ ਪੋਤਾ ਖਜ਼ਾਨੇ 'ਚ ਪੁੰਨੇ ਆ, ਉਹਨਾਂ ਨੇ ਫਿਰ ਆਪਣੇ ਹੰਗਤਾ ਮਮਤਾ ਜਿਹੜੀਆਂ ਭੈੜੀਆਂ ਬਿਰਤੀਆਂ ਇਹਨਾਂ ਨੂੰ ਮਾਰ ਦਿੱਤਾ ਹੈ। ਨਾਨਕ ਜੋ ਨਾਮ ਰੱਤੇ ਤਿੰਨ ਕੋ ਬਿਹਾਰੀ। ਪਾਤਸ਼ਾਹ ਕਹਿੰਦੇ ਜਿਹੜੇ ਪਰਮੇਸ਼ੁਰ ਦੇ ਨਾਮ ਵਿੱਚ ਰੱਤੇ ਲੀਨ ਹੋ ਗਏ ਆ, ਅਸੀਂ ਉਹਨਾਂ ਨੂੰ ਵਿਹਾਰ ਜਾਂਦੇ ਉਹ ਧੰਨ ਹਨ। ਗੌੜੀ ਗੁਆਰੀ ਮੱਲਾ ਕੀ ਜਾ ਤੂੰ ਅਕਾਸ਼ ਕਿਉਂ ਕੱਸਿਆ ਜਾ ਹੈ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਇਹ ਨਿਰੰਕਾਰ ਪਰਮੇਸ਼ੁਰ ਤੂੰ ਅਕਾਸ਼ਿਆ, ਤੇਰਾ ਕਥਨ ਕਿਵੇਂ ਕੀਤਾ ਜਾ ਸਕਦਾ। ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਮਨ ਨੂੰ ਮਾਰ ਲਿਆ ਉਹ ਤੇਰੇ ਵਿੱਚ ਸਮਾ ਗਿਆ, ਕਿਉਂ ਉਹ ਫਿਰ ਤੇਰੇ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ। ਜਿੱਥੇ ਬਹਿਣਾ ਤੇਰੀਆਂ ਨਾਮ ਜਪਣਾ ਤੇਰੀਆਂ ਗੱਲਾਂ ਕਰਨੀਆਂ। ਸਤਿਗੁਰਾਂ ਦੇ ਉਪਦੇਸ਼ ਵੀ ਮਾਰਨ ਨਾਮ ਦਾ ਮਸਾਲੇ ਦਾ, ਜਿਨ੍ਹਾਂ ਨੂੰ ਮਸਾਲਾ ਪ੍ਰਾਪਤ ਹੋ ਗਿਆ ਨਾ ਉਹਨਾਂ ਨੇ ਮਨ ਵਿੱਚ ਸਮਾਏ ਸਮਾਹੜਾ ਨੇ ਬੜਾ ਭਾਰੀ ਆਨੰਦ ਪ੍ਰਾਪਤ ਹੋ ਜਾਂਦਾ। ਤੇਰੇ ਗੁਣ ਅਨੇਕ ਕੀਮਤ ਨੇ ਪਾਏ, ਜਿਸ ਕੀ ਬਾਣੀ ਅਤੇ ਸਮਾਣੀ ਸਮਾਣੀ ਤੇਰੀ ਇਕਾਤ ਕਥਾ ਗੁਰ ਸ਼ਬਦ ਵਿਖਾਣੀ ਰਹਾਓ। ਕਹਿੰਦੇ ਆਪ ਜੀ ਦੇ ਅਨੇਕਾਂ ਹੀ ਗੁਣ ਆ, ਕਹਿੰਦੇ ਅਸਾਂ ਤੋਂ ਉਹਨਾਂ ਪਵਿੱਤਰ ਗੁਣਾਂ ਦੀ ਕੀਮਤ ਨਹੀਂ ਪਾਈ ਜਾਂਦੀ। ਜਿਹੜੀ ਆਪ ਦੀ ਇਹ ਬਾਣੀ ਮੈਨੇ ਬਨੋਟ ਆ, ਅੰਤ ਨੂੰ ਕਹਿੰਦੇ ਹਾਂਜੀ ਕਿ ਆਪ ਦੇ ਵਿੱਚ ਇਹ ਸਮਾ ਜਾਂਦੀ ਹੈ, ਰਚਨਾ ਤੁਸੀਂ ਰਚਾਈ ਆ, ਹੈਂ ਅਤੇ ਜਦੋਂ ਪਰਲੋ ਕਰਦੇ ਹਾਂ ਤੁਹਾਡੀ ਮਾਇਆ 'ਚ ਲੀਨ ਹੋ ਜਾਂਦੇ, ਅਤੇ ਪਰਮਾਤਮਾ ਆਪ ਦੀ ਕਥਾ ਕਥਨੀ ਹੈ। ਹਾਂਜੀ ਕਹਿੰਦੇ ਫਿਰ ਕਥਾ ਕਿਉਂ ਕਰਦੇ ਹਾਂ? ਕਹਿੰਦੇ ਕਲਿਆਣ ਵਾਸਤੇ ਮਕਾਉਣ ਵਾਸਤੇ ਨਹੀਂ। ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਇਹ ਕਹੀ ਜਾਂਦੀ ਹੈ, ਨਹੀਂ ਤਾਂ ਕਥਾ ਦਾ ਕਹਿਣਾ ਸੁਣਨਾ ਇਹ ਵੀ ਬੜਾ ਔਖਾ ਹੈ। ਜਾਂ ਸਤਿਗੁਰ ਤੈਂ ਸਤਸੰਗਤ ਬਣਾਈ, ਜਾਂ ਸਤਿਗੁਰ ਸਹਿਜੇ ਹਰ ਗੁਣ ਗਾਈ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਗਏ ਆ ਉੱਥੇ ਉਹਨਾਂ ਨੇ ਸਤਸੰਗਤ ਬਣਾ ਲਈ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨਿਵਾਸ ਕਰਦੇ ਉੱਥੇ ਸੁੱਤੇ ਸਿੱਧ ਪਰਮਾਤਮਾ ਦੇ ਗੁਣ ਗਾਏ ਜਾਂਦੇ ਆ। ਜੈ ਸਤਿਗੁਰ ਤਾਂ ਹੁਣ ਮੈਂ ਸਬਜ਼ ਜਲਾਈ, ਮਹਾਰਾਜ ਛੇਵੇਂ ਪਾਤਸ਼ਾਹ ਗਵਾਲੀਅਰ ਕਿਲੇ ਜਗਾਏ। ਉਹ ਸਾਰੇ ਕੈਦੀਆਂ ਨੂੰ ਸੰਗਤ ਨਾਲ ਜੋੜਤਾ, ਨਾਮ ਜਪਣਾ, ਮਹਾਰਾਜ ਕਥਾ ਸੁਣਨੀ। ਜਦੋਂ ਫਿਰ ਜਹਾਂਗੀਰ ਨੂੰ ਮਾਫ਼ੀ ਮੰਗੀ, ਜੇਠੇ ਪੁਰਾਣੇ ਨੇ ਫਿਰ ਜਰਾ ਸ਼ੇਰ ਬਣ ਕੇ ਡਰਾਇਆ ਵੀ ਤੂੰ ਬਚਨ ਦਾ ਚਾਲੀ ਦਿੰਦਾ ਸੀ, ਕੀ ਗੱਲ ਹੁਣ ਭੁੱਲ ਗਈਆਂ? ਇਹ ਸਾੜ ਤੁਸੀਂ ਤੇਰੇ 'ਤੇ ਨਹੀਂ ਚੰਦੂ 'ਤੇ ਹੈ। ਅਤੇ ਫਿਰ ਡਰਦਾ ਅਤੇ ਮਹਾਰਾਜ ਮਾਫ਼ੀ ਮੰਗੀ ਅਤੇ ਤੁਸੀਂ ਛੁੱਟੀ ਹੈ। ਮਹਾਰਾਜ ਕਹਿੰਦੇ ਉਹ 'ਚ ਨਹੀਂ ਜਾਂਦੇ, ਹੁਣ ਤਾਂ ਜਿੰਨੀ ਜੇਲ੍ਹ ਦੇ ਆ ਸਾਰਿਆਂ ਨੂੰ ਲੈ ਕੇ ਜਾਂਦੇ। ਅਤੇ ਸਾਰਿਆਂ ਨੂੰ ਮਹਾਰਾਜ ਨੇ ਛੁਡਾਤਾ, ਬੰਦੀ ਛੋੜ ਬਣੇ। ਇਸ ਵਾਸਤੇ ਕਹਿੰਦੇ ਫਿਰ ਉਹ ਹਾਂਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਦੁਆਰਾ ਉਹਨਾਂ ਦੀ ਹੰਕਤਾ ਮਮਤਾ ਵੀ ਜਲਾਈ ਜਾਂਦੀ ਹੈ। ਜਿੱਥੇ ਰਹਿੰਦੇ ਸੰਗਤ ਬਣਾ ਲੈਂਦੇ, ਜਾਂ ਸਤਿਗੁਰ ਸਹਿਜੇ ਹਰ ਗੁਣ ਗਏ। ਜਿੱਥੇ ਸਤਿਗੁਰ ਗਏ ਸੁੱਤੇ ਸਿੱਧੇ ਹਰੀ ਦੇ ਗੁਣ ਗਾਏ ਜਾਂਦੇ, ਜਾਂ ਸਤਿਗੁਰ ਤਾਂ ਹੁਣੇ ਸਭ ਜਲਾਈ। ਜਿੱਥੇ ਮਹਾਰਾਜ ਆਪ ਉਪਦੇਸ਼ ਦਿੰਦੇ ਆ ਉੱਥੇ ਹੰਕਤਾ ਮਮਤਾ ਵੀ ਜਲਾਈ ਜਾਂਦੀ, ਸਾੜੀ ਜਾਂਦੀ। ਗੁਰਮੁਖ ਸੇਵਾ ਮਹਿਲੀ ਪਾਓ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰਮੁਖ ਜਿਹੜੇ ਮਹਿਲੀ ਮੈਨੇ ਜਿਗਿਆਸੂ ਹਾਂਜੀ ਮੁਖੀ ਸਤਿਗੁਰਾਂ ਦੀ ਸੇਵਾ ਕਰਕੇ ਉਹ ਸਰੂਪ ਰੂਪੀ ਥਾਂ ਨੂੰ ਪਾ ਲੈਂਦੇ ਆ। ਹਾਂਜੀ ਅਸੀਂ ਇੱਥੇ ਤਾਂ ਬੜਬੜ ਹੁੰਦਾ ਤਾਂ ਬੜਵੇ ਜਗ੍ਹਾ ਰੋਕਦੇ ਹਾਂ, ਪਰ ਦਰਗਾਹ ਵਾਸਤੇ ਕੋਈ ਉਦਮ ਕਰਦੇ ਨਹੀਂ। ਕਹਿੰਦੇ ਉਹ ਗੁਰਮੁਖ ਪਿਆਰੇ ਜਿਹੜੇ ਜਗਿਆਸੂ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਹਿਰਦੇ ਅੰਦਰ ਵਸਾ ਲੈਂਦੇ ਆ। ਗੁਰਮੁਖ ਭਗਤ ਕਰ ਨਾਮ ਸਮਾਏ, ਸੱਚੇ ਪਾਤਸ਼ਾਹ ਨੇ ਜਿਹੜੇ ਗੁਰਮੁਖ ਜਗਿਆਸੂ ਆ ਜਿਹਨਾਂ ਨੇ ਮੰਚ ਰੱਬ ਦੇ ਮਿਲਣ ਦੀ ਇੱਛਾ ਆ,
ਉਹ ਮੁਖੀ ਸਤਿਗੁਰਾਂ ਦੀ ਸੇਵਾ ਰੁਚੀ ਜਾਂ ਭਗਤੀ ਕਰਕੇ ਸ਼ਰਧਾ ਧਾਰ ਕੇ ਸਿਮਰਨ ਕਰਦੇ ਹੋਏ ਨਾਮੀ ਵਿੱਚ ਸਮਾ ਜਾਂਦੇ ਹਨ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸੁਣ ਲੱਗਿਆ ਪਿਆਰ। ਦਾਤਾਰ ਮੈਨੇ ਦਾਤਾ ਪਰਮੇਸ਼ਰ, ਜਿਹਨਾਂ ਦੇ ਕਿਰਪਾ ਦੀ ਦਾਤ ਕਰਦਾ। ਇਹ ਕਹਿੰਦੇ ਪੂਰੇ ਸਤਿਗੁਰਾਂ ਨਾਲ ਇਹ ਜਿਹੜਾ ਜਿਗਿਆਸੂ ਆ ਇਹਦਾ ਪਿਆਰ ਲੱਗ ਜਾਂਦਾ, ਨਹੀਂ ਤਾਂ ਦਿਨ ਹੀ ਮਾਈ ਘੁੰਮੀ ਜਾਂਦਾ। ਨਾਨਕ ਨਾਮ ਰੱਤੇ ਤਿੰਨ ਕੌ ਜੈਕਾਰ, ਪਾਤਸ਼ਾਹ ਜਿਹੜੇ ਨਾਮੀ ਦੇ ਨਾਮ ਜਪਣ ਵਿੱਚ ਰਚੇ ਮਿਚੇ ਆ, ਕਹਿੰਦੇ ਉਹਨਾਂ ਦੀ ਫਿਰ ਸਦਾ ਜੈ ਜੈਕਾਰ ਹੁੰਦੀ ਆ। ਸਰ ਜੈਕਾਰ ਨਾਮ ਨਮਸਕਾਰ ਦਾ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਗੌੜੀ ਗੁਆਰੀ ਮਹਲਾ ਤੀਜਾ, ਏਕ ਸੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ। ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿੰਨੇ ਵੀ ਰੂਪ ਰੰਗ ਨਜ਼ਰ ਆ ਰਹੇ ਹਨ ਇਹ ਸਾਰੇ ਪਰਮਾਤਮਾ ਤੋਂ ਹੀ ਬਣੇ। ਹਵਾ ਆ, ਪਾਣੀ ਆ, ਅੱਗ ਆ, ਇਹਨਾਂ ਸਾਰਿਆਂ ਦੇ ਸਹਿ ਨਾਲ ਲੰਗਾ ਮੈਨੇ ਸਹਿ ਲੰਗਾ ਸਹਿ ਮੈਨੇ ਨਾਲ ਲੰਗਾ ਮੈਨੂੰ ਲੱਗ ਰਿਹਾ। ਜਿਹੜੇ ਪੌਣ ਪਾਣੀ ਆ, ਆਕਾਸ਼ ਹੈ, ਦਿਨ ਥੰਮਾ ਗਗਨ ਦਹਾਇਆ, ਇਹ ਉਹਦੀ ਸੱਤਾ ਨਾਲ ਹੀ ਆ। ਇਸ ਵਾਸਤੇ ਹਵਾ ਲੈ ਲਓ, ਅੱਗ ਲੈ ਲਓ, ਪਾਣੀ ਲੈ ਲਓ, ਧਰਤੀ ਲੈ ਲਓ, ਇਹ ਸਾਰਾ ਜਿਹੜਾ ਇਹ ਸੰਸਾਰ ਨੂੰ ਬਣਾਉਣ ਵਾਲਾ ਉਹ ਆਪੇ ਹੀ। ਹੁਣ ਇਹ ਕਹਿੰਦੇ ਵੀ ਆਕਾਸ਼ ਧਰਤੀ ਜਿਹੜੇ ਅਤੇ ਗੁਰੂ ਤੱਕ ਲਾ ਕੇ ਗ੍ਰੈਵੀਟੇਸ਼ਨ ਨਾਲ ਖੜ੍ਹੇ, ਉਹਨਾਂ ਸਾਇੰਸਦਾਨ ਨੂੰ ਪੁੱਛੋ ਵੀ ਜਿਹੜੀ ਗੁਰੂ ਤੱਕ ਚੋਹ ਕਹਿਣ ਬਣਾਈ ਹੈ, ਉੱਥੇ ਫਿਰ ਸਾਇੰਸ ਘੋਲ ਕਰ ਗਏ। ਗੁਰੂ ਤੱਕ ਪਹਿਲਾਂ ਤਾਂ ਆਕਾਸ਼ ਬਣਾਇਆ ਕਿ ਧਰਤੀ ਬਣਾਈ ਕਿ ਅਤੇ ਗੁਰੂ ਤੱਕ ਇਹ ਚੀਜ਼ ਬਣਾਈ ਹੈਂ। ਇਸ ਵਾਸਤੇ ਕਹਿੰਦੇ ਸਹਿ ਲੰਗਾ ਇਕੱਠਾ ਕਰਕੇ ਇਹ ਸਾਰੇ ਸੰਸਾਰ ਨੂੰ ਉਹਨੇ ਬਣਾਇਆ। ਇਸ ਤਰ੍ਹਾਂ ਬਾਈ ਸੰਖਿਆ ਉਹਦੇ ਵਿੱਚ ਹੀ ਨਹੀਂ ਲੰਘੀ ਦਾ ਹੁੰਦਾ। ਭਿੰਨ ਭਿੰਨ ਵੇਖਿਆ ਹਰ ਪਰ ਰੰਗਾ, ਭਿੰਨ ਭਿੰਨ ਰੰਗਾਂ ਮੈਨੇ ਵੱਖੋ ਵੱਖ ਜਿੰਨੇ ਵੀ ਆ ਰੰਗ ਹੈਗੇ ਭਾਂਤ ਭਾਂਤ ਦੇ। ਕਹਿੰਦੇ ਇਹ ਰੰਗਾਂ ਵਾਲੀ ਜਿਹੜੀ ਦੁਨੀਆ ਆ ਉਹ ਪਰਮਾਤਮਾ ਆਪੇ ਵੇਖਿਆ ਮੈਨੇ ਵੇਖ ਰਿਹਾ ਲਾਇਆ, ਪੈਦਾ ਵੀ ਕੀਤੀ ਹੈ, ਸਥਿਤ ਵੀ ਉਹੀ ਕਰਦਾ, ਪਰਲੋ ਵੀ, ਇਹਨਾਂ ਦੀ ਸੇਵਾ ਸੰਭਾਲ ਨੂੰ ਵੀ ਆਪੇ ਦੇਖ ਰਿਹਾ। ਏਕ ਆਚਾਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ। ਕਹਿੰਦੇ ਇੱਕ ਗੱਲ ਇਹ ਬੜੀ ਆਸ਼ਚਰਜ ਹੈ ਕਿ ਇਹ ਦੇਖੋ ਪਰਮਾਤਮਾ ਸਾਰਿਆਂ 'ਚ ਵਿਆਪਕ ਵੀ ਹੈ, ਹੈਗਾ ਸਾਰਿਆਂ 'ਚ ਹੀ ਹੈ, ਕੋਈ ਜਰਰਾ ਐਸਾ ਨਹੀਂ ਜਿਹਦੇ ਵਿੱਚ ਹੈ ਨਹੀਂ, ਜੜ ਚੇਤਨ ਆਪੇ ਸਾਰੇ ਪਾਸੇ ਹੈ। ਪਰ ਕਹਿੰਦੇ ਇਹ ਗੱਲ ਦੇਖੋ ਕਿੱਡੀ ਹੈਰਾਨੀ ਵਾਲੀ ਹੈ, ਕੋਈ ਬਿਰਲਾ ਗੁਰਮੁਖ ਪਿਆਰ ਆਇਆ ਜਿਹੜਾ ਪਰਮਾਤਮਾ ਨੂੰ ਵਿਚਾਰਦਾ ਤੇ ਹੈਗਾ, ਕਹਿ ਵੀ ਦਿੰਦੇ ਵਿਆਪਕ ਆ, ਇਹ ਵਿਆਪਕ ਨੂੰ ਦੇਖਦਾ ਕੋਈ ਨਹੀਂ, ਜਿਹੜਾ ਆਪਣੇ ਵਿੱਚ ਦੇਖਦਾ ਉਹ ਦੂਏ 'ਚ ਨਹੀਂ ਦੇਖਦਾ। ਅਤੇ ਜੇ ਤਾਂ ਆਪ ਨੂੰ ਦੁੱਖ ਹੁੰਦਾ ਫਿਰ ਤਾਂ ਬੜਾ ਮਹਿਸੂਸ ਕਰ, ਦੂਏ ਨੂੰ ਹੋਵੇ ਹੱਸਦਾ, ਕਹਿੰਦਾ ਇਹਨੂੰ ਹੀ ਨਹੀਂ ਹੋਣਾ ਚਾਹੀਦਾ, ਅਤੇ ਜੇ ਉਹਦੇ 'ਚ ਵੀ ਪਰਮੇਸ਼ਰ ਦੇ ਫੇਰ ਤੂੰ ਇਉਂ ਕਿਉਂ ਕਰ ਰਿਹਾ, ਪਰ ਦੇਖਦਾ ਨਹੀਂ। ਇਹ ਸਾਰੇ ਕਹਿੰਦੇ ਵੀ ਰੱਬ ਵੇਖਿਆ ਇੱਕ ਦੇਰ ਦੇ, ਮੁਸਲਮਾਨ ਕਹਿੰਦੇ ਪੁੱਛ ਲਓ, ਉਹ ਵੀ ਕਹਿੰਦੇ ਅੱਲਾਹ ਤਾਲਾ ਬਾਅਦ ਲਾ ਸ਼ਰੀਕ ਹੈ। ਜੇ ਬਾਅਦ ਲਾ ਸ਼ਰੀਕ ਹੈ ਤਾਂ ਫਿਰ ਮਨੀ ਸਿੰਘ ਸਾਹਿਬ ਦੇ ਬੰਦ ਬੰਦ ਕਿਵੇਂ ਕੱਟੀ, ਸੁਰੇਸ਼ ਸਿੰਘ ਸਵਾਮੀ ਚੰਦ ਖੜੀ ਦੇ ਕਿਵੇਂ ਤੁੰਬੇ ਤੁੰਬੇ ਕਰ ਰਹੇ। ਕਹਿਣਾ ਸੌਖਾ ਹੈ ਪਰ ਇੱਥੇ ਟਿਕਣਾ ਬਹੁਤ ਔਖਾ। ਇਹ ਤਾਂ ਗੁਰੂ ਪਿਆਰੇ ਵਿਚਾਰਦੇ, ਸਹਿਜ ਪ੍ਰਭ ਸਮਨੀ ਥਾਈ ਕਹਾਂ ਗੋਤ ਪ੍ਰਗਟ ਪ੍ਰਬੰਧ ਬਣਾਈ। ਉਹ ਜਿਹੜਾ ਪਰਮੇਸ਼ਰ ਹੈ ਸਹਿਜ ਸੁਭਾਵਿਕ ਸੂਤੇ ਸੀ ਸਾਰੀਆਂ ਜਗ੍ਹਾ 'ਚ, ਭਾਵੇਂ ਮੈਨੇ ਫੇਰੇ ਆਉਂਦਾ ਆ, ਹਰ ਜਗ੍ਹਾ 'ਚ ਵਾਪਸ ਫਿਰ ਤੁਰੇ ਆਉਂਦਾ, ਕਿਉਂ ਗੁਪਤ ਰੂਪ ਵੀ ਹੈ ਪ੍ਰਗਟ ਰੂਪ ਵੀ ਹੈ। ਉਹ ਨਿਰੰਕਾਰ ਨੇ ਇਸ ਤਰ੍ਹਾਂ ਦੀ ਜਿੰਨੀ ਬਣ ਤੇ ਉਹ ਬਣਾਈ ਹੋਈ। ਹੁਣ ਅੱਜ ਕੱਲ੍ਹ ਸ਼ੰਕਾ ਕਰਦੇ ਲਵੀ, ਕਹਿੰਦੇ ਗੁਰੂ ਮਹਾਰਾਜ ਨੇ ਅੱਖਾਂ ਮੀਠੀਆਂ, ਮੱਕੇ ਮੁੰਡੇ ਨੇ ਅੱਖਾਂ ਮੀਠੀਆਂ, ਸਮੇਰ ਪਰਬ ਚਲੇ ਗਏ, ਇਹ ਕਿਵੇਂ ਹੋ ਗਿਆ? ਉਹ ਮਹਾਰਾਜ ਨੂੰ ਸਰੀਰ ਸਮਝਦੇ, ਮਹਾਰਾਜ ਸਰੀਰ ਨਹੀਂ, ਮਹਾਰਾਜ ਜੋਤ ਰੂਪ ਹੈ। ਦੇਖੋ ਆਕਾਸ਼ ਬਿਜਲੀ ਆ, ਬਿਜਲੀ ਅਗਲੇ ਤੱਤ ਆ, ਉਹ ਮਿੰਟ 'ਚ ਪੁੱਤਰ ਚਲੇ ਜਾਂਦੀ ਆ, ਦੂਏ ਮਿੰਟ ਇਹਨਾਂ ਵਿੱਚ ਉੱਧਰ ਪਛਮਣ ਚੱਲ ਜਾਂਦੀ, ਉੱਧਰ ਉਹ ਕਿਵੇਂ ਚੱਲ ਜਾਂਦੀ ਇੰਨੀ ਚੇਤ? ਅਤੇ ਮਹਾਰਾਜ ਦੇ ਜੋਤ ਸਰੂਪ ਮਹਾਰਾਜ ਜਾਣ ਤੋਂ ਪਹਿਲਾਂ ਵੀ ਹਾਜ਼ਰ ਆ, ਉਹ ਉਹਨਾਂ ਦੀ ਮਰਜ਼ੀ ਜਿੱਥੇ ਮਰਜ਼ੀ ਦੋਸਤ ਹੋ ਜਾਣ, ਪਰ ਗੁਰੂ ਜਦੋਂ ਵਿਆਪਕ ਸਰੂਪ ਆ, ਇਹ ਤਾਂ ਹੈ ਨਹੀਂ ਕਿ ਸਮੇਰ ਪਰਬ ਉੱਤੇ ਹੈ ਨਹੀਂ ਅਤੇ ਮੱਕੇ ਮਦੀਨੇ ਹੈ ਨਹੀਂ, ਉੱਥੇ ਚਲੇ ਗਏ ਉੱਥੇ ਹੈ ਨਹੀਂ, ਉਹ ਤਾਂ ਹਰ ਵੇ ਹਾਜ਼ਰ ਆ। ਉਹ ਆਪਣੀ ਮੌਜ ਦੇ ਨਾਲ ਜਿੱਥੇ ਮਰਜ਼ੀ ਆਪਣੇ ਆਪ ਨੂੰ ਗੋਤ ਕਰ ਲੈਣ, ਪ੍ਰਗਟ ਕਰ ਲੈਣ, ਸਮਰਾਥਿਆ ਉਹ ਸਾਰੀਆਂ ਜਗ੍ਹਾ 'ਚ ਕਿਸੇ ਜਗ੍ਹਾ ਗੋਤ ਆ ਕਿ ਪ੍ਰਗਟ ਆ, ਕਿ ਉਹਨੂੰ ਬਣਾਵਟ ਬਣਾਈ ਆ। ਗੋਤ ਪ੍ਰਗਟ ਹੋਣਾ ਉਹਦੀ ਆਪਣੀ ਮਰਜ਼ੀ ਹੈ। ਕਹਿੰਦੇ ਜਿਸ ਪਰਮਾਤਮਾ ਨੇ ਸੰਸਾਰ ਦੀ ਬੰਸ ਮੈਨੇ ਇਹ ਬਣਾਵਟ ਬਣਾਈ ਆ, ਉਹ ਪਰਮਾਤਮਾ ਕਿਸੇ ਜਗ੍ਹਾ ਮਨਮੁਖਾਂ ਨੂੰ ਗੋਤ ਆ, ਜਿਹੜੇ ਗੁਰਮੁਖ ਹਨ ਤਾਂ ਸਦੇ ਪ੍ਰਗਟ ਆ। ਆਪੇ ਸੁੱਤਿਆ ਦੇਹ ਜਗਾਈ, ਇਸ ਕੀ ਕੀਮਤ ਗਿਣਨ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ। ਕਹਿੰਦੇ ਜਿਨ੍ਹਾਂ ਦੇ ਉਹ ਕਿਰਪਾ ਕਰਦਾ ਨਾ,
ਜਿਹੜੇ ਵਿਦਿਆ ਗਿਆਨਤਾ ਦੀ ਨੀਂਦ ਸੁੱਤੇ ਹੋਏ ਆ ਉਹਨਾਂ ਨੂੰ ਆਪਣਾ ਗਿਆਨ ਜਾਗਰਤ ਵਾਸਤਾ ਦੇ ਕੇ ਜਗਾ ਦਿੰਦਾ ਹੈ। ਉਹਦੀ ਜਿਹੜੀ ਜੇ ਅਸਲ ਵਿਚਾਰ ਕਰਕੇ ਸੋਚਿਆ ਜਾਏ ਉਹਦੀ ਕੀਮਤ ਅੱਗੇ ਤੋਂ ਕੋਈ ਹੋ ਹੀ ਨਹੀਂ ਸਕੀ। ਹਾਂਜੀ ਕਹਿ ਕਹਿ ਕਥਨ ਕਹਿ ਤਾ ਕੋਈ ਕਹਿੰਦੇ ਉਸ ਤਰ੍ਹਾਂ ਸਾਰੇ ਹਾਂਜੀ ਕੋਈ ਕਹਿਣ ਵਾਲਾ ਹੋ ਕੇ ਕਹਿ ਕਹਿ ਕੇ ਉਹਨਾਂ ਨੂੰ ਕਹੀ ਜਾਂਦਾ ਆਪਣੀ ਮਰਜ਼ੀ ਦੇ ਨਾਲ, ਪਰ ਉਹਦਾ ਅੰਤ ਨਹੀਂ। ਗੁਰ ਸ਼ਬਦ ਸਮਾਵੈ ਬੂਝੇ ਹਰ ਸੋਈ, ਕਹਿੰਦਾ ਜਿਹੜਾ ਸਤਿਗੁਰਾਂ ਦੇ ਉਪਦੇਸ਼ ਵਿੱਚ ਸਮਾ ਜਾਂਦਾ ਨਾ ਉਹ ਪਰਮਾਤਮਾ ਨੂੰ ਬੁੱਝ ਲੈਂਦਾ। ਸੁਣ ਸੁਣ ਵੇਖਿਆ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ 'ਤੇ ਪਾਏ। ਕਹਿੰਦੇ ਉਹ ਸੱਚੇ ਪਾਤਸ਼ਾਹ ਕਹਿੰਦੇ ਕਿ ਜਦੋਂ ਆਪਾ ਭਾਵ ਹੰਕਾਰ ਤਿਆਗ ਕੇ ਇਹ ਗੁਰੂ ਦੇ ਨਾਲ ਆਪਣੇ ਉਹਨੂੰ ਮਿਲਾ ਲਿਆ ਅਤੇ ਉਹਨਾਂ ਦੇ ਉਪਦੇਸ਼ ਨੂੰ ਸੁਣ ਸੁਣ ਕੇ ਕੰਨਾਂ ਨਾਲ ਸੁਣੇ, ਹਾਂਜੀ ਫਿਰ ਜਿਹੜਾ ਗੁਰੂ ਦਾ ਸੱਚਾ ਸ਼ਬਦ ਆ ਅਤੇ ਉਹ ਸਾਰੇ ਸੰਸਾਰ ਵਿੱਚ ਪਰਮਾਤਮਾ ਨੂੰ ਵਿਆਪਕ ਦੇਖਦਾ ਸ਼ਬਦ ਹੀ ਵਿਚਾਰ ਨੂੰ। ਇਸ ਵਾਸਤੇ ਸਤਿਗੁਰਾਂ ਦੀ ਸੇਵਾ ਕਰਕੇ ਫਿਰ ਉਹ ਗੁਰੂ ਪਿਆਰਾ ਵੱਡੀ ਵਡਿਆਈ ਗੁਰ ਸੇਵਾ 'ਤੇ ਪਾਏ। ਗੁਰੂ ਦੀ ਸੇਵਾ ਕਰਕੇ ਉਹ ਵੱਡੀ ਵਡਿਆਈ ਨੂੰ ਪਾ ਲੈਂਦਾ ਜਿਵੇਂ ਭਾਈ ਜੇਠਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਪਾਈ ਹੈ, ਗੁਰਸਿੱਖਾਂ 'ਚੋਂ ਜਿਵੇਂ ਬਾਬਾ ਮੰਝ ਨੇ ਵਡਿਆਈ ਪਾਈ, ਨਾਨਕ ਨਾਮ ਰੱਤੇ ਹਰ ਨਾਮ ਸਮਾਏ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਹਦੇ ਨਾਮ ਸਿਮਰਨ ਵਿੱਚ ਰੱਤੇ ਜੁੜੇ ਹੋਏ ਆ ਉਹ ਕਹਿੰਦੇ ਨਾਮ ਹਰੀ ਪਰਮਾਤਮਾ ਨੇ ਸਵਾਏ ਅਭੇਦ ਹੋ ਗਏ। ਗੌੜੀ ਗੁਆਰੀ ਮਹਲਾ ਤੀਜਾ, ਮਨ ਨੂੰ ਸੂਤਾ ਮਾਇਆ ਮੋਹੇ ਪਿਆਰ, ਗੁਰਮੁਖ ਜਾਗਿਆ ਗੁਣ ਗਿਆਨ ਵਿੱਚਾ। ਜਿਹੜੇ ਮਨਮੁਖ ਬੰਦੇ ਹਨ ਉਹ ਤਾਂ ਮਾਇਆ ਦੇ ਮੋਹ 'ਚ ਪਿਆਰ ਪਾ ਕੇ ਇਹ ਵਿਦਿਆ ਗਿਆਨਤਾ ਦੀ ਇਹ ਨੀਂਦ ਚਾੜੇ ਖੂਬ ਸੁੱਤੇ ਪਏ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਰੱਬ ਕੋਈ ਹੁੰਦਾ, ਉੱਥੇ ਇੰਨੇ ਗਹਿ ਗੱਚ ਫਸੇ ਹੋਏ ਆ, ਉਹਨਾਂ ਨੂੰ ਵਿਹਲੇ ਹੈ ਨਹੀਂ, ਨਾ ਕੋਈ ਸਤਸੰਗ ਕਰਨਾ ਨਾ ਕੋਈ ਭਜਨ ਬਾਣੀ ਕਰਨੀ। ਅਤੇ ਜਿਹੜੇ ਮਨਮੁਖ ਹੈ ਉਹ ਮਾਇਆ ਨਾਲ ਇੰਨਾ ਪਿਆਰ ਪਾਇਆ ਮੋਹ ਦੀ ਨੀਂਦ 'ਚ ਸੁੱਤੇ ਪਏ। ਜਿਹੜੇ ਗੁਰਾਂ ਪਿਆਰੇ ਆ ਉਹ ਗਿਆਨ ਆਦਿਕ ਜਿਹੜੇ ਸ਼ੁਭ ਗੁਣਾਂ ਦੀ ਵਿਚਾਰ ਕਰਕੇ ਜਾਗ ਰਹੇ ਆ। ਗੁਰਮੁਖ ਜਿਹੜੇ ਆ ਉਹਨਾਂ ਨੂੰ ਸ਼ੁਭ ਗੁਣਾਂ ਨੂੰ ਵਿਚਾਰ ਕੇ ਉਹ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ। ਜਿਹੜੇ ਮਨਮੁਖ ਆ ਉਹ ਜਾਗਦੇ ਵੀ ਸੁੱਤੇ ਆ, ਕਿਉਂਕਿ ਰੱਬ ਵੱਲੋਂ ਸੁੱਤੇ ਪਏ। ਅਤੇ ਜਨ ਜਾਗੇ ਜਿਹਨਾਂ ਨਾਮ ਪਿਆਰ, ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਦਾ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ ਨਾ ਉਹ ਜਿਹੜੇ ਵਿਅਕਤੀ ਆ ਉਹ ਮੂੰਹ ਦੀ ਨੀਂਦ ਵੱਲੋਂ ਜਾਗਦੇ ਆ, ਕਿਉਂਕਿ ਤੜਕੇ ਉੱਠਦੇ ਆ, ਇਸ਼ਨਾਨ ਬਾਣੀ ਕਰਦੇ ਆ ਅਤੇ ਨਾਮ ਜਪਦੇ ਆ। ਨਾਮ ਜਪ ਕੇ ਪਰਮਾਤਮਾ ਨਾਲ ਪਿਆਰ ਦੀਆਂ ਗਲਵੱਕੜੀਆਂ ਪਾਉਂਦੇ ਆ। ਸਹਿਜਿਆ ਜਾਗਿਆ ਸਭਿਆਂ ਨੂੰ ਕੋਈ ਪੂਰੇ ਗੁਰ ਸਾਹਿਬ ਬੁੱਝ ਹੈ ਜਾਂ ਕੋਈ ਰਹੋ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਪਿਆਰਾ ਕੋਈ ਸਹਿਜੇ ਗਿਆਨ ਜਾਗਰ ਅਤੇ ਜਾਗ ਪੈਂਦਾ ਹੈ। ਗਿਆਨ ਅਵਸਥਾ ਹੋ ਜਾਏ ਫਿਰ ਜਾਗਦਾ ਅਤੇ ਸੁਪਨਾ ਉਹਦੇ 'ਤੇ ਕੋਈ ਫਰਕ ਨਹੀਂ, ਕਿਉਂਕਿ ਆਨੰਦ ਸਰੂਪ ਜੇ ਰਹਿੰਦਾ। ਕਹਿੰਦੇ ਫਿਰ ਉਹ ਕੋਈ ਜਿਹੜਾ ਮੋਹ ਆ ਜਾਂ ਵਿਦਿਆ ਰੂਪੀ ਨਹੀਂ ਕੋਈ ਚੁਕਾਉਂਦਾ ਹੀ ਨਹੀਂ। ਕਹਿੰਦੇ ਇਹ ਜਿਹੜੀ ਗੱਲ ਹੈ ਪੂਰੇ ਸਤਿਗੁਰਾਂ ਦੁਆਰਾ ਇਸ ਭੇਦ ਨੂੰ ਸਮਝਿਆ ਜਾਂਦਾ, ਇਸ ਭੇਦ ਨੂੰ ਕੋਈ ਬਿਰਲਾ ਗੁਰਮੁਖ ਪਿਆਰਾ ਹੀ ਸਮਝਦਾ, ਨਹੀਂ ਤਾਂ ਬਸ ਕਿਉਂ ਤੁਸੀਂ ਗਈ ਬੁਰਾਈ ਵਾਲੀ ਗੱਲ ਹੈ। ਸੰਤ ਅਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੈ ਮਾਇਆ ਨਾਲ ਬੂਝੇ। ਕਹਿੰਦੇ ਜਿਹੜੇ ਜੀ ਪਰਮੇਸ਼ਰ ਦਾ ਨਾਮ ਨਹੀਂ ਜਪਣ ਵਾਲੇ ਉਹ ਅਸੰਤ ਹੈ, ਉਹ ਅਨਾੜੀ ਮੈਂ ਮੂਰਖ ਹੈ। ਅਨਾੜੀ ਨਾਮ ਹੁੰਦਾ ਬੜਾ ਹਾਟ ਕਰਨ ਵਾਲਾ, ਜਿਹਦੀ ਐਵੇਂ ਤੁਹਾਡਾ ਅੜਾਈ ਜਾਣੀ, ਤੇਰੀ ਗੱਲ ਮੰਨਣੀ, ਆਪਣੀ ਝੂਠੀ ਵੀ ਮਨਾਈ ਜਾਣੀ, ਦੂਏ ਦੀ ਸੱਚੀ ਵੀ ਨਾ ਮੰਨਣੀ। ਕਹਿੰਦੇ ਉਹ ਜਿਹੜੇ ਐਸੇ ਮਨਮੁੱਖ ਆ ਉਹ ਇਸ ਭੇਦ ਨੂੰ ਕਦੀ ਸਮਝਦੇ ਨਹੀਂ। ਉਹ ਤਾਂ ਕਹਿੰਦੇ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਵਿਖਾਵੇ ਦੀਆਂ ਗੱਲਾਂ ਕਰਦੇ, ਮਾਇਆ ਲੈਣ ਵਾਸਤੇ ਜੀਵਨ ਨੂੰ ਦਿਨ ਰਾਤ ਦੂਜੇ ਮੈਨੇ ਝਗੜਦੇ ਰਹਿੰਦੇ। ਹੁਣ ਬਹੁਤ ਸਾਰੇ ਦੇਖੋ ਗ੍ਰੰਥੀ ਸਿੰਘ ਆ ਅਤੇ ਕਿੰਨਾ ਸੋਹਣਾ ਪਾਠ ਉਦੋਂ ਬੜਾ ਸੁਰਾਂ ਕੱਢਣਗੇ, ਅਤੇ ਜਦੋਂ ਫਿਰ ਮਾਇਆ ਹੁੰਦੀ ਹੈ ਉਹਦੇ ਵਾਸਤੇ ਇੱਕ ਦੂਜੇ ਨਾਲ ਕਿਵੇਂ ਡਾਂਗ ਡਾਂਗੀ ਹੁੰਦੇ। ਐਂ ਤਿੰਨ ਦਿਨ ਪਾਣੀ ਪੜੇ ਆ ਉਸ ਵੇਲੇ ਦੋ ਦੋ ਚਾਰ ਚਾਰ ਸੌ ਰੁਪਈਏ ਨੇ ਕਿਵੇਂ ਲੜਦੇ ਇੱਥੇ ਸਾਡੇ ਹੁੰਦਾ ਹੁਣ ਤੋਂ ਮਰ ਗਿਆ ਗ੍ਰੰਥੀ ਸਿੰਘ। ਉਹ ਕਿਤੇ ਸ਼ਹੀਦਾਂ ਦੇ ਨਿਮਿਤ ਪਾਠ ਸੀ, ਉਹਨਾਂ ਨੇ ਉਹ ਜੋੜਾ ਵੀ ਚੜਾਇਆ ਕੱਪੜੇ ਵੀ। ਹੁਣ ਜੋੜਾ ਇੱਕ ਸੀ ਅਤੇ ਪੰਜ ਜਣੇ ਵੰਡਣ ਕਿਵੇਂ, ਅਤੇ ਉਹ ਜੋੜਾ ਜਿਹੜਾ ਸੀ ਅਤੇ ਇੱਕ ਜਣਾ ਲੈ ਗਿਆ, ਉਹ ਕਹੇ ਜੋੜਾ ਇਹ ਕਿਵੇਂ ਲੈ ਗਿਆ। ਉਹ ਜਿਹੜੇ ਜਾਂਦਾ ਸੀ ਦੋ ਦੂਜੇ ਤਿੰਨ ਇਕੱਠੇ ਹੋਏ, ਇੱਕ ਨੇ ਸਿਰ 'ਚ ਡਾਂਗ ਮਾਰੀ, ਇੱਕ ਨੂੰ ਜੋੜਾ ਲੈ ਗਿਆ। ਉਹ ਫਿਰ ਆਪਣੇ ਥਾਣੇ ਸਪਾਣੇ ਹੋਏ, ਉਹਦੇ ਟਾਂਕੇ ਕਾਫੀ ਲੱਗੇ, ਹੁਣ ਤਾਂ ਉਹ ਗੁਜ਼ਰ ਗਿਆ। ਇਸ ਤਰ੍ਹਾਂ ਫਿਰ ਉਹਦੇ ਦੂਜੇ ਝਗੜਦੇ, ਕਿਉਂਕਿ ਅੰਦਰ ਬਾਣੀ ਦਾ ਪੜ੍ਹੀ
ਮਾਇਆ ਪਦਾਰਥਾਂ ਲਈ ਅੰਦਰ ਗਿਆਨ ਜਾਗਰਤ ਅਵਸਥਾ ਨਹੀਂ ਹੈ। ਪਰ ਇਸ ਤਰ੍ਹਾਂ ਵੀ ਜੇ ਕੋਈ ਇਹ ਅਵਸਥਾ ਪ੍ਰਾਪਤ ਕਰ ਲੈ ਫਿਰ ਝਗੜਾ ਰਗੜਾ ਮੁੱਕ ਜਾਂਦਾ। ਅੰਧ ਅਗਿਆਨੀ ਕਦੇ ਨਾ ਸੀਜਿਆ, ਉਹ ਕਹਿੰਦੇ ਜਿਹੜੇ ਅੰਨੇ ਅਗਿਆਨੀ ਲੋਕ ਆ ਉਹ ਕਦੇ ਵੀ ਸੀਜੇ, ਕਹਿੰਦੇ ਕਿ ਮੁਕਤੀ ਦੀ ਬਾਜੀ ਨੂੰ ਸੀਜਿਆ ਜਿੱਤ ਨਹੀਂ ਸਕਦੇ, ਪ੍ਰਾਪਤ ਨਹੀਂ ਕਰ ਸਕਦੇ। ਇਸ ਯੁੱਗ ਮੈਂ ਰਾਮ ਨਾਮ ਨਿਸਤਾਰਾ ਬਿਰਲਾ ਕੋ ਪਾਏ ਗੁਰ ਸਭ ਦੀ ਵਿਚਾਰਾਂ, ਕਹਿੰਦੇ ਜਿਹੜਾ ਕਲਯੁੱਗ ਇਹਦੇ 'ਚ ਪਰਮੇਸ਼ੁਰ ਦਾ ਨਾਮ ਜਪਣ ਕਰਕੇ ਨਿਸਤਾਰਾ ਮੈਨੇ ਕਰਨਾ ਹੁੰਦਾ। ਲੇਕਿਨ ਕਹਿੰਦੇ ਕੋਈ ਬਿਰਲੇ ਗੁਰੂ ਪਿਆਰੇ ਆ ਜਿਹੜੇ ਗੁਰੂ ਦੇ ਉਪਦੇਸ਼ ਨੂੰ ਵਿਚਾਰ ਕੇ ਨਾਮ ਸਿਮਰਨ ਦੀ ਵਾਸਤਾ ਪਾਉਂਦੇ। ਹੁਣ ਦੇਖ ਲਓ ਭਾਈ, 2 ਘੰਟੇ ਪਾਠ ਕੀਤਾ ਅਤੇ ਜਾਣ ਲੱਗੇ ਇੱਕਦਮ ਦੌੜ ਜਾਂਦੇ, ਅਤੇ ਜੇ ਉਹ 15 ਮਿੰਟ ਗੁਰੂ ਸਾਹਿਬ ਨੂੰ ਚੌਰ ਕਰ ਜਾਣ ਉਹ ਉਹਨਾਂ ਦੀ ਸੇਵਾ ਬਣ ਕਿੰਨਾ ਨਹੀਂ ਬਣ। ਰਾਗੀ ਸਿੰਘਾਂ ਦਾ ਦੇਖੀਦਾ, ਉਹ ਕੀਰਤਨ ਕਰਕੇ ਬਾਜੀ ਜੁੜ ਜਾ ਕੇ ਚੱਲ ਜਾਣਗੇ, ਜਾਣ ਲੱਗੇ ਮਹਾਰਾਜ ਨੂੰ ਮਤਲਬ ਨਹੀਂ ਕਹੇ ਅਤੇ ਪਹਿਲਾਂ ਮੱਥਾ ਟੇਕ ਲਓ ਫਿਰ ਬਾਜੀ ਜੁੜੀ ਚੁੱਕ ਲਿਓ ਔਰ ਤੁਹਾਨੂੰ ਉੱਥੋਂ ਸਟੇਜ ਤੋਂ ਸਿੱਧੇ ਚੱਲ ਜਾਣਗੇ, ਮੱਥਾ ਨਹੀਂ ਟੇਕ। ਅੰਦਰ ਜੀ ਸ਼ਰਧਾ ਪਿਆਰ ਆ ਜਾਏ ਫਿਰ ਪਹਿਲਾਂ ਨਮਸਕਾਰ ਹੋਵੇ ਜਿਹਦਾ ਕੀਰਤਨ ਕਰਦੇ ਹਾਂ ਉਹਨੂੰ, ਹੁਣ ਮੱਥਾ ਟੇਕ ਕੇ ਜਾਓ। ਇਹ ਤਾਂ ਵੈਸੇ ਹੀ ਸਿਆਣਾ ਬੰਦਾ ਕੋਈ ਅਫਸਰ ਆ ਜਾਂ ਕੋਈ ਲੀਡਰ ਆ, ਉਹ ਬੰਦੇ ਵੀ ਉਹ ਨਹੀਂ ਕਰਦੇ, ਉਹ ਵੀ ਆਪਣੇ ਮੁਖੀ ਦਾ ਸਤਿਕਾਰ ਕਰਕੇ ਉਹ ਤੋਂ ਛੁੱਟੀ ਲੈ ਕੇ ਜਾਂਦੇ। ਪਰ ਸਾਡਾ ਸਮਾਜ ਦਾ ਇਸ ਤਰ੍ਹਾਂ ਦਾ ਹਾਲ ਹੋਇਆ। ਇਸ ਵਾਸਤੇ ਕਹਿੰਦੇ ਆਪ ਤਰੇ ਸਗਲੇ ਕੁੱਲ ਉਧਾਰਾਂ, ਕਹਿੰਦੇ ਜਿਹੜੇ ਗੁਰਮੁਖ ਪਿਆਰੇ ਜਿਹਨਾਂ ਨੂੰ ਸੋਝੀ ਆ ਗਈ ਆ ਉਹ ਆਪ ਵੀ ਤਰਦੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ। ਇਸ ਕਲਯੁੱਗ ਮੈਂ ਕਰਮ ਧਰਮ ਨਾ ਕੋਈ ਕਲੀਗਾ ਜਨਮ ਚੜਾਲ ਚੰਡਾਲ ਕਹਿ ਕਰੋ। ਕਹਿੰਦੇ ਕਲਯੁੱਗ ਜੋ ਕਹਿੰਦੇ ਜਿਹੜਾ ਕਲਯੁੱਗ ਹੈ ਇਹਦੇ ਵਿੱਚ ਜਿੰਨੇ ਜੀਵ ਜੰਤੂ ਇਹਨਾਂ ਤੋਂ ਕੋਈ ਪਵਿੱਤਰ ਕਰਮ ਧਰਮ ਤਾਂ ਹੁੰਦਾ ਹੀ ਨਹੀਂ, ਕਿਉਂਕਿ ਕਲਯੁੱਗ ਦਾ ਜਿਹੜਾ ਜਨਮ ਹੈ ਉਹ ਸ਼ੂਦਰ ਦੇ ਘਰ ਚੰਡਾਲ ਦੇ ਘਰ 'ਚ। ਇਸ ਵਾਸਤੇ ਜਿਹੜਾ ਭ੍ਰਿਸ਼ਟਾਚਾਰ ਆ ਬਹੁਤ ਵਧਿਆ ਹੋਇਆ, ਅਤੇ ਪਵਿੱਤਰ ਕੋਈ ਕਰਮ ਕਰਦਾ ਨਹੀਂ। ਸਤਿਯੁਗ ਦਾ ਜਨਮ ਬ੍ਰਾਹਮਣ ਦੇ ਕਰਦਾ ਸੀ, ਤ੍ਰੇਤੇ ਦਾ ਖੱਤਰੀ ਦੇ ਕਰਦਾ ਸੀ, ਦੁਆਪਰ ਦਾ ਵੈਸ਼ ਦੇ। ਇਹ ਹਿਸਾਬ ਕਿਤਾਬ ਨੂੰ ਕਹਿੰਦੇ ਕਲਯੁੱਗ ਦਾ ਸ਼ੂਦਰ ਦੇ ਘਰ ਹੋਣਾ, ਹਾਂਜੀ ਘਰ ਹੋਣਾ ਸੀ, ਪਰ ਨਾ ਹੋਣ ਕਰਕੇ ਚੰਡਾਲ ਦੇ ਘਰ ਚ ਗਿਆ। ਜੇ ਚੰਡਾਲ ਦੇ ਆ ਚੰਡਾਲ 'ਚ ਫਿਰ ਅਹਿਮ ਹੁੰਦਾ ਹੀ ਨਹੀਂ, ਹਾਂਜੀ। ਇਸ ਵਾਸਤੇ ਜਿਹੜੇ ਕਲਯੁੱਗ ਦੇ ਜੀਵ ਇਹਨਾਂ ਦਾ ਜਨਮ ਚੰਡਾਲ ਮੈਨੇ ਕਦੋਰ ਦੇ ਘਰ 'ਚ, ਇਹਨੂੰ ਮਾੜਾ ਜਿਹਾ ਕਹਿ ਕੇ ਦੇਖ ਲਓ, ਨਗ ਤੇ ਮੱਖੀ ਨਹੀਂ ਬਹਿਣ ਦਿੰਦਾ, ਉਦੋਂ ਅੱਗ ਬੋਲਾ ਹੋ ਜਾਂਦਾ। ਤੂੰ ਮੇਰੇ ਨਾਲ ਜ਼ਿਆਦਾ ਸਿਆਣਾ ਔਰ ਦੂਸਰੇ ਵੇਲੇ ਕਹਿੰਦੀ ਦੇਖ ਲਓ ਕੀ ਹਾਲਤ ਹੁੰਦੀ। ਨਾਨਕ ਨਾਮ ਬਿਨਾਂ ਕੋਈ ਮੁਕਤ ਨਾ ਹੋਈ, ਜਿਵੇਂ ਕਹਿੰਦੇ ਉਹ ਬ੍ਰਾਹਮਣ ਸੀ ਤੋ ਰਾਜੇ ਦਾ ਕ੍ਰੋਧ ਸੀ, ਉਹ ਪੂਜਾ ਘੱਟ ਮਿਲੀ ਤੋਂ ਗੁੱਸੇ ਹੋ ਗਿਆ, ਗੁੱਸੇ ਹੋ ਗਿਆ ਤਾਂ ਆਇਆ ਹੀ ਨਾ। ਰਾਜ ਨੇ ਕ੍ਰੋਧ ਜੀ ਨੂੰ ਲਿਆਓ, ਉਹ ਆ ਗਏ ਨਾ, ਕ੍ਰੋਧ ਪੂਰਾ ਚੜਿਆ ਸੀ। ਅਤੇ ਫਿਰ ਵਜ਼ੀਰਾਂ ਨੂੰ ਵੀ ਕਿਹਾ, ਹੋਰ ਅਫਸਰਾਂ ਨੂੰ, ਆਇਆ ਨਾ ਕੁੰਡਾ ਲਾ ਕੇ ਵੜ ਗਿਆ। ਇੱਕ ਚੰਡਾਲ ਸੀ, ਉਹ ਕਹਿੰਦਾ ਜੇ ਹੁਕਮ ਕਰੋ ਮੈਂ ਲਿਆਉਂਦਾ। ਉਹ ਕਹਿੰਦੇ ਤੂੰ ਕਿਵੇਂ ਲਿਆਏਗਾ, ਇਹ ਤਾਂ ਲਾਲਚ ਲੂਚ ਬੜਾ ਦਿੱਤਾ ਅਤੇ ਚਲੋ ਅਸੀਂ ਭੁੱਲ ਮੰਨ ਲੈਂਦੇ ਹਾਂ। ਉਹ ਕਹਿੰਦੇ ਵੀ ਮੇਰੀ ਜਾਤ ਦਾ ਭਰਾ ਆ ਮੈਂ ਲਿਆਉਂਦਾ, ਜੋ ਵੀ ਚੜਾ ਲਿਆ ਮੈਂ ਵੀ ਚੜਾ ਲਿਆ। ਉਹ ਚਲੇ ਗਿਆ, ਉਹ ਕਹਿੰਦਾ ਕੁੰਡਾ ਖੁੱਲ ਹੋਈ, ਕਹਿੰਦਾ ਮੈਂ ਨਹੀਂ ਜਾਣਾ। ਕਹਿੰਦੇ ਦੇਖ ਲਾ ਫਿਰ, ਤੂੰ ਵੀ ਚੰਡਾ ਲਿਆ ਮੈਂ ਵੀ ਚੜਾ ਲਿਆ, ਕਹਿੰਦਾ ਮੈਂ ਬ੍ਰਾਹਮਣ। ਕਹਿੰਦੇ ਤੂੰ ਬ੍ਰਾਹਮਣ ਕਿ ਮੇਰੇ ਜਦ ਗੁਰੂ ਦੇ ਹੱਥ ਤੈਨੂੰ ਚੰਡਾਲ ਨਹੀਂ ਚੜਿਆ, ਤੂੰ ਮੇਰੀ ਬਰਾਦਰੀ ਦਾ ਲਾ, ਨਹੀਂ ਤਾਂ ਮੈਂ ਚੀਤਾਂ ਫੁੱਟ ਕੇ ਅੰਦਰ ਆ ਬਣਨਾ ਲੈ ਜਾਣਾ ਧੂ ਕੇ, ਕਿ ਬੜਾ ਹਾਂ ਤੁਰ ਪਿਆ। ਉਹ ਕਹਿੰਦੇ ਕਿਵੇਂ ਆਇਆ, ਕਹਿੰਦੇ ਜੀ ਮੇਰੀ ਬਰਾਦਰੀ ਦਾ ਜੋ ਸੀ ਅਤੇ ਮੈਂ ਲੈ ਆਇਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਨਕ ਨਾਮ ਬਿਨਾਂ ਕੋਈ ਮੁਕਤ ਨਾ ਹੋਈ। ਪਾਤਸ਼ਾਹ ਕਹਿੰਦੇ ਕਲਯੁੱਗ ਵਿੱਚ ਹੋਰ ਤਾਂ ਸਾਧਨ ਕੋਈ ਚੱਲਦਾ ਨਹੀਂ, ਨਾ ਸਾਤਿਆ ਨਾ ਜਾਗਿਆ ਨਾ ਤਾਪਿਆ, ਇੱਕ ਨਾਮ ਜਪਣ ਵਾਲਾ। ਉਹ ਵੀ ਕਹਿੰਦੇ ਲੋਕ ਨਹੀਂ ਕਰਦੇ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੋਵੇਗਾ। ਗੌੜੀ ਮਹੱਲਾ ਤੀਜਾ ਗੁਆਰੇਰੀ, ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੇ ਰਾਤੇ ਹਰ ਬੇਪਰਵਾਹ, ਪੁਨ ਅਹੰਕਾਰ ਪਰਮੇਸ਼ਰ ਆਪ ਸੱਚਾ ਆ। ਉਹਦਾ ਅਮਰ ਮੈਨੇ, ਉਹਦਾ ਜਿਹੜਾ ਹੁਕਮ ਹੈ ਉਹ ਵੀ ਸੱਚਾ, ਉਹਦੇ ਹੁਕਮ ਨੂੰ ਕੌਣ ਮੁੜ ਸਕਦਾ। ਕਹਿੰਦੇ ਜਿਹੜੇ ਮਨ ਬਣੇ ਸਰੀਰ ਕਰਕੇ ਪਰਮਾਤਮਾ ਦੇ ਨਾਮ 'ਚ ਰੱਤੇ ਆ, ਉਹ ਕਹਿੰਦੇ ਮਹਾਂਪੁਰਖ ਬੇਪਰਵਾਹ ਹੋ ਜਾਂਦੇ। ਜਿਵੇਂ ਤੰਤਨ ਬਾਬਾ ਫਤਾਲ ਸਿੰਘ ਜੀ ਮਹਾਰਾਜ ਜੀ ਨੂੰ ਮੁਲਤਾਨ ਦਾ ਸੂਬਾ ਜਿਹੜਾ ਸਾਵਣ ਮੱਲ ਸੀ, ਕਹਿੰਦਾ ਮਹਾਰਾਜ ਸੰਤ ਬੇਪਰਵਾਹ ਕਿਵੇਂ ਹੁੰਦੇ, ਇਹ ਪ੍ਰਸ਼ਨ ਕਰਨਾ। ਅਤੇ ਸਮਾਂ ਬੀਤਿਆ, ਇੱਕ ਦਿਨ ਉਹਦੇ ਬਾਗ 'ਚ ਮਹਾਰਾਜ ਹੋਣੀ ਮਰਾਜੇ ਹੋਏ ਸੀ, ਉਹ ਆ ਕੇ ਚਰਨਾਂ 'ਚ ਬੈਠਾ ਲਗਾ ਚਰਨ ਘੁੱਟਣ। ਉਹ ਮਹਾਂਪੁਰਖ ਨੇ ਉਸਦੇ ਉਹ ਟਿੱਲੇ ਵਾਲਾ ਜੋੜਾ ਪਾਇਆ ਸੀ, ਅਤੇ ਉਹ ਤੋਂ ਛਡਾ ਕੇ ਨਾ ਅਤੇ ਠੁੱਡ ਮਾਰ ਕੇ ਪਰੇ ਸੁੱਟ ਦਿੱਤਾ। ਕਹਿੰਦੇ ਮਹਾਰਾਜ ਇਹ ਕਿ ਮੈਂ ਤਾਂ ਤੁਹਾਡਾ ਸੇਵਕ ਹਾਂ,
ਸੇਵਾ ਕਰਦਾ ਸੀ। ਕਹਿੰਦੇ ਤੂੰ ਪ੍ਰਸ਼ਨ ਕੀਤਾ ਸੀ ਨਾ ਕਿ ਸੰਤ ਬੇਪਰਵਾਹ ਕਿਵੇਂ ਹੁੰਦਾ। ਕਹਿੰਦੇ ਸੰਤ ਇਉਂ ਬੇਪਰਵਾਹ ਹੁੰਦਾ, ਤੇਰੇ ਵਰਗਾ ਜਿਹੜਾ ਮਲਤਾਨ ਦਾ ਗਵਰਨਰ ਹੈ ਉਹਨੂੰ ਵੀ ਠੁੱਡ ਮਾਰ ਸਕਦਾ। ਇਹ ਸਵਾਹ ਤੇ ਹੋਰ ਤਾਂ ਹਰ ਘਰ ਕੰਬਦੇ ਆ ਤੇ ਤੂੰ। ਕਹਿੰਦੇ ਸੰਤ ਇਉਂ ਬੇਪਰਵਾਹ ਹੁੰਦਾ। ਇਸ ਕਰਕੇ ਜਿਹੜੇ ਮਹਾਂਪੁਰਖ ਹੈ, ਸੱਚਾ ਮਹਿਲ ਸੱਚ ਨਾਮ ਸਮਾਹੋ, ਜਿਹੜੇ ਸੱਚੇ ਮਹਿਲ ਸਰੂਪ ਜਿਹਨਾਂ ਨੂੰ ਪ੍ਰਾਪਤ ਹੋ ਗਿਆ, ਉਹ ਜਿਹੜੇ ਐਸੇ ਜਗਿਆਸੂ ਆ, ਉਹ ਸੱਚੇ ਨਾਮੀ ਜਿਹੜਾ ਪਰਮੇਸ਼ਰ ਹੈ ਉਹਦੇ ਸਮਾਹੋ ਮੈਨੇ ਸਮਾਹੜਾ, ਉਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੋ ਜਾਂਦਾ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰੋ ਪਾਰ ਰਹੋ। ਕਹਿੰਦੇ ਹੇ ਮੇਰੇ ਮਨ, ਸਤਿਗੁਰਾਂ ਦਾ ਉਪਦੇਸ਼ ਸੁਣ ਔਰ ਉਹਦੀ ਵਿਚਾਰ ਵੀ ਕਰ। ਬਾਣੀ ਸੁਣਨੀ ਵੀ ਹੈ, ਉਹ ਤੋਂ ਵਿਚਾਰ ਲੈ ਕੇ ਉਹਦੇ ਅਨੁਕੂਲ ਜੀਵਨ ਬਣਾਉਣਾ। ਕਹਿੰਦੇ ਇਹ ਕੰਨੇ ਜਿਵੇਂ ਪਰਮਾਤਮਾ ਦੇ ਨਾਮ ਨੂੰ ਜੇ ਜਪੋਂਗੇ, ਇਹ ਨਾਮ ਚ ਐਸੀ ਵਰਕਤ ਆ ਭਵਜਲ, ਕਹਿੰਦੇ ਸੰਸਾਰ ਸਮੁੰਦਰ ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਭਰਮੇ ਆਵੇ ਭਰਮੇ ਜਾਏ, ਇਹੋ ਜਗ ਜਨਮਿਆਂ ਦੂਜਾ ਭਾਏ। ਪਾਤਸ਼ਾਹ ਕਹਿੰਦੇ ਜਿਹੜਾ ਜੀਵ ਹੈ ਨਾ, ਇਹ ਆਉਂਦਾ ਕਿਉਂ ਸੰਸਾਰ ਦੇ? ਕਹਿੰਦੇ ਭਰਮ 'ਤੇ ਆ ਰਿਹਾ। ਹਾਂਜੀ, ਭਰਮ ਹੁੰਦਾ ਆਪਣੇ ਆਪ ਨੂੰ ਵੀ ਨਾ ਦੂਏ ਨੂੰ ਵੀ ਨਹੀਂ ਸਮਝਣਾ, ਨਾ ਐਵੇਂ ਜੂ ਚੱਕਰ ਵਿਊ 'ਚ ਫਸੇ ਰਹਿਣਾ। ਜਿਵੇਂ ਅੱਜ ਕੱਲ੍ਹ ਲੋਕ ਟੈਨਸ਼ਨ 'ਚ ਫਸੇ ਆ, ਉਹ ਵਹਿਮ ਕਰਕੇ ਭਰਮ ਕਰਕੇ ਹੀ ਜਾਂਦਾ ਆ, ਕਿਉਂਕਿ ਦਵੈਸ਼ ਭਾਵ ਕਰਕੇ ਇਹ ਸਾਰਾ ਸੰਸਾਰ ਜੰਮਿਆ। ਜਾਂ ਰਾਗ ਆ ਜਾਂ ਦਵੈਸ਼ ਆ, ਜਿਹੜਾ ਮੋਹ ਆ ਉਹ ਵੀ ਜਨਮ ਦਾ ਕਾਰਨ, ਜਿਹੜੀ ਦਵੈਸ਼ ਹੈ ਉਹ ਵੀ ਜਨਮ ਦਾ। ਇਸ ਕਰਕੇ ਇਹਦੇ ਕਰਕੇ ਭਟਕਦਾ ਫਿਰਦਾ ਇਹ, ਅਦਵੈਤ ਵਿਰਤੀ ਪੈਦਾ ਨਹੀਂ ਹੁੰਦੀ। ਔਰ ਮਹਾਰਾਜ ਕਹਿੰਦੇ ਮਨਮੁਖ ਨਾਲ ਚੇਤਾ ਆਵੇ ਜਾਏ, ਕਿ ਜਿਹੜਾ ਮਨਮੁਖ ਪੁਰਸ਼ ਆ ਪਰਮਾਤਮਾ ਨੂੰ ਤਾਂ ਚੇਤੇ ਜ਼ਿਆਦਾ ਨਹੀਂ ਕਰਦਾ। ਇਸ ਕਰਕੇ ਆਉਂਦਾ ਜਾਂਦਾ ਜੰਮਦਾ ਮਰਦਾ, ਹਾਂਜੀ ਇਹ ਚੱਕਰ ਜੇ ਤੁਰਿਆ ਸਕਦਾ। ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ, ਇਹੋ ਜੀਓ ਵਡਾਣੀ ਚਾਕਰੀ ਲਾਇਆ। ਪ੍ਰਸ਼ਨ ਕਹਿੰਦੇ ਇਹ ਸੱਚੇ ਪਾਤਸ਼ਾਹ, ਇਹ ਜਿਹੜਾ ਜੀਵ ਆਪ ਭੁੱਲਿਆ ਆ ਜਾਂ ਪਰਮਾਤਮਾ ਨੂੰ ਭੁਲਾ ਦਿੱਤਾ? ਇਹ ਮਹਾਰਾਜ ਦੱਸਦੇ ਕਹਿੰਦੇ ਜੇ ਆਪ ਭੁੱਲਾਇਆ ਤੇ ਕਰਮਾਂ ਅਨੁਸਾਰ ਇਹ ਹਾਂਜੀ ਭੁੱਲਾ ਹੋਇਆ। ਜੇ ਕਹਿੰਦੇ ਪਰਮੇਸ਼ਰ ਨੇ ਭੁਲਾਇਆ ਤਾਂ ਵੀ ਕਰਮਾਂ ਦੇ ਅਨੁਸਾਰ ਹੀ ਆ, ਇਹਦੇ ਕਰਮ ਹੀ ਐਸੇ ਮਾੜੇ ਆ ਉਹਨਾਂ 'ਚ ਲੱਗ ਕੇ ਇਹ ਪਰਮਾਤਮਾ ਨੂੰ ਭੁੱਲਾ ਦੇ। ਜੇ ਕਹਿੰਦੇ ਪਰਮਾਤਮਾ ਦੀ ਵੀ ਗੱਲ ਕਹੀਏ, ਪਰਮਾਤਮਾ ਨੇ ਵੀ ਫਲ ਤਾਂ ਉਹਦੇ ਕਰਮਾਂ ਦਾ ਹੀ ਦੇਣਾ। ਉਹਦੇ ਕਰਮ ਮਾੜੇ ਸੀ, ਕਰਮਾਂ ਕਰਕੇ ਨੀਚ ਕਰਮਾਂ ਕਰਕੇ ਇਹ ਭੁੱਲਾ ਹੋ ਗਿਆ, ਕੁਸੰਗਤ ਦੇ ਪ੍ਰਭਾਵ ਥੱਲੇ ਨੀਚ ਕਰਮ ਕਰਦਾ। ਇਹ ਪਾਤਸ਼ਾਹ ਕਹਿੰਦੇ ਇਹ ਜਿਹੜਾ ਜੀਵ ਆ ਆਪਣੇ ਮਾਲਕ ਹੋਣ ਪਰਮੇਸ਼ਰ ਨੂੰ ਛੱਡ ਕੇ ਵਡਾਣੀ ਪਰਾਈ ਜਿਹੜੀ ਹੋਰਨਾਂ ਦੀ ਚਾਕਰੀ ਸੇਵਾ 'ਚ ਲਾਇਆ ਹੋਵੇ, ਹਾਂਜੀ ਇਸ ਕਰਕੇ ਭੁੱਲਾ ਕਰਦਾ ਆ। ਅਤੇ ਜਿਵੇਂ ਅੱਜ ਕੱਲ੍ਹ ਕਹੀਏ ਸੇਵਾ ਕਰਿਆ ਕਰੋ, ਕਹਿੰਦੇ ਮਹਾਰਾਜ ਜਿਹੜੇ ਬੱਚੇ ਬੱਚੀਆਂ ਦਿੱਤੇ ਆ ਇਸਤਰੀ ਪਰਿਵਾਰ, ਇਹ ਮਹਾਰਾਜ ਦੀ ਸੇਵਾ ਹੀ ਹੈ। ਇਹਦਾ ਮੋਹ ਮਮਤਾ ਦਾ ਵਧਾ ਕਰ ਰਹੇ ਹਾਂ, ਵਧਾ ਚੱਟੀ ਜੋ ਪਰੇ ਨਾ ਗੁਰਨਾ ਅਵਤਾਰ, ਹਾਂਜੀ ਇਹ ਤਾਂ ਸਵਾਰਥ ਦੇ ਵਾਸਤੇ ਸੇਵਾ ਕਰਦਾ ਅਤੇ ਦੁਨੀਆਂ ਦੀ ਥੋੜ੍ਹੀ ਕਰਦਾ। ਪਰ ਹੁਣ ਅੱਜ ਕੱਲ੍ਹ ਇਹੋ ਜਿਹੇ ਟੁੱਚਰ ਡਾਮ ਦੇ, ਕਹਿੰਦੇ ਇਹ ਵੀ ਤਾਂ ਮਹਾਰਾਜ ਹੈ ਸੇਵਾ ਹੀ ਆ। ਸੋ ਇਸ ਵਾਸਤੇ ਇਹ ਭੁੱਲਿਆ ਕਰਦਾ, ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਇਸੇ ਕਾਰਨ ਦੇ ਕਰਕੇ ਮਹਾਂ ਦੁੱਖ ਖੱਟੇ ਬਿਰਥਾ ਜਨੂ ਹੈ, ਫਿਰ ਉਹ ਬੜੇ ਭਾਰੀ ਦੁੱਖਾਂ ਨੂੰ ਖੱਟੇ ਮੈਨੇ ਪ੍ਰਾਪਤ ਕਰਦਾ। ਔਰ ਕਹਿੰਦੇ ਜਿਹੜਾ ਪਵਿੱਤਰ ਅਮੂਰਤ ਮਨੁੱਖਾ ਜਨਮ ਸੀ ਇਹਨੂੰ ਵਿਅਰਥ ਗੁਆ ਲਿਆ, ਹਾਂਜੀ ਇਸੇ ਤਰ੍ਹਾਂ ਫਿਰ ਉਹ ਜਿਹੜੀ ਆ ਮੋਹ ਮਮਤਾ ਦੀ ਭੰਡ ਚੱਕੀ ਤੂੰ ਵੀ ਇਵੇਂ ਕਰਦੀ ਹੈ, ਤੇਰਾ ਵੀ ਇਹ ਹਾਲ ਹੈ ਹੈਂ ਕਿ ਦੋਹਤੇ ਹੈ ਦੋਹਤੀਆਂ ਬਸ ਉਸ ਚੱਕਰ ਦੇ ਵਿੱਚ ਹੀ। ਕਿਰਪਾ ਕਰ ਸਤਿਗੁਰੂ ਮਲਾਏ, ਏਕੋ ਨਾਮ ਚੇਤੇ ਵਿੱਚੋਂ ਭਰਮ ਗਵਾਏ। ਕਹਿੰਦੇ ਜਿਹੜਾ ਜੀਵ ਜੇ ਜਿਹਦੇ ਉੱਤੇ ਤੂੰ ਪ੍ਰਵਾਸ਼ ਆਪਣੀ ਕਿਰਪਾ ਕਰ ਦਵੇਂ ਅਤੇ ਪੂਰੇ ਗੁਣਾਂ ਨੂੰ ਮਿਲਾ ਦਵੇਂ, ਫਿਰ ਕਹਿੰਦੇ ਜਿਹੜਾ ਹਿਰਦੇ 'ਚ ਭਰਮ ਪਿਆ ਨਾ ਇਹਨੂੰ ਚੁਕਾਏ ਮੈਨੇ ਦੂਰ ਕਰ ਦਵੇਂ, ਜਦੋਂ ਭਰਮ ਨਿਕਲ ਜਾਊਗਾ ਅਤੇ ਇੱਕੋ ਇੱਕ ਨਾਮ ਦਾ ਹੀ ਚੇਤ ਚਿੰਤਨ ਕਰੂਗਾ, ਉਹਨੂੰ ਚੇਤੇ ਕਰੂਗਾ। ਨਾਨਕ ਨਾਮ ਜਪੇ ਨਾਓ ਨੌਨਿਤ ਪਾਏ। ਪਾਤਸ਼ਾਹ ਕਹਿੰਦੇ ਜੇ ਇਸ ਤਰ੍ਹਾਂ ਇਹ ਸਿੱਧਾ ਹੋ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਣ ਅਤੇ ਨੌਨਿਧੀਆਂ 18 ਸਿਧੀਆਂ ਜਿਹੜੀਆਂ ਹੈ ਉਹ ਦੇਣ ਵਾਲਾ ਕੌਣ ਹੈ? ਨਾਮੀ ਪਰਮੇਸ਼ਰ, ਉਹਨੂੰ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਫਿਰ ਜਿਸ ਤਰ੍ਹਾਂ ਉਹ ਕਹਿੰਦੇ ਸਿਗਲੀ ਆ ਰਿਹਾ ਨਾ, ਉਹ ਤੀਰ ਨੂੰ ਮਾਂਜ ਕੇ ਸਾਫ਼ ਵੀ ਕਰ ਦਿੰਦਾ, ਸਿੱਧਾ ਵੀ ਕਰ ਦਿੰਦਾ। ਅਤੇ ਜੇ ਬਿੰਗਾ ਹੋਵੇ ਕਮਾਨ 'ਤੇ ਰੱਖਿਆ ਨਿਸ਼ਾਨੇ 'ਤੇ ਨਹੀਂ ਨਾ ਪਾਉਣਾ। ਇਸ ਤਰ੍ਹਾਂ ਜਿਹੜਾ ਪੂਰਾ ਗੁਰੂ ਆ ਉਹ ਸਿੱਧਾ ਵੀ ਕਰ ਦਿੰਦਾ, ਉਹਨੂੰ ਸਿੱਧੇ ਕਰਨੇ ਆਉਂਦੇ। ਪਰ ਜੇ ਬਣ ਜਾਏ ਉਹਦਾ ਰਹਿਣ ਬਿੰਗ ਵਾਲ ਕੱਢ ਦਿੰਦਾ ਨਾ, ਕੱਪ ਵੀ ਫਿਰ ਬੇਲ ਵਾਂਗ ਕੱਢ ਕੇ ਫੇਰ ਕੁੱਡ 'ਚ ਵੜਦਾ। ਅਤੇ ਜੇ ਬਿੰਗਾ ਟੇਢਾ ਹੋਵੇ ਫੇਰ ਕਿਵੇਂ ਵੜੂਗਾ? ਜੇ ਤੂੰ ਰਹਿਣ ਠੀਕ ਭਰਨੇ ਸਿੱਧਾ ਹੋ ਜਾਂਦਾ।
ਗੌੜੀ ਗੁਆਰੇ ਵੀ ਮਹੱਲਾ ਤੀਜਾ, ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋ ਜਾਏ, ਗੁਰ ਸੇਵਾ ਤੇ ਮਨਪਤੀ ਆਏ। ਕਹਿੰਦੇ ਹੁਣ ਬਚਨੇ ਬੜਾ ਵਿਚਾਰ ਦਾ, ਕਹਿੰਦੇ ਜੇ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ, ਜਿਹੜੇ ਗੁਰਮੁਖ ਪਿਆਰੇ ਆਪ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ, ਉਹਨਾਂ ਕੋਲ ਜਾ ਕੇ ਸਿਮਰਨ ਦੇ ਬਾਰੇ ਪੁੱਛੋ, ਕਿਉਂਕਿ ਉਹਨਾਂ ਨੂੰ ਸ਼ੌਕ ਹੈ, ਉਹ ਕੇ ਦੱਸਣਗੇ ਕਿ ਜਿਹੜੇ ਹੁਣ ਇੱਥੇ ਹੋਰ ਹਾਂਜੀ ਕੂਲ ਜਲੂਲ ਗੱਲਾਂ ਕਰਦੇ, ਉਹ ਸਿਮਰ ਦੀਆਂ ਗੱਲਾਂ ਕਿਹੜੇ ਕਰਨਗੇ, ਉਹਦੀਆਂ ਬਸ ਜਿਹੜਾ ਮਾੜਾ ਮੋਟਾ ਅੱਗਾ ਵੀ ਜਪਦਾ ਹੋਵੇਗਾ ਖੁੱਤੀਆਂ ਗੱਲਾਂ ਕਰਕੇ, ਉਹ ਵੀ ਉਹਦਾ ਗੁਆ ਦੇਣਗੇ। ਇਸ ਵਾਸਤੇ ਕਹਿੰਦੇ ਸਤਿਗੁਰੂ ਜੀ ਸੇਵਾ ਕਰਨ ਮਨਪਤੀ ਆਏ, ਕਹਿੰਦੇ ਇਹਦੇ ਭਰੋਸੇ ਵਾਲਾ ਬਣ ਗਿਆ, ਗੁਰ ਸੇਵਾ ਤੇ ਮਨਪਤੀ ਆਏ, ਸਤਿਗੁਰੂ ਦੀ ਸੇਵਾ ਕਰਨ ਮਨ ਜਿਹੜਾ ਪਤੀ ਚ ਜਾਂਦਾ ਯਕੀਨ ਵਾਲਾ ਬਣ ਜਾਂਦਾ। ਅੱਜ ਕੱਲ੍ਹ ਲੋਕ ਕੁੱਤਿਆਂ ਬਿੱਲਿਆਂ ਦੀ ਸੇਵਾ ਦੇਖ ਲਓ ਕਿਵੇਂ ਕਰਦੇ, ਕੁੱਕੜ ਚ ਕੀ ਕਰਦੇ, ਜਿਹੜੇ ਨਾਮ ਜਪਣ ਵਾਲੇ ਉਹਨਾਂ ਦੀ ਨਿੰਦਾ ਕਰਨੀ, ਇਹ ਕਾਲਯੋਗ ਦੇ ਲੱਛਣ ਇਹ ਆ। ਸਿੰਘ ਪੂਜ ਥੋੜ੍ਹੀ ਚੇਤਨ ਮੰਤਰ ਨਾਮ ਕਮਾਏ, ਪੂਰੇ ਵਰਤੇ ਸੋਚ ਹੀ ਪਾਏ। ਕਹਿੰਦੇ ਅਸਲ ਉਹ ਪੁਰਖ ਜਿਹੜੇ ਹੈ ਉਹ ਧੰਨਤਾ ਵਾਲੇ ਸ਼ਾਹੂਕਾਰ ਆ, ਧਨਵਾਨ ਮੈਨੇ ਉਹ ਅਸਲੀ ਧਨਵਾਨ ਸ਼ਾਹੂਕਾਰ ਆ, ਹਰ ਨਾਮ ਕਮਾਏ ਜਿਹੜੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਆ, ਪੂਰੇ ਵਰਤੇ ਸੋਚ ਹੀ ਪਾਏ। ਲੇਕਿਨ ਗੱਲ ਕਹਿੰਦੇ ਸ਼ਰਤ ਇਹ ਹੈ, ਪੂਰੇ ਸਤਿਗੁਰਾਂ ਦੇ ਕੋਲੋਂ ਪਰਮਾਤਮਾ ਦੇ ਨਾਮ ਜਪਣ ਦੀ ਜਿਹੜੀ ਸੋਝੀ ਇਹ ਪ੍ਰਾਪਤ ਹੁੰਦੀ ਹੈ। ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਘਾਲ ਭਾਈ ਭਾਈ ਰਹੋ। ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਓ, ਪਰਮਾਤਮਾ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਇਕਾਗਰ ਹੋ ਕੇ ਜਪੋ। ਕਹਿੰਦੇ ਮੁਖੀ ਸਤਿਗੁਰਾਂ ਦੀ ਸੇਵਾ ਕਰੋ, ਕਿਉਂਕਿ ਇਹ ਪਰਮਾਤਮਾ ਜਿਹੜਾ ਇਹਨਾਂ ਦੀ ਘਾਲ ਘਾਲ ਨਾਲ ਕਮਾਈ ਹੈ, ਇਹਨੂੰ ਥਾਂ ਪਾਲਣ ਦਾ ਭਾਵ ਇਹਨਾਂ ਦੀ ਕਮਾਈ ਨੂੰ ਫਿਰ ਸਫਲ ਕਰਨੀ ਹੈ, ਕਿਉਂਕਿ ਗੁਰਮੁਖਾਂ ਦੀ ਕੀਤੀ ਹੋਈ ਜਿਹੜੀ ਸੇਵਾ ਘਾਲ ਕੀਤੀ ਹੋਈ ਹੈ ਉਹਨੂੰ ਥਾਂ ਪਾਉਂਦਾ ਮਨਜ਼ੂਰ ਹੋ ਜਾਂਦੀ ਹੈ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤਾਰ ਪਾਵੈ ਸੋਏ। ਕਹਿੰਦੇ ਜਿਹਨਾਂ ਦਾ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਆਪਣੇ ਸਰੂਪ ਨੂੰ ਪਛਾਣ ਲੈਂਦਾ। ਕਹਿੰਦੇ ਉਹ ਜਿਹੜੇ ਜੀਵਨ ਮੁਕਤ ਅਵਸਥਾ ਵਾਲੇ ਪੁਰਸ਼ ਆ ਉਹ ਪਰਮਾਤਮਾ ਨੂੰ ਪਾ ਲੈਂਦੇ, ਅਤੇ ਆਮ ਜਿਹੜੇ ਹੁਣ ਵੱਡੇ ਲੋਕ ਆ, ਚਾਹੇ ਧਾਰਮਿਕ ਆ ਚਾਹੇ ਸਿਆਸੀ ਆ, ਉਹ ਫੋਟੋਆਂ ਪਹੁੰਚਾਉਣ ਤੱਕ ਹੁੰਦੇ ਆ। ਜਿਹੜੀ ਡੋਗਰੀ ਢੋਣ ਦੀ ਸੇਵਾ ਉਹ ਬੇਚਾਰੇ ਗਰੀਬ ਲੋਕ ਹੀ ਕਰਦੇ ਆ, ਜਾਂ ਸਾਧੂ ਸੰਤ ਆ ਉਹਨੇ ਫੋਟੋ ਖਿਚਾਈ ਅਖਬਾਰ 'ਚ ਜੱਥਾ ਚੱਲੇ, ਬਸ ਇੰਨੇ ਕੰਮ, ਅਤੇ ਜਾਂ ਉਸ ਵੇਲੇ ਐਵੇਂ ਸਾਥੀ ਡੋਗਰੀ ਜੋ ਕੱਲੇ ਹੀ ਫੋਟੋ ਖਿਚਾਲੇ, ਹੈ ਕਰਨੇ ਨਹੀਂ, ਕਰਨ ਵਾਲੇ ਹੋ ਰਹੇ। ਹਰ ਗੁਣ ਗਾਵੇ ਮਾਤੂਸਮ ਹੋਏ, ਸਹਿਜੇ ਸਹਿਜ ਸਮਾਵੈ ਸੋਏ। ਜਿਹੜਾ ਕਹਿੰਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਉਹਦੀ ਬੁੱਧੀ ਜਿਹੜੀ ਹੈ ਬੜੀ ਉੱਤਮ ਸ੍ਰੇਸ਼ਟ ਹੋ ਜਾਂਦੀ। ਉਹ ਵੀ ਸੁਭਾਵਿਕ ਸੁਤੇ ਸਿੱਧ ਹੈ ਜਿਵੇਂ ਨੇ, ਅਤੇ ਸੁਤੇ ਸਿੱਧੇ ਉਹ ਗਿਆਨ ਦੁਆਰਾ ਸਹਿਜ ਪਦ ਜਿਹੜਾ ਹਾਂਜੀ ਉਹਦੇ 'ਚ ਅਭੇਦ ਹੋ ਜਾਂਦੇ, ਉਹਨਾਂ ਦਾ ਮਨ ਹਰ ਵੇਲੇ ਸ਼ਾਂਤ ਰਹਿੰਦਾ। ਦੂਜਾ ਭਜਨ ਸੇਵਿਆ ਜਾਏ, ਹਉਮੈ ਮਾਇਆ ਮਹਾਂ ਵਿਖਾਏ। ਦੂਜਾ ਭਾਵ ਕੀ ਹੈ? ਦੁਵੈਸ਼ ਭਾਵ। ਇਹਦੇ ਕਰਕੇ ਪਰਮਾਤਮਾ ਦੀ ਸੇਵਾ ਨਹੀਂ ਹੁੰਦੀ, ਕਿਉਂਕਿ ਉਹਨਾਂ ਦੇ ਮਨ 'ਚ ਭਰਮ ਪਿਆ, ਉਹ ਫਿਰ ਸ਼ੰਕਾਬਾਦੀ ਜਿਹੜਾ ਉਹ ਸੇਵਾ ਕਰੇ ਨਹੀਂ ਸਕਦਾ। ਮਨ ਦੇ ਸ਼ੰਕੇ ਦੂਰ ਕਰਾਂਗੇ, ਸੇਵਾ ਵੀ ਤਾਂ ਹੀ ਉਹ ਭਜਨ ਵੀ ਤਾਂ ਹੀ ਹੋਏਗਾ। ਅਤੇ ਇਸ ਵਾਸਤੇ ਕਹਿੰਦੇ ਜਿਹੜੀ ਮਾਇਆ ਦੀ ਹੰਗਤਾ ਮਮਤਾ, ਇਹਦੇ ਕਰਕੇ ਮਹਾਂਮੇ ਨੇ ਬਹੁਤ ਇਹ ਵੱਡੇ ਜਿਹੜੇ ਵਿਸ਼ੇ ਵਿਕਾਰ ਰੂਪੀ ਜ਼ਹਿਰ ਪੇ ਆ, ਇਹਨੂੰ ਦਿਨ ਰਾਤ ਫੱਕ ਰਿਹਾ, ਤਾਂ ਨਸ਼ੇ ਜਹਿ ਰਹੀ ਆ, ਅਤੇ ਮਾਇਆ ਖਰਚ ਕਰਕੇ ਆਹ ਜਿਹੜਾ ਫਿਲਮੇ ਕਹਿੰਦੇ ਫਿਲਮਾਂ ਦੇਖਣੀਆਂ, ਗੀਤ ਸੁਣਨੇ, ਉਹ ਅੱਖਾਂ ਦੀ ਜਾ ਰਿਹਾ, ਕੋਈ ਕੰਨਾਂ ਦੀ ਜਾ ਰਿਹਾ, ਜਿਹੜੇ ਗੰਦੇ ਗੀਤ ਗਾਉਣੇ ਮੂੰਹ ਦੀ ਜਾ ਰਿਹਾ, ਇਹ ਵੀ ਜਾ ਰਹੇ ਹਾਂ। ਇਸ ਵਾਸਤੇ ਜਿਹੜੇ ਪੰਜ ਵਿਕਾਰ ਇਹ ਵੀ ਜਾ ਰਿਹਾ, ਇਹਨੂੰ ਫੱਕ ਰਹੇ ਆ, ਪਰ ਉਹ ਇਹਦਾ ਫੱਕਾ ਮਾਰ ਰਹੇ ਆ। ਨਸ਼ੇ ਨਹੀਂ ਮੁੱਕੇ, ਨਸ਼ਿਆਂ ਨੇ ਇਹਨੂੰ ਮਕਾ ਦਿੱਤਾ, ਪੀਸ਼ਿਆਂ ਨੇ ਇਹਨੂੰ ਮਕਾ ਦਿੱਤਾ। ਦੂਜਾ ਭਜਨ ਸੇਵਿਆ ਜਾਏ, ਹੋਮੇ ਮਾਇਆ ਮਹਾਂ ਵਿਖਾਏ। ਦਵੈਤ ਭਾਵ ਕਰਕੇ ਕਹਿੰਦੇ ਉਹ ਸੇਵਿਆ ਨਹੀਂ ਜਾਂਦਾ, ਉਹਦੀ ਸੇਵਾ ਨਹੀਂ। ਇਹ ਜਿਹੜੀ ਮਾਇਆ ਦੀ ਹੰਗਤਾ ਮਮਤਾ ਕਰਕੇ ਮਾਂ ਨੇ ਇਹ ਬਹੁਤ ਜਿਹੜੇ ਵਿਸ਼ਮ ਬਕਾਰੀ ਰੂਪੀ ਜ਼ਹਿਰ ਹੈ ਵੱਡੀ, ਇਹਨੂੰ ਖਾ ਲਿਆ। ਪੁੱਤ ਕਟੰਬ ਗ੍ਰਿਮ ਹੋਇਆ ਮਾਏ, ਮਨ ਨੂੰ ਕੰਧਾ ਆਵਿਆ ਜਾਏ। ਪੋਤਿਆ ਕਟੰਬ ਨਾਮ ਪਰਿਵਾਰ ਦਾ ਗ੍ਰਹਿ ਘਰ ਆ, ਅਤੇ ਮਾਇਆ ਦੇ ਜਾਲਾਂ ਵਿੱਚ ਇਹ ਸਭ ਮੋਇਆ ਹੋਇਆ। ਕਹਿੰਦੇ ਇਸ ਕਰਕੇ ਜਿਹੜਾ ਅੰਨਾ ਅਗਿਆਨੀ ਮਨ ਮੁੱਕ ਆ, ਆਵਾ ਜਾਏ, ਆਉਂਦਾ ਆ, ਜਾਂਦਾ ਆ, ਜੰਮਦਾ ਆ, ਮਰਦਾ, ਬਸ ਇਹ ਚੱਕਰ ਮੁੱਕਦਾ ਹੀ ਨਹੀਂ। ਹਰ ਹਰ ਨਾਮ ਦੇਵਿਆ ਜਨ ਸੋਏ, ਆਂਦਨ ਭਗਤ ਗੁਰ ਸਭ ਦੀ ਹੋਏ। ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਵਿਅਕਤੀਆਂ ਨੂੰ ਪਰਮੇਸ਼ਰ ਦਾ ਹਰੀ ਹਰ ਨਾਮ ਦੇ ਦਿੰਦੇ ਨਿਰੰਕਾਰ ਦਾ, ਉਹ ਕਹਿੰਦੇ ਜਿਹੜੇ ਗੁਰੂ ਸ਼ਬਦ ਦੀ ਕਮਾਈ ਕਰਨ ਵਾਲੇ ਜਾਂ ਗੁਰੂ ਸ਼ਬਦ ਨਾਲ ਜੁੜੇ, ਉਹਨਾਂ ਪਾਸੋਂ ਫਿਰ ਦਿਨ ਰਾਤ ਪਰਮੇਸ਼ਰ ਦੀ ਭਗਤੀ ਹੁੰਦੀ।
ਉਹ ਪਰਮਾਤਮਾ ਦੀ ਭਗਤੀ ਕਰਦੇ, ਉਹਨਾਂ ਨੂੰ ਵਿਹਲੇ ਹੈ ਨੀ, ਨਾਮ ਜਪਣ ਵਾਲੇ ਜਿਹੜੇ ਦਿਨ ਰਾਤ ਲੱਗੇ ਰਹਿੰਦੇ, ਗੁਰਮਤਿ ਵਿਰਲਾ ਬੁੱਝ ਹੈ ਕੋਈ, ਨਾਨਕ ਨਾਮ ਸਮਾਵੈ ਕੋਈ, ਜਿਹੜੇ ਗੁਰਮਤਿ ਪਿਆਰੇ ਹੈ ਉਹ

0: ਆਂਦਨ ਜਪੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਿਹ ਕੇਵਲ ਨਿਰਵਾਣੀ। ਕਹਿੰਦੇ ਉਹ ਜਿਹੜਾ ਪਰਮਾਤਮਾ ਆ, ਪਾਣ ਨਾਮ ਹੁੰਦਾ ਹੱਥਾਂ ਦਾ ਪਾਣੀ, ਉਹਨਾਂ ਦੇ ਹੱਥਾਂ ਚ ਕਹਿੰਦੇ ਸਾਰੰਗ ਨਾਮ ਦਾ ਧਨੁਸ਼ ਫੜਿਆ ਆ। ਕਹਿੰਦੇ ਉਹ ਜਿਹੜਾ ਪਰਮਾਤਮਾ ਦਿਨ ਰਾਤ ਉਹ ਇਸ ਤਰ੍ਹਾਂ ਉਹਦਾ ਨਾਮ ਜਪਦੇ, ਕਿਸ ਤਰ੍ਹਾਂ ਦੂਜੀ ਬਦਲੀ ਸਾਰੰਗ, ਜਿਵੇਂ ਜਿਹੜਾ ਪਪੀਹਾ ਆ ਉਹ ਸ਼ਾਂਤੀ ਬੂੰਦ ਵਾਸਤੇ ਫਿਰਿਓ ਕਰਦਾ ਆ, ਇਸ ਤਰ੍ਹਾਂ ਕਹਿੰਦੇ ਜੋ ਪਰਮੇਸ਼ਰ ਨੂੰ ਚੇਤੇ ਕਰਦੇ ਆ, ਅਰਾਧਦੇ ਆ, ਧਿਆਉਂਦੇ ਆ ਕਿ ਸਾਨੂੰ ਅੰਮ੍ਰਿਤ ਰੂਪੀ ਸ਼ਾਂਤੀ ਦੀ ਬੂੰਦ ਮਿਲ ਜਾਏ। ਪਾਤਸ਼ਾਹ ਕਹਿੰਦੇ ਉਹ ਨਾਮੀ ਵਿੱਚ ਇੰਨੇ ਰੰਗੇ ਗਏ ਆ। ਨਿਹ ਕੇਵਲ ਹੁੰਦਾ ਜਿਹੜਾ ਸ਼ੁੱਧ ਸਰੂਪ ਪਰਮਾਤਮਾ, ਨਿਰਵਾਣੀ, ਨਿਰਵਾਣ, ਦੁੱਖਾਂ ਤੋਂ ਰਹਿਤ ਆ, ਨਿਰਬੰਧ ਅਵਸਥਾ, ਬੰਧਨਾਂ ਤੋਂ ਰਹਿਤ ਆ, ਉਹਦਾ ਸੇਵਨ ਕਰਕੇ ਉਹ ਵੀ ਨਿਰਬੰਧ ਬੰਧਨਾਂ ਤੋਂ ਰਹਿਤ ਹੋ ਜਾਂਦੇ, ਉਹਨਾਂ ਨੂੰ ਬੰਨਣ ਹੀ ਨਹੀਂ ਰਹਿੰਦਾ। ਉਹ ਬਾਬਾ ਜਵਾਲਾ ਸਿੰਘ ਮਹਾਰਾਜ ਦੇ ਅਰਦਲੀ ਸੀ, ਈਸ਼ਰ ਸਿੰਘ ਫੌਜ 'ਚ ਨਾਲ ਹੀ ਸੀਗੇ, ਉਦੋਂ ਰੈੱਡ ਅਲਰਟ ਸੀ ਅਤੇ ਜਰਮਨ ਦੀ ਲੜਾਈ ਸੀ, ਅੱਗ ਨਹੀਂ ਨਾ ਬਾਲਦੇ। ਉਹ ਫਿਰ ਮਹਾਂਪੁਰ ਕਹਿਣ ਲੱਗੇ ਪਿਆ ਜੀ ਈਸ਼ਰ ਸਿੰਘ ਤੁਹਾਡਾ ਸਿਹਤ ਇਸ ਤਰ੍ਹਾਂ ਹੀ ਆ ਕਿ ਪਾਣੀ ਬੜਾ ਠੰਡਾ, ਉੱਧਰ ਦਰਿਆ ਜੰਮ ਜਾਂਦੇ ਆ, ਉੱਥੇ ਰੇਸਾਂ ਆਉਂਦੀਆਂ ਕਾਰਾਂ ਦੀਆਂ, ਇੰਨੇ ਦੇ ਲੋ ਜੰਮੇ ਹੁੰਦੇ ਆ, ਇਹ ਅੱਖੀਂ ਦੇਖਿਆ। ਅਤੇ ਵੀ ਪਾਣੀ ਉਹ ਬਰਫ ਭੰਨ ਕੇ ਪਾਣੀ ਲਿਆਇਆ, ਅਤੇ ਥੋੜ੍ਹਾ ਕੋਸਾ ਕਰ ਲਿਆ ਠੰਡਾ, ਉਸਨੂੰ ਠੰਡਾ ਪਾਣੀ ਪਤਾ ਕਿਵੇਂ ਕਰੇ, ਜਦੋਂ ਹੁਣ ਪੀਪਾ ਭਰ ਕੇ ਰੱਖ ਲਓ ਫਿਰ ਦੱਸਿਆ ਜੀ ਕਿਤੇ ਹੋਣੇ ਨੇ, ਅਤੇ ਜੇ 2 ਕਿਲੋ ਚੰਗਾ ਉਬਾਲ ਲਓ ਅਤੇ ਉਹ ਕਰ ਦਿੰਦਾ, ਸਿਆਣਾ ਬੰਦਾ ਫਿਰ ਸਿਆਣਪਣਾ ਕੰਮ ਕਰਦਾ। ਉਹ ਫੌਜੀਆਂ ਦੀ ਜਿਹੜੀ ਪੱਗ ਬੜੀ ਨਰੋਈ ਹੁੰਦੀ ਆ, ਉਹ ਪੱਗ ਹੌਲੀ ਹੌਲੀ ਬਾਲ ਕੇ ਨਾ ਅਤੇ ਗੁਪਤ ਢੰਗ ਨਾਲ ਅੱਗ ਬਾਲ ਕੇ ਪਾਣੀ ਫਿਰ ਗਰਮ ਕਰ ਲਿਆ, ਅਤੇ ਸਿਰ ਦੇ ਉੱਤੇ ਨੰਗਾ ਹੀ, ਕਹਿੰਦੇ ਉਹ ਸਿੰਘ ਵਾਸਤੇ ਨੰਗੇ ਸਿਰ ਠੀਕ ਨਹੀਂ ਇਹ ਕਿਵੇਂ, ਕਹਿੰਦੇ ਮਹਾਰਾਜ ਜਾਂ ਹੁਣ ਆਪ ਜੀ ਲਈ ਪਾਣੀ ਗਰਮ ਹੁੰਦਾ ਅਤੇ ਜਾਂ ਫਿਰ ਉਹਨੂੰ ਪੱਗ, ਫਿਰ ਖੁਸ਼ ਹੋਇਆ ਉਹ ਜੱਪੀ ਲੈ ਗਏ, ਫਿਰ ਅਤੇ ਕਿਰਪਾ ਕਰਤੀ ਉਹਨਾਂ ਨੇ, ਕਹਿੰਦੇ ਲੈ ਤੂੰ ਹੁਣ ਤੈਨੂੰ ਈਸ਼ਰ ਜੇ ਭੇਦ ਕਰ ਦਿੰਦੇ। ਉਹ ਫਿਰ ਜਦੋਂ ਮਹਾਂਪੁਰਖਾਂ ਨੂੰ ਵੀ ਸਮੇਂ ਨਾਲ ਫਿਰ ਫੌਜ ਜਾਗਣੀ ਸੀ ਅਤੇ ਉਹ ਵੀ ਆ ਗਿਆ, ਉਹ ਫਿਰ ਨਾਭੇ ਦੇ ਭੀੜ ਵਿੱਚ ਉਸ ਤਪੱਸਿਆ ਕਰਨ ਲੱਗ ਪਿਆ। ਉਦੋਂ ਰਾਜਿਆਂ ਦਾ ਰਾਜ ਸੀਗਾ, ਉਹ ਕਹਿੰਦੇ ਇੱਥੇ ਲੋਕਾਂ ਨੇ ਫਿਰ ਬਦਮਾਸ਼ ਰਹਿੰਦਾ, ਹਾਂਜੀ, ਅਤੇ ਉਹ ਰਾਜਿਆਂ ਦੇ ਹੁਕਮ ਇਸ ਤਰ੍ਹਾਂ ਦੇ ਹੁੰਦੇ ਸੀ, ਸੋਚਿਆ ਨੇ ਵਿਚਾਰਿਆਂ ਨੇ ਚੰਦ ਨੂੰ ਕੜਕੀ ਲਾ ਦਿਓ, ਉਹ ਕੜਕੀ ਹੁੰਦੀ ਜਿਵੇਂ ਉਹ ਨਲਕੇ ਨੂੰ ਲੱਕੜ ਦਾ ਸਪੰਜਾ ਜਿਹਾ ਹੁੰਦਾ ਨਾ ਪੈਪ ਫੜਨ ਨੂੰ, ਇਸ ਤਰ੍ਹਾਂ ਹੁੰਦੀ, ਉਹ ਕਰਕੇ ਨੱਟ ਘਾਹ ਲੈਣੇ ਦੋਵਾਂ ਪੱਟਾਂ ਨੂੰ ਵਿੱਚ ਪਸਾ ਕੇ, ਉਹ ਨੱਟ ਘਾਹ 'ਤੇ ਜਿਹੜੇ ਹੁਣ ਉੱਧਰ ਦਾ ਫੋਨ ਉੱਧਰ ਕੜਾਂ ਨਾ ਪੈਣ ਜਾਂਦੇ ਮੰਨੂਗਾ ਪਾਉਣੇ, ਉਹ ਲਾ ਕੇ ਗਿਆ ਕੜਕੀ ਜੀ ਉਹ ਬੜੇ ਬੈਠਾ, ਕਹਿੰਦੇ ਜੀ ਉਹਦਾ ਬੜਾ ਜਾਦੂ ਭਰਿਆ, ਕਹਿੰਦੇ ਫਿਰ ਕੜਕੀ ਲਓ ਫਿਰ ਬੈਠਾ, ਹੈਂ ਤੀਜੀ ਵਾਰੀ ਫਿਰ, ਉਹ ਕਹਿਣ ਲੱਗੇ ਸਾਨੂੰ ਤਾਂ ਲੱਗਣੀ ਤੈਨੂੰ ਹੀ ਲੱਗ ਜਾਣੀ, ਅਤੇ ਫਿਰ ਜਿਹੜੇ ਜਲਾਵਤਨ ਹੋਇਆ ਫਿਰ ਪਤਾ ਲੱਗਾ ਵੀ ਕੜਕੀਆਂ ਐਵੇਂ ਲੱਗਦੀਆਂ, ਅਤੇ ਉਹਨੂੰ ਤਾਂ ਲੱਗੀ ਨਹੀਂ। ਇਹ ਜਿਹੜੇ ਸੰਧੂ ਆਪ ਫਤਿਹ ਸਿੰਘ ਸੀ ਇਹ ਉਹਦੇ ਸ਼ਿਖਰ ਦੇ ਸੀ, ਅਕਾਲੀਆਂ ਦੇ ਜਿਹੜੇ ਪ੍ਰਧਾਨ, ਅਤੇ ਇਸ ਵਾਸਤੇ ਉਹਨਾਂ ਦੇ ਦਰਸ਼ਨ ਨੇ ਇੱਕ ਵਾਰੀ ਕੀਤੇ, ਅਤੇ ਉਹਨੂੰ ਸੰਤਾਂ ਉਹਨੂੰ ਪੜ੍ਹਦਾ ਜੀ ਉੱਤੇ, ਉਦੋਂ ਰਾਤ ਸਾਡੇ ਕੋਲ ਸਾਈਕਲ ਰੱਖਣਾ, ਪੈਂਚਰ ਦਾ ਸਮਾਨ ਵੀ ਕੋਲ, ਕੋਈ ਵਾਧੂ ਚੀਜ਼ ਨਹੀਂ, ਬਿਲਕੁਲ ਤਿਆਗ ਵਿਅਕਤੀ ਜੋ ਵਿਚਰਦੇ ਰਹੇ ਆ, ਹਾਂਜੀ, ਐਸੇ ਮਹਾਂਪੁਰਖ ਸੀ ਅਲਵੇਲੇ ਸਾਧੂ। ਉਹ ਫਿਰ ਇਹਨਾਂ ਨੇ ਬਾਬੇ ਨੱਥਾ ਸਿੰਘ ਨੇ ਦੱਸਿਆ ਕਿ ਸੰਤਾਂ ਨੂੰ ਉਹਨਾਂ ਨੂੰ ਕਿਰਪਾ ਕੀਤੀ ਸੀ ਅਤੇ ਆਹ ਉਹਨਾਂ ਦਾ ਨਾਮ ਸੀ, ਅਤੇ ਫਿਰ ਮੈਂ ਕਿਹਾ ਵੀ ਮੈਨੂੰ ਫਿਰ ਚੇਤਾ ਆਇਆ, ਫਿਰ ਉੱਥੇ ਫਿਰ ਉਹ ਆਪਣੇ ਰਹੇ ਆ। ਸੋ ਇਸ ਵਾਸਤੇ ਬੜੇ ਲੋਕ ਇਸ ਤਰ੍ਹਾਂ ਦੇ ਬੁਰੇ ਲੋਕ ਸੀ, ਉਹ ਇਸ ਤਰ੍ਹਾਂ ਹੋਏ ਸੀਗੇ ਆਪਣੇ, ਉਹਨਾਂ ਨੇ ਕਿਤੇ ਵਿਆਹ ਬੂਲ ਸੀ ਜਲੇਬੀਆਂ ਬਣਾਈਆਂ, ਉਹ ਕਹਿਣ ਲੱਗੇ ਮਹਾਰਾਜ ਉਦੋਂ ਜਾਤ ਪਾਤ ਦਾ ਬਹੁਤ ਹੁੰਦਾ ਸੀ, ਅਤੇ ਉਹ ਗਏ ਕਹਿਣ ਮਹਾਰਾਜ ਜਲੇਬੀਆਂ, ਅਤੇ ਸਾਡੇ ਹੈਗੇ ਅਸੀਂ ਛੋਟੀ ਜਾਤੀ ਦੇ, ਉਹ ਕਹਿੰਦੇ ਜਲੇਬੀਆਂ ਦੀ ਜਾਤ ਥੋੜ੍ਹੀ ਆ, ਤੁਹਾਡੀ ਜਾਤ ਬਣਾਈ ਹੋਊ ਜਲੇਬੀਆਂ ਤੋਂ, ਕੋਈ ਜਲੇਬੀ ਤਾਂ ਜਲੇਬੀ ਜਾਤ ਹੀ ਆ। ਉਹ ਬੜੇ ਖੁਸ਼ ਘੁਮਾਉਣ ਦੀ ਗੱਲ ਆ, ਅਤੇ ਸੰਤਾਂ ਹੀ ਫੁੱਲ ਵਿਅਕਤੀ ਕਹਿੰਦੇ ਜੀ ਖੰਡਿਆ ਆਟਾ ਆ, ਹਾਂਜੀ, ਘਿਓ ਆ, ਮੈਦਾ ਆ, ਰੰਗ ਪਾਇਆ, ਇਹਨਾਂ ਤਾਂ ਕਹਿੰਦੇ ਯਾਦ ਕੋਈ ਨਹੀਂ, ਹਾਂਜੀ, ਉਹ ਬੜਾ ਹੱਸੇ ਅਤੇ ਮਤਲਬ ਉਹ ਬੜੇ ਵਧੀਆ ਲੋਕ ਸੀ, ਆਪਣਾ ਸਮਾਨ ਉਹਨੇ ਆਪਾਂ ਨੂੰ ਕੋਲ ਰੱਖਣਾ, ਵਿਚਰਦੇ ਰਹੇ ਆ ਤਿਆਗ ਵਿਅਕਤੀ। ਸੋ ਇਸ ਵਾਸਤੇ ਇਹ ਆ ਕਿ ਉਹ ਜਿਹੜੇ ਗੁਰਮੁਖ ਪਿਆਰੇ ਆ, ਉਹ ਨਿਰਵਾਣ ਨਿਰਬੰਧ ਅਵਸਥਾ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ। ਗੌੜੀ ਵਾਰੀ ਮਹਲਾ ਤੀਜਾ, ਸਤਿਗੁਰ ਮਿਲਿਆ ਬਟ ਭਾਗ ਸੰਯੋਗ, ਹਿਰਦੈ ਨਾਮ ਨਿਤ ਹਰ ਰਸ ਭੋਗ। ਕਹਿੰਦੇ ਜਿਹੜੇ ਵੱਡੀਆਂ ਭਾਗਾਂ ਵਾਲਿਆਂ ਨੂੰ ਕਹਿੰਦੇ ਭਾਗਾਂ ਵਾਲਾ, ਦੇ ਸੰਯੋਗ ਕਰਕੇ ਸਤ ਬਣਦੇ ਨੇ। ਕਹਿੰਦੇ ਜਿਹੜਾ ਵੱਡਿਆਂ ਭਾਗਾਂ ਵਾਲਾ ਉਹਦੇ ਭਾਗ ਜਿਹੜੇ ਉਹਦੀ ਸਹਾਇਤਾ ਕਰਦੇ, ਭਾਗਾਂ ਦੇ ਸੰਯੋਗ ਕਰਕੇ ਪੂਰਾ ਗੁਰੂ ਮਿਲਦਾ। ਜੇ ਭਾਗ ਮਾੜੇ ਆ ਤੇ ਪੂਰਾ ਗੁਰੂ ਮਿਲਦਾ। ਹੁਣ ਜੇ ਜੇਬ ਚ ਦਵਾਨੀ ਆ, ਦਵਾਨੀ ਦਾ ਸੌਦਾ ਮਿਲਣਾ, ਤੇ ਜਿਹਨਾਂ ਦੀ ਸ਼ਰਧਾ ਦਵਾਨੀ ਵਾਲੀ ਆ, ਉਹਨਾਂ ਨੂੰ ਪੂਰਾ ਗੁਰੂ ਕਿੱਥੋਂ ਮਿਲਜੂ? ਤੇ ਜੇ ਹੁਣ ਭਾਈ ਪਾਲੇ ਮਰਦਾਨੇ ਵਾਲੀ ਸ਼ਰਧਾ ਹੋਊ, ਇਹ ਤਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਿਲਣਗੇ ਮਿਲਣਗੇ। ਕਹਿੰਦੇ ਨਾ ਪੂਰਾ ਗੁਰੂ, ਪੂਰਾ ਗੁਰੂ ਵੀ ਤਾਂ ਨਹੀਂ ਮਿਲੂਗਾ ਜੇ ਸ਼ਰਧਾ ਪੂਰੀ ਹੋਏਗੀ। ਜੇ ਸ਼ਰਧਾ ਹੋ ਜਾਏ ਗੁਰੂ ਵੀ ਤਾਂ ਹੋ ਜਾਏ ਮਿਲਣਾ। ਹੋਰ ਆਪ ਵੀ ਬੜਾ ਸਿਆਣਾ, ਜੇ ਹੋ ਜਾ ਮੂੰਹ ਹੋ ਜਾਏ ਚਪੇੜ ਮਾਰ ਜਾਂਦਾ। ਫਿਰਦਾ ਨਾਮ ਨਿੱਤ ਹਰ ਰਸ ਭੋਗ, ਜਿਹਨਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਨਿੱਤ ਮੈਨੇ ਹਮੇਸ਼ਾ, ਉਹ ਹਰੀ ਦੇ ਨਾਮ ਰਸ ਨੂੰ ਭੋਗ ਮੈਨੇ ਭੋਗਦੇ ਆ, ਪ੍ਰਾਪਤ ਕਰਦੇ ਆ। ਗੁਰਮ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹੋ। ਕਹਿੰਦੇ ਇਹ ਗੁਰਮ ਪਿਆਰੇ ਉਹ ਪ੍ਰਾਣੀ, ਕਹਿੰਦੇ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ, ਕਿਉਂਕਿ ਜਿਹੜੀ ਯੁਗਤੀ ਹੈ ਉਹਦੇ ਨਾਲ ਕੰਮ ਸੌਖਾ ਹੋ ਜਾਂਦਾ। ਹੁਣ ਦੇਖੋ ਉਵੇਂ ਟੋਕਰੀ ਢੋ, ਮਿੱਟੀ ਬੰਦੇ ਕਿੰਨੇ ਕੁ ਜਾਣਗੇ, ਪੋਖਰੇ ਨਹੀਂ ਕੋਈ ਵੀ ਕਿੰਨਾ ਲੈ ਜਾਂਦੀ। ਇਹ ਯੁਗਤੀ ਹੈ ਨਾ, ਐਨਦਾਨ ਯੁਗਤੀ ਕੱਢੀ। ਇਸੇ ਤਰ੍ਹਾਂ ਨਾਮ ਜਪਣ ਦੀ ਵੀ ਜਿਹੜੀ ਪੂਰ ਪੁਰਖਾਂ ਤੋਂ ਯੁਗਤੀ ਮਿਲੇ, ਉਹਦੇ ਨਾਲ ਲਾਭ ਜ਼ਿਆਦਾ ਹੁੰਦਾ ਅਤੇ ਮੁਸ਼ਕਤ ਘੱਟ ਹੁੰਦੀ ਹੈ, ਫਲ ਜ਼ਿਆਦਾ। ਜਨਮ ਜੀਤ ਲਾਹਾ ਨਾਮ ਪਾਏ ਰਹੋ, ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਲਾਭ ਆ, ਇਹਨੂੰ ਪਾ ਕੇ ਆਪਣੇ ਮਨੁੱਖ ਜਨਮ ਨੂੰ ਜਿੱਤ ਲਵੋ। ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ, ਗੁਰ ਕਿਰਪਾ ਤੇ ਕਿਨੇ ਵਿਰਲੇ ਝੱਕ ਡਿੱਠਾ। ਕਹਿੰਦੇ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਮਿੱਠਾ ਪਿਆਰਾ ਲੱਗਾ ਨਾ, ਉਹਨਾਂ ਨੂੰ ਫਿਰ ਕਹਿੰਦੇ ਗਿਆਨ ਦੀ ਵੀ ਅਤੇ ਧਿਆਨ ਦੀ ਵੀ ਪ੍ਰਾਪਤੀ ਹੋ ਜਾਂਦੀ, ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਹਿੰਦੇ ਕੋਈ ਬਿਰਲਾ ਹੀ ਆ ਜਿਹਨਾਂ ਨੇ ਗਿਆਨ ਦਾ ਅਤੇ ਧਿਆਨ ਦਾ ਰਸ ਚੱਕ ਕੇ ਡੀਠਾ ਮੈਨੇ ਦੇਖਿਆ ਹੈ। ਕਰਮ ਕਾਂਡ ਬਹੁ ਕਰੈ ਆਚਾਰ, ਦਿਨ ਨਾਗਾ ਤ੍ਰਿਕ ਤ੍ਰਿਕ ਅਹੰਕਾਰ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋ ਕੇ ਨਾ ਕਈ ਬਹੁਤ ਤਰ੍ਹਾਂ ਦੇ ਕਰਮ ਕਾਂਡ ਕਰਦੇ ਆ, ਬਹੁਤ ਤਰ੍ਹਾਂ ਦੇ ਆਚਾਰ ਮੈਨੇ ਕਈ ਤਰ੍ਹਾਂ ਦੇ ਕਰਤੱਵ ਕਰਦੇ ਆ, ਲੇਕਿਨ ਕਹਿੰਦੇ ਨਾਮ ਨਹੀਂ ਨਾਲ ਜਪਦੇ। ਜਿਵੇਂ ਏਕੇ ਬਿਨਾਂ ਸਿਫਰਿਆਂ ਦਾ ਕੋਈ ਮੁੱਲ ਨਹੀਂ, ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਕਰਮਾਂ ਨੂੰ ਤ੍ਰਿਗਕਾਰ ਹੈ, ਕਿਉਂਕਿ ਉਹਨਾਂ ਦੇ ਕਰਮਾਂ ਦੇ ਹੰਕਾਰ ਨੂੰ ਵੀ ਤ੍ਰਿਗਕਾਰ ਆ। ਉਹ ਨਿਸਫਲ ਆ, ਫਜੂਲ ਆ, ਆਪਣਾ ਜਨਮ ਐਵੇਂ ਗੁਆ ਲੈਂਦੇ। ਬੰਧਨ ਬਾਧਿਓ ਮਾਇਆ ਪਾਸ, ਜਾਂ ਨਾਨਕ ਛੂਟਿਆ ਗੁਰ ਪ੍ਰਗਾਸ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਆ ਇਹ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਬੱਝਿਆ ਹੋਇਆ, ਮਾਇਆ ਦੀ ਫਾਸੀ 'ਚ ਫਸ ਰਿਹਾ ਹੈ। ਇਸ ਵਾਸਤੇ ਕਹਿੰਦੇ ਆ ਜਿਹੜੀ ਮਾਇਆ ਰੂਪੀ ਫਾਹੀ ਹੈ, ਇਹਦੇ ਬੰਧਨਾਂ 'ਚ ਇਸ ਤਰ੍ਹਾਂ ਆਪਣੇ ਆਪ ਨੂੰ ਬੰਨਿਆ ਹੋਇਆ, ਜੋ ਚੱਕਰ ਵਿਊਹ 'ਚ ਫਸਿਆ, ਨਿਕਲਣਾ ਬੜਾ ਔਖਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਪ੍ਰਕਾਸ਼ ਆਤਮਾ ਦਾ ਗਿਆਨ ਹੁੰਦਾ, ਉਹ ਜਿਹੜੇ ਗੁਰੂ ਪਿਆਰੇ ਉਹ ਫਿਰ ਬੰਧਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਦਿੰਦੇ ਹਨ, ਅਤੇ ਬਾਕੀ ਸੰਸਾਰ ਜਿਹੜਾ ਉਹ ਇਸ ਤਰ੍ਹਾਂ ਟਿੱਟ ਕੇ ਮਰ ਰਿਹਾ ਹੈ। ਜੋ ਭਾਗਾਂ ਵਾਲੇ ਆ ਜਿਹਨਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਸੀਬ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਥੈਂਕ ਯੂ ਫੋਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਜਨਾ ਮਜਾ ਜਾ ਕੇ ਸ਼ਾਬਨ ਕਤਾਰ ਵਿੱਚ ਓ ਤੁਮਾਜਨਾ ਪਾਇਆ ਜਾ ਕੇ ਤੁਮਾਜਨਾ ਪਾਇਆ ਜਾ ਕੇ।

ਗੁਰੂ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ। ਸਭ ਸੰਗਤਾਂ ਸਭ ਆਏ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਸੁਭਾਗਾ ਸਮਾਂ, ਹੁਣੇ ਹੁਣੇ ਆਪਾਂ ਗਿਆਨੀ ਜੀ ਪਾਸੋਂ ਕਥਾ ਦੇ ਵਿਚਾਰ ਸੁਣ ਰਹੇ ਸੀ। ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਆਪਦਾ ਇਤਿਹਾਸ ਹੈ ਜਿਹੜਾ ਉਹ ਸੁਣਨ ਲੱਗੇ ਹਾਂ। ਆਪਾਂ ਦੁਪਹਿਰਾਂ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਸਾਡੇ ਰਾਜ ਭਾਗ ਦੀਆਂ ਗੱਲਾਂ, ਜਿਸ ਦਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ। ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ, ਸਭ ਇੱਕੋ ਕਹਿੰਦੇ ਇੱਕੋ ਥਾਂ ਦੇ ਉੱਤੇ ਸਾਰੇ ਰਾਜ ਭਾਗ ਦੇ ਮਾਲਕ ਆ ਜਿਹੜੇ ਉਹ ਬਹਿੰਦੇ ਸਨ, ਜਿਨ੍ਹਾਂ ਵਿੱਚ ਵਜ਼ੀਰ ਅਜੀਜ਼ੋਦੀਨ ਵਰਗੇ ਅਤੇ ਸਾਰੇ ਰਾਜ ਭਾਗ ਦੇ ਮਾਲਕ ਸਨ। ਇੱਕ ਵਾਰੀ ਸਿੰਘਾਂ ਨੇ ਸ਼ਿਕਾਇਤ ਕਰਤੀ ਮਹਾਰਾਜਾ ਰਣਜੀਤ ਸਿੰਘ ਕੋਲੇ, ਕਹਿ ਦਿੱਤਾ ਵੀ ਮਹਾਰਾਜ ਸਾਨੂੰ ਸੌਣ ਨਹੀਂ ਦਿੰਦੇ ਗੇ, ਮੁਸਲਮਾਨ ਭਰਾ ਜਿਹੜੇ ਉਹ ਜਦੋਂ ਬਾਗਾਂ ਦਿੰਦੇ ਹੋਣ ਸਾਡੀ ਜਾਗ ਆ ਜਿਹੜੀ ਉਹ ਖੁੱਲ ਜਾਂਦੀ ਹੈ। ਇਹ ਕਹਿਣ ਲੱਗੇ ਕੀ ਕਰੀਏ, ਫਿਰ ਕਹਿੰਦਾ ਜੀ ਬਾਗ ਬੰਦ ਕਰਾ ਦੇਦੇ। ਕਹਿੰਦੇ ਵੀ ਇਹ ਤਾਂ ਜਿਹੜਾ ਨਾ ਗੱਲ ਹੈ, ਇਹ ਤਾਂ ਉਹਨਾਂ ਨੂੰ ਵੀ ਸੱਦ ਲਈਏ, ਮੁਸਲਮਾਨ ਭਰਾਵਾਂ ਨੂੰ ਵੀ, ਤੁਸੀਂ ਵੀ ਕੱਲ ਨੂੰ 12 ਵਜੇ ਆਇਓ ਤੇ ਫਿਰ ਆਪਾਂ ਫੈਸਲਾ ਕਰ ਦਿਆਂਗੇ। ਫੈਸਲਾ ਵੇਖੋ ਮਹਾਰਾਜਾ ਰਣਜੀਤ ਸਿੰਘ ਦਾ, ਪੁੱਛਿਆ ਕਿ ਭਾਈ ਤੁਸੀਂ ਬਾਂਗਾ ਦਿੰਦੇ ਹੋ ਤੇ ਤੁਹਾਡੀ ਸ਼ਿਕਾਇਤ ਕਰਦੇ ਆ ਸਿੰਘ, ਤੇ ਤੁਸੀਂ ਬਾਂਗ ਅਜਿਹੇ ਨਾ ਦਿਓ। ਕਹਿੰਦੇ ਸਾਡਾ ਧਰਮ ਹੈ, ਸਾਡੇ ਧਰਮ ਵਿੱਚ ਦਖਲ ਨਾ ਦੇਵੋ। ਕਹਿਣ ਲੱਗੇ ਫਿਰ ਇਹਦਾ ਦਖਲ ਦੇਣਾ ਪਊਗਾ ਸਾਨੂੰ ਤੇ ਤੁਹਾਡੀ ਨਮਾਜ਼ ਅਸੀਂ ਬੰਦ ਕਰ ਦੇਣਾ ਅੱਜ ਤੋਂ। ਇਹ ਕਹਿਣ ਲੱਗੇ ਜੀ ਇਹ ਤਾਂ ਮਾੜੀ ਗੱਲ ਹੈ, ਅਸੀਂ ਤਾਂ ਬਾਂਗ ਦਿੰਦੇ ਹਾਂ ਤੇ ਸਾਡੇ ਮੁਸਲਮਾਨ ਭਰਾ ਜਿਹੜੇ ਉਹ ਜਾਗ ਪੈਂਦੇ ਹਨ ਨੀਂਦ ਦੇ ਵਿੱਚੋਂ ਤੇ ਉਹ ਨਸੀਤੇ ਪੁੱਜ ਜਾਂਦੇ ਹੈ, ਤੇ ਇਹਦਾ ਫਿਰ ਕਿਵੇਂ ਕਰੀਏ ਹੁਣ ਦੱਸੋ। ਬਾਂਗ ਤਾਂ ਅਸੀਂ ਤਾਂ ਦਿੰਦੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਇਹ ਸਿੰਘ ਕਰਨਗੇ ਸੇਵਾ। ਨਵੀਂ ਸਿੰਘੋ ਤੁਸੀਂ ਇਉਂ ਕਰੋ, ਇਹਨਾਂ ਦੀ ਨਵਾਜ਼ ਬੰਦ ਹੈ ਤੇ ਇਹਨਾਂ ਨੇ ਜਾਗਣਾ ਹੁੰਦਾ ਤੇ ਤੁਸੀਂ ਆਪੋ ਆਪਣੀਆਂ ਡਿਊਟੀਆਂ ਜਿਹੜੀਆਂ ਸਾਂਭੋ, ਇਹ ਮੁਸਲਮਾਨ ਭਰਾ ਜਿਹੜੇ ਤੇ ਇਹਨਾਂ ਨੂੰ ਜਗਾਇਆ ਕਰੋ ਜਾ ਕੇ। ਤੇ ਸਿੰਘ ਕਹਿੰਦੇ ਜੀ ਇਹ ਸੇਵਾ ਤਾਂ ਨਹੀਂ ਹੁੰਦੀ ਗੀ। ਕਹਿੰਦੇ ਫਿਰ ਕਿਸੇ ਦੇ ਧਰਮ ਵਿੱਚ ਦਖਲ ਦੇਣਾ ਤਾਂ ਮਾੜਾ ਹੀ ਹੁੰਦਾ ਨਾ। ਤੁਸੀਂ ਕਹਿੰਦੇ ਹੋ ਵੀ ਇਹ ਬੰਦ ਕਰ ਦਿਓ, ਇਹ ਗੱਲ ਠੀਕ ਨਹੀਂ ਕਿਸੇ ਦੇ ਧਰਮ ਵਿੱਚ ਦਖਲ ਦੇਣਾ। ਇਹ ਫਿਰ ਮੁਸਲਮਾਨ ਭਰਾ ਜਿਹੜੇ ਕਹਿਣਗੇ ਤੂੰ ਜਕਾਰੇ ਬੰਦ ਕਰੋ ਜੀ। ਇਹ ਨਹੀਂ, ਰਾਜ ਭਾਗ ਵੇਖੋ ਕਿਹੋ ਜਿਹਾ ਸੀ। ਉਹਨੇ ਰਾਜ ਦੇ ਵਿੱਚ ਕਹਿੰਦੇ ਇੱਕ ਗਰੀਬਣੀ ਮਾਈ ਹੈ ਜਿਹੜੀ ਉਹ ਤੁਰੀ ਜਾਂਦੀ ਹੈ ਤੇ ਆਪਦਾ ਪੋਤਰਾ ਜਿਹੜਾ ਉਹਨੇ ਚੁੱਕਿਆ ਹੋਇਆ ਆਪਣੇ ਆਪ ਹੀ ਇਹ ਲੋਰੀਆਂ ਦਿੰਦੇ ਜਾਂਦੇ ਹੈ। ਗਰੀਬਣੀ ਮਾਂ ਕਹਿੰਦੇ ਜਾਂਦੀ ਹੈ ਪੋਤਰਿਆ ਤੂੰ ਕਰਮਾਂ ਦਾ ਸ਼ਾਕਰ, ਮਹਾਰਾਜਾ ਰਣਜੀਤ ਸਿੰਘ ਤੇਰਾ ਚਾਕਰ। ਮਹਾਰਾਜਾ ਰਣਜੀਤ ਸਿੰਘ ਨੇ ਪੁੱਤਰ ਜਿਹੜੇ ਤੇਰੇ ਸੇਵਾਦਾਰ, ਮਹਾਰਾਜੇ ਰਣਜੀਤ ਸਿੰਘ ਨੇ ਪੋਤਰੇ ਤੇਰੇ ਪਹਿਰੇਦਾਰ, ਮਹਾਰਾਜਾ ਰਣਜੀਤ ਸਿੰਘ ਦੀ ਮਾਂ ਜਿਹੜੀ ਉਹ ਤੇਰੀ ਦਾਈ, ਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਤੈਨੂੰ ਖਡਾਉਣ ਨੂੰ ਆਏ। ਇਹ ਭੇ ਕਹਿੰਦੇ ਲੋਰੀਆਂ ਦਿੰਦੀ ਜਾਂਦੀ ਹੈ। ਇੱਕ CID ਵਾਲਾ ਬੰਦਾ ਉਹ ਪਿੱਛੇ ਪਿੱਛੇ ਜਾ ਰਿਹਾ ਸੀ ਕਿਤੇ ਦਿਨ ਤੇ ਉਹਨੇ ਸਾਰੀਆਂ ਗੱਲਾਂ ਲਿਖ ਲਈਆਂ ਮਾਤਾ ਦੀਆਂ। ਆ ਕੇ ਦੂਸਰੇ

ਗਈ। ਕਹਿੰਦੇ ਉਹਨੂੰ ਛੱਡ ਕੇ ਪੁੱਛੋ ਭਲਾ। ਜਦੋਂ ਇਸ ਨੂੰ ਸੱਦਿਆ ਗਿਆ, ਅਹਿਲਕਾਰ ਆ ਜਿਹੜੇ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੀ ਕਹਿੰਦੀ ਜਾਂਦੀ ਸੀ। ਇਹ ਕਹਿਣ ਲੱਗੇ, ਹੱਜ ਤਾਂ ਮਾਈ ਆ ਨਾ ਜਿਹੜੀ, ਇਸ ਨੂੰ ਕੈਦ ਹੋਊਗੀ। ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਮਾਂ ਤੂੰ ਦੱਸ, ਤੂੰ ਮੈਨੂੰ ਗਾਲਾਂ ਦਿੰਦੀ ਜਾਂਦੀ ਸੀ, ਤੂੰ ਮੇਰੀ ਮਾਂ ਹੈ, ਇਹ ਕੀ ਗੱਲ ਹੈ? ਇਹ ਕਹਿਣ ਲੱਗੀ ਜੀ, ਇਹ ਗੱਲ ਤਾਂ ਝੂਠ ਬੋਲਦਾ ਹੈ ਤੁਹਾਡਾ CID ਵਾਲਾ, ਗਾਲਾਂ ਤਾਂ ਮੈਂ ਤਾਂ ਨਹੀਂ ਦਿੰਦੀ ਸੀਗੀ। ਫਿਰ ਤੂੰ ਕੀ ਕਹਿੰਦੀ ਸੀ? ਕਹਿੰਦੀ ਜੀ ਮੈਂ ਤਾਂ ਡਰ ਗਈ ਮਾਤਾ। ਕਹਿਣ ਲੱਗੀ ਜੀ ਮੈਂ ਤਾਂ ਕੁਝ ਨਹੀਂ ਕਹਿੰਦੀ ਸੀ, ਵਿਚਾਰੇ ਡਰੀ ਜਾਵੇ, ਕੰਬੀ ਜਾਵੇ। ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਮਾਂ ਤੂੰ ਮੇਰੀ ਮਾਂ ਹੈ, ਮਾਂ ਆਪਦੇ ਪੁੱਤਰਾਂ ਨੂੰ ਔਗਣ ਕੋਈ ਹੋਵੇ ਤਾਂ ਦੱਸ ਦਿੰਦੀ ਹੈ ਤੇ ਮਾਫ ਵੀ ਕਰ ਦਿੰਦੀ ਹੈ, ਤੂੰ ਮਾਂ ਤੇ ਮੈਨੂੰ ਦੱਸ ਤਾਂ ਸੀ। ਕਹਿੰਦੀ ਜੀ ਮੈਂ ਤਾਂ ਆਹ ਗੱਲ ਕਹਿੰਦੀ ਜਾਂਦੀ ਸੀ, ਪੁੱਤ ਆਪਦੇ ਪੋਤਰੇ ਨੂੰ ਲੋਰੀਆਂ ਦਿੰਦੇ ਸੀ। ਪੋਤਰਿਆ ਤੂੰ ਕਰਮਾਂ ਦਾ ਚਾਕਰ, ਮਹਾਰਾਜਾ ਰਣਜੀਤ ਸਿੰਘ ਤੇਰਾ ਚਾਕਰ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਤੇਰੇ ਪਹਿਰੇਦਾਰ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਤੇਰੇ ਸੇਵਾਦਾਰ, ਮਹਾਰਾਜਾ ਰਣਜੀਤ ਸਿੰਘ ਦੀ ਮਾਂ ਮਾਂ ਉਹ ਤੇਰੀ ਦਾਈ, ਮਹਾਰਾਜਾ ਰਣਜੀਤ ਸਿੰਘ ਦੀ ਸੱਸ ਤੈਨੂੰ ਖਡਾਉਣ ਨੂੰ ਆਏ। ਮਹਾਰਾਜਾ ਰਣਜੀਤ ਸਿੰਘ ਨੇ ਸੁਣ ਲਿਆ ਤੇ ਬੜਾ ਖੁਸ਼ ਹੋਇਆ। ਕਹਿੰਦੇ ਇਸ ਨੂੰ 500 ਮੋਹਰ ਦਿਓ ਮਾਤਾ ਨੂੰ, ਤੇ ਇੱਕ ਜਿਹੜੀ ਛੱਪੜੀ ਹੈ ਨਾ ਉੱਥੇ ਢਾ ਕੇ ਇਸ ਨੂੰ ਚੰਗਾ ਮਕਾਨ ਬਣਾ ਕੇ ਦਿਓ, ਕਿਉਂਕਿ ਇਸ ਮਾਂ ਨੇ ਮੇਰੇ ਮੈਨੂੰ ਫਰਜ਼ ਯਾਦ ਕਰਾਏ। ਕਹੇ ਜਾ ਰਾਜ ਭਾਗ ਸੀ ਉਸ ਦੇ ਰਾਜ ਭਾਗ ਵਿੱਚ ਉਸਦੇ ਵੱਡਾ ਜਰਨੈਲ ਸੀ ਜਿਹੜਾ ਸਰਦਾਰ ਹਰੀ ਸਿੰਘ ਨਲੂਆ, ਜੀ ਤੋਂ ਸਾਰਾ ਟਾਵਰ ਡਰਦਾ ਮੂੰਹਦਾ ਪੈਂਦਾ ਸੀ। ਉਸ ਜੰਗ ਦੇ ਵਿੱਚ ਗੋਲੀ ਵੱਜ ਗਈ ਉਸਨੂੰ, ਤੇ ਗੋਲੇ ਵਜੀ ਘੁੱਟ ਕੇ ਕਮਰ ਕਸਾ ਕੀਤਾ। ਆਪਦੇ ਘੋੜੇ ਨੂੰ ਕਹਿਣ ਲੱਗਿਆ, ਲੈ ਘੋੜਿਆ ਮੈਂ ਤੇਰੇ ਉੱਤੇ ਚੜ ਕੇ ਮੁਲਤਾਨ ਫਤਿਹ ਕੀਤਾ, ਕਸੂਰ ਦੀਆਂ ਧੱਜੀਆਂ ਉਡਾਈਆਂ, ਕਸ਼ਮੀਰ ਨੂੰ ਆਪਦੇ ਪੈਰਾਂ ਵਿੱਚ ਨਵਾਇਆ, ਹੁਣ ਮੇਰੇ ਦੋਸਤਾਂ ਵਿੱਚ ਮੈਨੂੰ ਪਹੁੰਚਾ ਦੇ। ਕਾਦਰ ਯਾਰ ਮੁਸਲਮਾਨ ਇੱਕ ਸ਼ਹਿਰ ਹੈ, ਸ਼ਹਿਰ ਸੀ ਉਸ ਵੇਲੇ। ਉਸ ਨੇ ਆਪਣੀ ਕਵਿਤਾ ਵਿੱਚ ਇਸ ਤਰ੍ਹਾਂ ਲਿਖਿਆ, ਸੁਣੋ ਤੁਹਾਡੀ ਜਥੇ ਤੋਂ।

ਸਰਦਾਰ ਕਿਲੇ ਦੇ ਦਰਵਾਜ਼ੇ ਅੱਗੇ ਪੁੱਜ ਗਏ ਹੈ। ਸਰਦਾਰ ਮਹਾਂ ਸਿੰਘ ਨੂੰ ਨਹੀਂ ਸੀ ਪਤਾ ਵੀ ਸਰਦਾਰ ਜ਼ਖਮੀ ਹੋ ਗਿਆ। ਸਰਦਾਰ ਨੇ ਜੰਗ ਜਿੱਤਣ ਦੀ ਖੁਸ਼ੀ ਵਿੱਚ ਮਹਾਂ ਸਿੰਘ ਨੇ ਤੋਪ ਦਾ ਫਾਇਰ ਆ ਜਿਹੜਾ ਕਰਵਾਇਆ ਹੈ। ਤੇ ਸਰਦਾਰ ਹਰੀ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗਿਆ ਮਹਾਂ ਸਿੰਘ ਮੈਨੂੰ ਘੋੜਿਓ ਲਾ ਲੈ, ਮਹਾਂ ਸਿੰਘ ਮੈਨੂੰ ਘੋੜਿਓ ਲਾ ਲੈ। ਮਹਾਂ ਸਿੰਘ ਕਹਿਣ ਲੱਗਿਆ ਸਰਦਾਰ ਸਾਹਿਬ ਐਡੀਆਂ ਐਡੀਆਂ ਕਿਲੇ ਦੀਆਂ ਦੀਵਾਰਾਂ ਜਿਹੜੀਆਂ ਛਾਲ ਮਾਰ ਕੇ ਲੰਘ ਜਾਂਦੇ ਸੋ, ਕੀ ਅੱਜ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਤੁਸੀਂ ਕਿਤੇ ਕੋਈ ਮੈਨੂੰ ਮਖੌਲ ਤਾਂ ਨਹੀਂ ਕਰ ਰਹੇ? ਨਹੀਂ ਮਹਾਂ ਸਿੰਘਾ, ਮੈਨੂੰ ਘੋੜਿਓ ਲਾ ਲੈ। ਹਾਲ ਮਲੋਮ ਕੀਤਾ ਤੇ 42 ਸਾਲ ਦਾ ਇੱਕ ਗੱਭਰੂ ਛਾਤੀ ਵਿੱਚੋਂ ਖੂਨ ਨਿਕਲ ਕੇ ਵਰਦੀ ਅਤੇ ਬੂਟ ਭਰੇ ਪਏ ਹੈ। ਸਰਦਾਰ ਨੇ ਆਪਦੇ ਜਰਨੈਲ ਨੂੰ ਘੋੜੇ ਉੱਤੋਂ ਲਏ, ਮੰਜੇ ਤੇ ਪਾਇਆ ਗਿਆ। ਸਰਦਾਰ ਮਹਾਂ ਸਿੰਘ ਨੂੰ ਕਹਿਣ ਲੱਗਿਆ ਸਰਦਾਰ ਹਰੀ ਸਿੰਘ ਨਲੂਆ, ਹੁਣ ਚਾਰ ਰਾਜਨੀਤਿਕ ਗੱਲਾਂ ਜਿਹੜੀਆਂ ਦੱਸਣ ਲੱਗੇ ਹੈ। ਕਹਿਣ ਲੱਗਿਆ ਤੇਰੀਆਂ ਮੇਰੀਆਂ ਫੌਜਾਂ ਵਿੱਚ ਪਤਾ ਨਾ ਲੱਗ ਜੇ ਵੀ ਸਰਦਾਰ ਸ਼ਹੀਦੀ ਪਾ ਗਿਆ, ਮੇਰੀ ਮੌਤ ਦੀ ਖਬਰ ਤੇਰੀਆਂ ਮੇਰੀਆਂ ਫੌਜਾਂ ਵਿੱਚ ਪਤਾ ਨਾ ਲੱਗ ਜਾਵੇ। ਹੋਰ ਇੱਕ ਸਭ ਨਾਲ ਪਹਿਲਾਂ ਇੱਕ ਚਿੱਠੀ ਹੈ ਜਿਹੜੀ ਇਹ ਲਿਖਦੇ ਹੋ ਮਹਾਰਾਜਾ ਰਣਜੀਤ ਸਿੰਘ ਨੂੰ, ਜੇ ਕਿਤੇ ਮੈਨੂੰ ਉਹ ਮਿਲ ਪਵੇ ਥੋੜੇ ਚਿਰ ਆ ਕੇ ਤੇ ਮੈਂ ਦੋ ਗੱਲਾਂ ਕਰ ਲਵਾਂ। ਚਿੱਠੀ ਉਦੋਂ ਹੀ ਲਿਖੀ ਗਈ। ਬੇਬੀ ਹਰਸ਼ਨ ਕੌਰ ਚਿੱਠੀ ਲੈ ਕੇ ਫਿਰ ਲਾਹੌਰ ਦਰਬਾਰ ਵਿੱਚ ਪੁੱਜੂਗੀ। ਕਹਿੰਦੇ ਚਿੱਠੀ ਸਰਦਾਰ ਹਰੀ ਸਿੰਘ ਨਲੂਆ, ਚਾਰ ਰਾਜਨੀਤਿਕ ਗੱਲਾਂ ਜਿਹੜੀਆਂ ਦੱਸਣ ਲੱਗੇ ਆ ਸਰਦਾਰ ਮਹਾਂ ਸਿੰਘ ਨੂੰ। ਕਹਿਣ ਲੱਗਿਆ ਮਹਾਂ ਸਿੰਘ, ਕਿਲੇ ਦਾ ਘੇਰਾ ਜਿਹੜਾ ਇਹ ਬੜਾ ਮਜ਼ਬੂਤ ਰੱਖਣਾ ਹੈ, ਕਾਬਲੀਏ ਜਿਹੜੇ ਫਿਰ ਨਾ ਆ ਜਾਣ। ਕਿਲੇ ਦਾ ਘੇਰਾ ਮਜ਼ਬੂਤ ਰੱਖਣਾ ਹੈ, ਜਿਵੇਂ ਕੋਈ ਸਿਆਣਾ ਬੰਦਾ ਜਿਹੜਾ ਉਹ ਘਰ ਵਿੱਚ ਅਕਾਲ ਚਲਾਣਾ ਕਰਦਾ, ਸਾਰੇ ਪਰਿਵਾਰ ਨੂੰ ਕੋਲੇ ਸੱਦ ਕੱਦ ਕੇ ਤੇ ਕਹਿੰਦਾ ਭਾਈ ਇਹ ਘਰ ਬਾਹਰ ਆ ਜਿਹੜਾ ਪਏ ਸਭ ਕੁਝ ਇਹ ਮਸਾ ਬਣਾਇਆ, ਇਸ ਨੂੰ ਏਕਤਾ ਰੱਖਣੀ ਘਰ ਦੇ ਵਿੱਚ, ਇਸ ਨੂੰ ਕਿਤੇ ਖੰਡਾ ਨਾ ਦੇਣਾ। ਕਹਿੰਦੇ ਸਰਦਾਰ ਭੁਪਿੰਦਰ ਸਿੰਘ ਫੌਜੀ ਜਰਨੈਲ ਉਹ ਕਹਿੰਦੇ ਜ਼ਖਮੀ ਹੋ ਗਿਆ ਪਾਕਿਸਤਾਨ ਖੇਮ ਕਰਨ ਬਾਰਡਰ ਦੇ ਉੱਤੇ ਤੇ ਦਿੱਲੀ ਵਿੱਚ ਇਸ ਨੂੰ ਹਸਪਤਾਲ ਵਿੱਚ ਲਿਜਾਂਦਾ ਗਿਆ ਤੇ ਡਾਕਟਰਾਂ ਨੇ ਕਿਹਾ ਵੀ ਸਰਦਾਰ ਸਾਹਿਬ ਬਚ ਨਹੀਂ ਸਕਦਾ, ਇਸ ਦੇ ਪਰਿਵਾਰ ਨੂੰ ਮਿਲਾਇਆ ਜਾਵੇ। ਸਾਰਾ ਪਰਿਵਾਰ ਸੱਦਿਆ ਗਿਆ, ਇਸ ਫਿਰ ਕਹਿਣ ਲੱਗੇ ਇਸ ਨੂੰ ਮਿਲਾਇਆ ਜਾ, ਪਰ ਕੱਲਾ ਕੱਲਾ ਕਰਕੇ ਪਰਿਵਾਰ ਦਾ ਜੀ ਹੈ ਜਿਹੜਾ ਉਹ ਮਿਲ ਸਕਦਾ। ਸਭ ਨਾਲ ਪਹਿਲਾਂ ਸਭ ਨਾਲ ਪਹਿਲਾਂ ਕਹਿੰਦੇ ਨੇ ਪਿਤਾ ਜੀ ਆਏ ਹਨ, ਪਿਤਾ ਜੀ ਆਏ ਹੈ, ਉਹਨਾਂ ਨੇ ਆ ਕੇ ਆਸ਼ੀਰਵਾਦ ਦਿੱਤੇ ਤੇ ਸਰਦਾਰ ਭੁਪਿੰਦਰ ਸਿੰਘ ਕਹਿਣ ਲੱਗਿਆ ਪਿਤਾ ਜੀ ਵੇਖੋ ਤੁਸੀਂ ਮੈਨੂੰ ਇਹ ਸਿੱਖਿਆ ਦਿੱਤੀ ਜੀ ਪੁੱਤਰ, ਜੇ ਜੰਗ ਦੇ ਵਿੱਚ ਤੂੰ ਚੱਲਿਆ ਨਾ ਭਰਤੀ ਹੋ ਕੇ ਤੇ ਜਦੋਂ ਕਿਤੇ ਸਮਾਂ ਬਣ ਜਾਵੇ ਉਦੋਂ ਅੱਤ ਹੀ ਰਣ ਮੈਂ ਤਬ ਜੂਜ ਮਰੋ, ਰਣ ਦੇ ਵਿੱਚ ਜੂਝਣਾ ਹੈ, ਭੱਜਣਾ ਨਹੀਂ, ਕੋਈ ਆਉਣਾ ਕਹਿ ਦੇਵੇ ਜਿੰਨੀਆਂ ਗੋਲੀਆਂ ਵੱਜੀਆਂ ਸਭ ਛਾਤੀਆਂ ਵਿੱਚ ਵੱਜਣ, ਕੋਈ ਆਉਣਾ ਕਹਿ ਦੇਵੇ ਤੇਰਾ ਪੁੱਤ ਭੱਜਿਆ ਆਉਂਦਾ ਸੀਗਾ ਤੇ ਉੱਥੇ

ਚੱਲਿਆ, ਸਿਰ ਤੇ ਹੱਥ ਫੇਰਿਆ, ਫਿਰ ਕਹਿੰਦੇ ਭੈਣ ਆਈ ਹੈ, ਉਸ ਤੋਂ ਕੋਈ ਗੱਲ ਨਹੀਂ ਹੋਈ, ਨਮਸਕਾਰ ਕਰਕੇ ਵਾਪਸ ਚਲੀ ਗਈ। ਫਿਰ ਕਹਿੰਦੇ ਘਰ ਵਾਲੀ ਆਈ ਹੈ, ਇੱਕ ਛੋਟਾ ਜਿਹਾ ਬੱਚਾ ਹੈ, ਤੇ ਉਸ ਬੱਚੇ ਨੂੰ ਚੁੱਕ ਕੇ ਸਰਦਾਰ ਭੁਪਿੰਦਰ ਸਿੰਘ ਨੇ ਪਿਸਤੌਲ ਸੀ ਜਿਹੜਾ ਸਰਾਣਿਓ ਉਹ ਫੜਾ ਦਿੱਤਾ ਤੇ ਆਖਤਾ ਲੈ ਭਾਗਾਂ ਵਾਲੀਏ, ਕਦੇ ਬਹਾਦਰਾਂ ਦੇ ਘਰਾਂ ਵਾਲੀਆਂ ਰੋਇਆ ਨਹੀਂ ਕਰਦੀਆਂ ਗੀਆਂ, ਮੇਰੇ ਪਿੱਛੋਂ ਵਹਿਣ ਨਹੀਂ ਪਾਉਣੇ। ਸ੍ਰੀ ਲਾਲ ਬਹਾਦਰ ਸ਼ਾਸਤਰੀ ਸੀ ਜਿਹੜਾ ਉਹ ਆਇਆ ਤੇ ਉਸ ਨੂੰ ਸਰਦਾਰ ਕਹਿਣ ਲੱਗਿਆ, ਤੁਸੀਂ ਪ੍ਰਧਾਨ ਮੰਤਰੀ ਹੋ, ਮੈਂ ਜਰਨੈਲ ਹਾਂ, ਤੇ ਮੈਨੂੰ ਤੁਹਾਡਾ ਸਵਾਗਤ ਕਰਨਾ ਚਾਹੀਦਾ ਪਰ ਮੈਂ ਉੱਠ ਨਹੀਂ ਸਕਦਾ। ਕਹਿੰਦੇ ਇਸ ਤਰ੍ਹਾਂ ਆਖਿਆ, ਲਾਲ ਬਹਾਦਰ ਸ਼ਾਸਤਰੀ ਸੀ ਜਿਹੜੇ ਉਹਦੇ ਅੱਖਾਂ ਵਿੱਚ ਪਾਣੀ ਆ ਗਿਆ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ ਹੁਣ ਆਪਦੇ ਜਰਨੈਲਾਂ ਨੂੰ ਸਿੱਖਿਆ ਦੇਣ ਲੱਗਿਆ, ਕਹਿਣ ਲੱਗਿਆ ਲਓ ਮੇਰੇ ਅੰਤਮ ਫਸਿਆ ਦੇ ਫਤਿਹ ਜਿਹੜੀ ਪ੍ਰਵਾਨ ਕਰਨੀ ਹੈ ਤੇ ਮੇਰੀਆਂ ਚਾਰ ਰਾਜਨੀਤਿਕ ਗੱਲਾਂ ਨਾ ਇਹ ਵੀ ਤੁਸੀਂ ਯਾਦ ਰੱਖਣੀ ਹੈ, ਭੁੱਲਣਾ ਨਹੀਂ। ਕੀ ਕਹਿਣ ਲੱਗਿਆ ਸਰਦਾਰ, ਹੁਣ ਤੁਹਾਡੀ ਜਥਾ ਕਿਉਂ ਬਿਆਨ ਕਰਦਾ? ਲਓ ਖਾਨ

ਜਗ ਜਾਉਂਦੀਆਂ ਜਗਤ ਤੇ ਸ਼ਾਨਾ ਜਗ ਜਾਉਂਦੀਆਂ ਜਗਤ ਤੇ ਸ਼ਾਨਾ ਤੂੰ ਨੇ ਬਹਾਦਰਾਂ ਦੀਆਂ ਸੱਜਣਾ ਸੱਜਣਾ ਉਹ ਖੇਲਦੀ

कैवान के कदे नहीं पाजदे कैवान के कदे नहीं पाजदे सूर में।

ਇਧਰੋਂ ਚਿੱਠੀ ਸੀ ਜਿਹੜੀ ਬੀਬੀ ਹਰਸ਼ਰਨ ਕੌਰ ਨੇ ਕੰਨ ਮੁਕਾ ਕੇ ਸਾਰਾ ਬੜਾ ਕਠਿਨ ਪ੍ਰਬੰਧ ਸੀ। ਮਹਾਰਾਜਾ ਰਣਜੀਤ ਸਿੰਘ ਮਹਾਰਾਜ ਸਾਹਿਬ ਦੇ ਤਾਬੇ ਬੈਠੇ ਸਨ, ਕੀਰਤਨ ਸੁਣ ਰਹੇ ਸੀ ਕਿ ਇੰਨੇ ਚਿਰ ਨੂੰ ਬੀਬੀ ਸੀ ਜਿਹੜੀ ਜਦੋਂ ਸੰਗਤਾਂ ਵਿੱਚ ਵੜੀ ਹੈ, ਇੱਕ ਪਾਸੇ ਫੌਜਾਂ ਬੈਠੀਆਂ ਹਨ, ਇੱਕ ਪਾਸੇ ਸੰਗਤ ਬੈਠੀ ਹੈ, ਤੇ ਬੀਬੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਪੁੱਤਰ ਕੀ ਗੱਲ ਹੋ ਗਈ, ਤੂੰ ਰੋਣੀ ਕਿਉਂ ਹੈ? ਇਸ ਨੇ ਦੱਸੀ ਸਾਰੀ ਗੱਲ। ਕੱਲ ਦੇ ਜੰਗ ਵਿੱਚ ਸਿੱਖ ਰਾਜ ਦਾ ਥੰਮ ਸੀ ਸਰਦਾਰ ਹਰੀ ਸਿੰਘ ਨਰੂਆ, ਉਹ ਡਿੱਗ ਪਏ। ਚਿੱਠੀਆਂ ਤਾਂ ਪਹਿਲਾਂ ਵੀ ਲਿਖੀਆਂ ਸੀ, ਪਰ ਉਹ ਚਿੱਠੀਆਂ ਸੀ ਜਿਹੜੀਆਂ ਕਹਿੰਦੇ ਡੋਗਰੇ ਧਿਆਨ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੋ ਚਿੱਠੀਆਂ ਫੜਾਈਆਂ ਨਾ, ਇਹ ਤੀਸਰੀ ਚਿੱਠੀ ਸੀ ਜਿਹੜੀ ਇਹ ਫੜਾਈ। ਚਿੱਠੀ ਦੇ ਅੱਖਰ ਸੀ ਜਿਹੜੇ ਫੜੇ ਨਹੀਂ ਗਏ। ਸਿੱਖ ਰਾਜ ਮਾਤਮੇ ਧੁਨਾਂ ਸੀ ਜਿਹੜੀਆਂ ਵਜੀਆਂ, ਸਿੱਖ ਰਾਜ ਦੇ ਝੰਡੇ ਸੀ ਜਿਹੜੇ ਉਹ ਨੀਵੇਂ ਹੋ ਗਏ। ਇੱਥੋਂ ਤਿਆਰੀ ਕਰਕੇ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ, ਮਹਾਰਾਜਾ ਖੇਲ ਸਿੰਘ ਇਹ ਤਿਆਰੀ ਕਰਕੇ ਫਿਰ ਜਾਣਗੇ ਕਿਲੇ ਜਮਰੋਦ ਦੇ ਵਿੱਚ, ਜਿੱਥੇ ਜਾ ਕੇ ਹੱਥੀ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਆਪ ਕਰਨਗੇ। ਅਤੇ ਜਿਹੜੀ ਹੈਦਰਾਬਾਦ ਵੱਲੋਂ ਕਹਿੰਦੇ ਇੱਕ ਦੁਸ਼ਾਲਾ ਜਿਹੜਾ ਉਹ ਦਿੱਤਾ ਗਿਆ ਸੀ, ਇੱਕ ਚਾਲਣੀ ਹੈ ਜਿਹੜੀ ਬੜੀ ਕੀਮਤੀ ਸੀ, ਬਹੁਤ ਹੀਰੇ ਮੋਤੀ ਜਵਾਹਰਾਤ ਗੜੇ ਹੋਏ ਸਨ ਇਹਦੇ ਵਿੱਚ, ਉਹ ਭੇਟਾ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ। ਅਤੇ ਉਹ ਜਿਹੜਾ ਦੁਸ਼ਾਲਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਦੇ ਉੱਤੇ ਪਾਉਣਗੇ। ਅਤੇ ਜਿਹੜੀ ਚਾਨਣੀ ਸੀਗੀ ਉਹ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਾ ਦਿੱਤੇ ਗਏ ਸੀ, ਪਰ ਅੱਜ ਉਹ ਚਾਨਣੀ ਆ ਜਿਹੜੀ ਕਿਤੇ ਲੱਭ ਨਹੀਂ ਰਹੀ, ਕਿਉਂਕਿ 84 ਵੇਲੇ ਹਿੰਦੁਸਤਾਨ ਦੀਆਂ ਤੋਪਾਂ ਜਿਹੜੀਆਂ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ, ਅਕਾਲ ਤਖ਼ਤ ਸੀ ਜਿਹੜਾ ਢਾ ਕੇ ਢੇਰੀ ਕਰ ਦਿੱਤਾ ਗਿਆ, ਜਿੱਥੇ ਮਹਾਰਾਜ ਸਾਹਿਬ ਦੀਆਂ ਬੀੜਾਂ ਬਹੁਤ ਸਾਰੀਆਂ ਪਈਆਂ ਸੀ ਉਹ ਵੀ ਉਡਾ ਦਿੱਤੀਆਂ ਗਈਆਂ। ਇੱਥੇ ਹੀ ਇਹ ਕੀਮਤੀ ਸਮਾਨ ਜਿਹਨਾਂ ਦਾ ਜਲੌ ਲੱਗਦਾ ਹੁੰਦਾ ਸੀਗਾ ਇੱਥੇ ਹੀ ਪਿਆ ਸੀਗਾ, ਉਹ ਸਾਰੀਆਂ ਕੀਮਤੀ ਚੀਜ਼ਾਂ ਸੀ ਜਿਹੜੀਆਂ ਉਹਨਾਂ ਨੂੰ ਹੁਣ ਬੋਰੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਭਰਾ। ਆਓ ਸਮਾਂ ਜਿਹੜਾ ਹੋ ਗਿਆ ਇਸ ਵਰਗੇ ਦਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ।

ਅੱਜ ਮਾਮਣ ਦੀ ਓ ਬੂਰੇ ਹੋ ਕਚਾਤੀਆਂ ਬੂਰੇ ਹੋ ਕਚਾਤੀਆਂ ਨੂੰ ਦਾਵਤ ਤੇਰਾ ਖਾਲਸਾ ਬੂਰੇ ਹੋ ਕੇ

ਲੈ ਜੋੜਿਆ ਦੀ ਤੇਰੇ ਦਿਲ ਬਾਰ ਵਿੱਚ ਤੇਰੇ ਦਿਲ ਬਾਰ ਵਿੱਚ ਤੂੜੀ ਲੈ ਕੇ ਜੋੜਿਆ ਦੀ ਤੇਰੇ ਦਰਬਾਰ ਵਿੱਚੋਂ ਤੇਰੇ

ਦੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਭ ਸੰਗਤਾਂ ਸਭ ਮਾਈ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਰਹਿਣ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਵਿਚਾਰਦੀਆਂ ਰਹਿੰਦੀਆਂ ਉਹ ਕੌਮਾਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਰ ਜਾਣ ਭੁੱਲ ਜਾਣ ਉਹ ਕੌਮਾਂ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਮਲੀਆ ਮੇਟ ਹੋ ਜਾਂਦੀਆਂ ਹਨ। ਆਓ ਹੁਣੇ ਹੁਣੇ ਆਪਾਂ ਹੁਣਜਾਨੀ ਸਹਿਬ ਸਿੰਘ ਜੀ ਪਾਸੋਂ ਤੋਂ ਕਥਾ ਦਾ ਆਨੰਦ ਆ ਜਿਹੜਾ ਇਹ ਮਾਣ ਰਹੇ ਸੀ। ਗੁਰੂ ਦੇ ਨਾਲ ਜੁੜੇ ਹਾਂ ਸਭ ਸੰਗਤਾਂ ਗੁਰੂ ਕੇ ਦਰਬਾਰ ਦੇ ਵਿੱਚ ਸਭ ਆਏ ਭਾਈ ਬਹੁਤ ਸਾਰੇ ਬੱਚੇ ਆ ਜਿਹੜੇ ਛੋਟੇ ਛੋਟੇ ਆਏ ਹਨ। ਦੇਖੀਦਾ ਬੱਚਿਆਂ ਨੂੰ ਜਿਹੜੇ ਮਾਤਾ ਪਿਤਾ ਆਪਣੇ ਬੱਚੇ ਨਾਲ ਲਿਆਉਂਦੇ ਹਨ ਇਹਨਾਂ ਬੱਚਿਆਂ ਦੇ ਉੱਤੇ ਵੀ ਬੜਾ ਪ੍ਰਭਾਵ ਜਿਹੜਾ ਇਹ ਪੈਂਦਾ। ਸਾਡੇ ਬੱਚੇ ਗੁਰੂ ਦੇ ਨਾਲ ਜੁੜਦੇ ਹੈ ਅਤੇ ਜਿਹੜੇ ਬੱਚੇ ਪੱਬਾਂ ਕਲੱਬਾਂ ਵਿੱਚ ਜਾਂਦੇ ਹੈ ਉਹ ਫਿਰ ਬਚਪਨ ਤੋਂ ਹੀ ਵਿਗੜ ਜਾਂਦੇ ਹਨ ਅਤੇ ਜਿਹੜੇ ਗੁਰੂ ਕੇ ਦਰਬਾਰ ਵਿੱਚ ਆਉਂਦੇ ਹੈ। ਕੱਲ੍ਹ ਇੱਕ ਬੱਚਾ ਆਇਆ ਉਹ ਇੱਥੇ ਮਾਇਆ ਰੱਖ ਕੇ ਅਤੇ ਮੁੜ ਚੱਲਿਆ ਦਵਾਦਾਰ ਅਤੇ ਫਿਰ ਉੱਥੇ ਜੇ ਜਾ ਕੇ ਫਿਰ ਉਹਨੂੰ ਯਾਦ ਆ ਗਿਆ ਵੀ ਮੈਂ ਮੱਥਾ ਟੇਕ ਕੇ ਨਹੀਂ ਆਇਆ। ਉਹ ਫਿਰ ਸੀ ਛੋਟਾ ਜਾਈ ਅਤੇ ਉਹ ਫਿਰ ਮੱਥਾ ਟੇਕਣ ਵਾਸਤੇ ਫਿਰ ਆਇਆ। ਵੇਖੋ ਬੱਚੇ ਦੇ ਉੱਤੇ ਪ੍ਰਭਾਵ ਨਾ, ਛੋਟੇ ਛੋਟੇ ਬੱਚੇ ਆ ਜਿਹੜੇ ਇਹਨਾਂ ਨੂੰ ਆਪਾਂ ਲਿਆਉਂਦੇ ਹਾਂ ਮੱਥਾ ਟੇਕਣਾ ਇਹਨਾਂ ਨੂੰ ਸਿਖਾਉਂਦੇ ਹਾਂ। ਇੱਕ ਬੱਚਾ ਸੀ ਜਿਹੜਾ ਉਹ ਮਾਂ ਨੂੰ ਕਹਿਣ ਲੱਗਿਆ ਮਾਂ ਮੈਨੂੰ ਡਾਲਰ ਦੇ ਮੈਂ ਮੱਥਾ ਟੇਕਣਾ। ਉਹ ਛੋਟਾ ਹੈ ਛੋਟਾ ਜਿਹਾ ਸੀਗਾ ਅਤੇ ਮਾਂ ਕਹਿਣ ਲੱਗੀ ਪੁੱਤਰ ਡਾਲਰ ਹੈ ਨੀਗਾ ਅਤੇ ਤੂੰ ਕੱਲ੍ਹ ਨੂੰ ਟੇਕਦੀ। ਨਹੀਂ ਮਾਂ ਮੈਂ ਜ਼ਰੂਰ ਮੱਥਾ ਟੇਕਣਾ। ਉਹ ਮਾਂ ਤੋਂ ਡਾਲਰ ਲੈ ਕੇ

ਪਾਠ ਹੁੰਦਾ ਤੇ ਮੇਰੇ ਪੋਤਰੇ ਹੈ ਉਹ ਮੈਨੂੰ ਕਹਿਣਗੇ ਬਾਪੂ ਜੀ ਮੈਂ ਗੁਟਖਾ ਲਿਆਵਾਂ ਚੁੱਕ ਕੇ, ਤੇ ਫਿਰ ਜਦੋਂ ਲੈ ਆਉਂਦੇ ਹੈ ਮੈਂ ਪਾਠ ਕਰਦਾ, ਫਿਰ ਉਹ ਚੌਂਕੜੀਆਂ ਮਾਰ ਕੇ ਬੈਠ ਜਾਂਦੇ ਹੈ ਤੇ ਸੁਣਦੇ ਆ ਪਾਠ। ਮੈਂ ਮਨ ਵਿੱਚ ਸੋਚਿਆ ਵੇਖੋ ਸੰਗਤ ਦਾ ਪ੍ਰਭਾਵ ਜਿਹੜਾ ਜੋ ਕੁਝ ਅਸੀਂ ਘਰ ਵਿੱਚ ਕਰਦੇ ਹਾਂ, ਇਹ ਬੱਚੇ ਆ ਜਿਹੜੇ ਉਹ ਸੁਭਾਅ ਜਿਹੜਾ ਉਹ ਕਰਮ ਜਿਹੜਾ ਉਹ ਕਬੂਲ ਰਹੇ ਹਨ। ਆ ਹੁਣ ਉਹ ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਦੋ ਸੂਰਮੇ ਆ ਜਿਹੜੇ ਹਰਿਮੰਦਰ ਸਾਹਿਬ ਦੇ ਬੜੇ ਭਾਰੀ ਜਜਬੇ ਹੋਏ, ਦੋ ਸੂਰਮੇ ਵੀਰ ਬਹਾਦਰ ਦੋ, ਦੇਖੋ ਦੋ ਹੀ ਸੁੱਖਾਂ ਤੇ ਜਿੰਦਾ ਸੀਗੇ ਤੇ ਦੋ ਹੀ ਇਹ ਹੈ ਦੋ ਹੀ ਜਿਹਨਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ, ਸਰਦਾਰ ਬੇਅੰਤ ਸਿੰਘ ਸਰਦਾਰ ਸਤਵੰਤ ਸਿੰਘ। ਪੜ੍ਹਨ ਕਰ ਲਿਆ ਜੁਲਮ ਦੇ ਨਾਲ ਟੱਕਰ ਲੈਣ ਦਾ, ਤੇ ਵੀ ਅਸੀਂ ਟੱਕਰ ਲਵਾਂਗੇ ਜਾ ਕੇ ਜੁਲਮ ਦੇ ਨਾਲ। ਬਾਬਾ ਬੁੱਢਾ ਸਾਹਿਬ ਜੀ ਤੋਂ ਆਗਿਆ ਲੈ ਕੇ ਜੰਗਲਾਂ ਵਿੱਚ ਵਾਸਦੇ ਸੂਰਮੇ, ਉਦੋਂ ਘਰ ਘੱਟ ਉਹ ਜਿਹੇ ਨਹੀਂ ਸੀ ਆਪਣੇ, ਜੰਗਲਾਂ ਚ ਵਾਸਦੇ ਸੀ। ਉਹ ਦੇਖੋ ਜੇ ਧਰਤੀ ਅੱਗੇ ਹੋਇਆ ਕਹਿਰ ਪੰਜਾਬ ਤੇ ਸ਼ਹਿਰੀ ਬਤਲਾਵੇ ਤੇ ਨੇਰੀ ਵਕਤੀ ਜੁਲਮ ਦੀ ਸੰਜੀ ਨਾ ਜਾਵੇ, ਨਾ ਕੋਈ ਦਿਲ ਦਾ ਸੂਰਮਾ ਬਲ ਆਪਣਾ ਲਾਵੇ, ਹੁੱਕਾ ਭਰ ਦਰਬਾਰ ਵਿੱਚ ਮੱਛਾ ਨਾਚ ਕਰਾਵੇ, ਜੈਸਾ ਕੋਈ ਬੀਜ ਦਾ ਪੈਸਾ ਫਲ ਪਾਵੇ, ਜਿਹੋ ਜਿਹਾ ਕੋਈ ਬੀਜ ਦਾ ਨਾ। ਬੜੇ ਹੰਕਾਰ ਦੇ ਨਾਲ ਉਹ ਆ ਕੇ ਹਰਿਮੰਦਰ ਸਾਹਿਬ ਦੇ ਵਿੱਚ ਬੈਠੇ, ਮੱਛਾ ਰੰਗੜ ਜੰਡਿਆਲੀ ਆ, ਇਹ ਸੂਰਮੇ ਬਹਾਦਰ ਹੈ ਜਿਹੜੇ ਭਾਈ ਸੁੱਖਾ ਸਿੰਘ ਜੀ ਭਾਈ ਮਹਤਾਬ ਸਿੰਘ ਜੀ, ਇਹਨਾਂ ਨੇ ਲਾਟੀ ਬੇਰੀ ਦੇ ਨਾਲ ਬਾਹਰ ਬਾਹਰ ਆਪਣੇ ਘੋੜੇ ਸੀ ਜਿਹੜੇ ਉਹ ਬੰਨ ਦਿੱਤੇ ਆ, ਤੇ ਖੰਡੇ ਪਹਿਰੇਦਾਰ ਕੋਲੇ ਜਦੋਂ ਗਏ ਨਾ ਤੇ ਪਹਿਰੇਦਾਰ ਬੜਾ ਸਖ਼ਤ ਬੋਲਿਆ ਇਸ ਨੂੰ, ਤੇ ਭਾਈ ਸੁੱਖਾ ਸਿੰਘ ਜੀ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਦਾਰਾ ਜਿਹੜਾ ਇਹ ਤਾਂ ਬੜਾ ਚੰਗਾ ਹੈ, ਬਹੁਤ ਪਵਿੱਤਰ ਹੈ, ਜੇ ਅਸੀਂ ਇੱਥੇ ਸ਼ਹੀਦ ਹੋ ਜਾਈਏ, ਪਰ ਜੇ ਅਸੀਂ ਇੱਥੇ ਸ਼ਹੀਦ ਹੋ ਗਏ ਤੇ ਇਹ ਜ਼ੁਲਮ ਆ ਜਿਹੜਾ ਇਹ ਤਾਂ ਨਹੀਂ ਹਟਣਾ ਗਾ, ਸੱਚੇ ਪਾਤਸ਼ਾਹ ਸਾਨੂੰ ਬਾਹਰ ਬਖਸ਼ਿਓ। ਕਹਿੰਦੇ ਇਹਨਾਂ ਨੇ ਕਿਹਾ ਜਾਓ ਲੰਘ ਜਾਓ, ਲਾਠੀ ਬੇਰੀ ਨਾ ਬੰਨ ਕੇ ਘੋੜੇ ਹਰਿਮੰਦਰ ਸਾਹਿਬ ਗਏ ਹੈ, ਜਾ ਕੇ ਸਤਿਗੁਰੂ ਨੂੰ ਇਸ ਨਮਸਕਾਰ ਕੀਤੀ ਨਾ, ਜਦੋਂ ਤੇ ਮੱਸਾ ਰੰਗੜ ਪੜੰਗ ਦੇ ਉੱਤੇ ਬੈਠਿਆ, ਤੁਰਲਾ ਛੱਡਿਆ ਹੋਇਆ, ਕੁੱਲੇ ਵਾਲੀ ਪੱਗ ਬੱਧੀ ਹੈ, ਇਹਨੇ ਵੇਖਿਆ ਵੀ ਜੇ ਆ ਰਹੇ ਹਨ ਇਹ ਮੈਨੂੰ ਹੀ ਨਮਸਕਾਰ ਕਰਦੇ ਹਨ, ਇਸ ਨੇ ਵੀ ਸਿਰ ਨਵਾਇਆ, ਸੂਰਮੇ ਬਹਾਦਰ ਅੱਗੇ ਲੰਘੇ ਹੈ ਤੇ ਮੱਸਾ ਕਹਿਣ ਲੱਗਿਆ ਵੀ ਕੀ ਗੱਲ ਹੈ, ਕੌਣ ਹੋ ਤੁਸੀਂ, ਆ ਕੀ ਚੱਕਿਆ ਮੋਢਿਆਂ ਦੇ ਉੱਤੇ। ਕਹਿਣ ਲੱਗਿਆ ਜੇ ਜਨਾਜ਼ੇ ਇਹ ਪੈਸੇ ਲੈ ਕੇ ਆਏ ਹਾਂ ਤੇ ਪੱਟੀ ਦੇ ਨੰਬਰਦਾਰ ਹਾਂ। ਕਹਿਣ ਲੱਗਿਆ ਨੰਬਰਦਾਰ ਹੋ, ਪੈਸੇ ਲੈ ਕੇ ਆਏ ਹੋ, ਤੇ ਕਹਿੰਦਾ ਇਹ ਕੋਈ ਦਫ਼ਤਰ ਥੋੜੋ ਹੈ, ਨਾ ਕੋਈ ਮੇਰਾ ਮਕਾਨ ਹੈ, ਤੇ ਇਹ ਇੱਥੇ ਕੋਈ ਰਸੀਦ ਪਰਚਾ ਜਿਹੜਾ ਮੇਰੇ ਕੋਲ ਹੈ ਨਹੀਂ ਗਾ, ਤੇ ਘਾਟੇ ਵਾਧੇ ਦਾ ਕੌਣ ਜ਼ਿੰਮੇਵਾਰ ਹੋਊਗਾ। ਤੇ ਭਾਈ ਸੁੱਖਾ ਸਿੰਘ ਜੀ ਕਹਿਣ ਲੱਗੇ ਜਨਾਬ ਘਾਟੇ ਵਾਧੇ ਦੀ ਗੱਲ ਤਾਂ ਤੁਸੀਂ ਛੱਡੋ, ਰਸੀਦ ਪਰਚਾ ਦੀ ਸਾਨੂੰ ਲੋੜ ਹੈ ਤੇ ਤੁਹਾਡਾ ਸਿਰ ਸਲਾਮ ਚਾਹੀਦਾ। ਸਿੰਘ ਸੱਚ ਬੋਲਦੇ ਸੀ ਨਾ, ਤੇ ਇਹ ਕਹਿਣ ਲੱਗਿਆ ਵੀ ਤੁਸੀਂ ਇਉਂ ਕਰੋ, ਫਿਰ ਇਹ ਜਿਹੜੀ ਥੈਲੀਆਂ ਨਾ ਇਹ ਮੇਰੇ ਮੰਜੇ ਥੱਲੇ ਰੱਖ ਦਿਓ। ਤੇ ਭਾਈ ਮਹਤਾਬ ਸਿੰਘ ਕਹਿਣ ਲੱਗਿਆ ਭਾਓ ਇਹ ਜਿਹੜੀਆਂ ਥੈਲੀਆਂ ਤੇ ਮੈਨੂੰ ਫੜਾ ਤੇ ਮੈਂ ਰੱਖਦਾ, ਤੇ ਤੂੰ ਤਲਵਾਰ ਨੂੰ ਹੱਥ ਪਾਇਆ, ਤੂੰ ਇਸ ਤਰ੍ਹਾਂ ਕਰ, ਇਸ ਨੂੰ ਇਸ਼ਾਰਾ ਕਰਦਾ, ਕਹਿੰਦੇ ਜੱਟਾਂ ਵਾਲੀ ਪੜ੍ਹਾਈ ਪੁਰਾਣੀ ਪੜ੍ਹਾਈ ਹੈ ਜਿਹੜੀ ਉਹ ਕਰ ਗਏ, ਇਸ਼ਾਰਾ ਦੇ ਦਾ ਵੀ ਤੂੰ ਮਿਆਨ ਦੇ ਵਿੱਚੋਂ ਤਲਵਾਰ ਖਿੱਚ ਲੈ ਲੋ। ਭਾਈ ਮਹਤਾਬ ਸਿੰਘ ਥੈਲੀ ਰੱਖਣ ਲੱਗੇ, ਜਨਾਬ ਕਿੱਥੇ ਜੇ ਰੱਖਿਆ, ਕਹਿੰਦੇ ਅੱਗੇ ਰੱਖ ਦਿਓ, ਕਹਿੰਦਾ ਵੇਖੋ ਕਿ ਤਾਂ ਸਹੀ ਕਿੰਨੇ ਕੁ ਦੂਰ ਰੱਖਾਂ, ਹੋਰ ਅੱਗੇ ਕਰਦੇ ਹਾਂ, ਹੋਰ ਅੱਗੇ ਕਰਦੇ, ਇਸ ਨੇ ਤੌਣ ਨਵਾਈ ਹੋਈ ਹੈ। ਆ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗਿਆ ਵੀਰ ਬਹਾਦਰਾਂ ਦਾ ਇਤਿਹਾਸ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ, ਵੇਖਿਆ ਹਾਲ ਮੱਥੇ ਦੇ
दीवान सजेगा।

0: ਕੇ ਆਣਾ ਨੇ ਤੇ ਵਿਚਾਰੇ ਦੀ ਕੋਵਾ ਕੋਵਾ ਹੋ ਗਈ ਮੰਗਣੀ ਸਾਰੇ ਦੀ ਕੋਵਾ ਕੋਵਾ ਹੋ ਗਈ ਮੰਗਣੀ ਸਾਰੇ ਦੀ ਕੋਵਾ ਕੋਵਾ ਹੋ ਗਈ ਮੰਗਣੀ ਸਾਰੇ ਦੀ
1: ਓ ਮਸਤਾ ਕਹਿੰਦਾ ਮਾਮਲਾ ਟਿਕਾ ਦਿਓ ਬਾਈਏ ਜੀ ਮਸਤਾ ਕਹਿੰਦਾ ਮਾਮਲਾ ਟਿਕਾ ਦਿਓ ਬਾਈਏ ਜੀ ਮੁਤਾਬ ਤਾਬ ਚੌਨੇ ਚੱਟ ਦੇਣੇ ਪਾਤਾ ਮਾਈਏ ਜੀ
0: ਬਸ ਕਰਮਾ ਦੇ ਸਾਰੇ ਜੀ ਕੋਮਾ ਕੋਮਾ ਹੋ ਗਈ ਮੰਦਰੀ ਸਾਰੇ ਜੀ ਕੋਮਾ ਕੋਮਾ ਹੋ ਗਈ ਮੰਦਰੀ ਸਾਰੇ ਜੀ ਕੋਮਾ ਕੋਮਾ ਹੋ

ਕਰੋਤੀ ਸੁਣਦੀ ਨੀ ਚੈਨਿਆਂ ਨੂੰ ਜਿਸਵਾ ਕਰੋਤੀ ਸੁਣਦੀ ਨੀ ਚੈਨਿਆਂ ਨੂੰ ਨਾਲੋ ਹੱਥ ਕਰੀ ਆ ਕਹਿਣ ਗਏ

ਕਹਿੰਦੇ ਮੱਥੇ ਦਾ ਸਿਰ ਸੀ ਜਿਹੜਾ ਉਹ ਭਾਈ ਮਹਤਾਬ ਸਿੰਘ ਜੀ ਉਹਦੇ ਕਦਮਾਂ ਤੇ ਆ ਗਿਆ। ਭਾਈ ਸੁੱਖਾ ਸਿੰਘ ਕਹਿਣ ਲੱਗਿਆ, ਭਾਈ ਮਹਤਾਬ ਸਿੰਘ ਤੂੰ ਜਿਹੜਾ ਸਿਰ ਆ ਨਾ ਮੱਥੇ ਦਾ ਇਹ ਕਬਜ਼ੇ ਵਿੱਚ ਕਰ, ਤੇ ਜਿਹੜੇ ਤੇ ਸਾਡੀ

ਤੇ ਸਰੋਵਰ ਵਿੱਚ ਸਾਰੇ ਡੁੱਬਦੇ ਤੇ ਭੱਜ ਗਏ ਸਜਰੇ ਸ਼ਰਾਬੀ। ਤੇ ਜਿਹੜੇ ਸੀ ਨਾ ਪਹਿਲੇ ਪੁਰਾਣੇ ਸ਼ਰਾਬੀ, ਉਹ ਬੈਠੇ ਹੋਏ ਸਿਰ ਫੇਰੀ ਜਾਂਦੇ ਤੇ ਤਲਵਾਰ ਚੱਲਦੀ ਹੈ ਨਾ ਭਾਈ ਸੁੱਖਾ ਸਿੰਘ ਦੀ, ਤੇ ਉਹ ਸਿਰ ਆ ਜਿਹੜਾ ਇਸ ਤਰ੍ਹਾਂ ਫੇਰੀ ਜਾਂਦੇ ਹੈ ਤੇ ਪਤਾ ਨੀ ਨੱਚੇ ਨਾਲੀ ਦੇ ਪੈਰਾਂ ਦੇ ਘੁੰਗਰੂਏ ਖੜਕੇ ਜਾਂਦੇ ਹੈ। ਸਭ ਦੇ ਸਿਰ ਲਾ ਲਾ ਕੇ ਸਿਰ ਦਿੱਤੇ ਸਾ ਸੁੱਖਾ ਸਿੰਘ ਨੇ। ਤੇ ਭਾਈ ਮਹਤਾਬ ਸਿੰਘ ਜਿਹੜੀ ਨਵਦੇਸਵਾ ਸੀ, ਉਹ ਨੱਚਦੀ ਨੱਚਦੀ ਇੱਕ ਪਾਸੇ ਜਾ ਕੇ ਲੱਗ ਗਈ ਤੇ ਸਾ ਸੁੱਖਾ ਸਿੰਘ ਨੇ ਉਹਦੇ ਗੁੱਤ ਨੂੰ ਦਿੱਤਾ ਨਾ ਵਾਟਰ ਤੇ ਸਿਰ ਵੱਢਣ ਲੱਗੇ ਆ। ਭਾਈ ਮਹਤਾਬ ਸਿੰਘ ਕਹਿਣ ਲੱਗੇ ਆ, ਭਾਈ ਸੁੱਖਾ ਸਿੰਘ ਤੂੰ ਸੱਚੇ ਪਾਤਸ਼ਾਹ ਦਾ ਰਹਿਤ ਨਾਮਾ ਨੀ ਪੜਿਆ? ਕਹਿੰਦਾ ਪੜਿਆ ਤਾਂ ਵੀ ਔਰਤ ਦੇ ਉੱਤੇ ਵਾਰ ਨੀ ਕਰਦੇ ਗੇ ਸਿੰਘ। ਕਹਿੰਦੇ ਇਹਦੇ ਉੱਤੇ ਤਾਂ ਜ਼ਰੂਰ ਹੋਊਗਾ। ਜਦੋਂ ਕਹਿਣਾ ਸੁੱਖ ਸਕਾ ਤੂੰ ਰਹਿਤ ਨਾਮਾ ਨੀ ਪੜਿਆ? ਕਹਿਣ ਲੱਗਿਆ ਪੜਿਆ ਤਾਂ ਹੈ ਭਾਊ, ਪਰ ਭੁੱਲਿਆ ਜਾ ਪਿਆ। ਕਹਿੰਦਾ ਔਰਤ ਤੇ ਤਾਂ ਵਾਰ ਨੀ ਕਰੀ ਜਾਂਦਾ। ਕਹਿੰਦਾ ਇਹ ਕੀ ਯਾਦ ਰੱਖੂਗੀ ਵੀ ਸਿੱਖਾਂ ਦੇ ਹਰਿਮੰਦਰ ਸਾਹਿਬ ਵਿੱਚ ਜਾ ਕੇ ਮੈਂ ਡਾਂਸ ਕਰਦੀ ਸੀ, ਕੀ ਯਾਦ ਰੱਖੋਗੇ? ਇਹਨਾਂ ਦੇ ਕਹਿੰਦਾ ਇਉਂ ਕਰ, ਇਸ ਦਾ ਸਿਰ ਨਾ ਵੱਢ ਤੇ ਹੱਥ ਕੜੀਆਂ ਲਾ ਲਾ। ਹੱਥ ਕੜੀਆਂ ਸਿੰਘ ਕਹਿੰਦੇ ਹੁੰਦੇ ਸੀ ਵੀ ਗਹਿਣੇ ਆ ਜਿਹੜੇ, ਇਹਨਾਂ ਨੂੰ ਹੱਥ ਕੜੀਆਂ ਕਹਿੰਦੇ ਸੀ, ਗਹਿਣਿਆਂ ਨੂੰ ਹੱਥ ਕੜੀਆਂ। ਇਕੱਲੇ ਨੂੰ 1.25 ਲੱਖ ਤੇ ਬੋਲੇ ਹੁੰਦੇ ਸੀ ਸਿੰਘਾਂ ਦੇ, ਇਕੱਲੇ ਨੂੰ 1.25 ਲੱਖ ਤੇ ਗਾਜਰਾਂ ਜਿਹੜੀਆਂ ਇਹਨਾਂ

ਗੁਰਬਿੰਦੀਆਂ ਤੇ ਆ ਜਿਹੜੇ ਡੇਲੇ ਹੁੰਦੇ ਆ ਇਹਨਾਂ ਨੂੰ ਰੋੜੂ ਪ੍ਰਸ਼ਾਦ ਤੇ ਜਿਹੜਾ ਗੰਢਾ ਹੈ ਇਹਨੂੰ ਰੁਪਾ ਕਹਿੰਦੇ ਹੁੰਦੇ ਸੀਗੇ। ਇਹ ਪੁਰਾਣੇ ਬੋਲੇ ਹੁੰਦੇ ਸੀ, ਕਹਿਣ ਲੱਗੇ ਇਹਦੇ ਗਹਿਣੇ ਲਾ ਲਾ, ਗਹਿਣੇ ਲਾ ਲਾ ਤੇ ਲੋ ਗਹਿਣੇ ਵੀ ਲਾ ਲੈ, ਸਿਰ ਵੀ ਇਹਦਾ ਵੱਢ ਦਿੱਤਾ। ਹੁਣ ਸੂਰਮੇ ਬਹਾਦਰ ਕਹਿਣ ਲੱਗਿਆ ਭਾਊ ਜਦੋਂ ਇੱਥੇ ਪਾਣਾ ਵਰਤ ਗਿਆ ਸਾਰਾ, ਕਹਿਣ ਲੱਗਿਆ ਭਾਈ ਸੁੱਖਾ ਸਿੰਘ ਜਿਹੜੇ ਬਾਹਰ ਪਹਿਰੇਦਾਰ ਹੈ ਕਹਿੰਦੇ ਅਰਦਾਸ ਕਰੀਏ ਹੁਣ ਚੱਲੀਏ, ਚੱਲੀਏ ਅਰਦਾਸ ਕਰੀਏ ਅਰਦਾਸ। ਕਹਿਣ ਲੱਗੇ ਭਾਊ ਅਰਦਾਸ ਤਾਂ ਕਰ ਦਿੰਦੇ ਆ, ਪਰ ਮੈਂ ਤਾਂ ਅੱਗੇ ਜਾ ਕੇ ਅਰਦਾਸ ਹੈ ਜਿਹੜੀ ਕਹਿਣ ਲੱਗਿਆ ਮੈਂ ਤਾਂ ਅਰਦਾਸ ਆ ਜਿਹੜੀ ਪਹਿਰੇਦਾਰਾਂ ਨੂੰ ਹੱਥ ਉਹਨਾਂ ਨਾਲ ਕਾ ਕਰਕੇ ਆਏ ਆ ਤੇ ਉਹਨਾਂ ਨੂੰ ਹੱਥ ਝਾੜ ਕੇ ਨਾ ਫੇਰ ਅਰਦਾਸ ਕਰੂੰਗਾ। ਮੇਰੇ ਸੂਰਮੇ ਬਹਾਦਰ ਇੱਥੋਂ ਤੁਰਦੇ ਹਨ ਇਸ ਪਾਸੇ ਆਓ, ਕਹਿੰਦੇ ਕਿਸੇ ਨੇ ਘਰੇ ਜਾ ਕੇ ਦੱਸ ਦਿੱਤਾ ਮੱਸੇ ਦੇ ਵੀ ਉਹ ਕਹਿੰਦੇ ਰੋਟੀਆਂ ਲਈ ਆਉਣੀ ਸੀ ਮੱਸੇ ਵਾਸਤੇ, ਤੇ ਪਹਿਰੇਦਾਰ ਆ ਜਿਹੜੇ ਉਹ ਭੱਜੇ ਜਾਂਦੇ ਸੀ। ਇਹ ਕਹਿਣ ਲੱਗੇ ਕੀ ਗੱਲ ਹੈ ਕਿਉਂ ਭੱਜੇ ਜਾਂਦੇ ਹੋ? ਤੇ ਕਹਿੰਦੇ ਮੈਂ ਤਾਂ ਰੋਟੀ ਖਾਣ ਚੱਲੀ ਹਾਂ ਆਪਣੇ ਸਿਰ ਦੇ ਸਾਏ ਨੂੰ। ਇਹ ਪਹਿਰੇਦਾਰ ਕਹਿਣ ਲੱਗੇ ਆ ਜਾ ਮੁੜਿਆ, ਉਹਨੂੰ ਤਾਂ ਖੁਆਤੀਆਂ ਰੋਟੀਆਂ, ਕਿਹਨੇ ਖੁਆਤੀਆਂ? ਕਹਿੰਦੇ ਸਿੰਘ ਆਏ ਸੀਗੇ ਸਿਰ ਵੱਢ ਕੇ ਲੈ ਗਏ, ਤਾਂ ਮੱਸੇ ਦੀ ਲਾਸ਼ ਹੈ ਜਿਹੜੀ ਇਸ ਨੂੰ ਚੁੱਕ ਕੇ ਲਾਹੌਰ ਵਿੱਚ ਸੂਬੇ ਕੋਲੇ ਲੈ ਗਈ ਹੈ ਤੇ ਉਹਨੂੰ ਦੱਸਣ ਲੱਗੀ ਹੈ ਜਾ ਕੇ। ਕਹਿਣ ਲੱਗੇ ਤੁਸੀਂ ਇਸ ਨੂੰ ਘੱਲਿਆ ਸੀਗਾ ਗਿੱਜਾ ਹਰਿਮੰਦਰ ਵਿੱਚ ਜਾ ਕੇ ਡਾਂਸ ਉੱਥੇ ਕਰਵਾ ਵੇਸਵਾ ਦਾ ਨਾਚ ਕਰਾ, ਤੇ ਹੁਣ ਦੱਸ ਮੈਂ ਕੀ ਕਰਾਂ? ਆ ਮੇਰਾ ਤਾਂ ਸਿਰ ਦਾ ਸਾਈਂ ਸੀ ਜਿਹੜਾ ਸਿਰੋਂ ਬਾਹਰਾ ਹੋ ਕੇ ਉਹ ਆ ਗਏ, ਲੋ ਇਹ ਕੀ ਕਹਿਣ ਲੱਗੀ ਹੈ ਸੂਬੇ ਨੂੰ ਜਾ ਕੇ? ਸੁਣੋ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਇਹ ਪੂਰਨ ਪੁਰਾਣਾ ਰਾਗ ਹੈ ਢਾਡੀਆਂ ਦਾ। ਕੋਈ ਕੋਈ ਢਾਡੀ ਆ ਵੀਰ ਅਸੀਂ ਗਾਉਂਦੇ ਹੈ, ਇਹ ਗਾਉਣਾ ਔਖਾ ਬੜਾ ਹੁੰਦਾ ਹੈ। ਸਾਜ਼ਾਂ ਜਿਹੜੀਆਂ ਇਹ ਮਾੜੇ ਢਾਡੀ ਨੂੰ ਤਾਂ ਆਉਂਦੀਆਂ ਨੇ, ਇਹਦੇ ਉੱਤੇ ਵਜਾਉਣੀਆਂ, ਕਿਉਂਕਿ ਗਿਣਤੀ ਮਿਣਤੀ ਦੇ ਪੋਤੇ ਆ ਜਿਹੜੇ ਇਹਦੇ ਵਿੱਚ ਲੱਗਦੇ ਹੈ, ਤੇ ਸੁਰੰਗੀ ਵਿੱਚ ਵੀ ਗਿਣਤੀ ਦੇ ਪੋਤੇ ਲੱਗਦੇ ਹੈ। ਇਸ ਵਾਸਤੇ ਬੜਾ ਸੁਰਤਾਨ ਦਾ ਰਾਗ ਹੈ ਜਿਹੜਾ ਪੁਰਾਣਾ ਰਾਗ ਪੂਰਨ ਹੈ, ਜਿਹੜਾ ਹੁਣ ਢਾਡੀ ਸਿੰਘ ਆ ਰਹੇ ਹੈ। ਸੁਣੋ ਇਹ ਕੀ ਕਹਿ ਰਹੇ ਮੱਛੇ ਦੇ ਘਰ ਵਾਲੇ, ਕੀ ਆਖਦੀ ਹੈ ਜਾ ਕੇ ਸੂਬੇ ਨੂੰ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Seek Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ, ਗੁਰੂਆਂ ਪੀਰਾਂ ਫਕੀਰਾਂ ਯੋਧਿਆਂ ਬਹਾਦਰਾਂ ਦੀ ਧਰਤੀ ਪੰਜਾਬ, ਪੰਜਾਬੀ ਮਾਂ ਦੇ ਹੋਣਹਾਰ ਰਖਵਾਲੇ ਪੁੱਤਰ ਜੋ ਆਪਣੇ ਆਪ ਨੂੰ ਨਸ਼ਿਆਂ ਵਿੱਚ ਬਰਬਾਦ ਕਰ ਰਹੇ ਨੇ, ਉਹਨਾਂ ਨੂੰ ਝਲਮਣ ਸਿੰਘ ਢੰਡੇ ਦੀ ਕਲਮ, ਮਿਸ ਪੂਜਾ ਦੀ ਜਵਾਨੀ ਕੁਝ ਇਉਂ ਕਹਿ ਰਹੀ ਹੈ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਨਾਨਕ ਕਰਕੇ ਗੋਲੇ ਰੱਖ ਲਓ ਨਾਨਕ ਕਰਕੇ ਗੋਲੇ ਨਾਨਕ

ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਚ ਬੋਲੇ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ। ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਬੈਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੇ ਸਮੇਂ ਨੂੰ ਸਫਲ ਬਣਾਇਆ ਹੈ। ਬੇਨਤੀ ਆ ਕੁਝ ਸੇਵਾਦਾਰਾਂ ਨੂੰ ਕਿ ਪਿਛਲੇ ਪਾਸਿਓਂ ਕੁਛ ਆਵਾਜ਼ ਆਉਂਦੀ ਆ, ਥੋੜ੍ਹਾ ਜਿਹਾ ਧਿਆਨ ਦਿਓ। ਪਿੱਛੇ ਜੋ ਕੋਈ ਵੀ ਹੈ ਉਹਨਾਂ ਨੂੰ ਕਿਰਪਾ ਕਰਕੇ ਚੁੱਪ ਕਰਾ ਦਿਓ। ਬਹੁਤ ਇਕੱਠ, ਬੇਸ਼ੁਮਾਰ ਇਕੱਠ ਸੰਗਤ ਦਾ, ਹਰ ਪਾਸੇ ਥੱਲੇ ਵੀ ਉੱਪਰ ਵੀ ਇੱਧਰ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਆ। ਇਹ ਆਪ ਜੀ ਦਾ ਪਿਆਰ ਹੈ, ਪ੍ਰੇਮ ਹੈ। ਦਾਸ ਨੇ ਰਾਤ ਵੀ ਦੀਵਾਨ ਵਿੱਚ ਕਰਦ ਕੀਤੀ ਸੀ ਵੀ ਪ੍ਰੇਮ ਜਿਹੜਾ ਹੈ ਉਹ ਦੱਸਿਆ ਨਹੀਂ ਜਾ ਸਕਦਾ, ਇਹ ਪ੍ਰੇਮ ਅਨੁਭਵ ਦਾ ਵਿਸ਼ਾ ਹੈ, ਅਨੁਭਵ ਕੀਤਾ ਜਾ ਸਕਦਾ। ਇੱਕ ਵਾਰੀ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਪੁੱਛਿਆ, ਪ੍ਰੇਮ ਦੀ ਗੱਲ ਚੱਲ ਰਹੀ ਸੀ। ਬੀਰਬਲ ਨੂੰ ਬਾਦਸ਼ਾਹ ਕਹਿੰਦਾ ਹੈ, ਬੀਰਬਲ ਇਹ ਦੱਸ ਵੀ ਪ੍ਰੇਮ ਕੀ ਹੁੰਦਾ, ਪ੍ਰੇਮ ਕੀ ਹੁੰਦਾ। ਤੇ ਬੀਰਬਲ ਉਸ ਸਮੇਂ ਕਹਿਣ ਲੱਗਾ ਅਕਬਰ ਬਾਦਸ਼ਾਹ ਨੂੰ ਜੀ ਮੈਂ ਪ੍ਰੇਮ ਬਾਰੇ ਨਹੀਂ ਕੁਝ ਦੱਸ ਸਕਦਾ, ਪ੍ਰੇਮ ਅੱਖਰਾਂ 'ਚ ਨਹੀਂ ਆ ਸਕਦਾ, ਇਹ ਦੱਸਿਆ ਨਹੀਂ ਜਾ ਸਕਦਾ। ਪ੍ਰੇਮ ਉਹੀ ਆ ਜੇ ਕੋਈ ਕਹੇ ਵੀ ਮੈਂ ਪ੍ਰੇਮ ਕਰਦਾ, ਮੈਂ ਬੜਾ ਪ੍ਰੇਮ ਕਰਦਾ ਤੇਰੇ ਨਾਲ, ਤੂੰ ਮੇਰੀ ਕਦਰ ਹੀ ਨਹੀਂ ਕਰਦਾ। ਕਈ ਕੋਈ ਦੋਸਤ ਦੂਸਰੇ ਦੋਸਤ ਨੂੰ ਕਹਿ ਦੇਵੇ ਪ੍ਰੇਮ ਪਰੇ ਜਮਾ ਮੈਂ, ਜਿਹਦੇ ਵਿੱਚੋਂ ਮੈਂ ਪਰੇ ਹੋ ਜਾਵੇ, ਬਸ ਜਿਹਦੇ ਨਾਲ ਪ੍ਰੇਮ ਆ ਉਹੀ ਹੋਵੇ, ਆਪਣਾ ਆਪ 'ਤੇ ਖਤਮ ਕਰ ਦੇਵੇ ਪ੍ਰੇਮ। ਬੀਰਬਲ ਕਹਿਣ ਲੱਗਿਆ ਵੀ ਅੱਖਰਾਂ 'ਚ ਨਹੀਂ ਆ ਸਕਦਾ, ਕਿੱਦਾਂ ਦੱਸਾਂ ਮੈਂ, ਤੇ ਅਨੁਭਵ ਕੀਤਾ ਜਾ।

ਸਕਦਾ। ਅਕਬਰ ਕਹਿੰਦਾ ਨਹੀਂ ਦੱਸ। ਬੀਰਬਲ ਕਹਿੰਦਾ ਕੋਈ ਸਮਾਂ ਆਏਗਾ ਤੇ ਮੈਂ ਤੈਨੂੰ ਦੱਸਾਂਗਾ ਜ਼ਰੂਰ, ਕੋਈ ਸਮਾਂ ਆਏਗਾ ਤੇ ਮੈਂ ਤੈਨੂੰ ਜ਼ਰੂਰ ਦੱਸਾਂਗਾ ਵੀ ਪ੍ਰੇਮ ਹੁੰਦਾ ਕੀ ਹੈ। ਹੁਣ ਅਕਬਰ ਬੀਰਬਲ ਨੂੰ ਬੜਾ ਸਿਆਣਾ ਮੰਨਦੀ ਹੈ ਦੁਨੀਆ, ਠੀਕ ਆ ਉਹਨੂੰ ਦੁਨਿਆਵੀ ਗਿਆਨ ਬਥੇਰਾ ਸੀ, ਪਰ ਗੁਰੂ ਘਰ ਨਾਲ ਤੇ ਉਹਨੇ ਵੀ ਘੱਟ ਨਹੀਂ ਕੀਤੀ। ਅਤੋ ਸਤਨਾਮ। ਗੁਰੂ ਅਮਰਦਾਸ ਮਹਾਰਾਜ ਕੋਲ ਆ ਗਿਆ ਸੀ ਕਰ ਲੈਣ ਵਾਸਤੇ, ਕਹਿੰਦਾ ਟੈਕਸ ਦਿਓ। ਸਤਿਗੁਰ ਕਹਿੰਦੇ ਭਾਈ ਬੀਰਬਲ ਟੈਕਸ ਕਾਹਦਾ, ਗੁਰੂ ਘਰਾਂ ਦੇ ਕਾਹਦਾ ਕਰ ਹੁੰਦਾ ਟੈਕਸ ਹੁੰਦਾ। ਕਹਿੰਦਾ ਮੈਂ ਤੇ ਟੈਕਸ ਲੈ ਕੇ ਜਾਣਾ, ਚੱਲਿਆ ਮੈਂ ਕਾਬਲ ਵੱਲ ਮੁੜ ਕੇ ਆਵਾਂਗਾ, ਉਦੋਂ ਤੱਕ ਟੈਕਸ ਭਰ ਦਿਓ, ਨਹੀਂ ਤੇ ਫਿਰ ਮੈਨੂੰ ਲੈਣਾ ਹੁੰਦਾ। ਮਹਾਰਾਜ ਕਹਿੰਦੇ ਆਏਗਾ ਤੇ ਤਾਂ ਹੀ ਲੈ ਕੇ ਜਾਏਗਾ, ਕੋਈ ਨਹੀਂ ਆ ਜਾਈ। ਉਹ ਫਿਰ ਮੁੜ ਕੇ ਹੀ ਨਹੀਂ ਆਇਆ, ਉੱਥੇ ਹੀ ਮੌਤ ਹੋ ਗਈ। ਚਲੋ ਧਿਆਨ ਦਿਓ, ਬੀਰਬਲ ਜਿਹੜਾ ਸੀ ਉਹਨੂੰ ਕਹਿੰਦੇ ਵੀ ਉਹਦਾ ਦਿਮਾਗ ਬੜਾ ਹੈ, ਦੁਨਿਆਵੀ ਗਿਆਨ ਹੋਰ ਚੀਜ਼ ਆ, ਰੂਹਾਨੀਅਤ ਦਾ ਗਿਆਨ ਕੁਝ ਹੋਰ ਗੱਲ ਹੈ। ਅਨੁਭਵ ਦੁਨਿਆਵੀ ਗਿਆਨ ਤੇ ਜਿੰਨਾ ਮਰਜ਼ੀ ਲੈ ਲਓ, ਥਾਂ ਥਾਂ ਤੇ ਲਾਇਬ੍ਰੇਰੀਆਂ ਬਣੀਆਂ ਨੇ, ਗੁਰਮਤ ਦਾ ਗਿਆਨ ਪ੍ਰਾਪਤ ਕਰ ਲਓ, ਵੱਖਰੀ ਗਿਆਨ ਸਕੂਲ ਬਣੇ ਨੇ ਦੁਨਿਆਵੀ ਵਿੱਦਿਆ, ਤੇ ਕਿੰਨੀਆਂ ਲਾਇਬ੍ਰੇਰੀਆਂ ਨੇ, ਗ੍ਰੰਥ ਪੜ੍ਹੀ ਚੱਲੋ ਗਿਆਨ ਹੋ ਜਾਂਦਾ, ਠੀਕ ਆ ਗੁਰਮਤ ਦਾ ਇਤਿਹਾਸ ਦਾ, ਪਰ ਅਨੁਭਵ ਕੋਈ ਹੋਰ ਚੀਜ਼ ਹੈ, ਬਖਸ਼ਿਸ਼ ਕੋਈ ਹੋਰ ਗੱਲ ਹੈ। ਨਹੀਂ ਤੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬੁਦੇਸ਼ਾ। ਬੜੇ ਗ੍ਰੰਥ ਪੜ੍ਹੇ, ਵਿੱਦਿਆ ਪ੍ਰਾਪਤ ਕਰ ਲਈ, ਪਰ ਅੱਗੇ ਨਾਲੋਂ ਜ਼ਿਆਦਾ ਮਾਨ ਹੋ ਗਿਆ, ਹੰਕਾਰ ਹੋ ਗਿਆ, ਅਧਿਕ ਅਹੰ ਬੁੱਧ ਵਾਧੇ, ਅੱਗੇ ਨਾਲੋਂ ਵੀ ਜ਼ਿਆਦਾ ਹਉਮੈ ਹੋ ਗਈ ਅੰਦਰ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਇਕੱਲੇ ਗ੍ਰੰਥ ਪੜ੍ਹਨ ਵਾਲੀ ਗੱਲ ਨਹੀਂ ਬਣਦੀ, ਰਾਤ ਵੀ ਅਰਜ ਕੀਤੀ ਸੀ ਗੱਲ ਤੇ, ਫੇਰ ਆਸ ਕੀ ਕਮਾਈਏ, ਇੱਕ ਅੱਖਰ ਵੀ ਕਮਾ ਲਿਆ, ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਿਹੜਾ ਅੱਖਰੀ ਗਿਆਨ ਆ ਉਹਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ, ਦੁਨਿਆਵੀ ਗਿਆਨ ਪ੍ਰਾਪਤ ਕੀਤਾ ਹੋਇਆ ਜੇ ਬੈਠ ਵੀ ਜਾਊ ਕਿਤੇ ਕਿਸੇ ਨੂੰ ਸਮਝਾਉਣ ਵਾਸਤੇ, ਤੇ ਉਹ ਚੰਗਾ ਹੀ ਨਹੀਂ ਲੱਗਣਾ, ਉਹ ਵਧੀਆ ਹੀ ਨਹੀਂ ਲੱਗਦਾ, ਕਿਉਂਕਿ ਖੁਦ ਕਮਾਈ ਨਹੀਂ ਕੀਤੀ। ਤੇ ਜਿੱਦਾਂ ਮਹਾਂਪੁਰਖਾਂ ਦੀ ਗੱਲ ਆਪ ਜੀ ਮੇਰੇ ਤੋਂ ਪਹਿਲਾਂ ਸੁਣ ਰਹੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਵਰਗੇ ਮਹਾਂਪੁਰਖ, ਸੰਤ ਗਿਆਨੀ ਕਰਤਾਰ ਸਿੰਘ ਵਰਗੇ ਮਹਾਂਪੁਰਖ, ਸੰਤ ਬਾਬਾ ਜਰਨੈਲ ਸਿੰਘ ਵਰਗੇ ਮਹਾਂਪੁਰਖ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ, ਬਾਬਾ ਆਨੰਦ ਸਿੰਘ ਜੀ, ਇਹੋ ਜਿਹੇ ਸਾਧੂਆਂ ਦਾ ਇਕੱਲਾ ਇਕੱਲਾ ਬਚਨ ਕਾਟ ਕਰਦਾ ਸੀ। ਕਾਰਨ ਕੀ ਸੀ? ਉਹਨਾਂ ਨੇ ਖੁਦ ਕਮਾਈ ਕੀਤੀ, ਖੁਦ ਕਮਾਈ ਕੀਤੀ। ਸਾਧ ਸੰਗਤ ਜੀਵਨ ਪੜ੍ਹ ਕੇ ਵੇਖੋ ਮਹਾਂਪੁਰਸ਼ਾਂ ਦਾ, ਭਾਵੇਂ ਬਾਬਾ ਆਨੰਦ ਸਿੰਘ ਹੋਣਾ ਦਾ ਜੀਵਨ ਲੈ ਲਓ। ਇੱਕ ਵਾਰੀ ਇੱਕ ਪ੍ਰੇਮੀ ਆਇਆ, ਪਹਾੜਾਂ ਦੇ ਵਿੱਚ ਰਹਿਣ ਵਾਲਾ ਸੀ ਕੋਈ, ਬੜੀ ਉਹਨੇ ਤਪੱਸਿਆ ਕੀਤੀ, ਘਰ ਬਾਰ ਛੱਡ ਕੇ ਤੁਰਿਆ ਫਿਰਦਾ ਜੰਗਲਾਂ 'ਚ, ਉਹਨੇ ਸੋਭਾ ਸੁਣੀ ਮਹਾਂਪੁਰਸ਼ਾਂ ਦੀ, ਅਤੇ ਉਹ ਆਇਆ ਬਾਬਾ ਆਨੰਦ ਸਿੰਘ ਹੋਣਾ ਕੋਲ, ਕਹਿੰਦਾ ਮੈਂ ਵੇਖਾਂ ਤਾਂ ਸਹੀ ਜੇ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਇਹਨਾਂ ਦੀ ਇੰਨੀ ਚੜ੍ਹਦੀ ਕਲਾ ਹੋਈ ਜਾਂਦੀ, ਵੇਖਾਂ ਮੈਨੂੰ ਘਰ ਬਾਰ ਛੱਡੇ ਨੂੰ ਇੰਨਾ ਟਾਈਮ ਹੋ ਗਿਆ, ਮੈਨੂੰ ਕੋਈ ਪੁੱਛਦਾ ਹੀ ਨਹੀਂ, ਇਹਨਾਂ ਦਾ ਇੰਨਾ ਸਤਿਕਾਰ ਹੋ ਰਿਹਾ। ਉਹ ਨਾਨਕ ਸਰ ਚਲਿਆ ਗਿਆ ਗਾਂ, ਸੇਵਾਦਾਰ ਕਹਿੰਦੇ ਵੀ ਮਹਾਂਪੁਰਸ਼ ਦੇ ਅੰਦਰ ਨੇ ਅਤੇ ਬਹੁਤ ਸਮਾਂ ਗੱਲ ਆਪਣੀ ਮੌਜ ਵਿੱਚ ਹੀ ਆ ਕੇ ਬਚਨ ਕਰਦੇ ਨੇ, ਪਹਿਲੀ ਗੱਲ ਤਾਂ ਬਾਹਰ ਹੀ ਨਹੀਂ ਆਉਂਦੇ, ਬਹੁਤ ਘੱਟ ਆਉਂਦੇ, ਅੰਦਰ ਹੀ ਰਹਿੰਦੇ। ਇਹ ਕਹਿੰਦਾ ਵੀ ਮੈਂ ਐਡੀ ਦੂਰੋਂ ਆਇਆ, ਇਹਨਾਂ ਦਾ ਕੀ ਪਤਾ 10 ਦਿਨ ਬਾਅਦ ਹੀ ਨਾ ਨਿਕਲੇ। ਲੱਗ ਪਿਆ ਅਰਦਾਸ ਕਰਨ, ਕਹਿੰਦਾ ਬਾਬਾ ਜੀ ਜੇ ਤੁਹਾਡੇ 'ਤੇ ਕੋਈ ਗੁਰੂ ਨਾਨਕ ਦੀ ਮਿਹਰ ਹੈ ਤਾਂ ਬਾਹਰ ਆਓ, ਮੈਨੂੰ ਦਰਸ਼ਨ ਦਿਓ। ਬਸ ਬੇਨਤੀ ਕੀਤੀ, ਥੋੜ੍ਹੇ ਚਿਰ ਬਾਅਦ ਮਹਾਂਪੁਰਸ਼ ਬਾਹਰ ਆ ਗਏ, ਬਾਬਾ ਆਨੰਦ ਸਿੰਘ ਬਾਹਰ ਆਏ ਨੇ, ਦਰਸ਼ਨ ਕਰ ਲਏ। ਹੁਣ ਇਹਨੂੰ ਪਤਾ ਸੇਵਾ ਦਾ ਦੂਰ ਹੀ ਖਲੋਤਾ ਕਿ ਬਚਨ ਨਹੀਂ ਕਰਦੇ, ਸਿਮਰਨ ਕਰੀ ਜਾਂਦੇ ਬਹੁਤ ਘੱਟ। ਇਹ ਕਹਿੰਦਾ ਬਾਬਾ ਜੀ ਜੇ ਬਚਨ ਨਹੀਂ ਕਰਨਾ ਤਾਂ ਕੋਈ ਇਹੋ ਜਿਹੇ ਢੰਗ ਨਾਲ ਮੈਨੂੰ ਸਮਝਾ ਦਿਓ, ਇਹ ਕਿਰਪਾ ਕਰੋ ਕੋਈ ਜੀਵਨ ਦੀ ਜੁਗਤੀ ਦੱਸੋ ਵੀ ਮੇਰਾ ਵੀ ਭਲਾ ਹੋਵੇ, ਇੰਨਾ ਚਿਰ ਹੋ ਗਿਆ ਫਿਰਦੇ ਨੂੰ, ਮੈਨੂੰ ਇੰਨਾ ਚਿਰ ਹੋ ਗਿਆ ਭਟਕਦੇ ਨੂੰ, ਕੋਈ ਮੇਰੇ 'ਤੇ ਮਿਹਰ ਹੋ ਜਾਏ। ਜਦੋਂ ਇਹਨੇ ਬੇਨਤੀ ਕੀਤੀ ਤਾਂ ਬਾਬਾ ਆਨੰਦ ਸਿੰਘ ਜੀ ਨੇ, ਇਸੇ ਦਾ ਜੋੜਾ ਪਿਆ ਸੀ ਉੱਥੇ ਕੋਲ ਹੀ, ਉਹ ਜੋੜਾ ਚੁੱਕਿਆ, ਆਪਣੇ ਦਾੜੇ ਨਾਲ ਸਾਫ਼ ਕਰਕੇ ਫਿਰ ਉੱਥੇ ਰੱਖ ਦਿੱਤਾ, ਦਾੜੇ ਨਾਲ, ਬਸ ਦਾੜੇ ਨਾਲ ਜੋੜਾ ਸਾਫ਼ ਕਰਕੇ ਆਪ ਅੰਦਰ ਚਲੇ ਗਏ।
ਉਹ ਜਿਹੜਾ ਇੰਨਾ ਚਿਰ ਹੋ ਗਿਆ ਸੀ ਭਟਕਦੇ ਨੂੰ ਇੱਕਦਮ ਸਮਝ ਗਿਆ, ਕਿਉਂਕਿ ਰਮਜ ਜਿਹੜੀ ਹੈ ਇਹ ਵੀ ਕੋਈ ਵਿਰਲਾ ਵਿਰਲਾ ਸਮਝ ਸਕਦਾ। ਰੱਬ ਦੇ ਪਿਆਰਿਆਂ ਦੀ ਰਮਜ, ਉਹ ਇਹੋ ਜਿਹੀ ਰਮਜ ਦੇ ਗਏ, ਜੋੜਾ ਕੀਤਾ ਦਾੜੇ ਨਾਲ ਸਾਫ਼ ਅੰਦਰ ਚਲੇ ਗਏ, ਉਹਨੇ ਨਾਲ ਹੀ ਸਮਝ ਗਿਆ। ਬਾਬਾ ਨਾਨਕ ਸਿੰਘ ਕਹਿੰਦੇ ਉਹ ਫਕੀਰਾ ਜੇ ਕੁਛ ਪ੍ਰਾਪਤ ਕਰਨਾ ਨਾ ਤਾਂ ਨਿਮਰਤਾ ਧਾਰਨ ਕਰ ਲੈ, ਸਭ ਦੀ ਚਰਨ ਧੂੜ ਬਣ ਜਾ, ਭਾਵੇਂ ਜੋ ਮਰਜ਼ੀ ਗ੍ਰੰਥ ਪੜ੍ਹ ਲੈ ਜਾਂ ਜਿੰਨਾ ਮਰਜ਼ੀ ਜਪ ਤਪ ਕਰੀ ਜਾਈਏ, ਅਤੇ ਜੇ ਮਨ ਵਿੱਚ ਮਾਨ ਆ ਤਾਂ ਫਿਰ ਮਾਨ ਮੁਨੀ ਮੁਨ ਵਰਗਲੇ ਮਾਨ ਸਭੈ ਕੋ ਖਾਏ। ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਜਿਹਦੇ ਕੋਲ ਨਿਮਰਤਾ ਨਹੀਂ ਉਹ ਭਾਵੇਂ ਲੱਖਾਂ ਕਰੋੜਾਂ ਅਰਬਾਂ ਦਾ ਮਾਲਕ ਵੀ ਹੋਵੇ ਉਹ ਕਿਸੇ ਨੂੰ ਸੋਹਣਾ ਨਹੀਂ ਲੱਗਦਾ। ਪਰ ਨਿਮਰਤਾ ਦਾ ਗਹਿਣਾ ਜਿੰਨੇ ਨੀਵੇਂ ਹੋ ਕੇ ਰਵਾਂਗੇ ਓਨੇ ਹੀ ਸੋਹਣੇ ਲੱਗਾਂਗੇ, ਕੋਈ ਗਹਿਣਿਆਂ ਨਾਲ ਸੋਹਣਾ ਨਹੀਂ ਲੱਗਦਾ। ਸੋਨਾ ਚਾਂਦੀ ਹੀਰੇ ਜਵਾਹਰਾਤ, ਹੀਰੇ ਹੀਰੇ ਜੜ ਲਏ ਭਾਵੇਂ ਦਸਤਾਰ 'ਤੇ ਜੜ ਲਏ, ਭਾਵੇਂ ਗਲ 'ਚ ਪਾ ਲਏ, ਭਾਵੇਂ ਅੰਗੂਠੀਆਂ ਜਿੰਨੀਆਂ ਮਰਜ਼ੀ ਪਾ ਲਏ, ਪਰ ਜੇ ਆਕੜ ਹੈ ਉਹਦੇ ਵਿੱਚ ਇੰਡੀਆ ਚਲੇ ਜਾਓਗੇ ਭੱਜ ਕੇ ਆਉਣਾ, ਕਿਸੇ ਨੇ ਕਿਹਾ ਹਾਲ ਹੈ ਸਿੱਧੇ ਮੂੰਹ ਗੱਲ ਹੀ ਨਾ ਕਰੇ। ਇੱਕ ਵਾਰੀ ਅਗਲਾ ਪੁੱਛਦਾ, ਦੋ ਵਾਰੀ ਪੁੱਛਦਾ, ਅਗਲਾ ਕਹਿੰਦਾ ਚੱਲ ਫਿਰ ਜੇ ਵੱਡਾ ਹੋਏਗਾ ਆਪਣੇ ਘਰ ਹੋਏਗਾ, ਮੈਂ ਤੇਤੋਂ ਕੀ ਲੈਣਾ ਇੰਨਾ ਮਾਨ। ਪਰ ਨਿਮਰਤਾ ਸਤਿਗੁਰਾਂ ਨੇ ਸਿਖਾਈ ਆ, ਸਭ ਕੁਝ ਹੁੰਦਿਆਂ ਹੋਇਆਂ ਵੀ ਨਿਮਰਤਾ ਵਿੱਚ ਰਹੋ, ਮਾਣ ਹੁੰਦਿਆਂ ਵੀ ਨਮਾਣੇ ਰਹਿਣਾ। ਮਹਾਰਾਜ ਨੇ ਇਹੀ ਸਾਨੂੰ ਜਾਚ ਦੱਸੀ ਹੈ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਜੇ ਕੁਛ ਪ੍ਰਾਪਤ ਕਰਨਾ ਹੈ ਤਾਂ ਨਿਮਰਤਾ ਧਾਰਨ ਕਰੋ, ਫਿਰ ਕੋਈ ਦਾਤ ਮਿਲਦੀ ਹੈ। ਮੇਰੇ ਕਹਿਣ ਤੋਂ ਭਾਵ ਇਹ ਆ, ਉਹਨਾਂ ਦਾ ਬਚਨ ਕਾਟ ਕਰਦਾ ਜਿਨ੍ਹਾਂ ਨੇ ਖੁਦ ਨਿਮਰਤਾ ਵਿੱਚ ਜੀਵਨ ਬਿਤਾਇਆ ਹੋਵੇ। ਬਾਬਾ ਆਨੰਦ ਸਿੰਘ ਜੀ ਨੇ ਜੋੜਾ ਝਾੜਿਆ ਕਿਉਂਕਿ ਖੁਦ ਦੀ ਕਮਾਈ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ ਕਿੰਨੀ ਨਿਮਰਤਾ ਵਿੱਚ ਰਹੇ ਸਾਰੀ ਜ਼ਿੰਦਗੀ, ਅਤੇ ਉਹਨਾਂ ਦਾ ਜੀਵਨ ਹੀ ਇੰਨਾ ਉੱਚਾ ਸੁੱਚਾ ਸੀ ਜਿਨ੍ਹਾਂ ਦੇ ਜੀਵਨ ਨੂੰ ਵੇਖ ਕੇ ਕਈਆਂ ਦਾ ਜੀਵਨ ਬਣਦਾ ਸੀ। ਮੈਨੂੰ ਮਹਾਂਪੁਰਸ਼ਾਂ ਦੇ ਬਚਨ ਯਾਦ ਨੇ, ਉਹਨਾਂ ਨੇ ਕਈ ਵਾਰੀ ਕਹਿਣਾ, ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਦਾਸ 'ਤੇ ਕਿਰਪਾ ਕੀਤੀ, ਜੀਵਨ ਬਣਾਇਆ, ਉਹਨਾਂ ਮਹਾਂਪੁਰਸ਼ਾਂ ਨੇ ਕਈ ਵਾਰੀ ਬਚਨ ਕਰਨਾ, ਉਹ ਕਹਿੰਦੇ ਪਿਆਰਿਓ ਜੇ ਤੁਹਾਡੇ ਅੰਦਰ ਇੱਛਾ ਨਾ ਪ੍ਰਚਾਰ ਕਰਨ ਦੀ ਅਤੇ ਆਪਣਾ ਜੀਵਨ ਇੰਨਾ ਉੱਚਾ ਸੁੱਚਾ ਬਣਾ ਲਓ, ਇਹ ਤੁਰਦਾ ਫਿਰਦਾ ਹੀ ਪ੍ਰਚਾਰ ਹੈ। ਸੋ ਸਤਨਾ, ਬੋਲਣ ਦੀ ਲੋੜ ਹੀ ਨਹੀਂ ਪੈਣੀ ਤੈਨੂੰ। ਜਿੱਦਾਂ ਹੁਣ ਮੈਂ ਪਿਛਲੀ ਵਾਰੀ ਜਦੋਂ ਦੁਹਾਜਰੀ ਭਰ ਕੇ ਗਿਆ ਇੱਥੇ ਅਰਜ਼ੀ ਕੀਤੀ ਸੀ ਕਿ ਭਾਈ ਜਦੋਂ ਅਸੀਂ ਇੱਛਾ ਹੈ ਨਾ ਸਾਡੇ ਮਨ ਦੀ ਕਿ ਮੈਂ ਵੀ ਕਿਸੇ ਦਾ ਜੀਵਨ ਬਣਾਵਾਂ, ਆਪਣਾ ਜੀਵਨ ਇੰਨਾ ਉੱਚਾ ਸੁੱਚਾ ਬਣਾ ਲਓ ਜਿੱਥੇ ਰਾਤ ਕੱਟੋਗੇ ਉੱਥੇ ਵੀ ਜੀ ਕਰੇਗਾ, ਉਹ ਵੀ ਕਹਿਣਗੇ ਸਾਨੂੰ ਆਪਣੇ ਵਰਗੇ ਬਣਾਓ, ਐਸਾ ਨਿਤਨੇਮ, ਐਸਾ ਸਿਮਰਨ, ਐਸਾ ਜਪ ਤਪ, ਸਾਧ ਸੰਗਤ, ਆਪਣਾ ਜੀਵਨ ਉੱਚਾ ਸੁੱਚਾ ਹੋਵੇ। ਦਾਸ ਇੱਕ ਵਾਰੀ ਚੰਡੀਗੜ੍ਹ PGI ਹੋਸਪਿਟਲ ਦੇ ਬਾਹਰ ਖਲੋਤਾ ਸੀ, ਤੁਹਾਨੂੰ ਪਤਾ ਸਭ ਤੋਂ ਵੱਡਾ ਹੋਸਪਿਟਲ ਹੈ ਪੰਜਾਬ ਵਿੱਚ, ਹਰਿਆਣੇ ਵਿੱਚ। ਉੱਥੇ ਇੱਕ ਸੇਵਾਦਾਰ ਕੋਈ ਢਿੱਲਾ ਸੀ ਅਤੇ ਮੈਂ ਉਹਦਾ ਪਤਾ ਲੈਣ ਗਿਆ ਸੀ। ਉੱਥੇ ਇੱਕ ਡਾਕਟਰ ਬਜ਼ੁਰਗ ਗਾੜਾ ਚਿੱਟਾ ਹੋਇਆ ਵਿਆ ਅਤੇ ਗੱਡੀ 'ਤੇ ਬਾਹਰ ਖਲੋਤਾ, ਅਤੇ ਮੈਨੂੰ ਜਦੋਂ ਵੇਖਿਆ ਉਹਨੇ ਬੈਠਿਆ ਗੱਡੀ 'ਚ ਅਤੇ ਉਹ ਆ ਗਿਆ ਨੇੜੇ, ਗੱਲਬਾਤ ਚੱਲ ਪਈ। 10 ਮਿੰਟ ਖੜ੍ਹਾ ਸੀ ਮੈਂ ਉੱਦਾਂ ਹੀ ਗੱਡੀ 'ਚ ਬੈਠਿਆ, ਬਾਹਰ ਖਲੋ ਗਿਆ ਆ ਕੇ ਬਜ਼ੁਰਗ, ਅਤੇ ਉਹਨੇ ਆਖਿਆ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ, ਦੱਸਿਆ ਉਹਨੂੰ ਇੱਦਾਂ। ਉਹ ਕਹਿੰਦਾ ਜੀ ਮੈਂ ਵੀ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਪਰ ਮੈਂ ਕਿਸੇ ਸੰਤ ਨੂੰ ਨਹੀਂ ਮੰਨਦਾ, ਮੈਂ ਇੱਕੋ ਨੂੰ ਹੀ ਮੰਨਦਾ। ਮੈਂ ਕਿਹਾ ਸ਼ੁਕਰ ਹੈ, ਚੱਲ ਮੰਨਣਾ ਤਾਂ ਆਪਾਂ ਰੱਬ ਨੂੰ ਆ, ਮੰਨਣਾ ਤਾਂ ਅਕਾਲ ਪੁਰਖ ਦਾ ਸਿੱਖ ਪੁਜਾਰੀ ਆ, ਮੰਨਣਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਅਤੇ ਸਾਧੂ ਜਿਹੜਾ ਕੋਈ ਗੁਰੂ ਦੀ ਗੱਲ ਸੁਣਾਏ ਉਹਦਾ ਬਚਨ ਮੰਨਣਾ, ਸੰਤਾਂ ਨੂੰ ਨਹੀਂ ਮੰਨਣਾ, ਸੰਤਾਂ ਦਾ ਬਚਨ ਮੰਨਣਾ। ਸਾਧ ਸੰਗਤ ਜੀ, ਸੰਤ ਨਾਲ ਨਹੀਂ ਜੁੜਨਾ, ਸੰਤ ਦੀ ਮੱਤ ਨਾਲ ਜੁੜਨਾ, ਜਿਹੜੀ ਗੁਰੂ ਦੀ ਮੱਤ ਹੈ ਨਾ ਉਹਦੇ ਕੋਲ, ਉਹਦੇ ਨਾਲ ਜੁੜਨਾ, ਨਾ ਕਿ ਸਰੀਰ ਨਾਲ ਜੁੜਨਾ। ਉਹ ਕਹਿੰਦਾ ਮੈਂ ਕਿਹਾ ਦੱਸੋ ਫਿਰ, ਕਹਿੰਦਾ ਮੈਂ ਕਿਹਾ ਦੱਸੋ ਤਾਂ ਸਹੀ ਕਿਹਦਾ ਸਤਿਕਾਰ ਕਿਹਦਾ ਕਰਦੇ ਤੁਸੀਂ, ਕਹਿੰਦਾ ਜੀ ਸੰਤ ਬਾਬਾ ਜਰਨੈਲ ਸਿੰਘ ਹੋਣਾ ਦਾ। ਮੈਂ ਕਿਹਾ ਚਲੋ ਇਹਦੀ ਬੜੀ ਚੜ੍ਹਦੀ ਕਲਾ, ਤੁਸੀਂ ਤਾਂ ਸਿਰੇ ਵਾਲੀ ਟਾਹਣੀ ਨੂੰ ਫਲ ਨੂੰ ਹੱਥ ਪਾਇਆ, ਅਤੇ ਹੋਰ ਕੀ ਚਾਹੀਦਾ ਫਿਰ, ਅਤੇ ਸਿਰੇ ਹੀ ਲੱਗ ਗਈ ਗੱਲ। ਉਹ ਠੀਕ ਹੈ ਫਿਰ, ਟੋਭੇ ਛੱਪਣਾ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ, ਉਹ ਬਗਲਿਆਂ 'ਚ ਕਿੱਥੇ ਰਲ ਜਾਣਗੇ ਜਿਨ੍ਹਾਂ ਦੀ ਯਾਰੀ ਹੰਸ ਨਾਲ ਹੋਵੇ। ਉਹ ਟੋਭੇ ਛੱਪੜਾਂ 'ਚ ਹੱਥ ਕਿੱਦਾਂ ਪਾ ਲੈਣਗੇ ਜਿਹੜੇ ਸਾਗਰਾਂ 'ਚ ਤਾਰੀਆਂ ਲਾਉਂਦੇ ਹੋਣ। ਉਹ ਡਾਕਟਰ ਦੇ ਕਹਿਣ ਦੀ ਗੱਲ ਆ, ਮਰ ਦੀ ਹਜ਼ੂਰੀ 'ਚ ਬੈਠਾ, ਉਹ ਕਹਿੰਦਾ ਬਾਬਾ ਜੀ ਮਹਾਂਪੁਰਖਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ, ਉਹਨਾਂ ਨੇ ਮੇਰਾ ਜੀਵਨ ਬਣਾਇਆ। ਮੈਂ ਪੁੱਛਿਆ, ਮੈਂ ਕਿਹਾ ਕਿੱਦਾਂ ਬਣਾਇਆ ਜੀ? ਉਹ ਕਹਿੰਦਾ ਮੈਂ ਇਸ ਹੋਸਪਿਟਲ ਵਿੱਚ ਡਾਕਟਰ ਸੀ ਔਰ ਅੱਜ ਤੋਂ 25 ਸਾਲ ਪਹਿਲਾਂ
ਕਹਿੰਦਾ 25 ਸਾਲ ਪਹਿਲਾਂ ਮੈਂ ਇਸੇ ਹੌਸਪੀਟਲ ਵਿੱਚ ਖੁਦ ਡਾਕਟਰ ਸੀ, ਅੱਜ ਮੇਰੇ ਬੱਚੇ ਅਤੇ ਮੇਰੀਆਂ ਨੂੰਹਾਂ ਉਹ ਵੀ ਇਸੇ ਹੌਸਪੀਟਲ ਵਿੱਚ ਡਿਊਟੀ ਕਰਦੇ ਨੇ। ਕਿਸੇ ਸਮੇਂ ਮੈਂ ਇੱਥੇ ਡਿਊਟੀ ਕਰਦਾ ਰਿਹਾ ਪਰ ਹੁਣ ਮੈਂ ਸੇਵਾ ਮੁਕਤ ਹੋ ਗਿਆ। ਅਤੇ ਕਹਿੰਦਾ ਮੈਂ ਆਪਣੇ ਬੱਚਿਆਂ ਨੂੰ, ਆਪਣੀਆਂ ਨੂੰਹਾਂ ਨੂੰ, ਆਪਣੇ ਪੁੱਤਰਾਂ ਨੂੰ ਇੱਥੇ ਛੱਡਣ ਆ ਜਾਂਦਾ। ਜਦੋਂ ਛੁੱਟੀ ਹੁੰਦੀ ਮੈਂ ਗੱਡੀ ਲੈ ਕੇ ਆ ਜਾਂਦਾ, ਉਹਨਾਂ ਨੂੰ ਸਾਰਿਆਂ ਨੂੰ ਬਾਹਰ ਲੈ ਜਾਂਦਾ ਘਰ। ਅਤੇ ਹੁਣ ਮੈਂ ਇੰਨਾ ਕੁ ਕੰਮ ਕਰਦਾ ਵੀ ਮੈਂ ਆਪਣੀ ਮਰਜ਼ੀ ਨਾਲ ਕਰਦਾ ਬੱਚੇ, ਅਤੇ ਕਹਿੰਦੇ ਤੂੰ ਰੱਬ ਰੱਬ ਕਰ ਲਿਆ ਕਰ ਬਸ, ਅਤੇ ਮੈਂ ਆਪਣੀ ਮਰਜ਼ੀ ਨਾਲ ਕਰਦਾ ਇੰਨਾ ਕੁ। ਉਹ ਕਹਿੰਦਾ ਬਾਬਾ ਜੀ, ਜੀਵਨ ਮਹਾਂਪੁਰਖਾਂ ਨੇ ਮੇਰਾ ਕਿੱਦਾਂ ਬਣਾਇਆ, ਇੱਕ ਵਾਰੀ ਇਸੇ ਹੌਸਪੀਟਲ ਵਿੱਚ ਆਏ, ਉਹਨਾਂ ਦੇ ਨਾਲ ਜਿਹੜੇ ਸੰਗੀ ਰਹੇ ਹੋਣਗੇ ਉਹਨਾਂ ਨੂੰ ਪਤਾ ਹੋਣਾ, ਕਹਿੰਦੇ ਇੰਨੇ ਜ਼ਿਆਦਾ ਜਿੱਦਾਂ ਮੇਦੇ ਵਿੱਚ ਗਰਮੈਸ਼ ਹੋਣ ਕਾਰਨ ਕਈਆਂ ਦੇ ਮੂੰਹ ਪੱਕ ਜਾਂਦਾ, ਛਾਲੇ ਹੋ ਜਾਂਦੇ। ਕਹਿੰਦੇ ਮਹਾਂਪੁਰਖਾਂ ਨੂੰ ਕਾਫੀ ਤਕਲੀਫ ਹੋ ਗਈ, ਉਹ ਦਵਾਈ ਲਿਆ ਨਾ ਕਰਨ, ਦਿਨ ਰਾਤ ਤੁਰੇ ਫਿਰਦੇ ਸੀ। ਅਤੇ ਬੇਨਤੀ ਕੀਤੀ ਸਿੰਘਾਂ ਨੇ ਵੀ ਬਾਬਾ ਜੀ ਹੌਸਪੀਟਲ 'ਚ ਰਹਿ ਕੇ ਚਾਹੇ ਤੁਸੀਂ ਦਵਾਈ ਲਓ, ਕਿ ਜ਼ਰੂਰੀ ਹੈ। ਹੋਰ ਵੀ ਕੁਝ ਸਰੀਰ ਵਿੱਚ ਮਾੜੀ ਮੋਟੀ ਢਿੱਲ ਮੱਕ ਸੀ, ਉਹ ਕਹਿੰਦੇ ਲੈ ਆਏ ਹੌਸਪੀਟਲ 'ਚ। ਉਹ ਕਹਿੰਦੇ ਵੀ ਇੱਥੇ ਦੋ ਦਿਨ ਰਹਿਣਾ, ਮੇਰੀ ਲਾਸਟ 'ਚ ਡਿਊਟੀ ਵੱਡੇ ਡਾਕਟਰਾਂ ਨੇ, ਕਹਿੰਦੇ ਸੰਤਾਂ ਦੇ ਕੋਲ ਰਹਿਣਾ। ਕਹਿੰਦਾ ਬਾਬਾ ਜੀ, ਮੈਂ ਮੇਰਾ ਤਾਂ ਅੰਮ੍ਰਿਤ ਵੇਲੇ ਸ਼ਰਾਬ ਤੋਂ ਸ਼ੁਰੂ ਹੁੰਦਾ ਸੀ, ਸਵੇਰ ਹੀ ਪੀ ਲੈਣੀ, ਫਿਰ ਮਾੜਾ ਮੋਟਾ ਇਸ਼ਨਾਨ ਪਾਣੀ ਕਰਕੇ ਹੌਸਪੀਟਲ 'ਚ ਆ ਜਾਣਾ, ਫਿਰ ਸ਼ਾਮ ਨੂੰ ਵੀ ਪੀਣੀ। ਕਹਿੰਦਾ ਮੈਂ ਤਾਂ ਬਚ ਨਹੀਂ ਸੀ ਸਕਦਾ, ਮੈਂ ਕਿਹਾ ਪੁੱਠਾ ਹੀ ਕੰਮ ਖਰਾਬ ਹੋ ਗਿਆ, ਇੱਕ ਸੰਤ ਕਰੜੇ ਮਾੜਾ ਮੋਟਾ ਹੋਵੇ ਤਾਂ ਚਲੋ ਮੈਂ ਬੈਠਾ ਤਾਂ ਕੋਲ, ਉਹਨਾਂ ਤੋਂ ਉਂਝ ਹੀ ਡਰ ਲੱਗਦਾ। ਕਹਿੰਦਾ ਔਖਾ ਹੋ ਗਿਆ ਕੰਮ, ਕਹਿੰਦਾ ਪਹਿਲਾਂ ਤਾਂ ਲੱਗਿਆ ਔਖਾ, ਮੈਂ ਸਾਰਾ ਦਿਨ ਕੱਟਿਆ ਸਾਹ, ਸਾਰਾ ਦਿਨ ਮੈਂ ਉਹਨਾਂ ਕੋਲ ਲੰਘਾਇਆ ਵੀ ਮੇਰਾ ਤਾਂ ਸਾਹ ਰੁਕ ਜਾ ਕਰੋ ਸਾਹਮਣੇ, ਜਾਂ ਡਰ ਇੰਨਾ ਆਵੇ ਉਹਨਾਂ ਕੋਲ ਹੱਥ ਕੰਬਣ ਮੇਰੇ। ਪਰ ਕਹਿੰਦਾ ਮੈਂ ਥੋੜ੍ਹੀ ਬਹੁਤ ਦਵਾਈ ਦਿੰਦਾ ਰਿਹਾ ਪਰ ਮੈਂ ਦੇਖਦਾ ਰਿਹਾ, ਰਾਤ ਪਈ ਮੈਨੂੰ ਨੀਂਦ ਨਹੀਂ ਆਈ, ਮੈਂ ਇੱਕ ਪਾਸੇ ਹੋ ਕੇ ਦੂਰ ਖਲੋ ਕੇ ਨਾ ਵਹਿੰਦਾ ਰਿਹਾ ਵੀ ਕੀ ਕਰਦੇ ਨੇ। ਕਹਿੰਦੇ ਮਹਾਂਪੁਰਖ ਬੈਠੇ ਰਹੇ, ਚੌਂਕੜਾ ਮਾਰ ਕੇ ਬਚਨ ਬਲਾਸ ਕਰਦੇ ਰਹੇ, ਸੰਗਤ ਚਲੀ ਗਈ, ਉੱਦਾਂ ਹੀ ਬੈਠੇ ਰਹੇ। ਕਹਿੰਦੇ 12:15 12:30 ਹੋਏ, ਚੁੱਪ ਕਰਕੇ ਉੱਠੇ, ਆਪਣੀ ਉੱਥੇ ਇੱਕ ਬਾਲਟੀ ਅਤੇ ਕੱਪ ਉਹਨਾਂ ਨੇ ਪਹਿਲਾਂ ਹੀ ਮੰਗਾ ਕੇ ਰੱਖ ਲਿਆ ਰਾਤ ਨੂੰ। ਬਾਲਟੀ ਚੁੱਕੀ, ਕਿਸੇ ਸੇਵਾਦਾਰ ਨੂੰ ਆਵਾਜ਼ ਨਹੀਂ ਮਾਰੀ, ਖੁਦ ਬਾਲਟੀ ਚੁੱਕ ਕੇ ਲਗਾਏ, ਉੱਥੇ ਟੂਟੀਆਂ ਲੱਗੀਆਂ ਸੀ, ਇਸ਼ਨਾਨ ਕਰਕੇ ਆ ਗਏ। ਕਹਿੰਦਾ 1 ਵਜੇ ਨੂੰ ਚੌਂਕੜਾ ਮਾਰ ਕੇ ਫਿਰ ਬਹਿ ਗਏ, 2 ਦਿਨ ਰਹੇ। ਕਹਿੰਦਾ ਮੈਂ ਸੁੱਤਿਆਂ ਨੂੰ ਨਹੀਂ ਦੇਖਿਆ ਕੁਛ ਆਪਣਾ। ਕਹਿੰਦਾ ਉਹ ਡਾਕਟਰ ਦੇ ਕਹਿਣ ਦੀ ਗੱਲ ਆ, ਕਹਿੰਦਾ ਮੈਂ ਮਹਾਂਪੁਰਖਾਂ ਨੂੰ 2 ਦਿਨ ਰਹੇ ਅਤੇ ਮੈਂ ਸੁੱਤਿਆਂ ਪਿਆਂ ਨੂੰ ਨਹੀਂ ਦੇਖਿਆ, ਉਹ 2 ਦਿਨਾਂ ਪਿੱਛੋਂ ਲੱਗੇ ਜਾਣ। ਅਤੇ ਮੈਂ ਅਰਜ਼ ਕੀਤੀ, ਮੈਂ ਕਿਹਾ ਬਾਬਾ ਜੀ, ਸੰਤ ਜੀ, ਮੈਨੂੰ ਵੀ ਨਾਲ ਹੀ ਲੈ ਜਾਓ, ਮੈਂ ਨਹੀਂ ਇੱਥੇ ਰਹਿਣਾ। ਇੰਨਾ ਪ੍ਰਭਾਵਿਤ ਹੋਇਆ ਮੈਂ ਜੀਵਨ ਤੋਂ ਵੀ ਕਮਾਲ ਆ, ਇੰਨਾ ਜਪ ਤਪ ਜਿਹੜੇ ਆਰਾਮ ਕਰਦੇ ਨੇ। ਅਤੇ ਸਾਧ ਸੰਗਤ, ਮੈਂ ਕਹਿੰਦਾ ਅਰਜ਼ ਕੀਤੀ, ਬਾਬਾ ਜੀ ਮੈਨੂੰ ਵੀ ਨਾਲ ਹੀ ਲੈ ਜਾਓ। ਕਹਿੰਦੇ ਨਹੀਂ ਭਾਈ, ਬੱਚੇ ਕੌਣ ਪਾਲੇਗਾ, ਹੁਣ ਤੇਰੀ ਡਿਊਟੀ ਆ, ਨੌਕਰੀ ਆ, ਉੱਥੇ ਆਈ ਤੂੰ। ਅਤੇ ਕਹਿੰਦਾ ਮੈਂ ਮਹਿਤਾ ਸਾਹਿਬ ਸਾਰੇ ਪਰਿਵਾਰ ਨੂੰ ਲੈ ਕੇ ਗਿਆ, ਮਹਾਂਪੁਰਖਾਂ ਨੇ ਮੇਰੇ ਬੱਚਿਆਂ ਨੂੰ, ਮੇਰੀਆਂ ਧੀਆਂ ਨੂੰ, ਮੇਰੇ ਘਰ ਵਾਲੀ ਨੂੰ, ਸਾਡੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ। ਮੇਰਾ ਬਜ਼ੁਰਗ ਉਦੋਂ ਜਾਂਦਾ ਸੀ, ਉਹਨੂੰ ਅੰਮ੍ਰਿਤ ਛਕਾਇਆ। ਕਹਿੰਦਾ ਸਾਡਾ ਸਾਰਾ ਪਰਿਵਾਰ ਗੁਰੂ ਕੇ ਜਹਾਜ਼ੇ ਚੜ੍ਹ ਗਿਆ। ਅਤੇ ਮੈਂ ਫਿਰ ਸੋਚਿਆ, ਉਹ ਮਨਾ ਮਹਾਂਪੁਰਖ ਇਲਾਜ ਕਰਾਉਣ ਨਹੀਂ, ਮੇਰੇ ਪਾਪੀ ਦਾ ਇਲਾਜ ਕਰਨ ਆਏ ਸੀ, ਉਹ ਮੇਰਾ ਇਲਾਜ ਕਰਨ ਆਏ ਸੀ। ਅਤੇ ਹੌਸਪੀਟਲ ਵਿੱਚ ਆ ਕੇ ਉਹਨਾਂ ਨੇ ਡਾਕਟਰ ਨੂੰ ਵੀ, ਜੇ ਡਾਕਟਰ ਮਿਲ ਗਿਆ ਤਾਂ ਉਹਦਾ ਵੀ ਭਲਾ ਕਰ ਦਿੱਤਾ। ਮੇਰੇ ਕਹਿਣ ਤੋਂ ਭਾਵ ਇਹ ਆ ਪਿਆਰਿਓ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਕਮਾਈਆਂ ਕਰਨੀਆਂ ਬੜੀਆਂ ਔਖੀਆਂ ਨੇ। ਹੁਣ ਗੱਲਾਂ ਤਾਂ ਆਪਾਂ ਵੀ ਕਰੀ ਜਾਂਦੇ ਹਾਂ ਪਰ ਗੱਲ ਇਹ ਆ ਵੀ ਜੇ ਸੰਤ ਬਾਬਾ ਜਰਨੈਲ ਸਿੰਘ ਹੋਣਾ ਦਾ ਜੀਵਨ ਵੇਖਾਂਗੇ ਨੇੜੇ ਹੋ ਕੇ, ਉਹਨਾਂ ਦੀ ਕਮਾਈ, ਉਹਨਾਂ ਦਾ ਇਕੱਲਾ ਇਕੱਲਾ ਬਚਨ ਕਾਟ ਕਿਉਂ ਕਰਦਾ ਸੀ, ਸਾਡੀ ਵੀ ਸੁਣਦੇ ਸੀ, ਅਸੀਂ ਰੌਲਾ ਪਾਈ ਜਾਂਦੇ, ਕੋਈ ਮੰਨਦਾ ਹੀ ਨਹੀਂ। ਕਾਰਨ ਇਹਦਾ ਕੀ ਆ, ਉਹਨਾਂ ਦੀ ਖੁਦ ਦੀ ਕਮਾਈ, ਉਹਨਾਂ ਦਾ ਇਕੱਲਾ ਇਕੱਲਾ ਬਚਨ ਜਿਹੜਾ ਸੀ ਹਿਰਦੇ ਨੂੰ ਵਿੰਨਦਾ ਸੀ, ਅੱਜ ਵੀ ਵਿੰਨਦਾ। ਅਤੇ ਪਿਆਰਿਓ, ਮਹਾਰਾਜ ਦੀ ਬਖਸ਼ਿਸ਼ ਜੇ ਸਤਿਗੁਰਾਂ ਨੇ ਕੀਤੀ ਆ, ਅਤੇ ਜੇ ਅਸੀਂ ਸਤਿਗੁਰ ਦੇ ਦਰਸਾਏ ਰਾਹ 'ਤੇ ਚੱਲ ਰਹੇ ਹਾਂ, ਜੇ ਗੁਰਮਤਿ ਦਾ ਪ੍ਰਚਾਰ ਕਰਨਾ ਜਾਂ ਕੋਈ ਇੱਛਾ ਹੈ, ਦਰਦ ਹੈ ਮਨ ਵਿੱਚ, ਤਾਂ ਸਭ ਨਾਲੋਂ ਪਹਿਲਾਂ ਜ਼ਰੂਰੀ ਇਹ ਆ ਵੀ ਅਸੀਂ ਆਪਣਾ ਜੀਵਨ ਬਣਾਈਏ, ਫਿਰ ਉਹਦਾ ਅਸਰ ਹੁੰਦਾ। ਜੇ ਆਪਣਾ ਜੀਵਨ ਨਹੀਂ ਤਾਂ ਜਿੰਨਾ ਮਰਜ਼ੀ ਯਤਨ ਕਰ ਲਓ, ਕਿਸੇ ਦਾ ਜੀਵਨ ਅਸੀਂ ਨਹੀਂ ਬਣਾ ਸਕਦੇ। ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ 7 ਦਿਨ ਦੀਵਾਨ ਲਾਉਣੇ, 7-7 ਦਿਨ ਸੰਗਤ ਵਿੱਚ ਹਾਜ਼ਰੀ ਭਰਨੀ, ਅਤੇ 1 ਦਿਨ 7ਵੇਂ ਦਿਨ ਅੰਮ੍ਰਿਤ ਸੰਚਾਰ ਹੁੰਦਾ ਸੀ, 6ਵੇਂ ਦਿਨ ਉਹਨਾਂ ਨੇ ਸ਼ਾਮ ਨੂੰ 1 ਵਾਰੀ ਕਹਿਣਾ ਕਿ ਭਾਈ ਗੁਰੂ ਘਰ, ਗੁਰੂ ਵਾਲੇ ਬਣਨਾ ਜ਼ਰੂਰੀ ਹੈ, ਅਤੇ ਗੁਰੂ ਘਰ ਦੀ ਚਾਲੀ ਆ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ,
ਪੰਜ ਪਿਆਰਿਆਂ ਤੋਂ ਪਹੁਲ ਪ੍ਰਾਪਤ ਕਰਨੀ ਤੇ ਅੰਮ੍ਰਿਤ ਛਕੋ ਸਿੰਘ ਸਜੋ। ਇੱਕ ਵਾਰੀ ਕਹਿਣਾ ਹਜ਼ਾਰਾਂ ਪ੍ਰਾਣੀ ਤਿਆਰ ਹੋ ਜਾਂਦੇ ਸੀ ਅੱਖ ਸਤਨਾਮ। ਸੋ ਕਿਉਂਕਿ ਮਹਾਂਪੁਰਖਾਂ ਦੀ ਆਪਣੀ ਕਮਾਈ ਸੀ ਤੇ ਭੇਦ ਨਹੀਂ ਦੱਸਦੇ ਕਿਸੇ ਨੂੰ, ਸਦਾ ਨਿਮਰਤਾ ਗਹਿਣਾ ਰੱਖਦੇ ਨੇ, ਸਾਬਰ ਅੰਦਰ ਸਾਬਰੀ ਤਨ ਏਵੈ ਜਾ ਲੇਨ, ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੈ ਦੇਣ। ਉਹ ਹੁੰਦੇ ਤੇ ਨੇੜੇ ਆ ਜੇ ਪੁੱਛੋਗੇ, ਤੇ ਉਹਨਾਂ ਨੇ ਆਪਣੇ ਆਪ ਨੂੰ ਛੁਪਾ ਕੇ ਰੱਖਣਾ, ਆਪਣੇ ਆਪ ਨੂੰ ਲੁਕੋ ਕੇ ਰੱਖਣਾ। ਸਾਧ ਸੰਗਤ ਆਪਣੇ ਆਪ ਨੂੰ ਦਾਸ ਕਹਿਣਾ, ਨਿਮਰਤਾ ਵਿੱਚ ਰਹਿਣਾ ਸਦਾ। ਸੋ ਸਾਧ ਸੰਗਤ ਮਹਾਂਪੁਰਖਾਂ ਨੇ, ਜਿਨ੍ਹਾਂ ਨੇ ਵੀ ਸਾਧ ਸੰਗਤ ਸਾਡੇ ਪੰਥ ਦਾ ਧਰਮ ਦਾ ਪ੍ਰਚਾਰ ਡਟ ਕੇ ਕੀਤਾ। ਗੱਲ ਉਹਨਾਂ ਦੀ ਨਹੀਂ, ਉਦਾਂ ਤੇ ਦੁਨੀਆ ਤੁਰੀ ਫਿਰਦੀ ਹੈ, ਪਰ ਗੱਲ ਤੇ ਇਹ ਆ ਜਿਨ੍ਹਾਂ ਦੀ ਕੱਲੀ ਕੱਲੀ ਗੱਲ ਕਾਟ ਕਰਦੀ ਸੀ, ਜਿਨ੍ਹਾਂ ਨੇ ਸਾਡੇ ਕੌਮ ਵਿੱਚ ਆ ਕੇ, ਜਿਨ੍ਹਾਂ ਨੇ ਪੰਥ ਵਿੱਚ ਆ ਕੇ ਬੇਅੰਤ ਲੱਖਾਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਮਹਾਂਪੁਰਖਾਂ ਦੀ ਗੱਲ ਹੈ। ਤੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਜਪ ਤਪ ਕੀਤਾ, ਉਹਨਾਂ ਤੇ ਬਖਸ਼ਿਸ਼ ਹੋ ਗਈ। ਹਰ ਮਨ ਧਨ ਵਸਿਆ ਸੋਈ, ਫਿਰ ਜੈ ਜੈਕਾਰ ਕਰੇ, ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਉਹਨਾਂ ਦੀ ਜੈ ਜੈਕਾਰ ਫਿਰ ਸਾਰੀ ਦੁਨੀਆ ਕਰਦੀ ਹੈ। ਲੋ ਧਿਆਨ ਦਿਓ, ਇਕਾਗਰਤਾ ਬਣਾ ਕੇ ਜਰਾ ਸਾਰੇ ਤਿੰਨੇ ਹਿੱਸਿਆਂ 'ਚ ਬੋਲਿਓ। ਬੇਨਤੀ ਸੰਗਤਾਂ ਦੇ ਚਰਨਾਂ 'ਚ ਵੀ ਆ ਵੀ ਕਿਸੇ ਨੇ ਮਾਇਆ ਲੈ ਕੇ ਸਟੇਜ 'ਤੇ ਨਹੀਂ ਆਉਣਾ। ਜਿਨ੍ਹਾਂ ਦੀ ਇੱਛਾ ਹੁੰਦੀ ਹੈ ਕੀਰਤਨ ਭੇਟਾ ਦੀ, ਵੈਸੇ ਮੰਗ ਕੋਈ ਨਹੀਂ ਕਦੇ, ਪਰ ਫਿਰ ਵੀ ਕਈ ਮੈਂ ਵੇਖਿਆ ਪਿਛਲੀ ਦੀਵਾਨਾਂ ਵਿੱਚ ਵੀ, ਉਹ ਜਦੋਂ ਆਪਾਂ ਸਮਾਪਤੀ ਕਰਨੀ ਆ ਆਨੰਦ ਸਾਹਿਬ ਪੜ੍ਹਨਾ, ਉਦੋਂ ਆ ਜਾਣ, ਹੁਣ ਨਾ ਕੋਈ ਆਵੇ। ਸੁਣੋ, ਸੁਣ ਕੇ ਪੱਲੇ ਬੰਨੋ, ਇਹ ਭੇਟਾ ਤੁਹਾਡੀ ਸਭ ਤੋਂ ਵੱਡੀ ਹੈ। ਜੋ ਸੁਣ ਰਹੇ ਹੋ ਇਹਨੂੰ ਹੀ ਮੰਨ ਲਓ, ਬਸ ਇਕਾਗਰਤਾ ਬਣਾ ਕੇ ਲਾਹਾ ਲਈਏ।

बोलो भैनों, वाह वाह।

ਸਾਬਰ ਅੰਦਰ ਸਾਬਰੀ ਤਨ ਇਹ ਵਹਿ ਜਾ ਲੈਣ, ਹੋ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਉਹ ਕਿਸੇ ਨੂੰ ਭੇਦ ਨਹੀਂ ਦੱਸਦੇ ਜਿਹੜੇ ਨੇੜੇ ਵੱਸਦੇ ਨੇ, ਤੇ ਜਿਹੜੇ ਸਾਧ ਸੰਗਤ ਜੀ ਦੱਸਦੇ ਨੇ ਉਹ ਨੇੜੇ ਵੱਸਦੇ ਹੀ ਨਹੀਂ। ਜਿਹੜੇ ਨੇੜੇ ਵੱਸਦੇ ਨੇ ਉਹ ਦੱਸਦੇ ਨੇ ਕਿਸੇ ਨੂੰ, ਉਹ ਇਹ ਨਹੀਂ ਕਹਿੰਦੇ ਮੈਂ ਰਾਜ ਸੁੱਤਾ ਪਿਆ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਸਕੇ ਜਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਮੈਨੂੰ। ਉਹ ਰੌਲਾ ਨਹੀਂ ਪਾਉਂਦੇ ਕਿ ਮੇਰੇ ਤੇ ਕਿਰਪਾ ਹੋ ਗਈ। ਇਹ ਤੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਹਿੰਦੇ ਤੇ ਗੂੰਗਾ ਜੇ ਗੁੜ ਖਾ ਲਏ ਉਹਨੂੰ ਪੁੱਛੋਗੇ ਉਹ ਕੀ ਦੱਸ ਸਕਦਾ। ਜਿਨ੍ਹਾਂ ਦੇ ਕੋਲ ਕੁਛ ਹੋਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਤੇ ਕੋਈ ਝਲਕਾਰਾ ਪੈ ਜਾਂਦਾ, ਕਹਿੰਦੇ ਫਿਰ ਉਹ ਦੱਸ ਨਹੀਂ ਸਕਦੇ। ਇਹ ਤੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਤੇ ਕਹਿਣ ਵਿੱਚ ਆ ਹੀ ਨਹੀਂ ਸਕਦਾ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਹੋਵੇ। ਤੇ ਜੇ ਪੁੱਛੋਗੇ ਉਹ ਕਹਿਣਗੇ ਨਹੀਂ ਭਾਈ ਇਹ ਬਸ ਸਤਿਗੁਰਾਂ ਦੀ ਕੋਈ ਕਿਰਪਾ। ਤੇ ਜਿੰਨਾ ਮਰਜ਼ੀ ਯਤਨ ਕਰ ਲਓ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਭੇਦ ਨਹੀਂ ਦੱਸਦੇ ਕਦੇ। ਤੇ ਜਿੰਨਾ ਜਿੰਨਾ ਤੇ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ, ਉਹ ਆਨੰਦ ਮਾਣਦੇ ਨੇ। ਤੇ ਜਿਹੜੇ ਦੱਸ ਦੇਣ ਫਿਰ ਉਹ ਬਖਸ਼ਿਸ਼ ਉਹਨਾਂ ਦੇ ਕੋਲ ਰਹਿੰਦੀ ਨਹੀਂ। ਜਿਹੜੇ ਬਹੁਤਾ ਦੱਸਦੇ ਨੇ ਵੀ ਆਹ ਕਿਰਪਾ ਹੋ ਗਈ, ਆਹ ਕਿਰਪਾ ਹੋ ਗਈ, ਕਈਆਂ ਨੂੰ ਮਾਣ ਹੁੰਦਾ ਹੈ। ਨਿਤਨੇਮ ਕਿੰਨਾ ਕਰਦੇ ਹੋ, ਬਹੁਤਾ ਕਈ ਆਪਣ ਸਦਾ ਹਰ ਇੱਕ ਨੂੰ ਕਿੰਨਾ ਨਿਤਨੇਮ ਹੈ ਤੇਰਾ, ਮੈਂ 5 ਬਾਣੀਆਂ ਪੜ੍ਹਦਾ, ਅੱਛਾ ਮੈਂ ਤਾਂ 11 ਬਾਣੀਆਂ ਦਾ ਨਿਤਨੇਮ ਕਰਦਾ, ਮੈਂ ਤਾਂ ਇੰਨਾ ਜਪ ਤਪ ਕਰਦਾ। ਕਿੰਨੇ ਵਜੇ ਇਸ਼ਨਾਨ ਕਰਦੇ ਹੋ? ਮੈਂ ਜੀ 4 ਵਜੇ ਉੱਠਦਾ। ਲੈ 4 ਵਜੇ ਮੈਂ 2 ਵਜੇ ਇਸ਼ਨਾਨ ਕਰਦਾ। ਅਤੇ 2 ਵਜੇ ਵਾਲਾ ਉਹ ਕਹਿੰਦਾ ਮੈਂ ਤਾਂ 12:30 ਇਸ਼ਨਾਨ ਕਰਦਾ। ਕੋਈ ਕਹਿੰਦਾ ਮੈਂ ਸਾਰੀ ਰਾਤ ਸੌਂਦਾ ਹੀ ਨਹੀਂ, ਮੈਂ ਤਾਂ ਜਾਗਦਾ ਹੀ ਰਹਿੰਦਾ। ਅਤੇ ਜਿਹੜਾ ਧਿਆਨ ਦਿਓ, ਜਿਹੜਾ ਹੁਣ ਸਾਧ ਸੰਗਤ 12:30 ਵਜੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਅਤੇ ਇਸ਼ਨਾਨ ਕਰਕੇ ਅਤੇ ਮਾਣ ਕਰੀ ਫਿਰਦਾ, ਜਿਹੜਾ ਅੰਮ੍ਰਿਤਮਈ ਬਾਣੀ ਪੜ੍ਹਨ ਦੀ ਬਜਾਏ ਅਤੇ ਮਨ ਵਿੱਚ ਹੋਮੇ ਲਈ ਫਿਰਦਾ, ਉਹਦਾ ਅੰਮ੍ਰਿਤ ਵੇਲਾ ਅੰਮ੍ਰਿਤ ਨਹੀਂ, ਉਹਦਾ ਅੰਮ੍ਰਿਤ ਵੇਲਾ ਅਤੇ ਜ਼ਹਿਰ ਬਣ ਜਾਂਦਾ ਜ਼ਹਿਰ, ਕਿਉਂਕਿ ਹੋਮੇ ਹੋ ਗਈ ਨਾ ਨਾਲ। ਜੇ ਅੰਮ੍ਰਿਤ ਵੇਲੇ ਉੱਠੀਏ, ਅੰਮ੍ਰਿਤ ਵੇਲੇ ਇਸ਼ਨਾਨ ਕਰੀਏ ਅਤੇ ਪਤਾ ਕੀ ਲੱਗ ਜਾਏ ਕਿਸੇ ਨੂੰ ਇਹਦਾ, ਤੇ ਆਨੰਦ ਪਤਾ ਕੀ ਲੱਗ ਜਾਏਗਾ ਕਿਸੇ ਨੂੰ ਜਦੋਂ ਅਸੀਂ ਦਿਨ ਰਾਤ ਮਿਹਨਤ ਕਰਾਂਗੇ। ਇਹ ਤੇ ਫਿਰ ਐਸਾ ਗੁਪਤ ਖਜ਼ਾਨਾ ਹੈ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮੁਖ ਸਿਮਰਤ ਜਿੱਤ ਟੂਟੈ। ਉਹ ਕਹਿੰਦੇ ਭਾਈ ਇਹ ਜਿਹੜਾ ਦਿਸਣ ਵਾਲੇ ਸਾਡੇ ਕਰਮ ਧਰਮ ਨੇ, ਇਹ ਤੇ ਰਾਹ 'ਚ ਹੀ ਲੁੱਟੇ ਜਾਂਦੇ ਨੇ ਦਿਸਣ ਵਾਲੇ। ਜਿੱਦਾਂ ਹੁਣ ਇੰਡੀਆ ਦੇ ਵਿੱਚ ਇੱਥੋਂ ਦਾ ਤੇ ਮਾਹੌਲ ਦਾ ਫਰਕ ਆ, ਪੁਲਿਸ ਵਾਲੇ ਆ ਜਾਂਦੇ ਨੇ, ਆਓ ਭਾਈ ਤੁਹਾਨੂੰ ਥਾਣੇ ਬੁਲਾਇਆ। ਉਹ ਕਈ ਵਾਰੀ ਪੁਲਿਸ ਵਾਲੇ ਗੱਡੀ ਲਾ ਦੇਣਗੇ ਪੈਟਰੋਲ ਪੰਪ ਤੇ, ਭਰਾ ਦੇ ਟੈਂਕੀ ਫੁੱਲ ਕਰਾ ਪਹਿਲਾਂ ਦੇ, ਉਹ ਟੈਂਕੀ ਫੁੱਲ ਕਰਾਉਂਦਾ, ਫਿਰ ਉਹ ਇਹ ਨਹੀਂ ਪਤਾ ਠੇਕੇ ਤੇ ਲਾ ਦੇਣਗੇ, ਲੈ ਭਾਈ ਆ ਹੁਣ ਬੋਤਲ ਵੀ ਲੈ ਦੇ, ਉਹ ਠੇਕੇ ਤੇ ਬੋਤਲ, ਫਿਰ ਚਲੋ ਜੋ ਕੁਝ ਵੀ ਹੈਗਾ। ਕਈ ਵਾਰੀ ਲੁੱਟ ਵੀ ਲੈਂਦੇ ਆ ਬਟੂਆ ਜਿਹੜਾ ਲੈ, ਕੱਢ ਪੈਸੇ ਜਿੰਨੇ ਹੈਗੇ ਦੇ ਦੇ, ਹੁਣ ਤੇ ਥਾਣੇ ਹੀ ਚੱਲਿਆ। ਫਿਰ ਇਹ ਪਹੁੰਚਦਿਆਂ ਪਹੁੰਚਦਿਆਂ ਖਾਲੀ ਕਰ ਦਿੰਦੇ ਕਈ ਵਾਰੀ, ਇੱਦਾਂ ਦੇ ਬੰਦੇ ਵੀ ਚੱਕਰ ਮਿਲ ਜਾਂਦੇ ਆ। ਧਿਆਨ ਦੇਣਾ, ਸਤ ਸੰਗਤ ਜੀ ਧਰਮ ਰਾਜ ਨੇ ਭੇਜਣੇ ਨੇ ਜਮਦੂਤ, ਇਹਦੇ ਜਿੰਨੇ ਤੇਰੇ ਬਾਹਰਲੇ ਕਰਮ ਧਰਮ ਦਿਸਣ ਵਾਲੇ ਨੇ ਉਹ ਤੇ ਉਹਨਾਂ ਨੇ ਰਾਹ 'ਚ ਹੀ ਲੁੱਟ ਲੈਣੇ ਨੇ। ਅਸੂ ਸਤਨਾਮ ਰਾਹ ਵਿੱਚ ਹੀ ਲੁੱਟ ਲੈਣਗੇ ਜਿਹੜੇ ਬਾਹਰਲੇ ਦਿਸਣ ਵਾਲੇ ਕਰਮ ਧਰਮ ਨੇ। ਤੇ ਨਾਲ ਕੀ ਜਾਣਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੁੱਟੈ, ਜਗਾਤੀ ਰਾਹ ਵਿੱਚ ਜਮਾਂ ਨੇ ਲੁੱਟ ਲੈਣਾ। ਪਰ ਨਾਲ ਕੀ ਜਾਣਾ, ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਕ ਸਿਮਰਤ ਜਿੱਤ ਚੂਕੈ। ਹੁਣ ਜਿਹੜੇ ਸਾਡੇ ਕਰਮ ਨੇ, ਪੱਖਾ ਦੇ ਦਿੱਤਾ ਦਿਸਦਾ, ਅਨਪੜ੍ਹ ਕਰਾ ਦਿੱਤਾ ਦਿਸਦਾ, ਜਿਹੜਾ 2 ਵਜੇ ਭਜਨ ਪਾਠ ਕਰਨਾ ਉਹ ਤਾਂ ਨਹੀਂ ਨਾ ਦਿਸਦਾ ਕਿਸੇ ਨੂੰ, ਉਹ ਤਾਂ ਆਪਣੇ ਅੰਦਰ ਬੈਠਾ ਕਰ ਰਿਹਾ, ਬੰਦਗੀ ਬੈਠਾ ਕਰ ਰਿਹਾ। ਜਿੰਨਾ ਲੁਕੋ ਕੇ ਰੱਖੋਗੇ, ਜਿਹੜੇ ਬੀਜ ਉੱਤੇ ਮਿੱਟੀ ਪੈ ਜਾਂਦੀ ਹੈ ਉਹੀ ਵੱਧਦਾ ਫੁੱਲਦਾ, ਜਿਹੜਾ ਉੱਪਰ ਹੀ ਰਹਿ ਜਾਉ ਤੇ ਪੰਛੀ ਵੀ ਲੈ ਜਾਂਦੇ ਨੇ। ਜਿੰਨਾ ਇਹਨੂੰ ਓਨਾ ਹੀ ਯਤਨ ਕਰੋ, ਜਿੰਨਾ ਲੁਕੋਵਾਂਗੇ ਓਨੀ ਕਿਰਪਾ ਹੋਏਗੀ। ਪਰ ਕਈ ਇੱਕ ਮੈਨੂੰ ਪੁੱਛਦਾ, ਕਹਿੰਦਾ ਦਸਵਾਂ ਦੁਆਰ ਕੀ ਹੁੰਦਾ ਜੀ? ਮੈਂ ਕਿਹਾ ਤੂੰ ਬੜਾ ਦਸਵੇਂ ਦੁਆਰ ਦੇ ਮਗਰ ਪਿਆ। ਕਹਿੰਦਾ ਨਹੀਂ ਜੀ ਦੱਸੋ ਵੀ ਬੜਾ। ਮੈਂ ਕਿਹਾ ਵੀ ਤੂੰ ਦਸ ਅੰਮ੍ਰਿਤ ਛਕਿਆ ਪਹਿਲਾਂ? ਕਿਉਂਕਿ ਕਈ ਗੱਲਾਂ ਤਾਂ ਇੱਦਾਂ ਦੀਆਂ ਕਰਦੇ ਆ ਪਰ ਕੋਲ ਕੁਛ ਹੁੰਦਾ ਨਹੀਂ, ਗੱਲਾਂ ਤੋਂ ਦਸਵੇਂ ਦੁਆਰ ਦੀਆਂ। ਅਤੇ ਕਈ ਵਾਰੀ ਸਾਧ ਸੰਗਤ ਗੁਰੂ ਵਾਲਾ ਬਣਿਆ ਨਹੀਂ, ਸਿੰਘ ਸਜਿਆ ਨਹੀਂ, ਕੋਈ ਬਖਸ਼ਿਸ਼ ਦਾ ਜੇ ਨਿਤਨੇਮ ਨਹੀਂ ਕਰਦਾ। ਮੈਂ ਕਿਹਾ ਦੱਸ ਤੇ ਸਹੀ ਅੰਮ੍ਰਿਤ ਛਕਿਆ? ਕਹਿੰਦਾ ਜੀ ਛਕਿਆ, ਨਿਤਨੇਮ ਕਰਦਾ। ਕਹਿੰਦਾ ਇਸੇ ਕਰਕੇ ਤਾਂ ਫਿਕਰ ਪਿਆ ਵੀ 5 ਬਾਣੀਆਂ ਸਵੇਰੇ ਪੜ੍ਹੀ ਦੀਆਂ, ਰਹਿਰਸ ਪੜ੍ਹੀ ਦੀਆਂ, ਸੁਖਮਣੀ ਸਾਹਿਬ ਮੈਂ ਪੜ੍ਹਦਾ, ਆਹ ਸਾਰੀ ਵਾਰ ਮੈਂ ਪੜ੍ਹਦਾ, ਮੈਨੂੰ ਫਿਕਰ ਹੈ ਕਿਤੇ ਦਸਵੇਂ ਤੋਂ ਗਾਹ ਹੀ ਨਾ ਲੰਘ ਜਾਏ, ਵੀ ਗਾਹ ਹੀ ਨਾ ਚੱਲ ਜਾਏ, ਕੰਮ ਥੋੜ੍ਹਾ ਜਿਹਾ ਪਤਾ ਲੱਗ ਜਾਏ। ਨਿਤਨੇਮ ਕਰਨਾ ਮਨ ਵਿੱਚ ਮਾਨ ਵੀ, ਮਾਨ ਨਹੀਂ ਮਾਨ ਮੁਨੀ ਮੁਨ ਵਰਗਲੇ ਪਿਆਰੇ ਹੋ, ਬਖਸ਼ਿਸ਼ ਹੋਵੇ, ਸਭ ਕੁਝ ਹੋਵੇ, ਪਰ ਮਨ ਵਿੱਚ ਨਿਮਰਤਾ ਹੋਵੇ।
ਨਿਤਨੇਮ ਕਰੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਪਰ ਸਤਿਗੁਰ ਕਿਰਪਾ ਕਰਦੇ ਨੇ ਤੇ ਉਠਾਉਂਦੇ ਨੇ, ਮਹਾਰਾਜ ਮਿਹਰ ਕਰਦੇ ਨੇ ਤੇ ਨਿਤਨੇਮ ਕਰਵਾਉਂਦੇ ਨੇ, ਮੇਰੇ ਚ ਕੀ ਪਾਵਰ ਹੈ? ਉਹਦੀ ਬਖਸ਼ਿਸ਼ ਆ, ਉਹਦੀ ਕਿਰਪਾ ਹੈ, ਉਹਦੀ ਰਹਿਮਤ ਹੈ ਬਸ ਸਾਰੀ। ਸਾਧ ਸੰਗਤ, ਹੁਣ ਜੇ ਜੀਵਨ ਬਣਾਈਏ ਪਹਿਲਾਂ ਇਹ ਜ਼ਿਆਦਾ ਜ਼ਰੂਰੀ ਆ, ਅੱਖਰੀ ਗਿਆਨ ਨਾਲ ਗੱਲ ਨਹੀਂ ਬਣਦੀ, ਦੁਨਿਆਵੀ ਗਿਆਨ ਨਾਲ ਗੱਲ ਨਹੀਂ ਬਣਦੀ।

ਮੰਦਰਾਂ ਚ ਆਉਣਾ, ਗੁਰਦੁਆਰੇ ਆਉਣਾ, ਮਸੀਤ ਵਿੱਚ ਆਉਣਾ, ਇੱਥੋਂ ਤੇ ਇਹ ਸਿੱਖਿਆ ਮਿਲਦੀ ਹੈ ਵੀ ਭਾਈ ਆਪਣੇ ਅੰਦਰ ਵੀ ਵੜ। ਜੇ ਗੁਰਦੁਆਰੇ ਵੜਦਾ ਰਿਹਾ ਤੇ ਆਪਣੇ ਅੰਦਰ ਵੜ ਕੇ ਵੇਖਿਆ ਹੀ ਨਾ ਤੇ ਫਿਰ ਕੀ ਫਾਇਦਾ। ਗੁਰਦੁਆਰੇ ਨੇ ਤੇ ਇਹ ਸਿਖਾਉਣਾ ਵੀ ਆਪਣੇ ਅੰਦਰ ਵੀ ਝਾਤੀ ਮਾਰ ਲੈ, ਕਿਆ ਹਾਲ ਹੈ ਸਾਡੇ ਅੰਦਰ ਦਾ। ਕਿਸੇ ਨੂੰ ਪੁੱਛਣਿਆ ਨਾ ਹੱਥ ਮਲਾਈ ਦਾ ਤੇ ਫਲਾਣਿਆ ਕਿਆ ਹਾਲ ਹੈ, ਤੇ ਆਪਣੇ ਆਪ ਨੂੰ ਵੀ ਵੇਖੀਏ ਸਾਡਾ ਕਿਆ ਹਾਲ ਹੈ। ਜਦੋਂ ਅੰਦਰ ਝਾਤੀ ਮਾਰ ਕੇ ਵੇਖਾਂਗੇ ਤੇ ਬੁਰਾ ਹੀ ਹਾਲ ਹੈ। ਅੱਖਰੀ ਗਿਆਨ ਨਹੀਂ ਨਾਲ ਲੋੜ ਕਮਾਈ ਦੀ ਵੀ ਹੈ। ਧਿਆਨ ਦੇਣਾ ਬੀਰਬਲ ਨੂੰ ਅਕਬਰ ਬਾਦਸ਼ਾਹ ਪੁੱਛਦਾ, ਉਹ ਬੀਰਬਲ ਦੱਸ ਪ੍ਰੇਮ ਕੀ ਹੁੰਦਾ ਪ੍ਰੇਮ। ਤੇ ਉਸ ਸਮੇਂ ਬੀਰਬਲ ਕਹਿਣ ਲੱਗਾ, ਆਵੇਗਾ ਸਮਾਂ ਜੀ ਮੈਂ ਤੁਹਾਨੂੰ ਦੱਸਾਂਗਾ ਜ਼ਰੂਰ ਪ੍ਰੇਮ ਕੀ ਹੁੰਦਾ। ਇੱਦਾਂ ਹੀ ਸਮਾਂ ਲੰਘਦਾ ਗਿਆ। ਇੱਕ ਦਿਨ ਸ਼ਿਕਾਰ ਖੇਡਣ ਚਲੇ ਗਏ, ਸ਼ਿਕਾਰ ਖੇਡਦੇ ਨੇ, ਬਾਕੀ ਸਾਰੇ ਰਹਿ ਗਏ ਪਿੱਛੇ, ਬੀਰਬਲ ਤੇ ਅਕਬਰ ਦੋਨੇ ਹੀ ਰਹਿ ਗਏ। ਸਾਹਮਣੇ ਵੇਖਿਆ ਦੋ ਮਿਰਗ ਪਏ ਨੇ, ਮਿਰਗ। ਜਦੋਂ ਮਿਰਗ ਪਏ ਵੇਖੇ, ਇਹਨਾਂ ਨੇ ਰੌਲਾ ਪਾਇਆ, ਯਤਨ ਕੀਤਾ ਵੀ ਥੋੜ੍ਹਾ ਦੌੜਨ ਅਤੇ ਅਸੀਂ ਵਾਰ ਕਰੀਏ, ਨੇੜੇ ਜਾਈ ਜਾਣ, ਖੜਕਾ ਕਰਨ, ਘੋੜਿਆਂ ਨੂੰ ਦੜਾਉਣ, ਪਰ ਉੱਠਣ ਹੀ ਨਾ। ਇਹ ਤੀਰ ਕਸੀ ਬੈਠੇ ਨੇ ਵੀ ਤੀਰ ਮਾਰਾਂਗੇ। ਨੇੜੇ ਚਲੇ ਗਏ, ਜਾ ਕੇ ਵੇਖਿਆ ਤੇ ਦੋਨੇ ਹੀ ਮੁਰਦਾ ਨੇ, ਦੋ ਮਿਰਗ ਦੋਵੇਂ ਮੁਰਦਾ। ਅਕਬਰ ਬਾਦਸ਼ਾਹ ਥੱਲੇ ਉਤਰਿਆ, ਉਸ ਸਮੇਂ ਵੇਖਿਆ ਵੀ ਨਾ ਤੇ ਕੋਈ ਸੱਟ ਵੱਜੀ ਹੈ, ਨਾ ਆਪਸ ਵਿੱਚ ਭਿੜ ਕੇ ਮਰੇ ਨੇ ਵੀ ਸਿੰਘ ਟੁੱਟੇ ਹੋਣ, ਨਾ ਕੋਈ ਗੋਲੀ ਵੱਜੀ ਆ। ਇਹ ਮਰੇ ਕਿਉਂ ਨੇ? ਬੀਰਬਲ ਨੂੰ ਅਕਬਰ ਨੇ ਦੂਜਾ ਸਵਾਲ ਕਰਤਾ, ਪਹਿਲਾਂ ਤੇ ਇਹ ਸੀ ਵੀ ਪ੍ਰੇਮ ਕੀ ਹੈ, ਕਈ ਦਿਨ ਪਹਿਲਾਂ ਕੀਤਾ। ਅੱਜ ਕਹਿੰਦਾ ਬੀਰਬਲ ਜਰਾ ਇਹ ਦੱਸ ਖਾਂ ਵੀ ਮਰੇ ਕਿਉਂ ਨੇ? ਸੱਟ ਇਹਨਾਂ ਦੇ ਨਹੀਂ ਵੱਜੀ, ਕੋਈ ਵੱਡੇ ਜਾਨਵਰ ਨੇ ਇਹਨਾਂ ਨੂੰ ਨਹੀਂ ਮਾਰਿਆ, ਕੋਈ ਸਿੰਘ ਨਹੀਂ ਟੁੱਟੇ ਵੀ ਭਿੜ ਕੇ ਮਰ ਗਏ ਹੋਣ, ਇਹ ਦੱਸ ਖਾਂ ਇਹ ਮਰੇ ਕਿਉਂ ਨੇ? ਬੀਰਬਲ ਆਲੇ ਦੁਆਲੇ ਘੁੰਮਣ ਲੱਗ ਪਿਆ, ਵੇਖਦਾ ਘੁੰਮਦਿਆਂ ਘੁੰਮਦਿਆਂ ਉਹਨੇ ਵੇਖਿਆ ਇੱਕ ਪਾਣੀ ਦਾ ਛੂਠਾ ਪਿਆ, ਥੋੜ੍ਹਾ ਜਿਹਾ ਟੁੱਟਿਆ ਹੋਇਆ ਘੜਾ ਨਾ ਠੀਕਰ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ। ਅਤੇ ਜਦੋਂ ਵੇਖਿਆ ਬੀਰਬਲ ਨੇ ਸਾਰੀ ਗੱਲ ਸਮਝ ਗਿਆ, ਕਹਿੰਦਾ ਜੀ ਬਾਦਸ਼ਾਹ ਸਲਾਮਤ, ਤੁਹਾਨੂੰ ਇੱਕ ਨਹੀਂ ਅਤੇ ਦੋ ਜਵਾਬ ਦੇਣੇ। ਪਹਿਲਾ ਜਵਾਬ ਵੀ ਅੱਜ ਸੁਣ ਲਓ, ਤੁਸੀਂ ਕਿਹਾ ਸੀ ਨਾ ਵੀ ਪ੍ਰੇਮ ਕੀ ਹੁੰਦਾ, ਅਤੇ ਅੱਜ ਤੁਸੀਂ ਪੁੱਛਿਆ ਵੀ ਇਹ ਮਰੇ ਕਿਉਂ ਨੇ? ਉਹ ਪਾਣੀ ਥੋੜ੍ਹਾ ਜਿਹਾ ਵੇਖ ਕੇ ਸਾਰੀ ਗੱਲ ਉਹਦੇ ਸਮਝ 'ਚ ਆ ਗਈ। ਕਹਿੰਦਾ ਦੋ ਮਿਰਗ ਅਤੇ ਇਹਨਾਂ ਦਾ ਆਪਸ ਵਿੱਚ ਪਿਆਰ ਜ਼ਿਆਦਾ, ਪਿਆਸ ਬਹੁਤ ਜ਼ਿਆਦਾ ਲੱਗ ਗਈ ਅਤੇ ਪ੍ਰੇਮ ਪਿਆਸ ਨਾਲੋਂ ਵੀ ਜ਼ਿਆਦਾ, ਪਿਆਸ ਬਹੁਤ ਲੱਗੀ ਹੈ, ਇਹਨਾਂ ਦਾ ਆਪਸ ਵਿੱਚ ਪ੍ਰੇਮ ਵੀ ਬੜਾ ਹੈ। ਪਾਣੀ ਦੀ ਭਾਲ ਕਰਦੇ ਰਹੇ, ਕਿਤੋਂ ਪਾਣੀ ਨਾ ਮਿਲਿਆ, ਮਿਲ ਤੇ ਗਿਆ ਪਰ ਮਿਲਿਆ ਥੋੜ੍ਹਾ, ਥੋੜ੍ਹਾ ਜਿਹਾ ਪਾਣੀ ਮਿਲਿਆ। ਜੇ ਇੱਕ ਪੀ ਲੈਂਦਾ ਤਾਂ ਉਹ ਕਿਤੇ ਨਾ ਕਿਤੇ ਪਹੁੰਚ ਜਾਂਦਾ ਪਾਣੀ ਵਾਲੀ ਥਾਂ 'ਤੇ, ਇੱਕ ਪੀ ਸਕਦਾ, ਥੋੜ੍ਹਾ ਜਿਹਾ ਪਾਣੀ ਹੈ। ਦੋ ਨੇ, ਪਿਆਸ ਬਹੁਤ ਜ਼ਿਆਦਾ ਅਤੇ ਪ੍ਰੇਮ ਉਦੋਂ ਵੀ ਜ਼ਿਆਦਾ ਹੈ। ਉਹ ਕਹਿੰਦਾ ਤੂੰ ਪੀ ਲੈ, ਤੂੰ ਬਚ ਜਾਏਗਾ, ਮੈਂ ਮਰ ਜਾਂਗਾ ਕੋਈ ਗੱਲ ਨਹੀਂ। ਦੂਜਾ ਕਹਿੰਦਾ ਤੂੰ ਪੀ ਲੈ, ਤੂੰ ਬਚ ਜਾਏਗਾ, ਮੈਂ ਮਰ ਜਾਂਗਾ ਕੋਈ ਗੱਲ ਨਹੀਂ। ਉਹ ਕਹਿੰਦਾ ਤੂੰ ਪੀ, ਉਹ ਕਹਿੰਦਾ ਤੂੰ ਪੀ, ਪੀਤਾ ਦੋਵਾਂ ਨੇ ਨਾ ਅਤੇ ਦੋਵੇਂ ਹੀ ਮਰ ਗਏ। ਕਹਿੰਦੇ ਮਰੇ ਤਾਂ ਨੇ ਵੀ ਇਹਨਾਂ ਨੇ ਪਾਣੀ ਨਹੀਂ ਪੀਤਾ, ਪ੍ਰੇਮ ਸੀ ਇਹਨਾਂ ਦਾ, ਅਤੇ ਤੂੰ ਕਿਹਾ ਸੀ ਪ੍ਰੇਮ ਕੀ ਹੁੰਦਾ। ਕਹਿੰਦੇ ਆ ਪ੍ਰੇਮ ਦੇ ਪ੍ਰਤੱਖ ਦਰਸ਼ਨ ਨੇ, ਆਖੋ ਸਤਨਾਮ। ਇਹ ਪ੍ਰੇਮ ਹੈ, ਪ੍ਰੇਮ ਨਹੀਂ ਤੇ ਹੋਰ ਕੀ ਆ, ਇਹ ਪ੍ਰੇਮ ਆ, ਇਹ ਪ੍ਰੇਮ ਨਹੀਂ ਤੇ ਹੋਰ ਕੀ ਆ, ਵੇਖ ਇਹ ਪ੍ਰੇਮ ਹੈ। ਅਤੇ ਮੈਂ ਅਰਜ ਇੱਥੋਂ ਸ਼ੁਰੂ ਕੀਤੀ ਸੀ ਵੀ ਆਹ ਜਿਹੜੀ ਸੰਗਤ ਆਲੇ ਦੁਆਲੇ ਵੇਖਦੇ ਹਾਂ, ਥੱਲੇ ਕੋਈ ਖਲੋਤਾ, ਕੋਈ ਉੱਪਰ ਖਲੋਤਾ, ਜਿਨ੍ਹਾਂ ਨੂੰ ਬਹਿਣ ਨੂੰ ਥਾਂ ਨਹੀਂ ਉਹ ਵੀ ਬੈਠੇ ਨੇ, ਜਿਨ੍ਹਾਂ ਨੂੰ ਬਹਿਣ ਨੂੰ ਥਾਂ ਨਹੀਂ, ਕੋਈ ਖੜ ਕੇ, ਕੋਈ ਕਿਸੇ ਖੂੰਜੇ ਲੱਗਿਆ ਖੜਾ, ਕੋਈ ਸਕਰੀਨਾਂ ਕੋਲ ਬੈਠਾ, ਕੋਈ ਕਿਤੇ ਬੈਠਾ, ਇਹ ਵੀ ਪ੍ਰੇਮ ਦੇ ਹੀ ਪ੍ਰਤੱਖ ਦਰਸ਼ਨ ਨੇ। ਆਖੋ ਸਤਨਾਮ। ਇਹ ਪ੍ਰੇਮ ਹੀ ਆ, ਨਹੀਂ ਤੇ ਪ੍ਰੇਮ ਤੋਂ ਬਿਨਾਂ ਕੌਣ ਆਉਂਦਾ? ਤੇ ਸਾਧ ਸੰਗਤ ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਵੀ ਪਿਆਰ ਦਾ ਹੀ ਭੁੱਖਾ। ਜੇ ਕਿਸੇ ਨੂੰ ਵੀ ਵੱਸ ਵਿੱਚ ਕਰਨਾ ਹੋਵੇ, ਅਸੀਂ ਡਾਂਗ ਨਾਲ ਨਹੀਂ ਕਿਸੇ ਨੂੰ ਮਨਾ ਸਕਦੇ, ਧੱਕੇ ਨਾਲ, ਜ਼ਬਰਦਸਤੀ ਚਕਾਇਆ ਅੰਮ੍ਰਿਤ, ਜ਼ਬਰਦਸਤੀ ਪਵਾਈਆਂ ਕਿਰਪਾਨਾਂ ਤਾਂ ਥੋੜ੍ਹਾ ਚਿਰ ਹੀ ਰਹਿੰਦੀਆਂ, ਜ਼ਬਰਦਸਤੀ ਜਿਹੜਾ ਕੰਮ ਹੋ ਜਾਵੇ ਉਹ ਬਹੁਤਾ ਚਿਰ ਨਹੀਂ ਰਹਿੰਦਾ। ਇੱਥੇ ਤਾਂ ਗੱਲ ਪ੍ਰੇਮ ਦੀ ਆ ਪਿਆਰਿਆ, ਗੁਰੂ ਘਰ ਵਿੱਚ ਵੀ ਪ੍ਰੇਮ ਹੀ ਪ੍ਰਧਾਨ ਆ। ਪ੍ਰੇਮ ਨਾਲ ਪਸ਼ੂਆਂ ਨੂੰ ਵਸ਼ ਕਰ ਲਓ, ਪੰਛੀ ਪ੍ਰੇਮ 'ਚ ਵਸ਼ 'ਚ ਹੋ ਜਾਂਦੇ ਆ, ਸ਼ੇਰ ਵਰਗੇ ਭੈੜੇ ਜਾਨਵਰ ਵੀ ਸਰਕਸਾਂ 'ਚ ਕੰਮ ਕਰਦੇ ਨੇ ਪ੍ਰੇਮ ਨਾਲ, ਅਤੇ ਬੜੇ ਬੜੇ ਹਾਥੀ ਵੀ ਕੰਮ ਕਰਦੇ ਨੇ। ਗੱਲ ਪ੍ਰੇਮ ਦੀ ਆ।

0: ਜੇ ਕਹਿੰਦੇ ਕਿਸੇ ਦਾ ਮਨ ਜਿੱਤਣਾ ਚਾਹੁੰਦਾ ਤੇ ਪ੍ਰੇਮ ਦੀਆਂ ਡੋਰੀਆਂ ਪਾ ਲੈ। ਜੇ ਸਾਧ ਸੰਗਤ ਗੁਰਮਤ ਦਾ ਪ੍ਰਚਾਰ ਕਰਨਾ ਤਾਂ ਵੀ ਵਿੱਚ ਪ੍ਰੇਮ ਹੋਣਾ ਬੜਾ ਜ਼ਰੂਰੀ ਹੈ। ਧਰਮ ਪ੍ਰੇਮ ਨਾਲ ਵੱਧਦੇ ਨੇ, ਨਫ਼ਰਤ ਨਾਲ ਨਹੀਂ। ਧਰਮ ਪ੍ਰੇਮ ਨਾਲ ਵੱਧਦੇ ਨੇ, ਡਾਂਗ ਨਾਲ ਨਹੀਂ ਵੱਧਦੇ, ਟੋਟੇ ਨਾਲ ਨਹੀਂ ਵੱਧਦੇ। ਪ੍ਰੇਮ ਹੋਣਾ ਵਿੱਚ ਬੜਾ ਜ਼ਰੂਰੀ ਹੈ। ਅਤੇ ਸਾਧ ਸੰਗਤ ਜੀ, ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭਾ। ਉਹ ਵੀ ਪਿਆਰ ਦਾ ਹੀ ਭੁੱਖਾ ਹੈ। ਜਿਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਕਤ ਇੱਕ ਪ੍ਰੇਮੀ ਹੋਇਆ ਮਹਾਰਾਜ ਦਾ, ਭਾਈ ਕੰਠਾ ਨਾਮ ਸੀ ਉਹਦਾ, ਭਾਈ ਕੰਠਾ। ਅਤੇ ਨੇਤਰਹੀਨ ਸੀ, ਦਿਸਦਾ ਨਹੀਂ ਸੀ। ਅਤੇ ਸੂਰਮਾ ਸਿੰਘ ਕਹਿੰਦੇ ਸਾਰੇ, ਕਿੱਡੀ ਮਹਾਰਾਜ ਨੇ ਕਿਰਪਾ ਕੀਤੀ ਹੈ, ਬੜੀ ਵਾਰੀ ਅਰਜ਼ ਕਰਦਾ ਹੁੰਦਾ ਹੈ ਅਤੇ ਮਹਾਰਾਜ ਨੇ ਵੇਖੋ ਕਿੰਨੀ ਮਿਹਰ ਕੀਤੀ ਹੈ। ਦੁਨੀਆਂ ਕਹੇਗੀ ਜਿਹੜਾ ਤੁਰ ਨਹੀਂ ਸਕਦਾ, ਕੌਣ ਜਾ ਰਿਹਾ? ਕਹਿੰਦੇ ਜੀ ਲੰਗੜਾ, ਲੰਗੜਾ ਹੈ। ਅਤੇ ਸਾਧ ਸੰਗਤ ਗੁਰੂ ਘਰ 'ਚ ਮਹਾਰਾਜ ਕਹਿੰਦੇ ਨਾ ਨਾ ਨਾ, ਇਹ ਨਹੀਂ ਕਹਿਣਾ, ਤੁਸੀਂ ਕੀ ਕਹਿਣਾ? ਤੁਸੀਂ ਕਿਹਾ ਕਰੋ ਵੀ ਸੌ ਚਾਲਾ ਸਿੰਘ ਜਾ ਰਿਹਾ, ਸੌ ਚਾਲ ਵਾਲਾ ਸਤਨਾ। ਸਾਡੀ ਤੇ ਇੱਕ ਚਾਲ ਹੈ, ਇਹਦੀ ਸੌ ਚਾਲ ਹੈ। ਸੁਚਾਲਾ ਸਿੰਘ ਜਾ ਰਿਹਾ ਭਾਈ, ਇਹ ਨਾ ਕਿਹੋ। ਅਤੇ ਜਿਹੜਾ ਨੇਤਰਹੀਨ ਹੋਵੇ ਅਸੀਂ ਕਹਿੰਦੇ ਅੰਨਾ ਹੈ, ਅਤੇ ਮਹਾਰਾਜ ਨੇ ਆਖਿਆ ਨਹੀਂ ਭਾਈ, ਇਹ ਸੂਰਮਾ ਸਿੰਘ ਹੈ, ਸੁਸਤਨਾ। ਨਿਹੰਗਾਂ ਸਿੰਘਾਂ ਦੇ ਬੋਲੇ, ਆ ਨਿਹੰਗ ਸਿੰਘ ਜਦੋਂ ਬੋਲਦੇ ਆ ਨਾ, ਕਈ ਵਾਰੀ ਵੇਖਿਆ ਇੰਡੀਆ, ਇੱਥੇ ਬਹੁਤ ਘੱਟ ਨਿਹੰਗਾਂ ਦੇ ਦਰਸ਼ਨ ਹੋਏ, ਕਿਉਂਕਿ ਇੰਡੀਆ 'ਚ ਤੁਹਾਨੂੰ ਪਤਾ ਹੀ ਹੈ। ਅਤੇ ਕਿਤੇ ਕਿਤੇ ਹੈਗੇ, ਕੋਈ ਕੋਈ ਗੁਰਮੁਖ ਹੋਏਗਾ ਨਿਹੰਗ ਸਿੰਘ ਬਾਣਾ, ਬਹੁਤ ਘੱਟ ਨਜ਼ਰ ਆਇਆ। ਅਤੇ ਉਹ ਨਿਹੰਗ ਸਿੰਘ ਜਦੋਂ ਬੋਲੀ ਬੋਲਦੇ ਆ ਨਾ, ਅਤੇ ਕਈ ਵਾਰੀ ਹਾਸੀ ਆਉਂਦੀ ਵੀ ਕੀ ਕਹਿੰਦੇ ਆ, ਇਕੱਲੀ ਇਕੱਲੀ ਗੱਲ ਨੂੰ। ਜੇ ਚਾਹ ਨੂੰ ਕਹਿਣਗੇ ਢਿੱਡ ਫੂਕਣੀ, ਅਤੇ ਗੱਲ ਵੀ ਸਹੀ ਆ, ਉਹ ਫੂਕਦੀ ਹੋਈ ਆ ਸਤਨਾਮ। ਉਹਨਾਂ ਨੇ ਨਾਂ ਰੱਖੇ ਨੇ ਬੜੇ ਸੋਹਣੇ, ਇਹ ਮਹਾਰਾਜ ਵੇਲੇ ਦੇ ਬੋਲੇ ਚੱਲੇ ਆ ਰਹੇ ਨੇ। ਅਤੇ ਮੈਦਾਨੇ ਜੰਗ ਵਿੱਚ ਜਦੋਂ ਸਿੰਘਾਂ ਨੇ ਇਹੋ ਜਿਹੇ ਬੋਲੇ ਬੋਲਣੇ, ਉਹਨਾਂ ਨੂੰ ਸਮਝ ਹੀ ਨਹੀਂ ਸੀ ਆਉਂਦੀ। ਹੁਣ ਜਿੱਦਾਂ ਹੁਣ ਇੱਥੋਂ ਵਾਲੇ ਅੰਗਰੇਜ਼ ਬੋਲਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿੰਦੇ ਨੇ। ਇਹ ਮਹਾਰਾਜ ਨੇ ਇਹੋ ਜਿਹੇ ਕੋਡ ਦਿੱਤੇ ਹੋਏ ਸੀ, ਕਹਿੰਦੇ ਮੈਦਾਨੇ ਜੰਗ 'ਚ ਸਿੰਘੋ ਜਦੋਂ ਜੂਝਣਾ ਨਾ, ਤੁਸੀਂ ਇਹੋ ਜਿਹੀ ਬੋਲੀ ਬੋਲਿਆ ਕਰੋ ਵੀ ਤੁਰਕਾਂ ਨੂੰ ਸਮਝ ਹੀ ਨਾ ਆਵੇ ਵੀ ਕਹਿੰਦੇ ਕੀ ਨੇ। ਸੋ ਸਤ ਇਕੱਲੀ ਇਕੱਲੀ ਵੱਖੋ ਵੱਖਰੇ ਨਾਂ ਰੱਖੇ ਹੋਏ ਸੀ ਸਿੰਘਾਂ ਨੇ, ਵੱਖੋ ਵੱਖਰੇ। ਛੋਲਿਆਂ ਨੂੰ ਬਦਾਮ ਕਹਿ ਕੇ ਛਕਣਾ, ਸਬਰ ਵੇਖੋ ਕਿੰਨਾ। ਛੋਲੇ ਖਾਣੇ ਤੇ ਕਹਿਣਾ ਬਦਾਮ ਹੀ ਖਾ ਰਹੇ ਹਾਂ, ਬਸ ਛੋਲੇ ਕਹਦੇ ਤੇ ਬਦਾਮ ਹੀ ਹੈ ਜੀ। ਤੇ ਸਾਧ ਸੰਗਤ ਏਦਾਂ, ਇਹ ਨਿਹੰਗਾਂ ਸਿੰਘਾਂ ਦੇ ਬੋਲੇ ਨੇ। ਸੂਰਮਾ ਸਿੰਘ ਭਾਈ ਕੰਠਾ ਜਿੱਥੇ ਹੈ ਨਾ, ਨੇਤਰਹੀਣ ਹੋਣ ਕਰਕੇ ਪਰਿਵਾਰ ਵਾਲਿਆਂ ਨੇ ਵੀ ਘਰੋਂ ਕੱਢ ਦਿੱਤਾ। ਹੁਣ ਅੱਜ ਕੱਲ੍ਹ ਤੇ ਨੇਤਰ ਕਈ ਜਗ੍ਹਾ ਪਿੰਗਲਵਾੜੇ ਬਣੇ ਨੇ, ਕਈ ਥਾਵਾਂ ਤੇ ਉਹਨਾਂ ਬੱਚਿਆਂ ਦੀ ਸੰਭਾਲ ਹੁੰਦੀ ਜਿਨ੍ਹਾਂ ਨੂੰ ਦੇਖਦਾ ਨਹੀਂ। ਪਰ ਪਹਿਲੇ ਸਮਿਆਂ 'ਚ ਇੱਦਾਂ ਨਹੀਂ, ਛੱਤਰੀ ਬੰਨ ਲਈ ਉਹਦੇ ਵਿੱਚ ਬੈਠਾ ਰਹਿੰਦਾ, ਮਾੜਾ ਮੋਟਾ ਕੋਈ ਆ ਜਾਂਦਾ, ਜਲ ਪਾਣੀ ਦੇ ਜਾਂਦਾ, ਸਾਰਾ ਦਿਨ ਬੈਠਾ ਬੜੇ ਆਨੰਦ ਵਿੱਚ। ਇੱਕ ਦਿਨ ਸੰਗਤਾਂ ਜਾ ਰਹੀਆਂ ਨੇ ਅੰਮ੍ਰਿਤਸਰ ਦੀ ਧਰਤੀ ਵੱਲ, ਅਤੇ ਰਸਤੇ ਦੇ ਵਿੱਚ ਸ਼ਬਦ ਪੜ੍ਹਦੇ ਜਾ ਰਹੇ ਨੇ ਗੁਰੂ ਨਾਨਕ ਦੇ ਪਿਆਰ ਦੇ। ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੰਗਤਾਂ ਜਾ ਰਹੀਆਂ ਨੇ, ਅਤੇ ਭਾਈ ਕੰਠੇ ਦੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ। ਅਤੇ ਸੰਗਤਾਂ ਜਾਂਦੀਆਂ, ਅੱਜ ਦੇ ਸਮੇਂ ਵਿੱਚ ਤਾਂ ਇੱਦਾਂ ਨਹੀਂ, ਪਹਿਲੇ ਸਮੇਂ ਦੇ ਵਿੱਚ ਜਦੋਂ ਸੰਗਤਾਂ ਨੇ ਜਾਣਾ ਨਾ ਕਿਤੇ, ਇਹ ਸ਼ਬਦ ਪੜ੍ਹਦੇ ਜਾਣਾ। ਅੱਜ ਕੱਲ੍ਹ ਤਾਂ ਬਹੁਤ ਘੱਟ ਨਜ਼ਰ ਆਉਂਦਾ ਨਹੀਂ, ਤਾਂ ਗੱਲਾਂ ਮਾਰਦੇ ਚੱਲੋ, ਚੁਗਲੀਆਂ ਕਰਦੇ ਚੱਲੋ। ਪਰ ਜਦੋਂ ਆਪਾਂ ਹੇਮਕੁੰਡ ਸਾਹਿਬ ਜਾਣਾ, ਜਿਹੜੇ ਉੱਥੇ 15 ਮਿੰਟ ਲੱਗਣੇ ਨੇ ਉਹ ਤਾਂ ਸਫਲ ਹੋਣੇ ਹੀ ਨੇ। ਸਾਡਾ ਸੁਭਾਅ ਹੋਣਾ ਚਾਹੀਦਾ ਵੀ ਜਦੋਂ ਅਸੀਂ ਆਪਣੇ ਘਰੋਂ ਤੁਰਨਾ, ਉੱਥੋਂ ਹੀ ਚੌਪੜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿਓ, ਤੁਰੋਗੇ ਘਰੋਂ ਤਾਂ ਹਾਜ਼ਰੀ ਹੇਮਕੁੰਡ ਲੱਗ ਜਾਏਗੀ। ਉਸੇ ਸਮੇਂ ਜਦੋਂ ਅੱਜ ਇੱਥੇ ਗੁਰਦੁਆਰੇ ਆਏ ਹਾਂ, ਰਸਤੇ ਵਿੱਚ ਗੱਲਾਂ ਕਰਨ ਦੀ ਬਜਾਏ, ਗੱਡੀ ਦੇ ਵਿੱਚ ਹੋਰ ਗੱਲਾਂ ਮਾਰਨ ਦੀ ਬਜਾਏ, ਜੇ ਆਪਣੇ ਘਰੋਂ ਤੁਰਨ ਲੱਗੀਆਂ ਚੌਪੜੀ ਸਾਹਿਬ ਜਾਂ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ, ਤੁਹਾਨੂੰ ਪਤਾ ਵੀ ਸਾਨੂੰ ਅੱਧਾ ਘੰਟਾ ਗੁਰਦੁਆਰੇ ਤੱਕ ਜਾਣ 'ਤੇ ਲੱਗ ਜਾਣਾ। ਜਿਹੜੇ ਇੱਥੇ 2 ਘੰਟੇ ਬੈਠੇ ਉਹ ਵੀ ਸਫਲ ਹੈ, ਜਿਹੜਾ ਅੱਧਾ ਘੰਟਾ ਆਏ ਉਹ ਵੀ ਸਫਲ ਆ। ਅੱਧਾ ਘੰਟਾ ਜਾਣ ਦਾ ਕਿੱਥੇ 2 ਘੰਟੇ ਦਾ ਲਾਹਾ, ਕਿੱਥੇ 3 ਘੰਟੇ ਦਾ ਲਾਹਾ। ਸਮੇਂ 'ਚੋਂ ਸਮਾਂ ਕੱਢੋ। ਜਦੋਂ ਘਰੋਂ ਤੁਰਦੇ ਹੋ ਗੱਲਾਂ ਨਾ ਮਾਰੋ, ਬਸ ਤੁਰਨ ਸਾਰ ਹੀ ਜਪੁਜੀ ਸਾਹਿਬ, ਚੌਪੜੀ ਸਾਹਿਬ, ਸੁਖਮਨੀ ਸਾਹਿਬ, ਜੇ ਹੋਰ ਨਹੀਂ ਕੁਛ ਤਾਂ ਵਾਹਿਗੁਰੂ ਵਾਹਿਗੁਰੂ ਕਰੀ ਚੱਲਿਆ ਕਰੋ। ਬਸ ਵੀ ਜਿਹੜਾ ਸਾਡਾ ਸਮਾਂ ਹੈ ਨਾ, ਉਹ ਲੇਖੇ 'ਚ ਪੈ ਜਾਏ, ਇੱਕ ਵੀ ਸਵਾਸ ਬਿਰਥਾ ਨਾ ਜਾਏ, ਹੋਰ ਗੱਲਾਂ ਨਹੀਂ ਮਾਰਨੀਆਂ, ਘਰੋਂ ਤੁਰਨ ਸਾਰ ਬਾਣੀ ਦਾ ਜਾਪ ਸ਼ੁਰੂ ਕਰ ਦਿਆ ਕਰੋ, ਹਾਜ਼ਰੀ ਲੱਗ ਜਾਂਦੀ। ਪਹਿਲਾਂ ਸੰਗਤਾਂ ਨੇ ਜੋਟੀਆਂ ਬਣਾ ਕੇ ਤੇ ਸਾਰੇ ਰਾਹ ਸ਼ਬਦ ਪੜ੍ਹਦੇ ਜਾਣਾ। ਕਈਆਂ ਗੁਰਸਿੱਖਾਂ ਦਾ ਤੇ ਸੁਭਾਅ ਸੀ, ਕਈਆਂ ਦਾ ਸੁਭਾਅ ਸੀ ਕਿ ਆਪਾਂ ਜਿੰਨਾ ਚਿਰ ਮਾਰ ਦੇ ਦਰਸ਼ਨ ਨਹੀਂ ਕਰ ਲੈਂਦੇ ਉਨਾ ਚਿਰ ਪ੍ਰਸ਼ਾਦਾ ਹੀ ਨਹੀਂ ਛਕਣਾ, ਇੱਦਾਂ ਹੀ ਜਾਣਾ ਕਿ ਜਿੰਨਾ ਚਿਰ ਮਾਰ ਦੇ ਦਰਸ਼ਨ ਨਹੀਂ ਨਾ ਕਰ ਲੈਂਦੇ ਉਨਾ ਚਿਰ ਪ੍ਰਸ਼ਾਦਾ ਹੀ ਨਹੀਂ ਛਕਣਾ। ਇੱਕ ਵਾਰ ਦਾ ਜ਼ਿਕਰ ਹੈ ਛੇਵੇਂ ਪਾਤਸ਼ਾਹ ਵੇਲੇ ਹੀ, ਇੱਕ ਹੋਰ ਪ੍ਰਮਾਣ ਹੈ। ਛੇਵੇਂ ਪਾਤਸ਼ਾਹ ਵੇਲੇ ਕਾਬਲ ਤੋਂ ਸੰਗਤ ਆਈ, ਉਹਨਾਂ ਨੇ ਪ੍ਰਣ ਕੀਤਾ, ਜਥੇਦਾਰ ਖੜਾ ਹੋ ਗਿਆ, ਕਹਿੰਦਾ ਸੰਗਤੇ ਆਪਾਂ ਚੱਲੇ ਹਾਂ ਮਹਾਰਾਜ ਦੇ ਚਰਨਾਂ ਦੇ ਵਿੱਚ, ਰਸਤੇ 'ਚ ਛਕਣਾ ਨਹੀਂ ਕੁਛ, ਉਹ ਜਾ ਸਕਦਾ ਜਿਹਨੇ ਉੱਥੇ ਦਰਸ਼ਨ ਕਰਕੇ ਛਕਣਾ। ਸਾਰਿਆਂ ਨੇ ਹੱਥ ਜੋੜ ਕੇ ਕਹਿੰਦੇ ਸਤਿਗੁਰ, ਉੱਦਾਂ ਹੀ ਤੁਰ ਕੇ ਸਾਰੇ ਪ੍ਰਸ਼ਾਦਾ ਛਕਿਆ ਹੀ ਨਾ। ਕਈ ਦਿਨ ਲੱਗ ਗਏ, ਭੁੱਖੇ ਹੀ ਆ ਗਏ ਮਹਾਰਾਜ ਦੇ ਚਰਨਾਂ 'ਚ। ਜਦੋਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ, ਪਰਿਕਰਮਾ ਦੇ ਵਿੱਚ ਆ ਗਏ, ਸੇਵਾਦਾਰ ਕਹਿੰਦੇ ਜਲ ਪਾਣੀ, ਕਹਿੰਦੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾਂਗੇ, ਸਵੇਰੇ ਬਾਹਰ ਆਉਣਗੇ ਫਿਰ ਛਕਾਂਗੇ। ਸਤਿਗੁਰੂ ਅੰਦਰ ਨੇ ਰਾਤ ਪਈ ਹੋਈ ਹੈ, ਪਰਿਕਰਮਾ ਦੇ ਵਿੱਚ ਹੀ ਸੰਗਤਾਂ ਬਹਿ ਗਈਆਂ, ਸ਼ਬਦ ਪੜ੍ਹਦੀਆਂ ਨੇ, ਸੰਗਤਾਂ ਬਾਹਰ ਭੁੱਖੀਆਂ ਬੈਠੀਆਂ ਨੇ। ਛੇਵੇਂ ਪਾਤਸ਼ਾਹ ਨੂੰ ਨੀਂਦਰ ਕਿੱਦਾਂ ਆ ਜਾਂਦੀ? ਉਸੇ ਸਮੇਂ ਬਾਹਰ ਆ ਗਏ ਛੇਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਬਾਹਰ ਆਏ, ਆ ਕੇ ਦੇਖਿਆ ਸੰਗਤਾਂ ਨੇ ਭੱਜ ਭੱਜ ਕੇ ਮੱਥੇ ਟੇਕ ਕੇ ਨਮਸਕਾਰਾਂ ਕੀਤੀਆਂ, ਅਤੇ ਸਤਿਗੁਰੂ ਕਹਿਣ ਲੱਗੇ ਸੰਗਤੇ ਜਲ ਪਾਣੀ ਨਹੀਂ ਛਕਿਆ, ਲਓ ਪ੍ਰਸ਼ਾਦਾ ਛਕਣ ਛਕਾਈਏ ਤੁਹਾਨੂੰ। ਕਹਿੰਦੇ ਮਹਾਰਾਜ ਹੁਣ ਦਰਸ਼ਨ ਕਰ ਲਏ, ਹੁਣ ਛਕ ਲਾਂਗੇ। ਸਿੰਘੋ ਸੇਵਾਦਾਰਾਂ ਨੂੰ, ਗੁਰਸਿੱਖੋ ਜਾਓ ਭਾਈ, ਭੱਜ ਕੇ ਜਾਓ, ਬਾਲਟੇ ਭਰ ਲਿਆਓ ਦਾਲ ਦੇ ਪ੍ਰਸ਼ਾਦਾ, ਇੱਥੇ ਹੀ ਛਕਾਵਾਂਗੇ ਆਪਾਂ, ਇੱਥੇ ਮੈਂ ਆਪ ਸੇਵਾ ਕਰਾਂਗਾ ਨਾਲ। ਅਤੇ ਉਸ ਸਮੇਂ ਸੇਵਾਦਾਰ ਗਏ, ਕਹਿੰਦੇ ਸੱਚੇ ਪਾਤਸ਼ਾਹ ਹੁਣ ਲੰਗਰ ਤੇ ਮਸਤਾਨੇ ਹੋ ਗਏ, ਆਪ ਜੀ ਦਾ ਹੁਕਮ ਹੈ, ਬਾਟੇ ਮੂਧੇ ਮਾਰ ਦੀਦੇ ਨੇ, ਜਿੰਨਾ ਸ਼ੱਕ ਵਰਤ ਗਏ ਵਰਤ ਗਏ, ਹੁਣ ਬਰਤਨ ਮੂਧੇ ਮਾਰ ਦਿੱਤੇ ਨੇ ਮਹਾਰਾਜ, ਫਿਰ ਹੁਣ ਪਕਾਉਣਾ ਪੈਣਾ। ਸਤਿਗੁਰ ਕਹਿੰਦੇ ਭਾਈ ਪਕਾਉਣ 'ਤੇ ਲੱਗ ਜਾਣਾ ਟਾਈਮ। ਬੀਬੀ ਵੀਰੋ ਦਾ ਵਿਆਹ ਸੀ, ਛੇਵੇਂ ਪਾਤਸ਼ਾਹ ਦੀ ਇੱਕੋ ਇੱਕ ਸਪੁੱਤਰੀ ਸੀ, ਇੱਕੋ ਹੀ ਧੀ, ਉਹਦਾ ਵਿਆਹ ਰੱਖਿਆ ਸੀ। ਕਹਿੰਦੇ ਬਰਾਤ ਵਾਸਤੇ ਬੜਾ ਮਠਿਆਈਆਂ ਦੇ ਢੇਰ ਲੱਗੇ ਪਏ ਨੇ, ਮਠਿਆਈਆਂ ਪਕਾਈਆਂ ਨੇ, ਸਾਰੀਆਂ ਮਠਿਆਈਆਂ ਜਿੰਨੀਆਂ ਪਈਆਂ ਲੈ ਆਓ, ਉਹ ਛਕਾਓ ਸੰਗਤ ਨੂੰ। ਉਸੇ ਸਮੇਂ ਗੁਰਸਿੱਖ ਸਾਰੇ ਟੋਕਰੇ ਲੈ ਕੇ ਮਹਿਲਾਂ ਨੂੰ ਚਲੇ ਗਏ। ਜਦੋਂ ਗਏ ਕਰ ਗਏ ਸਤਿਗੁਰਾਂ ਦੇ ਮਹਿਲ, ਮਾਤਾ ਜੀ ਆ ਟੋਕਰੇ ਭਰ ਦਿਓ। ਕਹਿੰਦੇ ਕੀ ਕਰਨੇ ਨੇ? ਕਹਿੰਦੇ ਸੰਗਤ ਨੂੰ ਛਕਾਉਣੇ ਨੇ। ਕਹਿੰਦੇ ਬਰਾਤ ਵਾਸਤੇ ਨੇ, ਸੰਗਤਾਂ ਵਾਸਤੇ ਨਹੀਂ ਹੈ। ਤੂੰ ਸਤਨਾਮ, ਕਹਿੰਦੇ ਬਰਾਤ ਵਾਸਤੇ ਨੇ, ਇਹ ਸੰਗਤਾਂ ਵਾਸਤੇ ਨਹੀਂ। ਇਤਿਹਾਸ ਪੜ੍ਹੋ, ਇਤਿਹਾਸ ਦੱਸਦਾ ਗੁਰਸਿੱਖ ਮੁੜ ਕੇ ਆ ਗਏ, ਅਤੇ ਸਤਿਗੁਰੂ ਉਸ ਸਮੇਂ ਛੇਵੇਂ ਪਾਤਸ਼ਾਹ ਕਹਿਣ ਲੱਗੇ ਕੀ ਗੱਲ ਬਈ ਲੈ ਕੇ ਨਹੀਂ ਆਏ? ਕਹਿੰਦੇ ਅੱਗੋਂ ਜਵਾਬ ਦੇ ਦਿੱਤਾ ਜੀ ਮਾਤਾ ਜੀ, ਕਹਿੰਦੇ ਵੀ ਇਹ ਤਾਂ ਬਰਾਤ ਵਾਸਤੇ। ਸਤਿਗੁਰ ਕਹਿੰਦੇ ਦੂਜੀ ਵਾਰੀ ਫੇਰ ਜਾਓ, ਉਹ ਦੂਜੀ ਵਾਰੀ ਫੇਰ ਚਲੇ ਗਏ, ਉਦਾਂ ਹੀ ਫਿਰ ਜਵਾਬ ਦੇ ਦਿੱਤਾ। ਤੀਜੀ ਵਾਰੀ ਮਹਾਰਾਜ ਨੇ ਫੇਰ ਭੇਜਿਆ, ਕਹਿੰਦੇ ਇੱਕ ਵਾਰੀ ਹੋਰ ਜਾਓ। ਤੀਜੀ ਵਾਰੀ ਫੇਰ ਗੁਰਸਿੱਖ ਚਲੇ ਗਏ, ਕਹਿੰਦੇ ਤੁਸੀਂ ਮੁੜ ਮੁੜ ਆਈ ਜਾਂਦੇ, ਉਹਨੂੰ ਤਾਂ ਮੂੰਗੀ ਦੀ ਦਾਲ ਰਿੱਝ ਜਾਣੀ ਸੀ, ਤੁਸੀਂ ਫੇਰ ਆ ਗਏ ਜਾਓ। ਜਦੋਂ ਤੀਜੀ ਵਾਰੀ ਵਾਪਸ ਮੋੜ ਦਿੱਤਾ, ਤੇ ਛੇਵੇਂ ਪਾਤਸ਼ਾਹ ਇੱਕਦਮ ਕਹਿੰਦੇ ਅੱਛਾ, ਮੇਰੀਆਂ ਸੰਗਤਾਂ ਤੋਂ ਮਠਿਆਈ ਬਚਾ ਕੇ ਰੱਖ ਲਈ ਬਰਾਤ ਵਾਸਤੇ? ਉਹ ਕਹਿੰਦੇ ਜਿਹੜੀ ਮਠਿਆਈ ਮੇਰੇ ਸੰਗਤ ਤੋਂ ਲੁਕੋ ਕੇ ਰੱਖੀ ਆ, ਜਿਹੜੀ ਮਠਿਆਈ ਮੇਰੀ ਸੰਗਤ ਨੂੰ ਨਹੀਂ ਦਿੱਤੀ, ਉਹ ਕਹਿੰਦੇ ਜਾਓ ਫਿਰ ਖਾਂਦੀ ਬਰਾਤ ਵੀ ਨਹੀਂ, ਇਹਨੂੰ ਤੁਰਕ ਖਾਣਗੇ, ਨਾਲੇ ਪੈਰਾਂ 'ਚ ਲਤਾੜਨਗੇ। ਅਥ ਸਤਨਾਮ, ਬਰਾਤ ਨਹੀਂ ਖਾਏਗੀ ਆਪਣੀ ਸੰਗਤ ਨਾਲ। ਮਹਾਰਾਜ ਇੰਨਾ ਪਿਆਰ ਕਰਦੇ ਸੀ, ਆਪਣੇ ਘਰ ਵੀ ਵੇਖੋ ਕੈਸਾ ਵਚਨ ਕਰਦਾ। ਉਹੀ ਹੋਇਆ, ਫਿਰ ਚੜ੍ਹ ਕੇ ਆ ਗਈਆਂ ਫੌਜਾਂ, ਟਿੱਡੀ ਦਲ ਚੜ੍ਹ ਕੇ ਆਇਆ, ਅਤੇ ਸਭ ਕੁਝ ਰੁਲ ਗਿਆ। ਉਹ ਜਿਹੜੀ ਮਠਿਆਈ ਸੀ ਨਾਲੇ ਤੁਰਕਾਂ ਨੇ ਖਾਧੀ, ਨਾਲੇ ਪੈਰਾਂ 'ਚ ਲਤਾੜੀ, ਅਤੇ ਬੀਬੀ ਵੀਰੋ ਦਾ ਵਿਆਹ ਵੀ ਉੱਥੇ ਨਹੀਂ ਹੋਇਆ। ਫਿਰ ਅੰਮ੍ਰਿਤਸਰ ਬਰਾਤ ਵੀ ਉੱਥੇ ਨਹੀਂ ਆ ਸਕੀ, ਬਰਾਤ ਵੀ ਬਾਹਰ ਹੀ, ਵਿਆਹ ਵੀ ਮਹਾਰਾਜ ਨੇ ਸਾਰਾ ਬਾਹਰ ਕੀਤਾ। ਮੇਰੇ ਕਹਿਣ ਤੋਂ ਭਾਵ ਇਹ ਆ ਵੀ ਸੰਗਤ ਵੇਖੋ ਕਿਸੇ ਪਿਆਰ ਵਾਲੀ ਸੀ। ਜੇ ਸੰਗਤ ਮਹਾਰਾਜ ਨਾਲ ਪਿਆਰ ਕਰਦੀ ਸੀ, ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰਕੇ ਹੀ ਜਲ ਪਾਣੀ ਛਕਣਾ, ਅਤੇ ਸਤਿਗੁਰੂ ਵੇਖੋ ਫਿਰ ਆਪਣੀਆਂ ਸੰਗਤਾਂ ਨਾਲ ਆਪਣੇ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਕਰਦੇ ਨੇ। ਆਖੋ ਸਤਨਾਮ। ਜੇ ਅਸੀਂ ਇਹ ਪ੍ਰਣ ਕਰੀਏ ਵੀ ਅਸੀਂ ਰੋਜ਼ ਬਾਣੀ ਪੜ੍ਹਦੇ ਹੀ ਜਾਣਾ, ਇੱਥੋਂ ਅਸੀਂ ਇੰਗਲੈਂਡ ਤੋਂ ਤੁਰ ਪਾਓ ਹੇਮਕੁੰਡ ਸਾਹਿਬ, ਮੈਂ ਸਿੱਧਾ ਹੇਮਕੁੰਡ, ਕਈ ਇੱਥੋਂ ਉਤਰਦੇ ਏਅਰਪੋਰਟ ਤੋਂ ਗੱਡੀ ਲਈ ਸਿੱਧੇ ਹਜ਼ੂਰ ਸਾਹਿਬ, ਗੱਡੀ ਲਈ ਸਿੱਧੇ ਹੇਮਕੁੰਡ ਸਾਹਿਬ, ਅਤੇ ਕਿੰਨਾ ਆਨੰਦ ਆਵੇ ਜੇ ਸਿਰੇ ਤੋਂ ਸਿਰੇ ਤੱਕ ਬਾਣੀ ਦਾ ਜਾਪ ਕਰਦਾ ਜਾਏ, ਕਿੱਡੀ ਵੱਡੀ ਹਾਜ਼ਰੀ ਮਹਾਰਾਜ ਦੇ ਚਰਨਾਂ 'ਚ ਲੱਗੇਗੀ। ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚੱਲ, ਸਤਿਗੁਰੂ ਕੋਟ ਪੈਂਡ ਅੱਗੇ ਹੋਏ ਲੇਟ ਹੈ, ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਂ ਇਹ ਗੁਰਸਰਵਨ ਅਧਾਨ ਦਾਨ ਦੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਤ ਹੈ, ਸਾਧ ਸੰਗਤ ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਜਦੋਂ ਅਸੀਂ ਤੁਰਾਂਗੇ ਆਪਣੇ ਘਰੋਂ, ਗੁਰਸਿੱਖ ਇੱਕ ਕਦਮ ਪੁੱਟਦਾ ਅਤੇ ਸਤਿਗੁਰੂ ਕਰੋੜਾਂ ਕਦਮ ਆਪਣੇ ਸਿੱਖ ਵੱਲ ਪੁੱਟਦੇ, ਕਰੋੜਾਂ ਕਦਮ ਆਪਣੇ ਸਿੱਖ ਵੱਲ। ਉਹ ਸੰਗਤਾਂ ਤੁਰਦੀਆਂ ਨੇ, ਭਾਈ ਕੰਠਾ ਆਪਣੀ ਛੱਪਰੀ 'ਚ ਬੈਠਾ ਅਤੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ ਅਤੇ ਖਿੱਚ ਪਈ, ਉੱਚੀ ਉੱਚੀ ਆਵਾਜ਼ਾਂ ਮਾਰਦਾ, ਉਹ ਰਾਹੀ ਉਹ ਗੱਲ ਸੁਣੋ ਪਿਆਰਿਓ, ਉਹ ਆ ਗਏ। ਹਾਂ ਬਈ ਦੱਸ, ਇਹ ਕੀ ਪੜ੍ਹਦੇ ਹੋ ਤੁਸੀਂ? ਇਹ ਕੈਸਾ ਕੁਲਾਮ ਹੈ, ਬੜਾ ਆਨੰਦ ਆਉਂਦਾ ਇਹਦੇ ਵਿੱਚ, ਬੜੀ ਸ਼ਾਂਤੀ ਆਉਂਦੀ ਹੈ, ਬੜਾ ਸਕੂਨ ਆਉਂਦਾ ਮਨ ਨੂੰ। ਉਹ ਕਹਿਣ ਲੱਗੇ, ਗੁਰੂ ਨਾਨਕ ਦੀ ਬਾਣੀ ਹੈ, ਅਸੀਂ ਬਾਣੀ ਪੜ੍ਹਦੇ। ਭਾਈ ਕੰਠਾ ਕਹਿੰਦਾ, ਜਿਹਦੀ ਬਾਣੀ 'ਚ ਇੰਨਾ ਆਨੰਦ ਹੈ, ਉਹਦੇ ਕੋਲ ਜਾ ਕੇ ਕਿੰਨਾ ਕੁ ਆਨੰਦ ਆਊਗਾ? ਕਹਿੰਦੇ, ਮੈਨੂੰ ਵੀ ਲੈ ਚੱਲੋ, ਛੇਵੇਂ ਗੁਰੂ ਨਾਨਕ ਦੇ ਚਰਨਾਂ 'ਚ ਮੈਨੂੰ ਵੀ ਲੈ ਚੱਲੋ। ਸੰਗਤਾਂ ਅੱਗੋਂ ਜਵਾਬ ਦਿੰਦੀਆਂ, ਕਹਿੰਦੇ, ਭਾਈ ਤੈਨੂੰ ਕਿਹੜਾ ਲਈ ਫਿਰੂ ਨਾਲ, ਟਾਈਮ ਬਹੁਤ ਲੱਗ ਜਾਣਾ, ਅਸੀਂ ਤੇਜ਼ ਤੇਜ਼ ਤੁਰਨਾ, ਤੈਨੂੰ ਦਿਸਦਾ ਨਹੀਂ, ਤੈਨੂੰ ਕਿਹੜਾ ਲੈ ਕੇ ਜਾਏਗਾ? ਲੈ ਕੇ ਹੀ ਨਹੀਂ ਗਏ, ਕੋਈ ਵੀ ਨਹੀਂ ਲੈ ਕੇ, ਜਿਹਨੂੰ ਵੀ ਕਿਹਾ ਕਰੇ ਕੋਈ ਲੈ ਕੇ ਨਾ ਜਾਇਆ ਕਰੇ। ਇਹ ਤਰਲੇ ਕਰਦਾ ਵੀ ਮੇਰਾ ਵੀ ਮਨ ਕਰਦਾ ਜੇ ਇੱਕ ਵਾਰੀ ਕੋਈ ਮੈਨੂੰ ਵੀ ਮਹਾਰਾਜ ਕੋਲ ਪਹੁੰਚਾ ਦੇਵੇ। ਅਤੇ ਉਸ ਸਮੇਂ ਅੱਗੋਂ ਕਹਿੰਦੇ, ਉਹ ਤੈਨੂੰ ਕਿਹੜਾ ਦਿਸਦਾ ਹੈ, ਜੇ ਤੂੰ ਜਲਿਆ ਵੀ ਜਾਏਗਾ ਤੈਨੂੰ ਤੂੰ ਕਿਹੜਾ ਦੇਖ ਲੈਣਾ ਕੁਛ, ਤੈਨੂੰ ਕਿਹੜਾ ਦਿਸਦਾ? ਅਤੇ ਭਾਈ ਕੰਠਾ ਕਹਿੰਦਾ, ਜੇ ਦਿਸਦਾ ਨਹੀਂ ਤਾਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣਾ ਸਿਰ 'ਤੇ ਰੱਖ ਦਿਆਂਗਾ, ਪਹਿਲਾਂ ਪਤਾ ਨਹੀਂ ਕਿਹੜੇ ਕਰਮਾਂ ਦਾ ਮਾਰਿਆ, ਅਗਲੇ ਕਰਮ ਵੀ ਅਗਲੇ ਹੀ ਲੇਖ ਸਿੱਧੇ ਹੋ ਜਾਣਾ। ਸਤਨਾਮ
1: ਵਾਹਿਗੁਰੂ।
0: ਇੱਕੋ ਹੀ ਥਾਂ ਹੈ, ਪੁੱਠੇ ਅੱਖਰ ਜਿਹੜੇ ਨੇ ਇੱਕੋ ਥਾਂ 'ਤੇ ਸਿੱਧੇ ਹੁੰਦੇ ਨੇ, ਇੱਕੋ ਥਾਂ, ਉਹ ਹੈ ਆ ਜਿੱਥੇ ਅਸੀਂ ਮੱਥਾ ਟੇਕਦੇ ਹਾਂ। ਜਦੋਂ ਅਸੀਂ ਮੱਥਾ ਟੇਕਦੇ ਹਾਂ ਨਾ, ਇੱਥੇ ਸੰਗਤ ਦੀ ਚਰਨ ਧੂੜ ਪਈ ਹੁੰਦੀ ਜਿੱਥੇ ਅਸੀਂ ਨਮਸਕਾਰ ਕਰਦੇ, ਅਤੇ ਜਿਹੜਾ ਸੇਰਾ ਇੱਦਾਂ ਮਸਤਕ ਜਿਹੜਾ ਬਿਲਕੁਲ ਧਰਤੀ ਦੇ ਨਾਲ ਲੱਗਣਾ ਚਾਹੀਦਾ। ਔਰ ਕਰੀਏ ਕਿ ਜਿਹੜੀਆਂ ਸਾਡੀਆਂ ਚੂੰਟੀਆਂ ਨੇ ਇਹ ਲੱਗਣ ਹੀ ਨਹੀਂ ਦਿੰਦੀਆਂ ਸਿਰ ਦੇ, ਫਿਰ ਅਸੀਂ ਕਹਿੰਦੇ ਹਾਂ ਵੀ ਜੇ ਮੈਂ ਚੰਗੀ ਤਰ੍ਹਾਂ ਸਿਰ ਲਾ ਦਿੱਤਾ ਤਾਂ ਮੇਰੀ ਪੱਗ ਹੀ ਨਾ ਹਿੱਲ ਜਾਏ ਕਿਤੇ। ਪਰ ਇਹ ਦਸਤਾਰ ਹਿੱਲ ਦੀ ਹੈ, ਹਿੱਲ ਗਏ ਭਾਵੇਂ ਬਾਅਦ 'ਚ ਠੀਕ ਕਰ ਲਿਆ ਕਰੋ, ਪਰ ਮਸਤਕ ਧਰਤੀ ਨਾਲ ਲੱਗੇ। ਜਿਹੜੀ ਸੰਗਤ ਦੀ ਚਰਨ ਧੂੜ ਪਈ ਆ ਨਾ, ਉਹ ਚਰਨ ਧੂੜ ਜਦੋਂ ਸਾਡੇ ਮੱਥੇ ਨਾਲ ਲੱਗੇਗੀ, ਉਹ ਕਹਿੰਦੇ ਜਿਹਦੇ ਜਿੱਦਾਂ ਮੋਹਰ ਦੇ ਅੱਖਰ ਹੁੰਦੇ ਨੇ ਪੁੱਠੇ, ਕਾਗਜ਼ 'ਤੇ ਲਾ ਦਿਓ ਸਿੱਧੇ ਹੋ ਜਾਂਦੇ ਨੇ। ਮਾੜੇ ਪੁੱਠੇ ਲੇਖ ਜਿਹੜੇ ਨੇ, ਜਦੋਂ ਗੁਰੂ ਦੇ ਚਰਨਾਂ 'ਚ ਚੰਗੀ ਤਰ੍ਹਾਂ ਸਿਰ ਰੱਖਤਾ, ਸੰਗਤਾਂ ਦੀ ਚਰਨ ਧੂੜ ਸਾਡੇ ਮੱਥੇ ਨੂੰ ਲੱਗ ਗਈ, ਉੱਥੇ ਫਿਰ ਆ ਕੇ ਪੁੱਠੇ ਲੇਖ ਸਿੱਧੇ ਹੁੰਦੇ ਨੇ। ਅਸੀਂ ਸਤਨਾਮ ਨਹੀਂ, ਪਰ ਆਪਾਂ ਨੂੰ ਕੰਮ ਉਲਟ ਹੈ ਨਾ, ਆਪਾਂ ਕੋਲ ਬਾਬਾ ਜਮੇਰੀ ਹੈਗਾ, ਆਖੋ ਸਤਨਾਮ, ਲੋੜ ਹੀ ਨਹੀਂ ਗੁਰੂ ਦੇ ਚਰਨਾਂ 'ਚ ਜਾਣ ਦੀ। ਹੋਰ ਹੀ ਪਾਸੇ ਤੁਰੇ ਫਿਰਦੇ ਨੇ ਸਿੱਖ, ਉਹ ਕਹਿੰਦੇ ਜੀ ਉੱਥੇ ਹੀ ਬਸ ਕਿਰਪਾ ਹੋ ਜੂ, ਬਸ ਉੱਥੇ ਹੀ, ਕਹਿੰਦੇ ਮਾਇਆ ਭੇਜ ਦਿਓ ਅਤੇ ਉਹੀ ਸਾਡੀ ਦੁਆ ਕਰ ਦੇਣਗੇ, ਅਰਦਾਸ ਕਰ ਦੇਣਗੇ, ਸਾਨੂੰ ਲੋੜ ਹੀ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਜਿਹਾ ਬੀਜਿਆ ਸੋ ਲੂਣਾ ਕਰਮ ਸੰਧੜਾ ਖੇਤ, ਇਹ ਤਾਂ ਜਿਹੜਾ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਹੈ। ਪਰ ਮਰ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੋ ਪਿਆਰਿਓ, ਬੇਨਤੀ ਕਰੋ, ਜਿਨ੍ਹਾਂ ਸਤਿਗੁਰਾਂ ਉੱਤੇ ਭਰੋਸਾ ਉਹ ਭੁੱਲ ਕੇ ਵੀ ਕਿਤੇ ਨਹੀਂ ਜਾਂਦੇ। ਅਤੇ ਮੈਂ ਹੈਰਾਨ ਹੁੰਦਾ ਵੀ ਸਿੱਖਾਂ ਦੀਆਂ ਅਖਬਾਰਾਂ ਦੇ ਵਿੱਚ ਅੱਜ ਉਹਨਾਂ ਦੀਆਂ ਐਡਾਂ ਦੇ ਭਰੇ ਪਏ ਨੇ ਅਖਬਾਰ, ਅਤੇ ਜੇ ਅਖਬਾਰ ਸਿੱਖਾਂ ਦੀਆਂ ਅਖਬਾਰਾਂ ਵਿੱਚ ਐਡਾਂ ਤਾਂ ਆਈਆਂ ਕਿਉਂਕਿ ਸਿੱਖ ਜਾਂਦੇ ਨੇ, ਜੇ ਜਾਣ ਨਾ ਤਾਂ ਐਡਾਂ ਲੱਗਣੀ ਨਾ, ਇੱਥੋਂ ਪਤਾ ਲੱਗਦਾ ਵੀ ਜਾਂਦੇ ਨੇ ਬਹੁਤ। ਪਰ ਗੁਰੂ ਦਾ ਸਿੱਖ ਜਿਹੜਾ ਮਰਨਾ ਪਿਆਰ ਆ, ਉਹ ਕੇਵਲ ਅਤੇ ਕੇਵਲ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਮਿਹਰ ਕਰ ਦਿਓ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਜੋੜੋ। ਅਤੇ ਦੱਸਣ ਵਾਲੇ ਦੱਸਦੇ ਨੇ, ਕਹਿੰਦੇ ਉਹ ਬਾਬੇ ਨੂੰ ਵੇਖਿਆ ਤਾਂ ਹੈ ਨਹੀਂ ਕਿਸੇ ਨੇ, ਅਤੇ ਚੱਲੀ ਜਾਂਦਾ ਕੰਮ, ਦਰਸ਼ਨ ਨਹੀਂ ਕਿਸੇ ਨੇ ਕੀਤੇ, ਜਾ ਕੇ ਵੀ ਮਿਲਿਆ ਵੀ ਹੋਵੇ ਕੋਈ, ਬਸ ਇੱਕ ਦੇ ਪਿੱਛੇ ਸਾਰੇ ਮਗਰੇ ਮਗਰ। ਪਰ ਇੱਦਾਂ ਨਹੀਂ, ਭੇਡ ਚਾਲ ਨਾ ਬਣਾਓ, ਗੁਰਸਿੱਖੋ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁਜਾਰੀ ਹਾਂ, ਅਕਾਲ ਪੁਰਖ ਦੇ ਪੁਜਾਰੀ ਹਾਂ, ਅਤੇ ਆਪਾਂ ਇੱਦਾਂ ਭਟਕਦੇ ਚੰਗੇ ਨਹੀਂ ਲੱਗਦੇ। ਮਹਾਰਾਜ ਕਹਿੰਦੇ, ਜਬ ਲਗ ਖਾਲਸਾ ਰਹਿ ਨਿਆਰਾ, ਸਭ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਕਹਿੰਦੇ ਜੇ ਤੇ ਰਹੇਗਾ ਨਿਆਰਾ, ਵੱਖਰਾ ਨਿਆਰਾਪਨ ਹੋਏਗਾ ਇਹਦੇ 'ਚ, ਫਿਰ ਤਾਂ ਮਹਾਰਾਜ ਕਹਿੰਦੇ ਮੈਂ ਆਪਣਾ ਤੇਜ ਇਹਨੂੰ ਦੇ ਦਿਆਂਗਾ। ਅਤੇ ਜੇ ਇਹ ਵਿਪਰਨ ਕੀ ਰੀਤ, ਵਹਿਮਾਂ ਭਰਮਾਂ ਕਰਮ ਕਾਂਡਾਂ ਵਿੱਚ ਪੈ ਜਾਏਗਾ, ਫਿਰ ਮਹਾਰਾਜ ਕਹਿੰਦੇ ਮੇਰਾ ਨਹੀਂ ਕੁਛ ਲੱਗਦਾ, ਸਤਨਾਮ। ਇਹ ਕੰਮ ਛੱਡੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਭਰੋਸਾ ਰੱਖੀਏ। ਆ ਇੱਥੇ ਸੰਗਤ ਦੇ ਚਰਨ ਵਿੱਚ ਜਦੋਂ ਆ ਕੇ ਆਪਣਾ ਮਸਤਕ ਲਾਵਾਂਗੇ ਨਾ, ਫਿਰ ਮਿਹਰ ਹੋਣੀ ਹੈ, ਇੱਥੇ ਆ ਕੇ ਪੁੱਠੇ ਲੇਖ ਸਿੱਧੇ ਹੋ ਜਾਣੇ ਨੇ, ਕਿਰਪਾ ਹੋ ਜਾਣੀ। ਅਤੇ ਭਾਈ ਕੰਠਾ ਕਹਿੰਦਾ, ਭਾਈ ਮੱਥਾ ਨਹੀਂ ਟੇਕਣਾ, ਭਾਈ ਕੰਠਾ ਕਹਿੰਦਾ ਹੈ ਕਿ ਜੇ ਮੈਨੂੰ ਦਰਸ਼ਨ ਨਹੀਂ ਹੋਣਗੇ ਤਾਂ ਮੈਂ ਆਪਣਾ ਮਸਤਕ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿਆਂਗਾ, ਸਤਿਗੁਰਾਂ ਦੀ ਚਰਨ ਧੂੜ ਮੇਰੇ ਮੱਥੇ ਨੂੰ ਲੱਗੇਗੀ ਤੇ ਕਿਰਪਾ ਹੋ ਜਾਏਗੀ, ਮਿਹਰ ਹੋ ਜਾਏਗੀ। ਤੇ ਉਹ ਸਮੇਂ ਸਾਧ ਸੰਗਤ ਕੋਈ ਲੈ ਕੇ ਜਾਣ ਨੂੰ ਤਿਆਰ ਨਹੀਂ ਹੋ ਰਿਹਾ। ਇੱਕ ਸਿੱਖ ਆਇਆ, ਕਹਿੰਦੇ ਉਹ ਕੰਠਿਆ ਤੈਨੂੰ ਨਹੀਂ ਲੈ ਕੇ ਜਾਣਾ ਕਿਸੇ ਨੇ, ਇੰਨਾ ਲੰਬਾ ਸਫ਼ਰ ਹੈ ਤੈਨੂੰ ਕੋਈ ਵੀ ਨਹੀਂ ਲੈ ਕੇ ਜਾਊ। ਇਹੋ ਜਿਹਾ ਗੁਰਮੁਖ ਕੋਈ ਵਿਰਲਾ ਹੀ ਹੁੰਦਾ। ਫਿਰ ਕਹਿੰਦਾ ਮੈਂ ਇੱਦਾਂ ਹੀ ਚਲਿਆ ਜਾਊਂ ਦੁਨੀਆਂ 'ਚ। ਕਹਿੰਦੇ ਅੰਜ ਕਰ, ਤੂੰ ਬੇਨਤੀਆਂ ਕਰਨ ਲੱਗ ਪਓ, ਸਿੱਧਾ ਹੀ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰ। ਜੇ ਤੂੰ ਨਹੀਂ ਜਾ ਸਕਦਾ, ਮਹਾਰਾਜ ਆ ਜਾਣਗੇ ਤਾਂ ਲੋਕਾਂ ਦੇ ਤਰਲੇ ਨਾ ਕਰ, ਬੇਨਤੀ ਕਰ ਸਤਿਗੁਰਾਂ ਦੇ ਚਰਨਾਂ 'ਚ। ਕਹਿੰਦੇ ਸਤਿਗੁਰ ਆ ਜਾਣਗੇ? ਕਹਿੰਦੇ ਕਿਉਂ ਨਹੀਂ ਆਉਣਗੇ, ਜ਼ਰੂਰ ਆ ਜਾਣਗੇ। ਆ ਤੇ ਜਾਣਗੇ ਪਰ ਅੰਦਰੋਂ ਤਾਰਾਂ ਖੜਕਣਗੀਆਂ, ਫਿਰ ਗੱਲ ਬਣੀ। ਕਿਰਦੇ 'ਚੋਂ ਆਵਾਜ਼ ਮਾਰ ਜਰਾ, ਕਿਰਪਾ ਹੋ ਜਾਏਗੀ। ਬਸ ਫਿਰ ਲੱਗ ਪਿਆ ਅਰਦਾਸਾਂ ਕਰਨ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਇੱਕ ਵਾਰੀ ਦਰਸ਼ਨ ਦੇ ਦਿਓ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹ ਵਿਛਾਵਣ ਲੇਖ, ਬਿਰਹੋਂ ਦਾ ਲੇਖ ਵਿਛਾਇਆ, ਬਿਸਤਰਾ ਵਿਛਾਇਆ। ਚਿੰਤ ਖਟੋਲਾ ਵਾਣ ਦੁੱਖ, ਇੱਕ ਚਿੰਤਾ ਦੀ ਮੰਜੀ ਤੇ ਵਾਣ ਦਾ ਜਿਹੜਾ ਦੁੱਖਾਂ ਦਾ ਵਿੱਚ ਉਹਦੇ ਵਾਣ ਹੈ, ਦੁੱਖਾਂ ਦਾ ਵਾਣ ਪਾਇਆ ਹੋਇਆ ਤੇ ਬਿਰਹੋਂ ਦਾ ਉਹਦੇ ਉੱਤੇ ਬਿਸਤਰਾ ਵਿਛਾਇਆ। ਇਹੋ ਹਮਾਰਾ ਜੀਵਨ ਆ ਤੂੰ ਸਾਹਿਬ ਸੱਚੇ ਵੇਖ, ਨਾਲੇ ਰੋਇਆ ਕਰੇ ਤੇ ਨਾਲੇ ਅਰਦਾਸਾਂ ਕਰਿਆ ਕਰੇ। ਅਸੀਂ ਵੀ ਬੇਨਤੀਆਂ ਕਰਨੀਆਂ ਨੇ।

ਬੇਨਤੀ ਅਸੀਂ ਆਪਣੇ ਵਾਸਤੇ ਕਰਨੀ। ਸਾਰੇ ਬੋਲਿਆ ਕਰੋ ਤਿੰਨੇ ਹਿੱਸਿਆਂ ਚ, ਪਹਿਲਾਂ ਦਾਸ ਬੋਲਦਾ ਫਿਰ ਸਾਰੇ ਭਾਈ। ਜੇ ਜੀਵ ਹੀ ਨੀ ਜਪਦੀ ਤੇ ਮਨ ਕਦੋਂ ਜਪੇਗਾ। ਸਾਰੇ ਬੇਨਤੀ ਕਰੀਏ।

ਫਰੀਦਾ ਚਿੰਤ ਖਟੋਲਾ ਵਾਣ ਦੁੱਖ ਵਿਰਹ ਵਿਸਾਵਣ ਲੇਖ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਤੇ ਭਾਈ ਕੰਠਾ ਅਰਦਾਸਾ ਕਰਦਾ ਰਿਹਾ, ਇਤਿਹਾਸ ਦੱਸਦਾ ਹੈ ਭਾਈ ਕੰਠਾ ਕਿਆ ਕਰੇ, ਮਹਾਰਾਜ ਇੱਕ ਵਾਰੀ ਮਿਹਰ ਕਰੋ, ਇੱਕ ਵਾਰੀ ਦਰਸ਼ਨ ਦੇ ਜੋ। ਤੇ ਬਾਰ ਬਾਰ ਬੇਨਤੀਆਂ ਕਰਨ ਤੋਂ ਬਾਅਦ ਇੱਕ ਦਿਨ ਅੰਦਰਲੀਆਂ ਤਾਰਾਂ ਖੜਕੀਆਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਦਾ ਬਚਨ ਹੈ, ਪੰਜ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਰ ਨੀਮ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਛੇਵੇਂ ਪਾਤਸ਼ਾਹ ਅੰਦਰਲੀਆਂ ਤਾਰਾਂ ਜਦੋਂ ਖੜਕੀਆਂ ਤੇ ਮਹਾਰਾਜ ਤੱਕ ਆਵਾਜ਼ ਪਹੁੰਚੀ, ਸੁਣ ਲਈ। ਸੇਵਾਦਾਰਾਂ ਨੂੰ ਕਹਿੰਦੇ ਸੀ ਚਲੋ ਭਾਈ ਕਰੋ ਤਿਆਰੀ ਚੱਲਣਾ, ਕਹਿੰਦੇ ਮਹਾਰਾਜ ਜੀ ਕਿੱਥੇ ਜਾਣਾ? ਸਤਿਗੁਰ ਕਹਿੰਦੇ ਕੋਈ ਬੁਲਾ ਰਿਹਾ, ਚਲੋ ਚਲੀਏ ਜਲਦੀ ਜਾਣਾ। ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜਿਆਂ ਤੇ ਨਾਲ ਸੇਵਾਦਾਰ ਸਵਾਰ ਹੋ ਗਏ, ਸਤਿਗੁਰੂ ਘੋੜੇ ਤੇ ਸਵਾਰ ਤੇ ਭਾਈ ਕੰਠੇ ਦੇ ਕੋਲ ਪਹੁੰਚੇ। ਤੇ ਸਾਧ ਸੰਗਤ ਛੱਪਰੀ ਬੰਨੀ ਹੈ, ਲੱਕੜ ਦਾ ਛੋਟਾ ਜਿਹਾ ਦਰਵਾਜ਼ਾ ਲਾਇਆ ਹੋਇਆ, ਦਰਵਾਜ਼ਾ ਖੋਲ

ਇਹਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਇੱਦਾਂ ਚਰਨਾਂ ਨੂੰ ਹੱਥ ਲਾ ਕੇ ਨਾ, ਫਿਰ ਚਰਨਾਂ ਉੱਤੇ ਸਿਰ ਰੱਖ ਦਿੱਤਾ। ਤੇ ਜਦੋਂ ਭਾਈ ਕੰਠੇ ਨੇ ਮੱਥਾ ਟੇਕਿਆ, ਸਤਿਗੁਰੂ ਕਹਿੰਦੇ ਕੰਠਿਆ ਮੰਗ ਕੁਛ। ਕੰਠਾ ਕਹਿੰਦਾ ਜੀ ਕੁਛ ਨਹੀਂ ਚਾਹੀਦਾ, ਤੁਸੀਂ ਆ ਗਏ ਤੇ ਮੈਂ ਨਮਸਕਾਰ ਕਰ ਲਈ ਬਸ। ਸਤਿਗੁਰ ਕਹਿੰਦੇ ਨਹੀਂ ਕੰਠਿਆ ਕੁਛ ਮੰਗ। ਫਿਰ ਚੁੱਪ। ਤੀਜੀ ਵਾਰੀ ਮਹਾਰਾਜ ਨੇ ਫਿਰ ਆਖਿਆ, ਕਹਿੰਦਾ ਮਹਾਰਾਜ ਜੀ ਮੇਰੀ ਇੱਛਾ ਹੈ ਇੱਕ, ਆਪ ਜੀ ਮਿਹਰ ਕਰੋ, ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਤੁਹਾਡੇ ਦੀਦਾਰ। ਹੋਰ ਤੇ ਇੱਛਾ ਮੇਰੇ ਮਨ ਚ ਕਦੇ ਜਾਗੀ ਨਹੀਂ ਸੀ ਕਿ ਮੈਂ ਦੁਨੀਆਂ ਨੂੰ ਵੇਖਾਂ, ਕਿਉਂਕਿ ਜਿਹੜਾ ਨੇਤਰਹੀਣ ਜਨਮ ਤੋਂ ਹੁੰਦਾ ਨਾ, ਉਹਨੂੰ ਬਹੁਤੀ ਇੱਛਾ ਨਹੀਂ ਹੁੰਦੀ ਅੱਖਾਂ ਦੀ। ਜਿਹਨੂੰ ਅੱਖਾਂ ਪਹਿਲਾਂ ਮਿਲੀਆਂ ਹੋਣ, ਅੱਖਾਂ ਚਲੀਆਂ ਜਾਣ ਉਹਦੀਆਂ ਕਿਸੇ ਬਿਮਾਰੀ ਕਾਰਨ ਜਾਂ ਕੋਈ ਹੋਰ ਕਾਰਨ ਬਣ ਜਾਏ, ਉਹ ਔਖਾ ਹੋ ਜਾਂਦਾ ਉਹਨੂੰ, ਉਹਨੇ ਦੁਨੀਆਂ ਵੇਖੀ ਹੈ। ਪਰ ਜਿਹਨੇ ਵੇਖਿਆ ਹੀ ਨਹੀਂ, ਉਹਨਾਂ ਨੂੰ ਬਹੁਤਾ ਦੁੱਖ ਨਹੀਂ ਹੁੰਦਾ, ਸਾਨੂੰ ਇੱਦਾਂ ਲੱਗਦਾ ਵੀ ਬੜਾ ਦੁਖੀ ਹੈ। ਤੇ ਸਾਧ ਸੰਗਤ ਭਾਈ ਕੰਠਾ ਕਹਿੰਦਾ ਮਹਾਰਾਜ ਦੁਨੀਆਂ ਨੂੰ ਵੇਖਣ ਦੀ ਅੱਜ ਤੱਕ ਇੱਛਾ ਨਹੀਂ ਜਾਗੀ, ਪਰ ਅੱਜ ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਦਰਸ਼ਨ ਕਰਨੇ, ਕਿਰਪਾ ਕਰ ਦਿਓ, ਮਿਹਰ ਕਰ ਦਿਓ। ਭਾਈ ਕੰਠੇ ਨੇ ਅਰਦਾਸ ਕੀਤੀ।

ਸਾਡੀਆਂ ਅੱਖਾਂ ਚੰਮ ਦੀਆਂ ਅੱਖਾਂ ਤੇ ਖੁੱਲੀਆਂ ਨੇ, ਗਿਆਨ ਦੀਆਂ ਅੱਖਾਂ ਨੀ ਖੁੱਲੀਆਂ ਜੇ। ਚੰਮ ਦੀਆਂ ਅੱਖਾਂ ਨਾਲ ਤੇ ਸਾਨੂੰ ਦਿਸੇਗਾ ਕਾਗਜ਼, ਚੰਮ ਦੀਆਂ ਅੱਖਾਂ ਨਾਲ ਤੇ ਰੁਮਾਲੇ ਹੀ ਦਿਸਣਗੇ, ਅੱਖਰ ਹੀ ਦਿਸਣਗੇ। ਤੇ ਜਦੋਂ ਗਿਆਨ ਦੀਆਂ ਅੱਖਾਂ ਖੁੱਲ ਗਈਆਂ ਨਾ, ਫਿਰ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ ਗੁਰੂ ਨਾਨਕ ਨਜ਼ਰ ਆਏ, ਉਹ ਇਹਦੇ ਖੁੱਲੀਆਂ ਨੇ। ਅਸੀਂ ਆਪਣੇ ਵਾਸਤੇ ਜਿੱਦਾਂ ਭਾਈ ਕੰਠਾ ਕਹਿੰਦਾ ਨਾ, ਅਸੀਂ ਆਪਣੇ ਵਾਸਤੇ ਬੇਨਤੀ ਕਰਨੀ ਵੀ ਸੱਚੇ ਪਾਤਸ਼ਾਹ ਜਿੱਥੇ ਆ ਚੰਮ ਦੀਆਂ ਅੱਖਾਂ ਖੋਲੀਆਂ ਨੇ, ਗਿਆਨ ਦੀਆਂ ਅੱਖਾਂ ਵੀ ਖੋਲ ਦਿਓ। ਉਹਨਾਂ ਅੱਖਾਂ ਦੀ ਬਾਬਤ ਹੀ ਅਸੀਂ ਕਹਿੰਦੇ ਹੁੰਦੇ ਹਾਂ ਆਪਾਂ, ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਸੀ, ਪਹਿਲਾਂ ਘੁੱਟ ਭਰਿਆ ਤੇ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਹ ਬਾਟੇ ਵਿੱਚ ਕੀ। ਅੱਖਾਂ ਗਿਆਨ ਦੀਆਂ ਅੱਖਾਂ, ਭਾਈ ਕੰਠੇ ਨੇ ਬੇਨਤੀ ਕੀਤੀ ਆਪਾਂ ਵੀ ਕਰੀਏ।

ਅੱਜ ਛੇਵੇਂ ਪਾਤਸ਼ਾਹ ਸਾਹਮਣੇ ਆ ਖਲੋਤੇ, ਇੱਕ ਪਿਆਰ ਦੇ ਭੁੱਖੇ ਗੋਬਿੰਦ ਭਾਉ ਭਗਤ ਦਾ ਭੁੱਖਾ, ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਮਣੇ ਖੜੇ ਨੇ, ਕਹਿੰਦੇ ਕੰਠਿਆ ਮੰਗ, ਕਹਿੰਦਾ ਮਹਾਰਾਜ ਇੱਕ ਵਾਰੀ ਤੁਹਾਡੇ ਦਰਸ਼ਨ ਕਰਨ ਦੀ ਇੱਛਾ, ਤੇ ਸਤਿਗੁਰਾਂ ਨੇ ਦੋਵੇਂ ਹੱਥ ਅੱਖਾਂ ਤੇ ਰੱਖ ਕੇ ਹੱਥ ਚੁੱਕੇ, ਅੱਖਾਂ ਖੋਲੀਆਂ, ਦਰਸ਼ਨ ਹੋ ਗਏ ਮਹਾਰਾਜ, ਦਿਸਣ ਲੱਗ ਪਏ। ਸਭ ਕੁਝ ਨਜ਼ਰ ਆਉਣ ਲੱਗ ਪਿਆ ਤੇ ਜਦੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਇਹਨੇ ਭੱਜ ਕੇ ਦੂਜਿਆਂ ਤੇ ਨਹੀਂ ਦੇਖਿਆ ਵੀ ਸਾਰਿਆਂ ਵੱਲ ਵੇਖ ਲਾਂ ਜਾਂ ਦੁਨੀਆਂ ਦੇਖਾਂ, ਭੱਜ ਕੇ ਬਾਹਰ ਕਿਹੋ ਜਿਹੇ ਲੋਕ ਨੇ। ਮਹਾਰਾਜ ਦੇ ਚਿਹਰੇ ਵੱਲ ਤੱਕਿਆ ਤੇ ਤੱਕੀ ਜਾਂਦਾ, ਹੋਰ ਪਾਸੇ ਨਹੀਂ ਵੇਖਦਾ, ਤੇ ਮਹਾਰਾਜ ਕਹਿੰਦੇ ਉਹ ਕੰਠਿਆ ਹੁਣ ਹੋਰ ਵੀ ਚਾਹੀਦਾ ਕੁਛ। ਕਹਿੰਦਾ ਮਹਾਰਾਜ ਕਿਰਪਾ ਕਰੋ, ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹੀ ਫੇਰ ਬਣਾ ਦਿਓ। ਮਹਾਰਾਜ ਕਹਿੰਦੇ ਇਹ ਕੀ ਗੱਲ ਬਣੀ ਬਈ, ਲੋਕ ਅੱਖਾਂ ਨੂੰ ਤਰਸਦੇ ਆ ਤੇ ਤੂੰ ਕਹਿੰਦਾ ਮੈਂ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਮੈਨੂੰ ਫੇਰ ਬਣਾ ਦਿਓ। ਕਹਿੰਦਾ ਸੱਚੇ ਪਾਤਸ਼ਾਹ ਅੱਜ ਤੱਕ ਦੁਨੀਆਂ ਨੂੰ ਵੇਖਿਆ ਨਹੀਂ, ਅੱਜ ਤੱਕ ਸੰਸਾਰ ਨੂੰ ਮੈਂ ਵੇਖਿਆ ਨਹੀਂ, ਕੀ ਪਤਾ ਦੁਨੀਆਂ ਕਿਹੋ ਜਿਹੀ, ਮਨ ਬੇਈਮਾਨ ਦਾ ਕੀ ਪਤਾ ਕਿੱਥੇ ਡੋਲ ਜਾਏ, ਤੁਹਾਡੇ ਦਰਸ਼ਨ ਕੀਤੇ ਨੇ ਬਸ ਇਹੀ ਮੂਰਤ ਹਿਰਦੇ 'ਚ ਵਸਾ ਕੇ ਮੈਂ ਜ਼ਿੰਦਗੀ ਨਿਭਾ ਲੈਣੀ, ਲੋੜ ਹੀ ਨਹੀਂ, ਬਸ ਤੁਹਾਡੇ ਦਰਸ਼ਨ, ਤੁਹਾਡਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ, ਇਹ ਮੂਰਤ ਮੈਨੂੰ ਭੁੱਲਣੀ ਨਹੀਂ ਕਦੇ, ਮੈਂ ਕਿਸੇ ਬੰਨੀ ਨਹੀਂ ਵੇਖਣਾ, ਨਾ ਮੈਨੂੰ ਲੋੜ ਹੈ, ਬਸ ਮੈਂ ਤੁਹਾਡੇ ਦਰਸ਼ਨ ਕਰਨੇ ਸੀ ਕਰ ਲਏ, ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਫੇਰ ਬਣਾ ਦਿਓ, ਵੀ ਮਨ ਕਿਤੇ ਡੋਲੇ ਨਾ। ਅਤੇ ਭਾਈ ਕੰਠੇ ਦੀ ਬੇਨਤੀ ਵੇਖੋ ਕੈਸੀ ਪਿਆਰ ਵਾਲੀ,

ਦੇਖਾ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸ ਹੈ ਬਹੁੜ ਜਨਮ ਨਾ ਆਵਾਂ। ਮਹਾਰਾਜ ਕਹਿਣ ਲੱਗੇ, ਗੱਲ ਸੁਣ ਕੰਠਿਆ, ਜਿਹੋ ਜਿਹਾ ਹੈ ਰਹੇਗਾ ਤੇ ਤੂੰ ਹੁਣ ਏਦਾਂ ਦਾ ਹੀ ਰਹੇਗਾ ਤੇ ਏਦਾਂ ਦਾ ਹੀ, ਪਰ ਜਦੋਂ ਨੇਤਰ ਬੰਦ ਕਰਿਆ ਕਰੇਗਾ, ਅੱਖਾਂ ਬੰਦ ਕਰਿਆ ਕਰੇਗਾ, ਜਦੋਂ ਇੱਕ ਵਾਰੀ ਯਾਦ ਕਰਿਆ ਕਰੇਗਾ ਨਾ, ਮੈਂ ਤੇਰੇ ਸਾਹਮਣੇ ਆ ਜਾ, ਹੁਣ ਰਹੇਗਾ ਏਦਾਂ ਹੀ ਤੂੰ। ਬਾਕੀ ਗੱਲ ਕਰਦਾ ਡੋਲਣ ਦੀ, ਨਹੀਂ ਡੋਲੇਗਾ, ਹਰ ਸਮੇਂ ਸਿਮਰਨ ਕਰਿਆ ਕਰ, ਡਟਿਆ ਰਹਿ, ਬਸ ਕਿਰਪਾ ਹੋ ਜਾਏਗੀ। ਫਿਰ ਸਾਧ ਸਿੰਘ, ਉਹ ਭਾਈ ਕੰਠਾ ਨੇਤਰਹੀਨ ਸੀ ਤੇ ਮਾਰ ਨੇ ਨੇਤਰ ਬਖਸ਼ੇ ਤੇ ਨਾਲ ਗਿਆਨ ਦੀਆਂ ਅੱਖਾਂ ਵੀ ਬਖਸ਼ੀ। ਅਸੀਂ ਸਾਰੇ ਅੱਖਾਂ ਵਾਲੇ ਹਾਂ ਤੇ ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ, ਆ ਚੰਮ ਦੀਆਂ ਅੱਖਾਂ ਤੇ ਦਿੱਤੀਆਂ ਨੇ, ਗਿਆਨ ਦੀਆਂ ਅੱਖਾਂ ਵੀ ਦਿਓ ਵੀ ਅਸੀਂ ਤੁਹਾਨੂੰ ਵੇਖ ਸਕੀਏ, ਸਾਡੀ ਸ਼ਰਧਾ ਬਣ ਜਾਏ। ਜਿਹਦੇ ਕੋਲ ਗਿਆਨ ਦੀਆਂ ਅੱਖਾਂ ਜੇ ਸਾਨੂੰ ਮਿਲੀਆਂ ਹੋਣ ਨਾ, ਤੇ ਸਾਨੂੰ ਕਦੇ ਇਹ ਨਾ ਕਹਿਣਾ ਪਵੇ ਕਿ ਭਾਈ ਗੁਰੂ ਗ੍ਰੰਥ ਸਾਹਿਬਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਨਹੀਂ ਜਾਣਾ। ਸਾਨੂੰ ਕਦੇ ਇਹ ਕਹਿਣਾ ਹੀ ਨਾ ਪਵੇ, ਸਟੇਜ ਤੋਂ ਬੋਲਣਾ ਹੀ ਨਾ ਪਵੇ ਕਿ ਭਾਈ ਜਿੰਨਾ ਚਿਰ ਮਾਰ ਦੇ ਸਰੂਪ ਇੱਥੇ ਨੇ ਜਾਇਓ ਨਾ, ਅਰਦਾਸ ਤੋਂ ਪਹਿਲਾਂ ਜਾਇਓ ਨਾ, ਹੁਕਮਨਾਮੇ ਤੋਂ ਪਹਿਲਾਂ ਜਾਇਓ ਨਾ। ਇਹ ਸਾਨੂੰ ਕਦੇ ਕਹਿਣਾ ਹੀ ਨਾ ਪਵੇ ਵੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਰੋਜ਼ ਆਇਆ ਕਰੋ, ਮੱਥਾ ਟੇਕਿਆ ਕਰੋ। ਜਦੋਂ ਗਿਆਨ ਦੇ ਨੇਤਰ ਖੁੱਲ੍ਹ ਜਾਣਗੇ, ਫਿਰ ਤੇ ਕਹਾਂਗੇ ਮੇਰਾ ਸਤਿਗੁਰੂ ਵਾਜੋਂ ਜੀ ਨਹੀਂ ਲੱਗਦਾ, ਮੈਂ ਜਿੰਨਾ ਚਿਰ ਦਰਸ਼ਨ ਨਹੀਂ ਨਾ ਕਰ ਲੈਂਦਾ ਉਹਨਾਂ ਚਿਰ ਮੈਨੂੰ ਆਨੰਦ ਹੀ ਨਹੀਂ ਆਉਂਦਾ। ਅਤੇ ਪਿਆਰ ਵਾਲੇ ਵੇਖੇ ਆ ਕਈ ਸਤਿਗੁਰਾਂ ਦੇ ਚਰਨਾਂ 'ਚ ਬਹਿ ਕੇ ਨਾ, ਜਦੋਂ ਹਰ ਰੋਜ਼ 2 ਮਿੰਟ 4 ਮਿੰਟ ਅੱਖਾਂ ਬੰਦ ਹੁੰਦੀਆਂ, ਇੱਦਾਂ ਬਚਨ ਕਰਨਗੇ ਜਿੱਦਾਂ ਗੱਲ ਕਰ ਰਹੇ ਨੇ, ਸੱਚੇ ਪਾਤਸ਼ਾਹ ਆਹ ਕਿਰਪਾ ਕਰਿਓ, ਮਹਾਰਾਜ ਜੀ ਮਿਹਰ ਕਰਿਓ, ਇੱਦਾਂ ਭਾਵਨਾ ਬਣਾ ਕੇ। ਅਤੇ ਮਹਾਰਾਜ ਭਾਵਨਾ ਵੇਖਣੀ, ਸਾਡੀ ਭਾਵਨਾ ਵੇਖਣੀ, ਸਾਡੇ ਹੱਥ ਜੁੜੇ ਜਾਂ ਸਾਡੇ ਖੰਡ ਪਾਠ ਕਰਾਏ ਜਾਂ ਸਾਡੇ ਲੰਗਰ ਲਾਏ, ਨਹੀਂ ਮਹਾਰਾਜ ਨੇ ਵੇਖਣੇ। ਮਹਾਰਾਜ ਨੇ ਇਹ ਵੇਖਣਾ ਤੇਰੇ ਅੰਦਰ ਭਾਵਨਾ ਕਿੰਨੀ ਚ, ਸ਼ਰਧਾ ਕਿੰਨੀ ਚ। ਅਤੇ ਭਾਵਨਾ ਵਾਲੇ ਗੁਰੂ ਦੇ ਦਰ ਤੋਂ ਲਾਹਾ ਪ੍ਰਾਪਤ ਕਰਦੇ ਨੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਅਸੀਂ ਆਪਣੀ ਭਾਵਨਾ ਬਣਾਈਏ, ਸ਼ਰਧਾ ਬਣਾਈਏ। ਜਦੋਂ ਸ਼ਰਧਾ ਬਣ ਗਈ ਤਾਂ ਫਿਰ ਗੱਲ ਬਣੇਗੀ, ਫਿਰ ਸਾਡੇ ਮੱਥੇ ਟੇਕਣੇ, ਸਾਡੀ ਸੇਵਾ ਕੀਤੀ, ਸਾਡੇ ਖੰਡ ਪਾਠ ਕਰਾਏ, ਸਾਡੇ ਲੰਗਰ ਲਾਏ, ਤਾਂ ਵੀ ਪ੍ਰਵਾਨ ਹੋਣਗੇ। ਭਾਵਨਾ ਬਣਾਈਏ ਅਤੇ ਵੱਧ ਤੋਂ ਵੱਧ ਬਾਣੀ ਦਾ ਜਾਪ ਕਰੀਏ। ਬਾਣੀ ਨਾਲ ਮਨ 'ਚ ਵੈਰਾਗ ਪੈਦਾ ਹੁੰਦਾ, ਅਤੇ ਜਦੋਂ ਵੈਰਾਗ ਬਣਦਾ ਫਿਰ ਭਗਤੀ ਵਿੱਚ ਮਨ ਜੁੜਦਾ। ਸਾਧ ਸੰਗਤ ਜਿਹਦਾ ਮਨ ਵੈਰਾਗੀ ਨਹੀਂ, ਉਹ ਭਗਤੀ ਕਰ ਹੀ ਨਹੀਂ ਸਕਦਾ। ਅਤੇ ਮਨ ਵੈਰਾਗ ਜਿਹੜਾ ਹੈ ਉਹ ਸੰਗਤ ਵਿੱਚ ਆ ਕੇ ਵੱਧ ਤੋਂ ਵੱਧ ਬਾਣੀ ਪੜ੍ਹਨ ਨਾਲ ਮਨ ਵਿੱਚ ਵੈਰਾਗ ਬਣ ਜਾਂਦਾ, ਫਿਰ ਮਨ ਜੁੜਦਾ। ਸੋ ਮਹਾਰਾਜ ਮਿਹਰ ਕਰਨ, ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਜੋੜਨ। ਜਿੱਦਾਂ ਅੱਜ ਆਏ ਹਾਂ, ਰੋਜ਼ ਸੁਭਾਅ ਬਣਾਓ, ਕੱਲ੍ਹ ਵੀ ਅੱਜ ਕੀਤੀ ਸੀ, ਜੇ 12 ਘੰਟੇ ਕੰਮ ਕਰਨਾ ਤਾਂ ਪੌਣੇ 12 ਘੰਟੇ ਕਰ ਲਾਂਗੇ, ਕੋਈ ਫਰਕ ਨਹੀਂ ਪੈਂਦਾ। 15 ਮਿੰਟ ਰੋਜ਼ ਗੁਰਦੁਆਰਾ ਸਾਹਿਬ ਆਉਣ ਦਾ ਸੁਭਾਅ ਬਣਾਓ, ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ, ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਆਪਣੀਆਂ ਬੇਨਤੀਆਂ ਅਰਦਾਸਾਂ ਕਰਨੀਆਂ ਨੇ। ਸੱਚੇ ਪਾਤਸ਼ਾਹ ਤੁਸੀਂ ਐਡੀ ਮਿਹਰ ਕੀਤੀ, ਕਿਰਪਾ ਕੀਤੀ ਆ, ਕਿੱਥੋਂ ਤੋਂ ਕਿੱਥੇ ਪਹੁੰਚਾ ਦਿੱਤਾ। ਮੈਂ ਉੱਥੇ ਵੀ ਅਰਜ਼ ਕਰਦਾ ਰਿਹਾ ਪਿਛਲੇ ਦੀਵਾਨਾਂ 'ਚ ਕਿ ਭਾਈ ਇਹ ਪਿਛਲੇ ਦੇ ਆਪਣੇ ਭਰਾਵਾਂ ਵੱਲ ਵੇਖੀ, ਉਹ ਵੀ ਹੈਗੇ ਇੰਡੀਆ ਦੇ ਵਿੱਚ, ਹੁਣ ਗਰਮੀ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਆ, ਅਤੇ ਆਹ ਜੋ ਕੁਝ ਵੀ ਮਿਲਿਆ ਸਭ ਸਤਿਗੁਰਾਂ ਦੀ ਬਖਸ਼ਿਸ਼ ਹੈ। ਕੋਈ ਹੋਰ ਤਾਂ ਕਹਿ ਸਕਦਾ ਰੱਬ ਨੇ ਮੈਨੂੰ ਕੀ ਦਿੱਤਾ, ਪਰ ਸੱਚ ਜਾਣੋ ਜਿਹੜਾ ਇੱਥੇ ਬੈਠੇ ਉਹ ਨਹੀਂ ਇਹ ਕਹਿ ਸਕਦੇ ਵੀ ਰੱਬ ਨੇ ਕੀ ਦਿੱਤਾ, ਇੱਥੇ ਆ ਜਾਣਾ ਹੀ ਬਥੇਰਾ। ਮਨੁੱਖਾ ਸਰੀਰ ਮਿਲ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ, ਫਿਰ ਸਭ ਕੁਝ ਮਹਾਰਾਜ ਨੇ ਦਿੱਤਾ ਹੋਇਆ। ਅਤੇ ਜੇ ਫਿਰ ਵੀ ਪਰਮੇਸ਼ੁਰ ਦੇ ਚਰਨਾਂ ਨਾਲ ਨਾ ਜੁੜੀਏ, ਫਿਰ ਵੀ ਵਾਹਿਗੁਰੂ ਵਾਹਿਗੁਰੂ ਨਾ ਜਪੀਏ, ਫਿਰ ਵੀ ਗੁਰੂ ਗ੍ਰੰਥ ਸਾਹਿਬ ਮਰਦ ਚਰਨਾਂ ਤੋਂ ਦੂਰ ਰਹੀਏ, ਤਾਂ ਫਿਰ ਸਾਡੇ ਮਾੜੇ ਪਾ ਦੇ। ਅਤੇ ਆਓ ਸਤਿਗੁਰਾਂ ਦੇ ਚਰਨਾਂ ਨਾਲ ਜੁੜੋ, ਬਾਣੀ ਔਰ ਬਾਣੀ ਦੇ ਧਾਰਨੀ ਹੋਵੋ। ਸੋ ਜਿੰਨਾ ਕੁ ਸਮਾਂ ਹਾਜ਼ਰੀ ਭਰੀ ਆਪ ਜੀ ਦੇ ਚਰਨਾਂ 'ਚ ਪ੍ਰਵਾਨ ਕਰਨੀ, ਕੱਲ੍ਹ ਦਾ ਦੀਵਾਨ ਹੈ ਇੱਥੇ, ਇੱਕ ਦੀਵਾਨ ਕੱਲ੍ਹ ਰਾਤ ਦਾ ਇਸੇ ਜਗ੍ਹਾ 'ਤੇ ਹੋਣਾ। ਅਤੇ ਅੰਮ੍ਰਿਤ ਛਕਣ ਵਾਸਤੇ ਬੇਨਤੀ ਹੈ ਜ਼ਰੂਰੀ ਸੰਗਤਾਂ ਦੇ ਚਰਨਾਂ 'ਚ, ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਉਹ ਅੰਮ੍ਰਿਤ ਛਕਣ ਵਾਸਤੇ ਪ੍ਰਬੰਧਕਾਂ ਕੋਲ ਨਾਮ ਲਿਖਾਓ, ਤਾਂ ਜੋ ਕੱਲ੍ਹ ਨੂੰ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋ ਸਕੇ। ਜਿੰਨੀ ਕੁ ਸੰਗਤ ਹੋ ਜਾਏਗੀ ਉਸ ਹਿਸਾਬ ਨਾਲ ਫਿਰ ਕੱਲ੍ਹ ਨੂੰ ਰਾਤ ਦੇ ਦੀਵਾਨ ਤੋਂ ਬਾਅਦ ਅੰਮ੍ਰਿਤ ਦਾ ਬਾਟਾ ਤਿਆਰ ਕਰਾਂਗੇ। ਕੱਲ੍ਹ ਰਾਤ ਨੂੰ ਜਿੱਦਾਂ 9:30-10 ਵਜੇ, ਬਾਕੀ ਦਾ ਪ੍ਰੋਗਰਾਮ ਆਪ ਜੀ ਨੂੰ ਕੱਲ੍ਹ ਦੱਸ ਦਿੱਤਾ ਜਾਏਗਾ। ਅਤੇ ਵੱਧ ਤੋਂ ਵੱਧ ਮਨ ਬਣਾ ਕੇ ਨਾਮ ਲਿਖਾਓ। ਪਹਿਲਾਂ ਤਾਂ ਸੰਗਤ ਨੂੰ ਬੇਨਤੀ ਹੈ ਕਿ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਜਾਣਾ ਸਾਰਿਆਂ ਨੇ, ਪਹਿਲਾਂ ਨਹੀਂ ਜਾਣ ਦੀ ਖੇਚਲਾ ਕਰਨੀ। ਹਾਜ਼ਰੀ ਸਾਡੀ ਅਰਦਾਸ ਵਿੱਚ ਲੱਗਣੀ ਹੈ। ਅਰਦਾਸ ਵਿੱਚ ਅਰਦਾਸੀਏ ਸਿੰਘ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਬੇਅੰਤ ਸੰਗਤਾਂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਨੇ, ਅਤੇ ਹਾਜ਼ਰੀ ਸਾਡੀ ਅਰਦਾਸ ਵਿੱਚ ਲੱਗਦੀ ਹੈ। ਅਤੇ ਬੇਨਤੀ ਹੈ ਭਾਈ, ਸਿੱਖ ਦੇ ਕੋਲ ਅਰਦਾਸ ਤੋਂ ਬਿਨਾਂ ਹੋਰ ਹੈ ਹੀ ਕੀ? ਸਾਡੀ ਪਾਵਰ ਤਾਂ ਸਾਡੇ 'ਚ ਹੈ ਨਹੀਂ ਕੋਈ, ਇਹ ਸਭ ਸਤਿਗੁਰਾਂ ਦੀ ਦਿੱਤੀ ਹੋਈ ਦਾਤ ਹੈ, ਅਤੇ ਅਰਦਾਸ ਹੀ ਕਰਨੀ, ਅਰਦਾਸ ਤੋਂ ਪਹਿਲਾਂ ਨਹੀਂ ਜਾਣਾ ਕਿਸੇ ਨੇ। ਉਹਦੇ ਆਗਿਆ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ,
कहो नानक सब तेरी वड्याई कोई ना हो ना जाने। सो प्रबंधकां नूं बेनती है भी कल दे दीवान च वध चढ़ के इदां ही जो आ साउंड का प्रबंध भी जरा जरूरी है। संगत का इकट्ठ बहुत हुंदा ए, मैं वेख्या इंडिया दे विच ते आप जी ने वेख्या ही है। जे 10 किले च पंडाल लग्या होवे ते 10 किले विच भी उन्हां दा प्रबंध हुंदा। इत्थे मैं वेख्या गुरुद्वारे ते बड़े महाराज की कृपा है ते इस पक्ष तों सदा ही कच रही है हर गुरुद्वारे च। ते बेनती है भी चाहे बेनती करके बाहरों कितों मंगा लियो, ये जरूरी है। ते मैं ते कल सिंघां नूं कहिंदा सी मैं अगली वारी भावें सूट के सौन ना हुण साउंड अपना नाल ही लैके आऊंगा जी। फिर आनंद बजदा है जदों संगत विच संगत नूं पूरी समझ पवे ते सानूं भी आनंद आउंदा। तां ही उत्थे इंडिया विच वेख्या 4-4 घंटे लग जाण ते पता ही नहीं लगता ना जी करदा समाप्ती करन नूं। दीवान च ही कई कहणगे नहीं जी समा होर लाओ, 2-2 रात दे वजे हुंदे फिर कहणगे होर करो जी समा। बड़ी महाराज की कृपा होंगी ते चलो इत्थे भी महाराज की मेहर आ। सोहना प्रबंध सारियां संगतां दा प्रबंधकां दा। कल दा एक दीवान अपना इत्थे आ, वध चढ़ के संगतां ने पहुँच के लाहा प्राप्त करना कल रात दा। ते कोई 7 to 9-10 बजे तक होएगा, 7 to 10 दा समा ला लो। बाकी अज रात दा दीवान गुरद्वारा नानक सर 68 वो भी इत्थे किते नेड़े ही आ। संगतां वध चढ़ के पहुँच के लाहा प्राप्त करन जो जिथे संत महाराज संत बाबा ईश्वर सिंह राड़ा साहब वाले महापुरखां दा लास्ट दीवान लगे है। तो उत्थे अज रात दा दीवान है भाई, संगतां वध चढ़ के उस दीवान च ही पहुँचन। ऐतवार आ, अज छुट्टी हुई आ, जिहड़े अज आए आ रात दे दीवान च वी लाहा लो। बाकी कल दा जिहड़ा है रात दा दीवान इसे गुरद्वारा साहब होएगा। वध चढ़ के संगतां पहुँच के लाहा प्राप्त करो। बाकी जिन्हां दा मन मन्ने ਉਹ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ ਅਤੇ ਨਾਮ ਲਿਖਾਓ ਜ਼ਰੂਰ ਪ੍ਰਬੰਧਕਾਂ ਕੋਲ, ਇੱਥੇ ਦੀ ਕਮੇਟੀ ਕੋਲ ਨਾਮ ਲਿਖਾਓ, ਅੱਜ ਜਾਂ ਕੱਲ੍ਹ ਲਿਖਾ ਦਿਓ ਤਾਂ ਜੋ ਸ਼ਾਮ ਤੱਕ ਪਤਾ ਲੱਗੇ ਤਾਂ ਹੀ ਅੰਮ੍ਰਿਤ ਸੰਚਾਰ ਹੋਏਗਾ ਜੇ ਨਾਮ ਆਉਣਗੇ। ਤਿਆਰੀ ਉਸ ਹਿਸਾਬ ਨਾਲ ਕੀਤੀ ਜਾਏਗੀ। ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਭੈਣਾਂ ਵੀ ਵੀਰ ਭਰਾ ਵੀ ਅਤੇ ਉਹ ਅੰਮ੍ਰਿਤ ਛਕਣ ਵਾਸਤੇ ਮਨ ਬਣਾਉਣ, ਕੱਲ੍ਹ ਨੂੰ ਫਿਰ ਜਿੰਨੇ ਅਸੀਂ 4-5 ਸਿੰਘ 6-7 ਆਏ ਹਾਂ ਉੱਥੋਂ ਅਤੇ ਉਹਨਾਂ ਵਿੱਚੋਂ ਹੀ 5 ਪਿਆਰੇ ਦਾਸ ਵੀ ਨਾਲ ਹੀ ਹਾਜ਼ਰੀ ਭਰਦਾ। ਚਲੋ ਇੱਥੇ ਸਿੰਘ ਘੱਟ ਹੋਣ ਕਰਕੇ ਅਤੇ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਣਾ। ਜਿਨ੍ਹਾਂ ਜਿਨ੍ਹਾਂ ਦੀ ਇੱਛਾ ਹੈ ਅੰਮ੍ਰਿਤ ਛਕਣ, ਜਿਹੜੇ ਸਾਬਕਾ ਅੰਮ੍ਰਿਤਧਾਰੀ ਨੇ ਉਹ ਭਾਈ ਦੁਆਰਾ ਸਿੰਘ ਸਜੋ ਦੁਆਰਾ ਆਪਣੀ ਕੀਤੀ ਭੁੱਲ ਬਖਸ਼ਾਓ, ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ। ਸਾਡੇ ਢਹਿਣ ਦੀ ਦੇਰ ਹੈ, ਉਹਦੇ ਬਖਸ਼ਣ ਦੀ ਕੋਈ ਦੇਰ ਨਹੀਂ। ਅਸੀਂ ਆ ਕੇ ਬੇਨਤੀ ਕਰੀਏ ਵੀ ਸੱਚੇ ਪਾਤਸ਼ਾਹ ਜੁੜਿਆ ਸਾਂ ਮੈਂ, ਟੁੱਟ ਗਿਆ ਭੁੱਲ ਬਖਸ਼ੋ ਅਤੇ ਮਹਾਰਾਜ ਨੇ ਬਖਸ਼ ਲੈਣਾ। ਜਿਨ੍ਹਾਂ ਜਿਨ੍ਹਾਂ ਦੀ ਇੱਛਾ ਭਾਈ ਤਿਆਰੀ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚੋ ਅਤੇ ਵੱਧ ਤੋਂ ਵੱਧ ਨਾਮ ਅੱਜ ਵੀ ਲਿਖਾਓ ਕੱਲ੍ਹ ਵੀ ਲਿਖਾਓ ਤਾਂ ਜੋ ਕੱਲ੍ਹ ਨੂੰ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੀਏ। ਕੱਲ੍ਹ ਦਾ ਰਾਤ ਦਾ ਦੀਵਾਨ ਫਿਰ ਹੋਣਾ, ਇਸੇ ਤਰ੍ਹਾਂ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਸਮਾਂ ਦਿੱਤਾ 7 to 10। ਅੱਜ ਤਾਂ ਚਲੋ ਛੁੱਟੀ ਸੀ ਅਤੇ ਛੁੱਟੀ ਵੇਲੇ ਤਾਂ ਸਾਰੇ ਕਹਿੰਦੇ ਚਲੋ ਜੀ ਵਿਹਲੇ ਹੀ ਹਾਂ ਚਲੋ ਚੱਲੀਏ, ਅਤੇ ਆਨੰਦ ਤਾਂ ਫਿਰ ਆਉਣਾ ਜੇ ਸਮੇਂ 'ਚੋਂ ਸਮਾਂ ਕੱਢ ਕੇ ਆਓ। ਆਖੋ ਸਤਨਾਮ, ਜੇ ਕੰਮਾਂ ਦੇ ਵਿੱਚੋਂ ਸਮਾਂ ਕੱਢ ਕੇ ਆਓ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਰਾਤ ਵੀ ਵੇਖਿਆ, ਪਰਸੋਂ ਵੀ ਵੇਖਿਆ, ਕਿਤੇ ਕੰਮਾਂ ਦੇ ਵਿੱਚ ਵੀ ਭਾਵੇਂ ਸੀ ਅਤੇ ਸੰਗਤ ਦਾ ਇਕੱਠ ਬਹੁਤ ਹੁੰਦਾ ਰਿਹਾ। ਜਿੱਥੇ ਵੀ ਦੀਵਾਨ ਲੱਗੇ ਨੇ, ਭਾਵੇਂ ਸੋਮਵਾਰ ਹੋਵੇ, ਭਾਵੇਂ ਮੰਗਲਵਾਰ ਹੋਵੇ, ਭਾਵੇਂ ਐਤਵਾਰ ਹੋਵੇ, ਐਤਵਾਰ ਨਾਮ ਹੀ ਹੋਵੇ, ਸੰਗਤ ਫਿਰ ਵੀ ਹਾਜ਼ਰੀ ਭਰਦੀ ਰਹੀ ਹੈ। ਪੂਰਾ ਦਰਬਾਰ ਸਾਹਿਬ ਭਰਦੇ ਰਹੇ ਆ ਜਿੱਥੇ ਜਿੱਥੇ ਦੀਵਾਨ ਲੱਗੇ ਆ, ਅਤੇ ਥੱਲੇ ਵੀ ਉੱਪਰ ਵੀ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆਉਂਦੀ ਹੈ। ਸੰਗਤਾਂ ਦਾ ਪ੍ਰੇਮ ਅਤੇ ਵੱਧ ਚੜ੍ਹ ਕੇ ਸੰਗਤਾਂ ਸਮਾਂ ਲਾਹਾ ਪ੍ਰਾਪਤ ਕਰੋ ਅਤੇ ਆਪਣੇ ਸਮੇਂ ਨੂੰ ਕੀਮਤੀ ਬਣਾਈਏ। ਨਹੀਂ ਤਾਂ ਔਧ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਔਧ ਜਿਹੜੀ ਆ ਇਹ ਦਿਨ ਅਤੇ ਰਾਤ ਉਮਰ ਜਿਹੜੀ ਆ ਘਟਦੀ ਜਾ ਰਹੀ ਹੈ ਅਤੇ ਸਵਾਸਾਂ ਦਾ ਭਰੋਸਾ ਕੋਈ ਨਹੀਂ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸੋ ਇੱਕ ਸਵਾਸ ਜਿਹੜਾ ਅੰਦਰ ਗਿਆ, ਭਰੋਸਾ ਨਹੀਂ ਵੀ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਵੱਧ ਚੜ੍ਹ ਕੇ ਲਾਹਾ ਲਈਏ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੀਏ। ਬਾਣੀ ਔਰ ਬਾਣੇ ਦੇ ਧਾਰਨੀ ਹੋਈਏ। ਅੰਮ੍ਰਿਤ ਛਕੋ, ਸਿੰਘ ਸਜੋ, ਦਾੜੀਆਂ ਕੇਸ ਰੱਖੋ, ਨਸ਼ਿਆਂ ਦਾ ਤਿਆਗ ਕਰੋ। ਇਹੀ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਹਨ। ਸਾਰੀ ਸੰਗਤ ਬੋਲੋ, ਆਨੰਦ ਸਾਹਿਬ ਵਿੱਚ ਫਿਰ ਅਰਦਾਸ, ਫਿਰ ਹੁਕਮਨਾਮੇ। ਅਰਦਾਸ ਹੁਕਮਨਾਮਿਆਂ ਤੋਂ ਬਾਅਦ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਜਿਹੜੀ ਸੰਗਤ ਹੁਣ ਤੱਕ ਨਹੀਂ ਬੋਲੀ ਉਹ ਭਾਈ ਸਾਰੇ ਗੱਜ ਵੱਜ ਕੇ ਪੜਿਓ ਕਿੰਨੇ ਹਿੱਸਿਆਂ 'ਚ। ਰਾਮ ਕਲੀ ਮਹੱਲਾ 3 ਆਨੰਦ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Tana Sri Mahalla Pehla, Kar Pehla Chaupadi,

ਨਾਨਕ ਬਿਨਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ ਨਾਮ ਖਸਮ ਕਾ ਚੇਤਨਾ ਕੀਆ ਕਪਟੀ ਕਪਟ ਕਮਾਣਾ ਜਮ ਦੁਆਰ ਜਾਂ ਪਕੜ ਚਲਾਇਆ।

ਭਾਵੈ ਸਭ ਆਖੋ ਸੰਸਾਰ, ਤੁਧ ਭਾਵੈ ਅੱਧੀ ਪਰਵਾਨ, ਨਾਨਕ ਜਾਣੈ ਜਾਣ ਸੁਜਾਨ, ਤਨਾਸਰੀ ਮਹ

ਦੂਜੇ ਪਾਏ ਸਭ ਪਰਜਿਵ ਗੋਈ, ਮਨਮੁਖ ਚੋਟਾਂ ਖਾਏ ਆਪਣੀ ਪਤ ਖੋਈ, ਗੁਰ ਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ, ਗੁਰਮੁਖ ਉਭਰੇ ਹਰ ਸਰਨਾਈ, ਰਾਮ ਨਾਮ ਰਾਤੇ ਭਗਤ ਦਿਰੜਾਈ, ਭਗਤ ਕਰੇ ਜਨ ਵਡਿਆਈ ਪਾਈ, ਸਾਚ ਰੱਤੇ

ਹਾਰਨਹਾਰ ਨਾਸਰੀ ਮਹੱਲਾ ਤੀਜਾ ਜੋ ਹਰ ਸੇਵਹਿ ਤਿਨ ਬਲ ਜਾਉ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਸੰਭਾਲਿਓ ਦੁਖ ਜਾਏ।

ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤ ਇਕਾਕੀ ਰਹਾਓ। ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ, ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ, ਦਿਨਿਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਿਵ ਚੜਿਓ ਚੰਦ ਚੰਦਾਕੀ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ, ਜਨ ਨਾਨਕ ਕਹੋ ਪ੍ਰਭ ਕਿਰਪਾ ਕੀ ਜੈ, ਕਰ ਦਾਸਨ ਦਾਸ ਦਸਾਕੀ। ਸਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਧੁਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਰ ਧਾਰ ਵਿਚਾਰ ਮਰਾਰ ਰਮੋ ਰਮ, ਮਨ ਮੋਹਨ ਨਾਮ ਜਪੀਨੇ, ਅਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ, ਗੁਰਪੂਰੈ ਪ੍ਰਗਟ ਕਰ ਦੀਨੇ, ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ, ਹਰ ਸੰਗ ਹਰੀ ਸਤ ਸੰਗ ਭਏ, ਹਰ ਕੰਚਨ ਚੰਦਨ ਕੀਨੇ ਰਹਾਉ। ਨਵ ਛੇ ਖਟ ਬੋਲਹਿ ਮੁਖ ਆਗਰ, ਮੇਰਾ ਹਰ ਪ੍ਰਭ ਇਵ ਨਾ ਪਸੀਨੇ, ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਇਉ ਹਰ ਪ੍ਰਭ ਮੇਰਾ ਪੀਨੇ। ਧਨਾਸਰੀ ਮਹੱਲਾ ਚੌਥਾ, ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ, ਹਰ ਦਰਗਾਹ ਭਾਵਹਿ ਫਿਰ ਜਨਮ ਨਾ ਆਵਹਿ, ਹਰ ਹਰ ਹਰ ਜੋਤ ਸਮਾਈ, ਜਪ ਮਨ ਨਾਮ ਹਰੀ ਹੋਹੇ ਸਰਬ ਸੁਖੀ, ਹਰ ਜਸ ਊਚ ਸਭਨਾ ਤੇ ਉਪਰ, ਹਰ ਹਰ ਹਰ ਸੇਵ ਛਡਾਈ ਰਹਾਉ। ਹਰ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ, ਤਬ ਹਰ ਸਿਉ ਪ੍ਰੀਤ ਬਣ ਆਈ, ਬਹੁ ਚਿੰਤ ਵਸਾਰੀ ਹਰ ਨਾਮ ਉਰ ਧਾਰੀ, ਨਾਨਕ ਹਰ ਭਏ ਹੈ ਸਖਾਈ। ਧਨਾਸਰੀ ਮਹੱਲਾ ਚੌਥਾ, ਹਰ ਪੜ ਹਰ ਲਿਖ ਹਰ ਜਪ ਹਰ ਗਾਓ, ਹਰ ਭਉ ਜਲ ਪਾਰ ਉਤਾਰੀ, ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ, ਇਵ ਭਣ ਹਰ ਨਾਮ ਮੁਰਾਰੀ, ਮਨ ਜਪੀਐ ਹਰ ਜਗਦੀਸ, ਮਿਲ ਸੰਗਤ ਸਾਧੂ ਮੀਤ, ਸਦਾ ਆਨੰਦ ਹੋਵੇ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ ਰਹਾਉ। ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਭਈ ਹਮਾਰੀ, ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰ ਆਏ ਪਰਿਓ ਹੈ ਸਰਨ ਤੁਮਾਰੀ। ਧਨਾਸਰੀ ਮਹੱਲਾ ਚੌਥਾ, ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ ਮੁਨ ਜਨ, ਸਭ ਚਾਹੈ ਹਰ ਜੀਉ ਤੇਰੋ ਨਾਉ, ਗੁਰ ਪ੍ਰਸਾਦ ਕੋ ਬਿਰਲਾ ਪਾਵੇ, ਜਿਨ ਕੋ ਲਲਾਟ ਲਿਖਿਆ ਧੁਰ ਭਾਉ, ਜਪ ਮਨ ਰਾਮੈ ਨਾਮ ਹਰ ਜਸ ਊਤਮ ਕਾਮ, ਜੋ ਗਾਵਹਿ ਸੁਣਹਿ ਤੇਰਾ ਜਸ ਸਵਾਮੀ, ਹਉ ਤਿਨ ਕੈ ਸਦ ਬਲਿਹਾਰੈ ਜਾਉ ਰਹਾਉ। ਸਰਨਾਗਤ ਪ੍ਰਿਤਪਾਲਕ ਹਰ ਸਵਾਮੀ, ਜੋ ਤੁਮ ਦੇਹੋ ਸੋਈ ਹਉ ਪਾਉ, ਦੀਨ ਦਿਆਲ ਕਿਰਪਾ ਕਰ ਦੀਜੈ, ਨਾਨਕ ਹਰ ਸਿਮਰਨ ਕਾ ਹੈ ਚਾਉ। ਧਨਾਸਰੀ ਮਹੱਲਾ ਚੌਥਾ, ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ, ਹਰ ਦਰ ਤਿਨਕੀ ਊਤਮ ਬਾਤ ਹੈ ਸੰਤੋ,

0: ਤੇੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਅਪਾਦ ਗਤਿ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਪਵਜਲ ਕਰਨਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਡੇ ਸਤਿਗੁਰ ਅਰਜਨ ਦੇਵ ਖੇਸ ਮਚਾ ਰਿਹਾ ਅੱਗ ਤਵੀ ਦੇ ਸਿਰ ਤੇ ਪਾ ਰਿਹਾ ਤੱਤੀ ਰੇਤ, ਉਹਨੂੰ ਵੀ ਨੀ ਕਿਹਾ ਤੇਰਾ ਮੁੰਡਾ ਮਰ ਜਾਵੇ, ਉਹਨੂੰ ਵੀ ਨੀ ਕਿਹਾ ਤੂੰ ਬੁਰਾ ਪਾਪੀ ਹੈ ਮੇਰੇ ਸਿਰ ਤੇ, ਉਹਨੂੰ ਵੀ ਕਹਿਤਾ ਤੇਰਾ ਕੀਆ ਮਿੱਠਾ ਲੱਗ। ਗਿਆਨੀਆਂ ਨੇ ਵੀ ਮਾਰ ਤੇ ਕੁਲਾਂ ਦਾ ਨਾਸ਼ ਕਰਤਾ, ਤੇ ਗਿਆਨੀਆਂ ਦੀ ਲੜਾਈ ਦਾ ਤੁਹਾਨੂੰ ਪਤਾ, ਗਿਆਨੀ ਨਾ ਤਾਂ ਤਲਵਾਰ ਰੱਖੇ, ਨਾ AK-47 ਰੱਖੇ, ਨਾ ਨੇਜਾ ਰੱਖੇ, ਨਾ ਬੰਦੂਕ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਗਿਆਨੀਆਂ ਦੀ ਲੜਾਈ ਤਾਂ ਨਾ ਇੱਕ ਗਿਆਨੀ ਨੇ ਜੇ ਦੂਜੇ ਨੂੰ ਮਾਰ ਲੈ ਨਾ, ਕਥਾ ਵਿੱਚ ਇੱਕ ਬੋਲ ਬੋਲ ਜਾਣਾ, ਅਗਲਾ ਉੱਠਣ ਜੋਗਾ ਨਹੀਂ ਰਹਿਣਾ। ਸਾਡੀ ਤਾਂ ਗਿਆਨੀਆਂ ਦੀ ਲੜਾਈ ਇੰਨੀ ਹੈ, ਬਸ ਇੱਕ ਬਚਨੇ ਕਹਿ ਦੇਣਾ, ਬਸ ਉਹਨੇ ਸਮਝ ਜਾਣਾ ਵੀ ਗੱਲ ਖਤਮ ਹੋ ਗਈ, ਦੂਏ ਦਿਨ ਨਾ ਆ ਗਿਆ ਸਟੇਜ ਤੇ। ਗਿਆਨੀਆਂ ਦੀ ਡਾਂਗ ਖੜਕੀ ਹੈ, ਧਿਆਨੀਆਂ ਦੀ, ਸ਼ਨਾਨੀਆਂ ਦੀ। ਮੈਂ ਇੰਨੇ ਤੀਰਥਾਂ ਤੇ ਨਹਾਤਾ, ਤੂੰ 7 ਤੇ ਹੀ ਨਹਾਤਾ, ਮੈਂ ਤਾਂ 50 ਤੇ ਨਹਾਇਆ। ਦਾਨੀ ਵੀ ਲੜਦੇ ਨੇ, ਇੱਥੇ ਪਿਆਰ ਨਾਲ ਸੁਣਿਓ, ਜੇ ਲੜਦਾ ਨੀ ਤਾਂ ਪ੍ਰੇਮੀ ਨੀ, ਝਗੜਾ ਹੀ ਨੀ। ਬਹੁਤ ਬਰੀਕ ਗੱਲ ਸੁਣਿਓ, ਪ੍ਰੇਮੀ ਕਿਉਂ ਨੀ ਲੜਦਾ, ਕਦੇ ਸੋਚੇ? ਕਿਉਂ ਪ੍ਰੇਮ ਨੂੰ ਐਡੀ ਉੱਚੀ ਦਰਜਾ ਦੇ ਤਾ? ਜਿਨ ਪ੍ਰੇਮ ਕੀਓ ਕਿਤੇ ਲਿਖੇ ਹੀ ਨੀ, ਜਿਨ ਦਾਨ ਕੀਓ ਤੇ ਨਹੀਂ ਪ੍ਰਪਾਇਓ, ਇਸ਼ਨਾਨ ਕੀਓ ਤੇ ਨਹੀਂ ਪ੍ਰਪਾਇਓ, ਧਿਆਨ ਕੀਓ ਤੇ ਨਹੀਂ ਪ੍ਰਪਾਇਓ, ਪੜ੍ਹਿਆ ਕਿਤੇ ਤੁਸੀਂ? ਜਿਹਨੇ ਕਥਾ ਕੀਤੀ, ਗਿਆਨ ਕੀਓ ਤੇ ਨਹੀਂ ਪ੍ਰਪਾਇਓ, ਨਹੀਂ ਨਹੀਂ, ਜਿਨ ਪ੍ਰੇਮ ਕੀਓ। ਕਿਉਂ ਐਡਾ ਸ਼ਬਦ ਉੱਚਾ? ਪ੍ਰੇਮੀ ਕਦੇ ਲੜਦਾ ਨੀ, ਪੁੱਛੋਗੇ ਕਿਉਂ ਨੀ ਲੜਦਾ? ਲੜਾਈ ਦੂਜੇ ਨਾਲ ਹੁੰਦੀ ਹੈ, ਜਿੱਥੇ ਪ੍ਰੇਮ ਹੋਵੇ ਉੱਥੇ ਦੂਜਾ ਹੁੰਦਾ ਹੀ ਨੀ। ਆਖੋ ਜਦ ਲੜੋਗੇ ਦੂਜੇ ਨਾਲ ਲੜੋਗੇ ਨਾ, ਜਿੱਥੇ ਪ੍ਰੇਮ ਹੈ ਉੱਥੇ ਦੂਜਾ, ਉੱਥੇ ਦੂਜਾ ਰਹਿਣਾ ਹੀ ਨੀ, ਲੜੋਗੇ ਕਿਹਦੇ ਨਾਲ? ਲੜਾਈ ਤਾਂ ਜੇ ਦੂਜਾ ਹੋਵੇ ਤੁਹਾਡੇ ਕੋਲ। ਪ੍ਰੇਮ ਦੇ ਅਰਥ ਹੈ ਪਰੇ ਜਮਾ ਮੈਂ, ਮਹਾਨ ਕੋਸ਼ ਪੜ੍ਹੋ, ਮੈਂ ਤੋਂ ਪਰੇ, ਜਦ ਮੈਂ ਨੀ ਹੈ ਤੇ ਦੂਜਾ ਕੌਣ? ਇਸੇ ਕਰਕੇ ਭਾਠੀਆਂ ਦੀ ਲੜਾਈ, ਰਾਗੀਆਂ ਦੀ ਲੜਾਈ, ਕਥਾ ਵਾਚਕਾਂ ਦੀ ਲੜਾਈ, ਰਾਗੀਆਂ ਦੀ ਲੜਾਈ ਮੇਰੇ 5 ਮਿੰਟ ਜ਼ਿਆਦਾ ਖਾ ਗਿਆ ਹੈ। ਭਾਠੀਆਂ ਦਾ ਪਤਾ ਕੀ ਲੜਾਈ ਹੁੰਦੀ ਹੈ? ਇੱਥੇ ਤਾਂ ਗੁਰਮੁਖ ਮਿਲੇ ਨੇ ਤੁਹਾਨੂੰ ਚੰਗੇ। ਜੇ ਕਿਤੇ 10 ਮਿੰਟ ਇੱਕ ਪਾਠੀ ਨੂੰ ਉੱਪਰ ਹੋ ਜਾਣ ਨਾ ਬੈਠੇ ਨੇ, ਤੇ ਘਰ ਦੇ ਕਹਿਣਗੇ ਗਿਆਨੀ ਜੀ ਚਾਹ ਪੀਓਗੇ ਕਿ ਦੁੱਧ? ਉਹ ਕਹਿੰਦਾ ਮੈਂ ਥੋੜਾ ਪਾਣੀ ਵੀ ਨਹੀਂ ਪੀਂਦਾ, ਤੁਸੀਂ ਮੈਨੂੰ ਛਡਾਇਓ ਹੀ ਨਹੀਂ। 10 ਮਿੰਟ ਉੱਪਰ ਹੋ ਗਏ, ਬਸ ਮੈਂ ਥੋੜਾ ਪਾਣੀ ਵੀ ਨਹੀਂ ਪੀਂਦਾ, ਤੁਸੀਂ ਮੈਨੂੰ ਛਡਾਇਆ ਨਹੀਂ। ਉਹਨੂੰ ਹੱਥ ਬੰਨ ਕੇ ਪੁੱਛੋ ਵੀ ਤੈਨੂੰ ਕੋਈ ਉੱਥੇ ਕੁੱਟਦਾ ਤਾਂ ਜੀ? ਤੂੰ ਛਡਾਉਂਦੇ ਫੜੇ ਬੈਠੇ ਨੇ। ਪਾਠੀਆਂ ਦੀ ਲੜਾਈ, ਕਥਾ ਵਾਚਕਾਂ ਦੀ ਲੜਾਈ, ਇਹਦੇ ਫਲਾਣਾ ਅਰਥ ਗਲਤ ਕਰਤਾ, ਇਹ ਵਿਆਕਰਨ ਨਹੀਂ ਜਾਣਦਾ, ਇਹਨੂੰ ਪਤਾ ਹੀ ਨਹੀਂ ਕਿੱਥੋਂ ਉਦਾਹਰਣ ਦੇ ਗਿਆ। ਇਹ ਸਭ ਦੀ ਲੜਾਈ, ਗੁਰਸਿੱਖ ਪਿਆਰਿਓ ਪਾਠੀ ਚੱਕ ਪੰਜਾਬ ਵਿੱਚ ਜਿਹੜੇ ਮੇਰੇ ਹਾਲ ਦੇ ਬੈਠੇ ਨਾ ਤੁਸੀਂ ਟਾਈਮ ਪੀਸ ਹੁੰਦੇ ਸੀ ਨਾ ਚਾਬੀ ਦੇਣ ਵਾਲੇ ਉਸ ਟੂਲ ਪਰ ਰੱਖਦੇ ਹੁੰਦੇ ਤੇ ਆਪਾਂ ਯਾਦ ਹੋਣਾ ਜਿੱਥੇ ਖੰਡ ਪਾਠ ਹੋ ਗਏ ਤੇ ਜਿਹੜਾ ਪਾਠੀ ਆਉਂਦਾ ਸੀ ਨਾ ਰੌਲ ਬਦਲਣ ਉਹ ਮੱਥਾ ਨਹੀਂ ਸੀ ਟੇਕਦਾ ਪਹਿਲਾਂ ਟਾਈਮ ਪੀਸ ਨੂੰ ਚੱਕ ਕੇ ਚਾਬੀ ਦਿੰਦਾ ਤੇ ਟਾਈਮ ਪੀਸ ਨੂੰ ਹੱਥ ਬੰਨ ਦਿੱਤਾ ਦੇਖੀ ਬਾਬਾ ਕਿਤੇ ਮੇਰੀ ਡਿਊਟੀ ਜਿੰਨਾ ਖੜਜੀ ਮਾਰਿਆ ਜਾਊਗਾ ਅੱਗੇ ਪਿੱਛੇ ਭਾਵੇਂ ਟੁੱਟੀ ਬੁੱਟੀ ਪਰ ਦੇਖੀ ਦੋ ਘੰਟੇ ਔਖੇ ਸੌਖੇ ਲਗਾ ਸਭ ਦੀ ਲੜਾਈ ਇੱਕ ਪ੍ਰੇਮੀ ਹੁੰਦਾ ਗੁਰਸਿੱਖ ਪਿਆਰਿਓ ਜਿਹੜਾ ਚਰਖੜੀ ਤੇ ਵੀ ਹੱਸ ਹੱਸ ਕੇ ਚੜਦਾ ਜਿਹੜਾ ਬੰਦ ਬੰਦ ਵੀ ਹੱਸ ਹੱਸ ਕੇ ਕਟਾਉਂਦਾ ਜਿਹੜਾ ਤਵੀਆਂ ਤੇ ਵੀ ਹੱਸ ਕੇ ਬਹਿੰਦਾ ਗੁਰਸਿੱਖ ਪਿਆਰਿਓ ਜਿਨ ਪ੍ਰੇਮ ਪੀਓ ਉੱਥੇ ਝਗੜਾ ਹੀ ਕੋਈ ਨੀ ਝਗੜਾ ਦੂਜੇ ਨਾਲ ਹੁੰਦਾ ਜਿੱਥੇ ਪ੍ਰੇਮ ਪ੍ਰੇਮ ਹੀ ਵਾਹਿਗੁਰੂ ਹੈ ਉੱਥੇ ਤਾਂ ਇੱਕ ਵਾਹਿਗੁਰੂ ਦੇ ਦੋ ਹੋਵੇ ਉਹ ਵੀ ਲੜ ਪੈਣ ਰੱਬ ਕੋਲ ਵੀ ਲੜਾਈ ਤਾਂ ਹੀ ਨਹੀਂ ਇੱਕ ਹੈ ਜੇ ਕਿਤੇ ਦੂਜਾ ਉੱਥੇ ਵੀ ਚਲਿਆ ਜਾਵੇ ਗੱਲ ਮੁੱਕੀ ਗੁਰਸਿੱਖ ਠਹਿਰੇ ਝਗੜਾ ਖੜਾ ਹੋ ਜਾਵੇ ਸਤਿਗੁਰ ਗੁਰੂ ਅਰਜਨ ਦੇਵ ਕਹਿੰਦੇ ਜਿਹੜੇ ਰਸਤੇ ਨੇ ਕਵਣ ਜੋਗ ਕਵਣ ਗਿਆਨ ਧਿਆਨ ਕਵਣ ਵਿਦ ਉਸਤ ਕਰੀਏ ਬ੍ਰਹਮਾਦਿਕ ਸੰਕਾਦ ਅੰਤਰੋ ਅੰਤ ਨ ਪੜੀਏ ਜੋਗੀ ਜਤੀ ਤਪੀ ਹਾਰ ਕੇ ਗੁਰਸਿੱਖ ਪਿਆਰਿਓ ਇਹਨਾਂ ਸਾਧਨਾ ਨਾਲੋਂ ਨੀ ਮਿਲਿਆ
2: ਜੇ ਕਾਟੀ ਸਿਲਕ ਬਿਆਲ ਪ੍ਰਭ ਤੇ ਜਨ ਲੱਗੇ ਭਗਤੇ
0: ਬਸ ਇਸੇ ਗੱਲ ਮੁੱਕਣੀ ਹੈ ਜਿਹਦੀ ਸਿਲਕ ਕਹੀਏ ਬੇੜੀ ਤਿੰਨ ਗੱਲ ਸਿਲਕਾ ਪਾਈਆਂ ਟੁੱਟਣ ਮੋਤ ਸਰੀਆਂ ਸਿਲਕ ਪਾਠ ਹੈ ਬਾਣੀ ਵਿੱਚ ਧਿਆਨ ਨਾਲ ਪੜਿਆ ਕਰੋ ਤਿੰਨ ਗੱਲ ਸਿਲਕਾ ਉਹ ਜਦੋਂ ਪਠਾਣਾ ਨੇ ਕੀਤਾ ਹਮਲਾ ਤਾਂ ਜਿਤਨੀਆਂ ਹਿੰਦੂ ਇਸਤਰੀਆਂ ਸੀ ਜਿਨ੍ਹਾਂ ਦੇ ਗਲਾਂ ਵਿਚ ਮੋਤੀਆਂ ਦੀਆਂ ਮਾਲਾ ਪਾਈਆਂ ਹੋਈਆਂ ਸੀ ਹਾਰ ਟੁੱਟਣ ਮੋਤ ਸਰੀਆਂ ਮੋਤੀ ਦੀਆਂ ਸਰੀਆਂ ਬਣੀਆਂ ਹੋਈਆਂ ਮਾਲਾ ਹਾਰ ਗਹਿਣੇ ਉਹ ਤੋੜ ਤੋੜ ਕੇ ਮੁਗਲਾਂ ਨੇ ਉਹਨਾਂ ਹਿੰਦੂ ਇਸਤਰੀਆਂ ਦੇ ਗਲਾਂ ਵਿਚ ਬੇੜੀਆਂ ਪਾ ਲਈਆਂ ਤਿੰਨ ਗੱਲ ਸਿਲਕਾ ਇੱਥੇ ਹੁਣ ਮਹਾਰਾਜ ਬਚਨ ਕਰਦੇ ਨੇ ਜੇ ਕਾਟੀ ਸਿਲਕ ਦਿਆਲ ਪ੍ਰਭ ਸਾਡੀ ਸਿਲਕ ਕਾਹਦੀ ਕੱਟਣੀ ਹੈ ਸਾਨੂੰ ਹੈ ਮਾਇਆ ਦੀ ਬੇੜੀ ਇਹ ਹੈ ਬੇੜੀ ਬਹੁਤ ਇਹ ਜੰਜੀਰਾਂ ਬਹੁਤ ਔਖੀਆਂ ਨੇ ਤੋੜਨੀਆਂ ਇਹ ਵੱਡਿਆ ਵੱਡਿਆ ਤਿੰਨ ਟੁੱਟੀਆਂ ਇੱਕ ਜੜ ਇੱਕ ਮਾਇਆ ਚੇਤਨ ਚੇਤਨ ਮਾਇਆ ਤੁਹਾਡਾ ਸਰੀਰ ਹੈ ਜੜ ਮਾਇਆ ਤੁਹਾਡਾ ਧਨ ਦੌਲਤ ਹੈ ਮਾਇਆ ਦੇ ਦੋ ਰੂਪ ਨੇ ਚੇਤਨ ਮਾਇਆ ਸਰੀਰ ਜੜ ਮਾਇਆ ਜਿੰਨੀ ਵੀ ਪ੍ਰੋਪਰਟੀ ਹੈ ਤੁਹਾਡੀ ਇਹ ਜੜ ਮਾਇਆ ਇਥੋਂ ਨਿਕਲਣਾ ਕਿਤੇ ਇਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਮੰਨ ਗਏ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਏ ਮਾਇਆ ਐਸੀ ਮੋਹਣੀ ਭਾਈ ਜੇਤੇ ਜੀਤੇ ਤੇ ਡਹਿਕਾਈ ਡਹਿਕਣਾ ਹੁੰਦਾ ਪੈਰ ਹਿਲਾ ਦਿੰਦੀ ਹੈ ਬੜਿਆ ਬੜਿਆ ਦੇ ਇਹਦੀ ਸਿਲਕ ਇਹਦੀ ਬੇੜੀ ਚੋਂ ਨਿਕਲਿਆ ਕੌਣ ਹੈ ਜੇ ਕਾਟੀ ਸਿਲਕ ਦਿਆਲ ਪ੍ਰਭ ਜਿਸ ਦਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਕਹਿ ਤਾਂ ਸਾਰੇ ਜੱਗ ਨੂੰ ਖਾ ਜੀ ਬਿਨਾਂ ਹੀ ਦੰਤਾਂ ਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ ਬਾਬਾ ਬੁੱਢਾ ਜੀ ਕਹਿੰਦੇ ਫਿਰ ਤਾਂ ਅਸੀਂ ਵੀ ਵਿੱਚੇ ਆ ਗਏ ਫਿਰ ਤਾਂ ਬਚਿਆ ਹੀ ਕੋਈ ਨਾ ਦੇਖੋ ਹੁਣ ਅਗਲੀ ਤੁਗ ਵਿੱਚ ਜਵਾਬ ਮਨਮੁਖ ਖਾਧੇ ਗੁਰਮੁਖ ਉਭਰੇ ਤੇ ਗਾਹਾਂ ਗੁਰਮੁਖ ਦੀ ਨਿਸ਼ਾਨੀ ਜਿਨੀ ਸੱਚ ਨਾਮ ਚੇਤ ਲਿਆ ਜਿਹੜੇ ਇਹਦੇ ਵੱਲ ਮੁੱਖ ਕਰਨਗੇ ਜਿਹੜੇ ਮੁੱਖ ਮਾਇਆ ਵੱਲ ਰੱਖਣਗੇ ਉਹ ਖਾਧੇ ਜਾਣਗੇ ਉਹਨਾਂ ਨੂੰ ਨੀ ਛੱਡਣਾ ਇਹਨੇ ਪਰ ਜਿਹੜੇ ਪਿੱਠ ਕਰ ਲੈਣਗੇ ਮਾਇਆ ਵੱਲ ਤੇ ਮੁੱਖ ਰੱਖਣਗੇ ਗੁਰੂ ਵੱਲ ਪਿੱਠ ਕਰਕੇ ਪਰਛਾਵੇਂ ਵੱਲ ਨਾ ਤੁਹਾਡਾ ਪਰਛਾਵਾਂ ਹੈ ਉੱਥੇ ਖੜਜੇ ਹੋ ਸੂਰਜ ਵਿੱਚ ਪਰਛਾਵੇਂ ਕੰਨੀ ਨੂੰ ਮੂੰਹ ਕਰ ਲਿਓ 80 ਕਿਲੋਮੀਟਰ ਤੇ ਨੱਠੇ ਹੋ 50 ਤੇ ਐਕਸੀਲੇਟਰ ਦਿਓ ਵੀ ਪਰਛਾਵੇਂ ਨੂੰ ਫੜ ਲਈਏ ਤੂੰ ਪਿੱਛੋਂ ਤੇਜ਼ ਹੋਏਗਾ ਉਹਨੇ ਪਹਿਲਾਂ ਤੇਜ਼ ਹੋ ਜਾਣਾ ਨੱਠੋ ਮੂੰਹ ਕਰਕੇ ਪਰਛਾਵੇਂ ਵੱਲ ਇੱਕੋ ਇੱਕ ਤਰੀਕਾ ਉਹਦੇ ਵੱਲ ਪਿੱਠ ਕਰਕੇ ਤੁਰ ਪਏ ਜਿੱਥੇ ਵੀ ਜਾਏਗਾ ਨਾਲੇ ਨਾਲ ਆਊਗਾ ਸਤਨਾਮ ਗੁਰੂ ਵੱਲ ਮੁੱਖ ਕਰਕੇ ਉਹਦੇ ਵੱਲ ਪਿੱਠ ਕਰਦੇ ਦੇਖ ਨਾਲੇ ਨਾਲ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਜਿੱਥੇ ਵੀ ਜਾਂਦੇ ਨੇ ਜੰਗਲਾਂ ਵਿੱਚ ਬੈਠ ਕੇ ਰੱਬ ਦੇ ਪਿਆਰੇ ਉੱਥੇ ਹੀ ਮੰਗਲ ਹੋ ਗਏ ਦੇਖੋ ਬਿਲਡਿੰਗਾਂ ਬਣੀਆਂ ਵੀ ਜਾ ਕੇ ਪੰਜਾਬ ਦੇ ਵਿੱਚ ਆਪਾਂ ਤਾਂ ਕੋਠੀ ਬਣਾਉਂਦੇ ਤੁਸੀਂ ਪੰਜਾਬ ਵਿੱਚ ਜਾ ਕੇ ਮੈਨੂੰ ਪਤਾ ਦੋ ਸਾਲ ਲੱਗ ਜਾਂਦੇ ਹੁਣ ਕੋਠੀ ਤਾਂ ਬਣ ਗਈ ਜੇ ਫਰਸ਼ ਨਹੀਂ ਲੱਗਿਆ, ਫਰਸ਼ ਤਾਂ ਲੱਗ ਗਿਆ ਜੇ ਪੌੜੀ ਚੜਾਉਣੀ ਹੈ, ਪੌੜੀ ਤਾਂ ਚੜ ਗਈ ਜੇ ਬਾਥਰੂਮ ਨਹੀਂ ਬਣੇ। ਹਾਂ ਵੇਖੋ ਜਾ ਕੇ ਜਿੱਥੇ ਵਾਹਿਗੁਰੂ ਦਾ ਨਾਮ ਹੈ, ਦਸ ਦਸ ਹਜ਼ਾਰ ਆਦਮੀ ਦੇ ਬੈਠਣ ਦੇ, ਆ ਇੱਥੇ ਕਦੇ ਬਣੀਆਂ ਬਿਲਡਿੰਗਾਂ ਹੈ। ਇਹ ਮਾਇਆ ਦਾਸੀ ਹੈ ਗੁਰੂ ਦੀ, ਇਹ ਆਪਕਾਰ ਕਮਾਉਂਦੀ ਹੈ। ਜਿੱਥੇ ਵਾਹਿਗੁਰੂ ਦਾ ਨਾਮ ਹੈ ਉੱਥੇ ਜੰਗਲਾਂ ਵਿੱਚ ਮੰਗਲ, ਇੱਕੋ ਪ੍ਰੇਮ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਿਧੀਆਂ ਸਿੱਧੀਆਂ ਬੜਾ ਕੁਝ ਕਰਕੇ ਦੇਖ ਲਿਆ ਆਪਾਂ ਨੇ, ਜੇ ਆ ਵੀ ਜਾਵੇ ਉਹਦੇ ਵਿੱਚ ਬਰਕਤ ਨਹੀਂ ਹੈ ਵਾਹਿਗੁਰੂ ਦੇ ਨਾਮ ਤੋਂ। ਜਿੱਥੇ ਨਾਮ ਹੈ ਕਿਰਤ ਦੇ ਨਾਲ ਉੱਥੇ ਭਗਤਾਂ ਨੇ ਗੁਰਸਿੱਖ ਪਿਆਰਿਓ। ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਕੈਸਾ ਸ਼ੁਭ ਉਪਦੇਸ਼ ਦੇ ਰਹੇ ਨੇ, ਫੇਰ ਪੜੋ ਤੁਕ।
2: ਜੇ ਪਾਟੀ ਸਿਲਕ ਦਿਆਲ ਪ੍ਰਭ ਸੇਈ ਜਨ ਲਗੇ ਭਗਤ।
0: ਭਗਤੀ ਕਿਹੜੀ? ਪ੍ਰੇਮਾ ਭਗਤੀ। ਭਗਤੀਆਂ ਤਾਂ ਬਹੁਤ ਨੇ, ਪਰ ਜਿਨ੍ਹਾਂ ਦੀ ਮਾਇਆ ਦੀ ਬੇੜੀ ਸਿਲਕ ਕੱਟ ਦਿੰਦਾ। ਮੈਂ ਸਵੇਰੇ ਇੱਕ ਬਚਨ ਕੀਤਾ ਸੀ, ਇਹ ਨਾ ਆਖਿਓ ਕਿ ਮਾਇਆ ਛੱਡਣੀ ਹੈ। ਜੇ ਤੁਸੀਂ ਇਸ ਤਰ੍ਹਾਂ ਸੋਚ ਲਏ ਫਿਰ ਮੈਨੂੰ ਪੌੜ ਦੇਣ ਤੇ ਵਿਹੜ ਜਾਓਗੇ। ਵੀ ਬਾਬਾ ਨੇ ਕਿਹਾ ਮਾਇਆ ਕਰਨੀ ਕੀ ਹੈ, ਸਿੱਧੇ ਪਰੇ ਰਹੋ। ਫਿਰ ਤਾਂ ਕਿਰਾਇਆ ਕੋਲ ਸਾਡਾ ਵੀ ਪਿਆ। ਨਹੀਂ ਨਹੀਂ, ਕਿਵੇਂ ਸਿਲਕ ਕੱਟਣੀ ਹੈ? ਵੇਖੋ ਗੁਰਸਿੱਖ ਪਿਆਰਿਓ, ਸਵੇਰੇ ਇੱਕ ਪ੍ਰਮਾਣ ਦਿੱਤਾ ਸੀ ਤੁਹਾਨੂੰ ਕਿ ਜਿੰਨੀਆਂ ਵੀ ਬੋਟਸ ਨੇ, ਬੇੜੀਆਂ, ਨੌਕਾ, ਬੋਟ ਕਹਿੰਦੇ ਤੁਸੀਂ ਬੇੜੀ ਨੂੰ, ਪਾਣੀ ਚ ਚੱਲਦੀ ਹੈ ਨਾ, ਕਦੇ ਤੁਸੀਂ ਕੋਈ ਬੇੜੀ ਪਾਣੀ ਤੋਂ ਬਾਹਰ ਚੱਲਦੀ ਨੀ ਵੇਖੀ ਹੋਣੀ? ਐਮ ਫੋਰ ਤੇ ਦੇਖੀ ਹੈ, ਸਿਕਸ ਤੇ ਕਦੇ ਕੋਈ ਬੇੜੀ ਜਾਂਦੀ? ਪਾਣੀ ਚ ਚੱਲੂਗੀ, ਪਾਣੀ ਤੋਂ ਬਿਨਾਂ ਬੇੜੀ ਚੱਲ ਨੀ ਸਕਦੀ। ਇਹ ਵੀ ਯਾਦ ਰੱਖਿਓ, ਜੇ ਡੁੱਬੂਗੀ ਤਾਂ ਵੀ ਪਾਣੀ ਵਿੱਚ ਡੁੱਬੂ। ਪਾਣੀ ਹੀ ਬੇੜੀ ਨੂੰ ਚਲਾਊਗਾ, ਜਿੱਦਣ ਡੁੱਬੂਗਾ ਉਦਣ ਵੀ ਤਾਂ ਪਾਣੀ ਐਮ ਸਿਕਸ ਤੇ ਡੁੱਬਣੀ ਵੀ ਨੀ, ਨਾ ਇੱਥੇ ਚੱਲ ਸਕੇ ਨਾ ਇੱਥੇ ਡੁੱਬੇ। ਇਹ ਸਰੀਰ ਰੂਪੀ ਬੇੜਾ ਜੀਵਨ ਦਾ, ਇਹ ਮਾਇਆ ਰੂਪੀ ਪਾਣੀ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਚੱਲਣਾ, ਇੱਕ ਕਦਮ ਵੀ। ਅਸੀਂ ਪਖੰਡ ਕਰਦੇ ਕਿ ਫਲਾਣੇ ਬਾਬੇ ਮਾਇਆ ਨਹੀਂ ਲੈਂਦੇ, ਹੁਣ ਮੈਂ ਖਿਆ ਲੈਂਦੇ ਕਾਂ ਕੀ ਲੈਂਦੇ? ਤੇਲ ਕਿੱਥੋਂ ਪੈਂਦਾ ਹੈ? ਗੁਰਦੁਆਰੇ ਕਿੱਥੋਂ ਬਣਦੇ ਨੇ? ਉਹ 500 ਰੁਪਏ ਦੀ ਤਾਂ ਬਾਬੇ ਦੀ ਸੈਂਟ ਦੀ ਸੀਸੀ ਆਉਂਦੀ ਹੈ। ਮਾਇਆ ਕਹਿੰਦੇ ਲੈਂਦਾ ਨੀ, ਪਰਫਿਊਮ ਦੀ ਸੀਸੀ 1000 ਦੀ ਆਉਂਦੀ ਹੈ, 250 ਦੀਆਂ ਜਰੇਬਾਂ ਆਉਣੀ ਹੈ, ਗੱਡੀ ਮਸੀਬ ਹੈ, ਤੇ ਤਿਲ ਕਿੱਥੋਂ ਪਊਗਾ? ਐਸਾ ਝੂਠ ਨੀ ਬੋਲਣਾ ਚਾਹੀਦਾ। ਮੈਂ ਫਰਕ ਨਹੀਂ ਹੈ, ਇੱਧਰ ਨੂੰ ਲਿਆਈ, ਇੱਧਰ ਨੂੰ ਲਿਆ ਕੇ ਰੱਖ ਦੇ ਪੁਰਸ਼ਾਂ ਦਾ ਨਾਮ। ਮਾਇਆ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉੱਪਰ ਮੰਨੋਗੇ ਕਿਸੇ ਨੇ? ਮਹਾਰਾਜ ਨੇ ਹੁਕਮ ਕਰਤਾ, ਕਹੋ ਕਬੀਰ ਜਿਸ ਉਦਰ ਇਸ ਮਾਇਆ। ਇਹਦੇ ਦੋ ਅਰਥ ਨੇ ਸੰਪਰਦਾ ਵਿੱਚ ਪਾਈ। ਉਦਰ ਨਾਮ ਹੈ ਪੇਟ ਦਾ, ਜਿਹਨੂੰ ਪੇਟ ਲੱਗਿਆ ਹੋਇਆ ਉਹਨੂੰ ਮਾਇਆ ਦੀ ਲੋੜ ਪੈ। ਕਹੋ ਕਬੀਰ ਜਿਸ ਉਦਰ ਇਸ ਮਾਇਆ। ਨੰਬਰ ਦੋ, ਜਿਹਨੇ ਪੇਟ ਰਾਹੀਂ ਜਨਮ ਲੈ ਲਿਆ ਮਾਇਆ ਤੋਂ ਬਿਨਾਂ ਸਰ ਨਹੀਂ। ਕਿਹਦਾ ਸਰਦਾ ਇਸ ਕਿਉਂ ਝੂਠ ਬੋਲੀਏ? ਸਾਡੇ ਚੇਲੇ ਚਾਚੜੇ ਨੇ ਪੰਜਾਬ ਵਿੱਚ, ਕਮਿਸ਼ਨ ਏਜੰਟ ਸਾਡੇ ਰੱਖੇ ਹੋਏ ਹੁੰਦੇ ਬਾਬਿਆਂ ਦੇ। ਉਹ ਬਾਬਾ ਤਾਂ ਆਉਂਦੇ ਅਮਰੀਕਾ ਅੰਗਰੇਜ਼ ਡਾਲਰ ਲੈਣ ਪਾਉਂਡ, ਤੇ ਉਹ ਪਿੱਛੋਂ ਪਤਾ ਕੀ ਪ੍ਰਚਾਰ ਕਰਦੇ ਨੇ? ਕਹਿੰਦੇ ਸਾਡੇ ਸੰਤ ਮਹਾਰਾਜ ਇੰਗਲੈਂਡ ਨੂੰ ਤਾਰਨ ਗਏ ਨੇ। ਹਾਂ, ਇੰਡੀਆ ਚ ਸਾਰੇ ਤਰ ਗਏ, ਇੰਡੀਆ ਚ ਕੋਈ ਤਰਨ ਵਾਲਾ ਨਹੀਂ, ਅਮਰੀਕਾ ਚ ਤਾਰਨ ਗਏ ਨੇ। ਵੇਖੋ ਕਿਉਂ ਝੂਠ ਬੋਲਦੇ ਹੋ ਸੰਗਤ ਦੇ, ਸਿੱਧੇ ਕੌਮ ਚਾਰ ਪੈਸੇ ਲੈਣ ਗਏ ਨੇ, ਹੋਰ ਕੀ ਗੱਲ ਹੈ? ਕਿਉਂ ਇੰਡੀਆ ਚ ਤਾਰਨ ਵਾਲੇ ਮੁੱਕਦੇ? ਡੁੱਬਦਾ ਤਾਂ ਪੰਜਾਬ ਜਾਂਦਾ ਤੇ ਤਾਰਨ ਆਏ ਨੇ ਇੰਗਲੈਂਡ, ਤਾਂ ਸਾਰੇ ਟਾਪੂਆਂ ਚ ਖੜੇ, ਕਦੇ ਡੁੱਬੇ ਹੀ ਨੀ, ਉੱਥੇ ਸੁੱਕੇ ਚ ਡੁੱਬਦੇ ਫਿਰਦੇ ਆਪਾਂ। ਜੇ ਕਾਟੀ ਸਿਲਕ ਦਿਆਲ ਪ੍ਰਭ, ਇਹਨੂੰ ਤਿਆਗਣਾ ਨਹੀਂ ਹੈ। ਇੱਕ ਪ੍ਰਮਾਣ ਹੈ ਗੁਰਬਾਣੀ ਵਿੱਚ, ਤੁਸੀਂ ਫਰੂਟਸ ਖਾਂਦੇ ਹੋ ਨਾ, ਫਲ ਇਹ ਦੋ ਤਰ੍ਹਾਂ ਪੱਕਦੇ ਨੇ ਭਾਈ, ਇੱਕ ਤਾਂ ਕੱਚਾ ਫਲ ਤੋੜ ਲਓ ਟਾਣੀ ਨਾਲੋਂ, ਉਹਨੂੰ ਹੀਟ ਅਪ ਕਰਕੇ, ਜਿਹਨੂੰ ਪੈਨ ਪਾਉਣਾ ਕਹਿੰਦੇ ਆਪਾਂ, ਇਹ ਬਹੁਤ ਛੇਤੀ ਪੱਕਦਾ, ਮਾਰਕੀਟ ਵਿੱਚ ਮਹਿੰਗਾ ਵੀ ਵਿਕੂਗਾ ਕਿਉਂਕਿ ਸਮੇਂ ਤੋਂ ਪਹਿਲਾਂ ਆ ਗਏ। ਇੱਕ ਫਲ ਟਾਣੀ ਦੇ ਨਾਲ ਲੱਗ ਕੇ ਪੱਕਦਾ, ਫਰਕ ਕੀ ਹੈ ਦੋਹਾਂ ਚ? ਉਹ ਜਿਹੜਾ ਪਹਿਲਾਂ ਟਾਣੀ ਤੋਂ ਟੁੱਟ ਕੇ ਪਕਾਇਆ ਗਿਆ ਉਹ ਦੇਖਣ ਨੂੰ ਰੰਗਦਾਰ ਵੀ ਹੋਊਗਾ, ਅੰਬ ਵੀ ਲੱਗੂਗਾ, ਪਰ ਓਰਿਜਨਲਿਟੀ ਹੈ ਜਿਹੜੀ ਅਸਲ ਤੱਤ ਅੰਬ ਦਾ ਉਹਦੇ ਵਿੱਚ ਨਹੀਂ ਹੋਊ, ਜਿਹੜੇ ਅਸਲ ਤੱਤ ਅਸਲ ਰਸ ਹੈ ਅੰਬ ਦਾ ਉਹਦੇ ਵਿੱਚ ਨਹੀਂ। ایک وہ فل جہاں ٹانی نہ لگے آ رہا چکر بھی سہے کوڑا بھی اتنے پیا گرمی بھی سہی طوفان بھی چلے جہاں ٹانی نہ لگ کے پکے ہے نا وہ رس آنند مئی ہوں خوش کوئی سائڈ افیکٹ نہیں تمہیں ہوئے گا سکھنے مایا دے ورکش نہ لگ کے پکڑنے ٹوٹ کے نہیں ٹپ ہو کے تپ کر کے پٹیاں چ بیٹھ کے جل تارے کر کے پٹھے لٹکے یہ تو ہیٹپ ہو کے مسالے لا کے پکڑ وہ نہیں وہ رس نہیں ملنا اس واسطے بھائی صاحب بھائی گرداس جی کہہ گئے سگل دھرم میں گرست پردھان ہے یہ دکھ سکھ چلد ہے اپنے ہی نہیں کسی نے بھی چلد ہے دسا نو کرت کرد ستگر پاتشاہ کہنے سلک کیویں کٹنی ہے وہ ایک پرمان کمل جل میں پیدا ہوا دیکھتے نا کمل پھول تھی لوٹس بہت کھڑے ہیں تو اتنے جل میں پیدائش جل میں رہائش جل میں بھوجن چوبی گھنٹے پر وہ تصویر ویکھی کی ہے کمل پھول جل میں کھڑے ٹوبے سروور سپرے پمپ لے لو پندرہ دن وہ سپرے کری جائے پندرہ دن اتو می پی جائے پر اپنے سر تو گلا نہیں ہونے دینا پتیاں سکیاں دیا سکی جی سپرے پمپ لے کے بھی سپرے کرو پانی دا جیسے جل میں کمل نرالم کھڑا پانی پیدائش پانی روزی پانی پر سر نہ نرمل کر لیا پندرہ دن می پی جائے پتے سکے دے سکے وہ سکھا تو جیون مایا پیدا ہوئے ہیں ماتا پتا مایا یہ بھوجن جہاں ملیا پہلے پیار لگا تھن دھد تیرا بھوجن بھی مایا تیرے کپڑے پرورش کپڑے جو کچھ بھی ہے تو رہنا ہے مایا دے ٹوبے وچ پر اپنی مت نو سر نو دماغ نو وچار نو اینا نرمل رکھنا ہے کہ گلا نہیں ہون دینا مرغائی چھوٹا جا پنچھی گرو گرنتھ صاحب بھی جگہ لے گیا کی قیمت ہے مرغائی دی ٹوبے چ رہنی ہے وہ بھی نام لکھنا پیا مرغائی ٹوبے بچ رہی ہے بچ گوٹے مار دی ہے بچے بھی اتنے پیدا کر دی ہے روزی بھی اتو ہی پر جد مرضی پڑ کے دیکھ لو کمب سکے دا سکا جیو مرغائی پنکھ نہ پیجے یہ ہے سکھ کا جیون تہنا چل دے ٹوبے مایا تو بنا جا گے کچھ پر لیپ نہیں لگن دینا یہ داسی بنا کے رکھنا یہ ہے سلک کٹنی گرمکھ مایا یہ سلک جنہوں نے کٹ وہ جی میرے ورگے تو ہے ہی نہیں کچھ تو میں کما پیا گئی ہوں پھر تو لوگوں بھلیکھا ہی پاؤنا ہے تیرے کو ہے ہی کچھ نہیں نہر کے کنڈے کھڑے ہی ہاکا ماری جا جاؤ میری کمنٹری آئے دیکھ لو میں سکا کھڑے وہ تو بڑے ہی نہیں بچ رو اپنے اپنے ویکو میرے کپڑے سکے نے وہ تو کنڈے سے کھڑے ہیں بچ بڑ پھر دیکھا گے تو سکا ہے کہ گلے مایا دے وچ رہ کے سکا رہنا یہ گرسکھ کا جیون یہ سلک جنہوں کی گرو مہاراج کٹ دیں وہ پھر گرست رہتے ہی رب نو مل جائے جے کاٹی سلک دے آل پرب سیجن لگے بھگت مایا رہتے ہی سکھ نے تیاگ نہیں چڈ کے جنگلوں نو نہیں ترنا سارا دھرما گرست دھرم اچا دسا نما کی کرت کرنی ہے ونڈ کے چکنا ونڈ نو یاد رکھنا ہے
2: ہر گر نانک جن پرسو سدا
0: دن سد گر نانک ایسے نے سڈے جنہوں نے بھی انہوں نے درشن کر لے بچن سن لے ات ات بھاو اس جہان بھی لوک بھی پرلوک بھی دوہاں وچ مکتی ایسے وکاراں دے بندھن تو مکتی اگلے جنم وچ پاپاں دے کرم بھگتن تو جمع تو مکتی
2: رب دا تو داتار پرے جات کے تسرنا
0: ہن بینتی کرنی دسدے نے پٹا نو شری گرو ارجن دے مہاراج کہنے بھائی سانو تا تسی کیتی ہے شری گرو نانک دے چرنا وچ بھی پرب داتو داتار دو شبد آئے نے اتنے یہ ارتھ کی ہے واحگرو تاتا نہیں ہے ਤੂੰ ਦਾਤਿਆਂ ਦਾ ਦਾਤ ਹੈ, ਜਿਹੜੇ ਦਾਤੇ ਨੇ ਤੂੰ ਉਹਨਾਂ ਦਾ ਦਾਤ ਹੈ। ਇੱਕ ਗੱਲ ਸੁਖਮਨੀ ਜੀ ਯਾਦ ਰੱਖੋਗੇ, ਉਹਨੇ ਤੁਸੀਂ ਕਿਰਤ ਕਮਾਈ ਸਫਲ ਕਰਦੇ ਹੋ, ਤੁਹਾਡਾ ਧੰਨਵਾਦ, ਪਰਚੀ ਕਟਾਉਂਦੇ ਹੋ, ਲੰਗਰ ਲਾਉਂਦੇ ਹੋ, ਗੋਲਕ ਵਿੱਚ ਮਾਇਆ ਪਾਉਂਦੇ ਹੋ, ਇਮਾਰਤਾਂ ਵਾਸਤੇ ਫੰਡ ਦਿੰਦੇ ਹੋ, ਜਦੋਂ ਵੀ ਸਿੱਖਾਂ ਤੋਂ ਦਾਨ ਕਰਨੇ। ਗੁਰੂ ਅਰਜਨ ਸੁਖਮਨੀ ਸਾਹਿਬ ਕਦੇ ਯਾਦ ਨਾ ਰੱਖੀ ਕਿ ਮੈਂ ਕੁਝ ਦੇਣ ਚੱਲੇ, ਕਦੇ ਵੀ ਖਿਆਲ ਹੀ ਨਾ ਕਰੀ ਮੈਂ 101 ਪੌੜ ਦਿੱਤਾ। ਖਿਆਲ ਕਿਹਦਾ ਕਰਨਾ ਵੀ ਮੈਨੂੰ ਵੀ ਕਿਸੇ ਨੇ ਦਿੱਤਾ। ਪ੍ਰਭ ਦਾਤੋ ਦਾਤ ਹਰ, ਤੂੰ ਕਿਉਂ ਆਪਣਾ ਨਾਮ ਲੈਣਾ ਵਿੱਚ, ਯਾਦ ਕਰ ਜੀ ਨੇ ਤੈਨੂੰ ਦਿੱਤਾ। ਕਿੱਥੇ ਲਿਖਿਆ ਸੁਖਮਨੀ ਵਿੱਚ, ਜੇ ਕੋ ਹੋਏ ਬਹਿ ਦਾਤਾਰ ਇਸ ਦੇਣ ਹਾਰ ਜਾਣੇ ਗਾਵਾ। ਉਹ ਕਿਉਂ ਦਾਨੀ ਕਹਣਾ ਆਪਣੇ ਆਪ ਨੂੰ, ਤੂੰ ਮੂਰਖ ਨਾ ਬਣ, ਤੂੰ ਦਾਨੀ, ਤੂੰ ਤਾਂ ਕਿਸੇ ਦੇ ਦਿੱਤੇ ਹੋਏ ਤੋਂ ਦੇ ਰਹੇ। ਇਸ ਦੇਣ ਹਾਰ ਜਿਹਨੇ ਤੈਨੂੰ ਦਿੱਤੇ ਉਹਨੂੰ ਯਾਦ ਕਰ। ਉਹ ਕੌਣ ਹੈ? ਦਾਤੇ ਦਾਤਾਰ। ਅਸੀਂ ਤਾਂ ਹੀ ਦਾਨ ਕਰਦੇ ਹਾਂ ਜੇ ਸਾਨੂੰ ਦਾਤੇ ਨੇ ਦਿੱਤਾ। ਤੇ ਇੱਕ ਗੱਲ ਹੋਰ ਸੁਣ ਲਿਓ ਕੰਨ ਖੋਲ ਕੇ, ਜੇ ਉਹ ਨਾ ਦਿੰਦਾ ਉਹਦਾ ਕੀ ਵਿਗਾੜੋਗੇ? ਹੈਗੀ ਕੋਈ ਸ਼ਕਤੀ? ਪੜ੍ਹੋ ਤਾਂ ਧਨਾਸਰੀ ਜਰਾ ਕੀ ਲਿਖੇ, ਜੇ ਤੂੰ ਕਿਸੇ ਨਾ ਦੇਈ ਮੇਰੇ ਸਹਿਬਾ ਤਾਂ ਕਿਆ ਕੋ ਕੱਢੇ ਗਹਿਣਾ। ਪੰਜਾਬੀ ਦਾ ਮੁਹਾਵਰਾ, ਗਹਿਣਾ ਤਾਰਨਾ ਕਿਸੇ ਦਾ ਕੁਝ ਵਿਗਾੜਨਾ, ਇਹ ਪ੍ਰੇਜ ਹੈ, ਮੁਹਾਵਰਾ ਪੰਜਾਬੀ ਦਾ। ਇਹ ਵਾਹਿਗੁਰੂ, ਜੇ ਤੂੰ ਕਿਸੇ ਨੂੰ ਰੋਟੀ ਕੱਪੜਾ ਵੀ ਨਾ ਦਵੇ ਫਿਰ ਕਿਹੜਾ ਤੇਰਾ ਕੋਈ ਸਗੀ ਫੁਲਕਾਰ ਲੂਗਾ, ਕੋਈ ਸਤਨਾਮ, ਫਿਰ ਕੀ ਵਿਗਾੜਾਂਗੇ ਆਪਾਂ? ਕੰਡ ਤੋੜਾਂਗੇ? ਬਥੇਰੇ ਫਿਰਦੇ ਹਾਂ, ਦੇਖੋ ਜਾ ਕੇ ਦਿੱਲੀ, ਕਲਕੱਤੇ, ਬੰਬਈ, ਕਲਕੱਤੇ ਵੇਖਿਆ ਕੀ ਹਾਲ ਹੈ? ਇੱਕ ਮਹੀਨਾ ਸਾਡੇ ਜਵਾਨ ਹੁੰਦੇ ਉੱਥੇ, ਐਸੇ ਵੀ ਹਾਲਾਤ ਤੁਸੀਂ ਅੱਖੀ ਵੇਖੇ ਨੇ ਉੱਥੇ ਹੁਣ ਵੀ, ਕਿ ਹੋਟਲ ਵਿੱਚ ਜਿੱਥੇ ਸਾਰੇ ਦਿਨ ਦੀ ਜੂਠ ਗੇਰੀ ਜਾਂਦੀ ਹੈ, ਸ਼ਾਮ ਨੂੰ ਉਹ ਖਾ ਕੇ ਵੀ ਗੁਜ਼ਾਰਾ ਕਰਨ ਵਾਲੇ ਬੰਦੇ ਧਰਤੀ ਤੇ ਨੇ, ਕੀ ਕੰਨ ਤੋੜਨਗੇ ਰੱਬ ਦੀ? ਸਾਰੀ ਜ਼ਿੰਦਗੀ ਕੁੱਲੀ ਨਹੀਂ ਮਿਲੀ, ਕੱਪੜਾ ਨਹੀਂ ਮਿਲਿਆ ਪੈਰਾਂ 'ਚ, ਦਿੱਤੀ ਕੀ ਵਿਗਾੜਨਗੇ ਰੱਬ ਦਾ? ਜੇ ਤੂੰ ਕਿਸੇ ਨਾ ਦੇਈ ਮੇਰੇ ਸਹਿਬਾ ਤਾਂ ਕਿਆ ਕੋ ਕੱਢਿਆ ਜਾਣਾ, ਕੀ ਵਿਗਾੜਾਂਗੇ ਆਪਾਂ ਰੱਬ ਦਾ? ਕੁਝ ਵੀ ਨਾ ਦੇਵੇ ਆਪਾਂ ਨੂੰ, ਆ ਦਿੱਤੀਆਂ ਚੀਜ਼ਾਂ ਵਾਪਸ ਲੈ ਲਵੇ, ਅੱਖਾਂ ਦੀ ਨਿਗਾਹ ਲੈ ਲਵੇ, ਪੈਰਾਂ ਦਾ ਤੁਰਨਾ ਦੇਖੋ, ਕਿੰਨੇ ਅਟੈਕ ਹੋਏ ਹੋਏ ਤੁਹਾਡੇ ਸਾਹਮਣੇ, ਕੀ ਵਿਗਾੜਾਂਗੇ ਰੱਬ? ਪ੍ਰਭ ਦਾਤੋ ਦਾਤਾਰ, ਹੇ ਵਾਹਿਗੁਰੂ ਤੂੰ ਦਾਤਿਆਂ ਦਾ ਦਾਤ ਹੈ। ਭਾਵ ਕੀ ਲੈਣਾ? ਜੋ ਕੁਝ ਮੈਥੋਂ ਤਿਲ ਫੁੱਲ ਤੂੰ ਦਵਾ ਰਿਹਾ ਇਹ ਵੀ ਤੇਰਾ ਹੀ ਦਿੱਤਾ, ਇਹ ਵੀ ਮੈਂ ਨਹੀਂ, ਇਹ ਹੈ ਅਰਦਾਸ ਕਰਨਾ ਸਿਖਾ ਰਹੇ। ਮੈਂ ਤਾਂ ਇੱਕ ਜਾਚਕ ਹੈ, ਮੰਗਤਾ ਮੰਗਤਾ ਆਪਣੇ ਆਪ ਨੂੰ ਦਾਤਾ ਕਵੇ ਫਿਰ ਤਾਂ ਮਖੌਲ ਦੀ ਉਹ ਗੱਲ ਹੈ। ਪ੍ਰਭ ਦਾਤਾ ਦਾਤਾਰ, ਪਰੋ ਜਾਚਕ ਇੱਕ ਸ਼ਰਨ, ਮੈਂ ਤਾਂ ਇੱਕ ਮੰਗਤਾ ਹੈ। ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਤੇਰੇ ਦਰ ਤੇ ਮੰਗਤੇ ਖੜੇ ਨੇ, ਕਿਉਂਕਿ ਉਸੇ ਤੋਂ ਦਾਨ ਲੈ ਕੇ ਰਾਮ ਜੀ ਨੇ ਰਾਵਣ ਨੂੰ ਮਾਰਿਆ। ਪੜੋ ਦਸਮ ਗ੍ਰੰਥ, ਇੱਥੋਂ ਹੀ ਬਲ ਰਾਮ ਲੈ, ਇੱਥੋਂ ਹੀ ਬਲ ਕ੍ਰਿਸ਼ਨ ਲੈ। ਕ੍ਰਿਸ਼ਨ ਜੀ ਨੇ ਕੰਸ ਨੂੰ ਕਿਵੇਂ ਮਾਰਿਆ? ਆਪਣੇ ਬਾਪ ਨੂੰ, ਮਾਮੇ ਨੂੰ, ਆਪਣੇ ਆਪ ਉਸ ਵਾਹਿਗੁਰੂ ਤੋਂ ਹੀ ਬਲ ਲੈ। ਨਹੀਂ ਤਾਂ 6 ਪੁੱਤ 6 ਬੱਚੇ ਮਾਰਤੇ ਸੀ ਉਹਨੇ, ਜੰਮਦੀ ਭੈਣ ਦੇ ਬੱਚੇ ਨੂੰ ਮਾਰ ਦਿੰਦਾ ਸੀ ਕੰਸ ਮਥੁਰਾ, ਕਿਉਂਕਿ ਦੱਸਿਆ ਹੋਇਆ ਸੀ ਜੋਸ਼ੀ ਨੇ, ਤੈਨੂੰ ਮਾਰਨ ਵਾਲਾ ਤੇਰੀ ਭੈਣ ਦੇ ਪੇਟ ਚੋਂ ਪੈਦਾ ਹੋਣਾ। ਭੈਣ ਵਿਆਹੀ, ਗੋਲਾ ਸੌਰੀ ਨਹੀਂ ਜਾਣ ਦਿੱਤਾ ਮਥੁਰਾ ਕੈਦ ਵਿੱਚ, ਜਿਹੜਾ ਬੱਚਾ ਉਹਦੇ ਪੈਦਾ ਹੋਣਾ ਉਹੀ ਜਿਹੜੇ ਪੱਥਰ ਤੇ ਮਾਰ ਕੇ ਮਾਰ ਦੇਣਾ। 6 ਬੱਚੇ ਮਾਰਤੇ ਸੀ ਆਪਣੇ ਸਕੇ ਭਾਣਜੇ ਕੰਸ ਨੇ, ਕੇਸੀ ਕੰਸ ਮਥਨ ਜਿਨ ਕੀਆ ਜੀ ਧਾਨ ਬਾਲੀ ਕੋ ਦੀਆ, ਗੁਰਸਿੱਖ ਪਿਆਰੇ। ਪਰ ਫਿਰ ਕਿੱਥੋਂ 7ਵੇਂ ਬੱਚੇ ਨੂੰ ਬਲ ਕਿੱਥੇ ਹੋ ਗਿਆ? ਜੇ ਆਪਣਾ ਬਲ ਹੁੰਦਾ ਤੇ 6 ਹੀ ਨਾ ਮਰਦੇ? ਤੈਥੋਂ ਹੀ ਬਾਲ ਕ੍ਰਿਸ਼ਨ ਲੈ, ਪਕੜ ਕੇਸੀ ਕੰਸ, ਅਕਾਲ ਪੁਰਖ ਉਹੀ ਦਾਤ ਹੈ। ਜਦੋਂ ਅਸੀਂ ਕੁਝ ਦਾਨ ਪੁੰਨ ਕਰਦੇ ਯਾਦ ਰੱਖਣੇ ਵਾਹਿਗੁਰੂ ਇਹ ਵੀ ਤੇਰਾ ਦਿੱਤਾ ਹੋਏ ਹੀ ਮਾਂ ਗਾਹਾਂ ਦੇ। ਇੱਕ ਹੋਰ ਪ੍ਰਬੰਧ ਹੈ ਇੱਥੇ, ਜਿੱਥੇ ਡਾਕਟਰ ਨੇ ਨਾ ਉੱਥੇ ਇੱਕ ਕੈਸ਼ੀਅਰ ਹੁੰਦਾ, ਇੱਥੇ ਤਾਂ ਕੋਈ ਸਿਸਟਮ ਹੋਰ ਹੈ, ਚੈਕਿੰਗ ਚੱਲਦੀ ਹੈ, 7ਵੇਂ ਦਿਨ ਚੈੱਕ ਮਿਲ ਜਾਂਦਾ, ਪਰ ਚੈੱਕ ਵੀ ਤਾਂ ਕੋਈ ਦਿੰਦਾ ਨਾ ਤੁਹਾਨੂੰ, ਉਹ ਕੈਸ਼ੀਅਰ ਹੁੰਦਾ, ਤਨਖਾਹ ਵੰਡਦਾ ਮਹੀਨੇ ਬਾਅਦ ਆਪਣੇ ਇੰਡੀਆ ਚ। ਲੈ ਕੈਸ਼ੀਅਰ ਇਹ ਕਹੇ ਵੀ ਮੈਂ ਪੈਸੇ ਤੁਹਾਨੂੰ ਦਿੰਦਾ, ਮੂਰਖ ਮਸੀਹ ਹੈ। ਉਹ ਤੇਰੀ ਤਾਂ ਦੇਣ ਤੇ ਡਿਊਟੀ ਲੱਗੀ ਹੈ, ਪੈਸੇ ਤਾਂ ਸਰਕਾਰ ਦੇਣੀ ਹੈ। ਕੈਸ਼ੀਅਰ ਨੇ ਜੇਬ ਕਿਉਂ ਦੇਣੇ ਜੇ ਉਤੋਂ ਨਾ ਆਵੇ ਤਨਖਾਹ, ਲੈ ਕਿਉਂ ਦੇ ਦੂੰਗਾ ਉਹ। ਉੱਤੋਂ ਪਹਿਲਾਂ ਗੌਰਮੈਂਟ ਦੇ ਆਉਣਗੇ ਤਾਂ ਤੁਹਾਨੂੰ ਮਿਲਣਗੇ। ਇਸੇ ਤਰ੍ਹਾਂ ਆਪਾਂ ਵੀ ਸੱਚੀ ਸਰਕਾਰ ਦੇ ਉੱਤੋਂ ਸਾਡੇ ਕੋਲ ਆਉਣਗੇ ਤਾਂ ਕਿਸੇ ਨੇ ਤਿਲ ਫੁੱਲ ਦੇ ਸਕਣ। ਇਹ ਵਾਹਿਗੁਰੂ ਮੈਂ ਤਾਂ ਤੇਰੇ ਚਰਨਾਂ ਵਿੱਚ ਇੱਕ ਜਾਤਕ ਮੰਗਤਾ ਹੋ ਕੇ ਤੇਰੀ ਸ਼ਰਨ ਵਿੱਚ ਆਇਆ।
2: ਮਿਲੈ ਦਾਨ ਸੰਤਰੇ ਜੇ ਲੱਗ ਭਾਉ ਜਲ ਤਰਨਾ।
0: ਤੂੰ ਦਾਤਿਆਂ ਦਾ ਦਾਤੇ, ਮੈਂ ਮੰਗਤਿਆਂ ਦਾ ਮੰਗਤੇ, ਮੇਰੀ ਇੱਕ ਮੰਗ ਪੂਰੀ ਕਰ ਦੇ ਗੁਰੂ ਅਰਜਨ ਦੇਵ ਜੀ ਕਹਿੰਦੇ। ਮਿਲੈ ਦਾਨ ਸੰਤ ਰੇਣ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ। ਕਦੇ ਕਦੇ ਮੰਗਣੇ ਘਰੋਂ, ਉਹ ਬਹੁਤ ਚੀਜ਼ਾਂ ਮੰਗਣੀਆਂ ਤਾਂ ਇੱਥੋਂ ਹੀ ਹੈ। ਬਾਪ ਤੋਂ ਕੱਪੜੇ ਵੀ ਮੰਗਣੇ, ਰੋਟੀ ਵੀ ਮੰਗਣੀ ਹੈ, ਬੂਟ ਵੀ, ਸਕੂਲਾਂ ਦੀ ਫੀਸ ਵੀ, ਫੂਡ ਵੀ, ਸਭ ਕੁਝ। ਪਰ ਕਦੇ ਕਦੇ ਬਾਪ ਦਾ ਪਿਆਰ ਵੀ ਮੰਗਿਆ ਕਰੋ, ਉਹਦਾ ਪ੍ਰੇਮ ਵੀ ਮੰਗਿਆ ਕਰੋ। ਇਹੀ ਨੂੰ ਵੀ ਬਸ 10 ਪਾਉਂਡ ਦੇ ਦੇ, ਸਕੂਲ ਨੂੰ ਚੱਲੇ ਹੈ, ਬੂਟ ਲਿਆ ਦੇ, ਕਾਰ ਲਿਆ ਦੇ। ਨਹੀਂ ਨਹੀਂ, ਇੱਕ ਦਾਨ ਮੰਗਣਾ। ਕਿਹੜਾ ਮੰਗਣਾ? ਸੇਖ ਫਰੀਦਾ ਖੈਰ ਦੀਜੈ ਬੰਦਗੀ, ਜਿੱਥੇ ਸੰਗਤ ਜੁੜਦੀ ਹੈ, ਜੋ ਤੇਰੇ ਨਾਲ ਜੁੜੇ ਹੋਏ। ਮਿਲੇ ਦਾਨ ਸੰਤ ਰੇਣ, ਆਹੋ ਤੁਸੀਂ ਸੰਤੋ ਕੱਲਾ ਮੈਨੂੰ ਇਹ ਨਾ ਕਿਹਾ ਕਰੋ। ਬਸ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਵੇ ਉਹੀ ਰੱਬ ਦਾ ਪਿਆਰਾ। ਕੋਈ ਭੇਖ ਸੰਤ ਥੋੜੋ ਹੁੰਦਾ। ਹੁਣ ਸਮਾਂ ਸੰਤ ਸ਼ਬਦ ਤਾਂ ਆਇਆ, ਪਰ ਸਮਾਂ ਪੂਰੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਤੁਹਾਡੇ ਚਰਨਾਂ ਵਿੱਚ ਪੇਸ਼ ਕਰਾਂਗੇ ਸੰਤ ਬਣਨ ਦਾ ਨੁਕਸਾ। ਭਾਈ ਗੁਰਦਾਸ ਨੇ ਲਿਖਿਆ ਜਿਵੇਂ ਵੱਡੀ ਇਲਾਇਚੀ ਪਾ ਲਓ, ਬਨਕਸ਼ਾ ਪਾ ਲਓ, ਪੰਜ ਮਨੱਕੇ ਪਾ ਲਓ, ਦੋ ਅਨਾਬ ਪਾ ਲਏ, ਇੱਕ ਅੰਜੀਰ ਪਾ ਲਿਆ, ਵਿੱਚ ਗੁਲਗੰਦ ਪਾ ਲਈ, ਵਿੱਚ ਪਾ ਲਈਆਂ ਬਨਕਸ਼ਾ, ਤੇ ਬਣ ਗਿਆ ਨਜ਼ਲੇ ਦਾ ਨੁਕਸਾ। ਬਣਦਾ ਹੁੰਦਾ ਸੀ, ਯਾਦ ਹੋਣਾ ਤੁਹਾਨੂੰ ਹਕੀਮ ਦਿੰਦੇ ਹੁੰਦੇ ਸੀ। ਮਨਕਸ਼ਾ, ਮਨੱਕੇ, ਅਨਾਬ, ਅੰਜੀਰ, ਸੌਂਫ, ਪਰਸੌਸਾ। ਇਸ ਤਰ੍ਹਾਂ ਭਾਈ ਗੁਰਦਾਸ ਨੇ ਕੁਝ ਚੀਜ਼ਾਂ ਲਿਖੀਆਂ ਸੰਤ ਦੇ ਨੁਕਸੇ ਵਿੱਚ ਪੈਣ ਵਾਲੀ, ਕਿ ਸੰਤ ਦਾ ਨੁਕਸਾ ਕਦ ਬਣਦਾ? ਉਹ ਜੇ ਸੰਤ ਹੈ ਨਵੇਲੇ ਨਾ ਹੀ ਘਣੇ, ਹਰ ਫਕਰ ਸੰਸਾਰ, ਨੌਵੇਂ ਪਾਤਸ਼ਾਹ ਕਹਿੰਦੇ ਕੋਟਨ ਮੈਂ ਕੋ। ਸੁਣਦੇ ਭੋਗ ਦੇ ਸ਼ਲੋਕ, ਅੱਜ ਗੁਰਮੁਖਾਂ ਨੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਨੇ, ਪਰਸੋਂ ਨੂੰ ਭੋਗ ਦੇ ਸ਼ਲੋਕ ਸੁਣਾਂਗੇ। ਕਰੋੜ ਪਿੱਛੇ ਇੱਕ, ਤੇ ਅੱਜ 1 ਅਰਬ ਗਿਣਤੀ ਹੈ ਇੰਡੀਆ ਦੀ, ਤਾਂ 100 ਸੰਤ ਚਾਹੀਦੇ ਸਾਰੇ। 100 ਤੇ ਤਾਂ ਅਰਬ ਦਾ ਅਰਬ ਸੰਤ ਕੁਛ, ਕਰੋੜ ਪਿੱਛੇ ਇੱਕ ਕਿਹਾ ਮਹਾਰਾਜ ਨੇ, ਤੇ ਤਾਂ ਸਾਰੇ ਇੰਡੀਆ ਚ 100 ਚਾਹੀਦਾ। ਕੋਟਨ ਮੈਂ ਕੋ, ਦੂਸਰਾ ਅਰਥ, ਜੇ ਕਰੋੜ ਸੰਤ ਇਕੱਠਾ ਹੋ ਜਾਵੇ, ਸੰਪਰਦਾ ਦਾ ਅਰਥ ਹੈ ਕਰੋੜ ਸੰਤ, ਤਾਂ ਉਹਨਾਂ ਕਰੋੜਾਂ ਵਿੱਚੋਂ ਕੋਈ ਉਹ ਸੰਤ ਨਿਕਲੋ। ਕੋਟਨ ਮੈਂ ਕੋ, ਭੇਖ ਤਾਂ ਪਾਰਵੇ ਹੋਣਗੇ, ਪਰ ਕਰੋੜ ਵਿੱਚੋਂ ਇੱਕੋ ਹੋਊਗਾ ਨਾਰਾਇਣ ਜੈ ਜੀ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਵਸਿਆ, ਉਹੋ ਜਿਹਾ ਸੰਤ। ਕੀ ਸੰਤ ਦੀ ਨਿਸ਼ਾਨੀ? ਘਰ ਵਿੱਚ ਤੁਸੀਂ ਬੂਟੇ ਲਾਏ, ਇੱਥੇ ਲਾਏ ਹੋ ਨਾ ਕੋਠੀਆਂ ਚ, ਪੰਜਾਬ ਵਿੱਚ ਵੀ ਲਾਉਂਦੇ ਹੋ, ਸ਼ਸਤਰ ਤੀਕਣ ਕਾਟ ਡਾਰੇ ਹੋ। ਮਾਲਕ ਨੇ ਚੱਕਿਆ ਕੁਹਾੜਾ, ਕੁਹਾੜੀ, ਤੇ ਬੜ ਦਿੱਤਾ ਲਾਇਆ ਹੋਇਆ ਦਰਖਤ, ਸੱਚ ਫੁੱਟ ਉੱਚਾ ਟਾਹਣੇ ਫਲ ਫੁੱਲ ਲੱਗੇ ਹੋਏ, ਜੜਾਂ ਤੋਂ ਹੀ ਪਟ ਦਿੱਤਾ। ਸ਼ਸਤਰ ਤੀਖਣ ਕਾਟ ਡਾਰੇ ਹੋ, ਮਨ ਨਾ ਕੀਨੋ ਰੋਸ, ਦਰਖਤ ਨੇ ਰੋਸ ਨਹੀਂ ਕੀਤਾ, ਛਿਲ ਜੁਦੀ ਉਹਦੀਆਂ ਜੜਾਂ ਜੁਦੀਆਂ, ਰੂਸ ਜੁਦੀਆਂ ਕਰਤੀਆਂ, ਟਾਹਣੀਆਂ ਜੁਦੀਆਂ, ਪੱਤੇ ਜੁਦੇ ਕਰਤੇ, ਪੀਸ ਪੀਸ ਕਰ ਦਿੱਤਾ, ਕਿਉਂ ਨੀ ਰੋਸ ਕੀਤਾ? ਉਸੇ ਨੇ ਵੱਡੇ ਹੈ ਜਿਹਨੇ ਬਣਾਏ। ਸੰਤ ਦੀ ਰੀਤੀ ਸੁਣੋ ਬਾਣੀ ਵਿੱਚ, ਸ਼ਸਤਰ ਤੀਖਣ ਕਾਟ ਡਾਰਿਓ, ਮਾਨਾ ਤੀਨੋ ਰੋਸ, ਕਾਜ ਵਾਂਕੋ ਲੇ ਸਵਾਰਿਓ। ਜਿਹਨੇ ਵੱਢ ਕੇ ਟੁਕੜੇ ਟੁਕੜੇ ਕੀਤੇ, ਉਸੇ ਮਾਲਕ ਦੇ ਕੰਮ ਆਇਆ ਵੱਢਿਆ ਹੋਇਆ। ਇੱਕ ਇੱਕ ਇੰਚ ਲਿਕੜੀ ਉਸੇ ਮਾਲਕ ਨੇ ਸੁਖ ਦਿੱਤਾ, ਕਿਸੇ ਦੇ ਮੰਜੇ ਬਣ ਗਏ, ਕਿਸੇ ਦੇ ਪਾਵੇ, ਕਿਸੇ ਦੇ ਤਾਕੀਆਂ ਦਰਵਾਜ਼ੇ ਚੜ ਗਏ। ਜਿਹੜੀ ਖਿਲਕ ਸੀ ਛੋਟੇ ਛੋਟੇ ਪੀਸ, ਉਹ ਵੀ ਮਾਲਕ ਦੀ ਰਸੋਈ ਬਣ ਖਾਤਰ ਚੁੱਲ੍ਹੇ ਵਿੱਚ ਜਲ ਗਈ। ਕਾਜ ਵਾਂਗੋ ਲੇਸ ਵਾਰੇ ਤਿਲ ਨਾ ਦੀ ਨੋ ਦੋਸ਼, ਪੀਸ ਪੀਸ ਕੱਟਦਾ ਰੋਮ ਰੋਮ ਜਿਹਦਾ ਕਰਤਾ, ਇੱਕ ਤਿਲ ਜਿੰਨਾ ਵੀ ਦੋਸ਼ ਨਹੀਂ ਦਿੱਤਾ ਮਾਲਕ ਨੂੰ। ਗੁਰੂ ਅਰਜਨ ਕਹਿੰਦੇ ਇਹ ਸੰਤ ਨਾ ਕੀ ਰੀਤ। ਪੜੋ ਗੁਰੂ ਗ੍ਰੰਥ ਸਾਹਿਬ ਵਿੱਚ, ਬਾਹਰ ਜਾਣ ਦੀ ਤਾਂ ਲੋੜ ਹੈ। ਐਡਾ ਭਾਣਾ ਮੰਨਣ ਵਾਲਾ ਕੋਈ ਹੋ ਜਾਵੇ, ਐਡਾ ਹੁਕਮ ਵਿੱਚ ਕੋਈ ਆ ਜਾਵੇ, ਜੋ ਮਾਲਕ ਕਵੇ ਉਹ ਠੀਕ ਹੈ। ਉਹ ਹੋਏ ਨੇ ਤੁਹਾਡੇ ਵਿੱਚੋਂ, ਜਿਵੇਂ ਦਰਖਤ ਦੇ ਬੰਦ ਬੰਦ ਕੱਟੇ ਮਨੀ ਸਿੰਘ ਨੇ ਕਟਾਏ, ਉਹ ਸੀ ਸਰ ਦਿੱਤਾ ਦੋਸ਼। ਮੈਂ ਇੰਨਾ ਚਿਰ ਤੇਰੀ ਸੇਵਾ ਕੀਤੀ ਬਚਪਨ ਤੋਂ ਲੈ ਕੇ ਮਹਾਰਾਜ ਦੇ ਕੋਲ, ਸੱਤਵੇਂ ਪਾਤਸ਼ਾਹ ਦੇ ਕੋਲ ਗਏ ਹੋਏ ਸੀ ਭਾਈ ਮਨੀ ਸਿੰਘ ਜੀ। ਹਿਸਾਬ ਲਾ ਲਓ ਤੁਸੀਂ ਗੁਰਸਿੱਖ ਪਿਆਰੇ। ਬਾਬਾ ਦੀਪ ਸਿੰਘ ਜੀ ਕਿਤੇ ਦੋ ਚਾਰ ਸਾਲ ਰਹੇ ਸੀ, ਇੱਥੇ ਤਾਂ ਹੋਰ ਕੰਮ ਬਣਿਆ ਵਾ ਹੁਣ। ਉੱਥੇ ਸਾਡੇ ਰਾੜਾ ਸਾਹਿਬ ਤੁਸੀਂ ਵੀ ਜਾਂਦੇ ਹੋਣੇ। ਲੈ ਜਿਹੜਾ ਨਹਿਰ ਨਹਿਰ ਰਾੜੇ ਦੇ ਮੂਹਰੇ ਨੂੰ ਲੰਘਿਆ ਹੋਵੇ ਨਾ, ਉਹ ਵੀ ਕਹਿੰਦਾ ਮੈਂ ਰਾੜਿਆ ਸਤਨਾਮ, ਅੰਦਰ ਜਾ ਕੇ ਮੱਥਾ ਵੀ ਨਹੀਂ ਟੇਕਿਆ, ਬਸ ਨਹਿਰ ਨਹਿਰ ਲੰਘਿਆ ਹੋ ਕਲੇਰਾ। ਬਸ ਇੱਕ ਵਾਰ ਜਾਇਆ ਹੋ ਕਲੇਰਾ ਕੋਲ ਨੂੰ ਲੰਘ ਜਾਓ। ਕਹਿੰਦੇ ਅਸੀਂ ਕਲੇਰਾ ਵਾਲੇ ਕਿੱਥੇ ਕਰਨੀ, ਬਾਬਾ ਨੰਦ ਸਿੰਘ ਮਹਾਰਾਜ ਦੀ ਕੱਖਾਂ ਦੀ ਕੁੱਲੀ ਵੀ ਨਹੀਂ ਬਣਾਈ, ਕੱਖਾਂ ਦੀ ਕੁੱਲੀ ਵਿੱਚ ਜੀਵਨ ਕੱਟਿਆ ਬਾਬਾ ਨੰਦ ਸਿੰਘ ਜੀ ਨੇ, ਕੱਖਾਂ ਦੀ ਕੁੱਲੀ। ਜੇ ਕਿਤੇ ਜਾਣਾ ਨਾ ਦੋ ਦਿਨ ਖਾਤਰ, ਸੇਵਾਦਾਰ ਨੂੰ ਕਹਿ ਦੇਣਾ ਇਹਨੂੰ ਅੱਗ ਲਾ ਦੇ, ਫੂਕ ਦੇਣੀ। ਸੇਵਾਦਾਰ ਨੇ ਪੁੱਛਣਾ ਮਹਾਰਾਜ ਪਰਸੋਂ ਨੂੰ ਤਾਂ ਮੁੜੇ ਆਉਣਾ, ਉਹ ਕਹਿੰਦੇ ਭਲਿਆ ਮਾਨਸਾ ਅਗਲੇ ਸਾਹ ਦਾ ਤਾਂ ਪਤਾ ਨੀ, ਤੂੰ ਪਰਸੋਂ ਨੂੰ ਲਿਖਣ ਦੇ, ਪਰਸੋਂ ਨੂੰ ਆ ਕੇ ਫੇਰ ਆਪਾਂ ਨੇ ਕਿਹੜਾ ਗੋਬਿੰਦਗੜ੍ਹ ਸਰੀਆ ਲੈ ਜਾਣਾ, ਆਪਾਂ ਨੇ ਸੂਰਜਪੁਰ ਦਾ ਸਮਿੰਟ ਲੈਣਾ ਕਿਤੇ, ਇਹ ਦਰਖਤ ਖੜੇ ਫੇਰ ਬਣਾ ਲੈਣੇ। ਕੁੱਲੀ ਵੀ ਨੀ ਰੱਖੀ, ਉਹ ਸੀ ਸੰਤ ਗਿਰੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਵਸਤੂ ਆਉਣ ਵਾਲੇ, ਜਿਨ੍ਹਾਂ ਦੇ ਨਾਲ ਸਾਡੇ 12 ਸਾਲ ਪਿਤਾ ਜੀ ਰਹੇ, ਉਹਨਾਂ ਦੇ ਹੱਥੋਂ ਹੀ ਅੰਬਰ ਚੱਕਿਆ। ਤੇ ਸੰਤ ਮਹਾਰਾਜ ਅਤਰ ਸਿੰਘ ਜੀ ਨੇ ਸਾਡੇ ਪਿਤਾ ਨੂੰ 1.5 ਸਾਲ ਲਾਹੌਰ ਹੈੱਡ ਗ੍ਰੰਥੀ ਦੀ 12 ਸਾਲ ਸੇਵਾ ਕੀਤੀ, ਜਿੱਥੇ ਸ਼ਹੀਦੀ ਅਸਥਾਨ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਸ਼ਹਿਰ ਦੇ ਵਿੱਚ। ਉਹ ਬਚਨ ਉਹਨਾਂ ਦਾ ਬਚਨ ਐਸਾ ਜਿਹਨੂੰ ਗੁਰੂ ਗੋਬਿੰਦ ਸਿੰਘ ਲਿਖ ਕੇ ਦੋਹਾਂ ਨੂੰ ਲਿਖਿਆ, ਪੂਰਾ ਤੇ ਸੂਰਾ, ਇੱਕ ਬਾਬਾ ਰਾਮ ਸਿੰਘ ਨਾਮ ਧਾਰੀ ਹੈ, ਕਤਲ ਸਿੰਘ ਜੀ ਮਾਤੂ ਵਾਲਾ, ਪੂਰਾ ਤੇ ਸੂਰਾ ਦੋਹਾਂ ਨੂੰ ਬਚਨ ਹੈ ਗੁਰਸਿੱਖ ਪਿਆਰਿਓ। ਉਹਨਾਂ ਦੀ ਕਿਰਨੀ ਆਈ ਜੀ, ਕਿਸੇ ਨੇ ਮੱਥਾ ਟੇਕਦਾ ਮਹਾਰਾਜ ਦੀ ਹਜ਼ੂਰੀ ਵਿੱਚ ਪੈਰਾਂ, ਉਧਰ ਮਹਾਰਾਜ ਪ੍ਰਕਾਸ਼, ਉਧਰ ਮੱਥਾ ਟੇਕਦਾ ਬਚਨ ਕਰ ਦਿੱਤਾ। ਐਸੇ ਪਾਪੀ ਪੈਰਾਂ ਤੋਂ ਤਾਂ ਸੱਪ ਲੜਨਾ ਚਾਹੀਦਾ, ਮਹਾਰਾਜ ਦੇ ਸਾਹਮਣੇ ਮੱਥਾ ਟਿਕਾ, ਮੈਂ ਸੱਪ ਲੜ ਕੇ ਕਿਉਂ ਨਾ ਮਰ ਜਾਵਾਂ। ਬਚਨ ਹੋਇਆ ਹੋਇਆ ਸੰਗਰੂਰ ਜਾ ਕੇ ਪੁੱਛ ਲਿਓ, ਐ ਕੋਠੀ ਵਿੱਚ ਬੈਠੇ ਸੀ, ਹੁਣ ਉਹ ਕੋਠੀ ਦਾ ਗੁਰਦੁਆਰਾ ਸਰਦਾਰਾਂ ਦੀ ਸੰਗਰੂਰ, ਸਾਰੀ ਸੰਗਤ ਵਿੱਚ ਸੱਪ ਆਇਆ, ਲੋਕਾਂ ਨੇ ਰੌਲਾ ਪਾਤਾ। ਸੰਤ ਮਹਾਰਾਜ ਕਹਿੰਦੇ ਆਉਣ ਦੋ, ਪੈਸੇ ਨੂੰ ਕੁਛ ਨੀ ਕਹਿੰਦਾ, ਤੇ ਸਾਡੇ ਖਾਤਰ ਆਇਆ, ਚਰਨ ਮੂਹਰੇ ਕਰਤਾ, ਸੱਪ ਦੇ ਡੰਗ ਨਾਲ ਸਰੀਰ ਛੱਡੇ। ਐਸੇ ਪੈਰਾਂ ਨੂੰ ਸੱਪ ਨਾਲ ਲੜ ਜਾਵੇ ਜਿਹੜਾ ਮਹਾਰਾਜ ਦੇ ਸਾਹਮਣੇ ਮੱਥੇ ਟਿਕਾਵੇ, ਇਹੋ ਜਿਹੇ ਹੁੰਦੇ ਸੰਤ, ਹੁਣ ਗੱਦੇ ਲੱਗਦੇ ਨੇ। ਔਰ ਤੁਸੀਂ ਦੇਖੋ ਜਾ ਕੇ ਪੰਜਾਬ ਵਿੱਚ ਕਿਆ ਹਾਲ ਹੈ ਤੁਹਾਡੇ ਰਿਸ਼ਤੇਦਾਰਾਂ ਦਾ, ਜਿੱਦਣ ਗੁਰੂ ਗ੍ਰੰਥ ਸਾਹਿਬ ਘਰ ਲਿਆਉਣੇ, ਗਲੀ ਵਿੱਚ ਝਾੜੂ ਵੀ ਨਹੀਂ ਦੇਣਾ, ਖੰਡ ਪਾਠ ਕਰਾਉਣੇ, ਜਿੱਦਣ ਚੋਲੇ ਵਾਲੇ ਬਾਬੇ ਨੇ ਆਉਣਾ, ਉਦਣ ਦਰੀਆਂ ਵਿਛਣਗੀਆਂ, ਉਦਣ ਛਿੜਕਾ ਆਉਂਦੇ, ਕਿਸ ਪੁੱਠੀ ਮੱਤ ਵਿੱਚ ਸਿੱਖ ਕੌਮ ਪੈ ਗਈ, ਕਦਮ ਛੋੜ ਦੂਜੇ ਲਾਗੇ ਡੂਬੇ ਸੇਵਣ ਜਾ ਰਹੇ। ਉਹ ਸੰਤ ਦੀ ਰੀਤ ਇਤਨਾ ਭਾਣੇ ਵਿੱਚ ਆ ਜਾਵੇ, ਇਤਨਾ ਜਿਹਨੂੰ ਕਬੀਰ ਸਾਹਿਬ ਨੇ ਲਿਖ ਦਿੱਤਾ 52 ਚੰਦਨ, 52 ਉਮਰ ਦਾ ਹੁੰਦਾ ਚੰਦਨ ਦਾ ਦਰਖਤ, ਤੇ ਕੈਸੇ ਹੁੰਦੇ ਨੇ ਸੰਤ ਭਾਈ, ਮਲਿਆਗਰ ਭਯੰਗਮ ਵਿਹੜੇ, ਮਲਿਆਗਰ ਕਹੀਏ ਚੰਦਨ, ਭਯੰਗਮ ਕਹੀਏ ਸੱਪ, ਜਿੱਥੇ ਚੰਦਨ ਦਾ ਰੁੱਖ ਹੁੰਦਾ ਉਹਦੇ ਪੱਤੇ ਪੱਤੇ ਤੇ ਸੱਪ ਪਿਆ ਹੁੰਦਾ, ਟਾਹਣੀ ਟਾਹਣੀ ਤੇ ਸੱਪ ਲਟਕਦਾ, ਉਹਦੀ ਵਾਸਨਾ ਤੇ ਮੋਹ ਤੇ ਸੱਪ, 100-100 ਉਹਦੇ ਸੱਪ ਚੰਦਨ ਦਰਖਤ ਕੋਲ ਇਕੱਠੇ ਹੋ ਜਾਂਦੇ, ਪੱਤੇ ਪੱਤੇ ਨੂੰ ਚੱਟਦੇ ਨੇ ਐਸਾ ਰਸ ਉਹਦੇ ਵਿੱਚ। ਪਰ ਸੱਪਾਂ ਨੇ ਤਾਂ ਘੇਰ ਲਿਆ ਚੰਦਨ, पर अपनी शीतलता नहीं छड़ी। संत न छाड़े संत ही जो कोटक मिले असंत। ऐसे मेरे वर्गे नु जे कोई मत्था चंगी तरह ना टेके तां दूरियां पै जानियां। फिर हुकम सतनाम कहने संत की गल करदे ने गुरु अर्जन मिले दान संत रेहन। हे गुरु अर्जन धन तू तेरे विच ऐनी निम्रता सब कुछ समर्थ हुंदे हे काल पुरख मैनू सतगुर नानक देव कृपा कर सत संगत दे चरणा दी धूड़ बख्श दे।
2: विनत करो अरदास सुनो जठा कर पावै।
0: ओ भी गल साडे मनन वाली देखो कैसी टेक्निकल गल कही। हे सतगुर नानक देव मैं तेतो मंगता कर दे अरदास तां कर दे पर मैं मान नहीं कहंदा के मन ली। आपां तां डाग ले के कर दे भी कर काम तेनू पंजर डालर दा कड़ा चखाया है। अरदास तां मैं कर दे विनत करो अरदास सुनो जे ठाकर पावे। जे मेरी अरदास तेनू चंगी लगदी है तां मन्नी जे तेनू नहीं पौंदी ना मन्नी। जोर नहीं अरदास ते जोर ते दो चीजा होंदिया ने। मैं तो अरदास कर दे जे ठीक होवे तां मंगी। है तुहाडे घर दी ओ गल। छोटा जा बच्चा तो बापू तो बहुत चीजा मंगदा पर बापू ओही गंदा हुंदा जो बच्चे दे भले विच हो। बच्चा तो रिवाल्वर मंगूगा किते बापू फड़ाउण लगे। 50 पाउंड का नोट मंगूगा 6 महीने का बच्चा रोलूगा। तो पाउंड प्यारे नहीं बच्चा प्यारे पर बापू फड़ाउंदा क्यों नहीं क्योंकि इन्हें 6 बना देने। तन गुरु अर्जुन तेनू समझा इन्हें घर दिया गलों में मैं मंग तो कर दे तेरे चरणा की धूड़ रब के प्यार के संगत के चरणा की धूड़ जेड़े नु लाके मैं भवजन करा पर जे तेनू ये गल चंगी लगती है तो पूरी करी। कई बार साडिया अरदासा पूरी नहीं होंगे गुस्सा नहीं करना। वो रब न पता है देन वाले नु कि ए चीज बच्चे नु दिती हुई चंगी है कि ना दिती हुई चंगी। बच्चे ने तो जिद करनी है पर बाप समझदा है कि चीज बच्चे खातर ठीक नहीं है। बच्चा तो रोऊगा धरती से लिटूगा पर बाप मां ओही चीज दंदी होंदी है जो बच्चे नु फायदेमंद। गुरु अर्जन कहने मैं अरदास कीती है कि वाहिगुरु जे तेन पौंदी है तां इनू मन्नी।
2: देओ दर्श मन चाओ भगत ए मन ठहरावे।
0: तेनू प्रवान हो जाए मेरे मन का चाओ है 24 घंटे तेरे दर्शन होंदे है। यही मंगया सी गुरु अर्जन पातशाह ने अमृतसर साहब शब्द जा रहे पढ़ते ने। मेरा मन लोचे गुरदर्शन ताई जद बुलाए लाहौर तो मंग की थी। गद्दी नहीं मंगी मंजे बेटे धन दौलत नहीं मंगे जरा पिठी चंद मंग रहा सी वड्डा भाई। मंगी इको चीज सी सेव करी पल चसा न बिछड़ा। हे गुरु रामदास एक मंग पूरी कर दे कि तेरी सेवा विचों एक पल भी परे ना। लाहौर तो आके ए गल मंगी सी सेव करी एक पल भी। ते गुरु अर्जन कहने मेरी भी मंग है जे तेनू चंगी लगदी है तेरे दर्शन होंदे रहन तेरे दर्शना तो मैनू फायदा की हो तेरी भक्ति दा मार्ग मिल जाऊंगा तेरा बनन दा मैनू रस्ता मिल जाएगा।
2: बाले ओ चराग अंधार में सब कल उदरी एक नाम धर्म।
0: हुण सवैये गुरमुखो हो रहे ने समाप्त समाप्त हो रहे ने। ये तो तू कहो जी ते हुण संगत जे कवे तो 5 मिंट टाइम तो हो गया क्योंकि वो फिर बिच रह जूंगा इको तो रही है सारी। तो बहुत कृपा क्योंकि समय का ख्याल रखना पैंदा तुसी सारे बिहारा वाले उतो तो बाद नवे सवैये चलने ने। भले चिराग अंधेर में बहुत प्यार नाल सुनने वाला बचन गुरु अर्जन कहंदे सतगुरु नानक तेरा जेड़ा प्रगट होना है संसार विच ਇਹ ਇਸ ਤਰ੍ਹਾਂ ਕਿ ਹਨੇਰੇ ਕਮਰੇ ਵਿੱਚ ਚਾਰ ਬੱਤੀਆਂ ਵਾਲਾ ਚਿਰਾਗ। ਪਹਿਲੇ ਸਾਧਨ ਨੇ ਆਪਣੇ ਘਰਾਂ ਦੇ, ਜੇ ਥੋੜੀ ਰੋਸ਼ਨੀ ਲੈਣੀ ਹੋਵੇ ਇੱਕ ਬੱਤੀ ਦੀਵੇ ਚ, ਜੇ ਜ਼ਿਆਦਾ ਲੈਣੀ ਹੋਵੇ ਦੋ ਬੱਤੀਆਂ ਪਾ ਦੇਣੀਆਂ, ਜੇ ਜ਼ਿਆਦਾ ਹੀ ਲੈਣੀ ਹੈ ਤਾਂ ਇੱਕੋ ਦਿਉੜੇ ਵਿੱਚ ਚਿਰਾਗ ਚਾਰੇ ਪਾਸੇ ਨੂੰ ਬੱਤੀਆਂ ਮਚਾ ਦੇਣੀਆਂ, ਚਾਰ ਆਗ ਪਾਪ ਚਾਰੇ ਪਾਸੇ ਅੱਗ ਮਚਾ ਦੇਣੀ। ਤੁਹਾਡਾ ਜੋ ਪ੍ਰਗਟ ਹੋਣਾ ਇਹ ਆਮ ਅਵਤਾਰ ਹੋਣਾ ਨਹੀਂ ਹੈ, ਕਿਉਂਕਿ ਚਾਰੇ ਕੁੰਟਾਂ ਵਿੱਚ ਹਨੇਰਾ ਸੀ ਉਦੋਂ, ਚਾਰ ਚਪੇਰੇ ਜੁਲਮੇ ਜੁਲਮ ਸਹਿਣੇ। ਤੁਹਾਡਾ ਜਿਹੜਾ ਪ੍ਰਗਟ ਹੋਣਾ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ, ਇਹ ਹਨੇਰੇ ਵਿੱਚ ਚਿਰਾਗ ਚਾਰ ਮੁਖਾਂ ਵਾਲਾ ਦੀਵਾ ਮਚਿਆ, ਭਲੇ ਉਹ ਚਿਰਾਗ ਅੰਧਿਆਰ ਮੈਂ। ਬਹੁਤ ਪਿਆਰ ਨਾਲ ਸੁਣਿਆ ਇਸ ਬਚਨ ਨੂੰ। ਜਿਸ ਸਮੇਂ ਪ੍ਰਕਾਸ਼ ਹੋਇਆ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੱਤਕ ਸ੍ਰੀ ਪੂਰਨਮਾਸੀ ਨੂੰ, ਉਦੋਂ ਮਾਤਾ ਦੌਲਤਾਂ ਦਾਈ ਸੀ ਜਿਹੜੀ ਸੇਵਾ ਕਰ ਰਹੀ ਸੀ, ਮਾਤਾ ਤ੍ਰਿਪਤਾਂ ਜੀ ਦੀ, ਉਹਨਾਂ ਦਾ ਨਾਂ ਦੌਲਤਾਂ ਸੀ ਮਾਈ, ਜੋ ਦਾਈ ਦਾ ਕੰਮ ਕਰਦੀ ਸੀ। ਪੰਡਿਤ ਹਰਦਿਆਲ ਜੀ ਨੂੰ ਪਿਤਾ ਕਾਲੂ ਜੀ ਨੇ ਜਨਮ ਪੱਤਰੀ ਬਣਾਉਣ ਵਾਸਤੇ ਮੰਗਾਇਆ ਕਿ ਮੇਰੇ ਪੁੱਤ ਜਮੇ ਜਨਮ ਪੱਤਰੀ ਬਣਾ। ਪੰਡਿਤ ਹਰਦਿਆਲ ਜੀ ਬਹੁਤ ਵਿਦਵਾਨ ਸੀ, ਨਨਕਾਣਾ ਸਾਹਿਬ ਦੇ ਜੋਤੀ ਸੀ। ਉਹ ਆ ਗਏ, ਜਦੋਂ ਪੁੱਛਿਆ ਦੌਲਤਾਂ ਤੋਂ ਸਮਾਂ ਕਿਹੜਾ ਸੀ, ਉਦੋਂ ਵਾਤਾਵਰਣ ਕਿਹੋ ਸਰ ਸੀ ਜਦੋਂ ਬੱਚੇ ਨੇ ਜਨਮ, ਤਾਂ ਹੀ ਬਣੀ ਸੀ ਨਾ, ਕਈ ਵਜੇ ਸੀ, ਸਮਾਂ ਕੀ ਸੀ, ਮੁੱਖ ਕਿਹਦੇ ਨੂੰ ਸੀ, ਤਾਂ ਹੀ ਜੋਸ਼ ਲੱਗਦੀ ਹੈ। ਮਾਤਾ ਦੌਲਤਾਂ ਜੀ ਦੇ ਬਚਨ ਸੁਣਿਆ ਜਿਹੜਾ ਪਿਆਰ ਨਾਲ, ਪੰਡਿਤ ਹਰਦਿਆਲ ਜੀ ਨੂੰ ਜਿਹੜਾ ਪੁੱਤਰ ਦਿੱਤਾ ਨਾ ਮਾਂ ਦੌਲਤਾਂ ਦਾਈ ਨੇ, ਹੱਥ ਬੰਨ ਕੇ ਕਹਿਣ ਲੱਗੀ, ਪੰਡਿਤ ਜੀ ਬਹੁਤ ਇਸ ਜਨਮੇ ਮੋਹ ਕਰ ਮਾਹੀ। ਐ ਪੰਡਿਤ ਹਰਦਿਆਲ ਜੀ, ਮੇਰੇ ਹੱਥਾਂ ਵਿੱਚ ਬਹੁਤ ਬੱਚਿਆਂ ਨੇ ਜਨਮ ਲਏ, ਕਿਉਂਕਿ ਦਾਈ ਦਾ ਕੰਮ ਸੀ ਉਹਦਾ, ਬਹੁਤ ਸ਼ਿਸ਼ ਜਨਮੇ। ਇਹ ਭਾਈ ਸੰਤੋਖ ਸਿੰਘ ਦੇ ਬਚਨ ਨੇ ਸੂਰਜ ਪ੍ਰਕਾਸ਼ ਵਿੱਚ, ਬਹੁਤ ਸ਼ਿਸ਼ ਜਨਮੇ ਮੋਹ ਕਰ ਮਾਹੀ, ਇਹ ਅਚਰਜ ਕਬ ਦੇਖਿਓ ਨਹੀਂ। ਪਰ ਜਿਹੜਾ ਇਸ ਬੱਚੇ ਦੇ ਜਨਮ ਸਮੇਂ ਮੈਂ ਅਚਰਜ ਦੇਖਿਆ ਨਾ, ਇਹ ਮੈਂ ਜ਼ਿੰਦਗੀ ਚ ਕਿਸੇ ਦੇ ਜਨਮ ਸਮੇਂ ਨਹੀਂ ਦੇਖਿਆ। ਕੀ ਅਚਰਜ ਵੇਖਿਆ, ਅਸ਼ਟ ਦੀਪ ਦੀਪਤ ਤੈ ਜਾਨੋ, ਜਿੱਥੇ ਮਾਤਾ ਤ੍ਰਿਪਤਾ ਜੀ ਨੇ ਪ੍ਰਕਾਸ਼ ਕੀਤਾ, ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿੱਤਾ ਨਾ, ਉਸ ਕਮਰੇ ਵਿੱਚ ਚਾਰ ਚਾਰ ਬੱਤੀਆਂ ਵਾਲੇ ਦੋ ਦੀਵੇ ਮਚਦੇ ਸੀ, ਭਾਵ ਅੱਠ ਬੱਤੀਆਂ ਮਚ ਰਹੀਆਂ ਸੀ। ਜਨਮ ਸਮੇਂ ਚਾਦਰ ਚੜਨੇ ਦੀ ਲੋੜ ਸੀ। ਅਸ਼ਟ ਦੀਪ ਦੀਪਤ ਤੈ ਜਾਨੋ, ਐ ਪੰਡਿਤ ਜੀ ਅੱਠ ਮੁਖਾਂ ਵਾਲਾ ਦੀਵਾ ਮਚ ਰਿਹਾ ਸੀ, ਪਰ ਜਦੋਂ ਸਤਿਗੁਰੂ ਨਾਨਕ ਨੇ ਅਵਤਾਰ ਲਿਆ ਨਾ, ਛਾਵ ਘੱਟ ਗਈ ਬਾਲ ਰੱਬ ਆਨੋ। ਐ ਪੰਡਿਤ ਜੀ, ਜਦੋਂ ਇਹ ਬੱਚੇ ਨੇ ਜਨਮ ਲਿਆ, ਉਹ ਦੀਵੇ ਬੁਝ ਗਏ ਜਿਵੇਂ ਸੂਰਜ ਚੜਿਆ ਹੋਵੇ, ਬਾਲ ਰੱਬ, ਰੱਬ ਨਾਮ ਸੂਰਜ ਦਾ, ਜਿਵੇਂ ਸੂਰਜ ਚੜੇ ਤੇ ਦੀਵੇ ਦੇਖਣ ਤੋਂ ਹਟ ਜਾਂਦੇ ਨਾ ਆਪੇ, ਉਹ ਅੱਠ ਬੱਤੀਆਂ ਵਾਲਾ ਜਿਹੜਾ ਦੀਵਾ ਮੱਚਦਾ ਸੀ ਉਹ ਦੇਖਣ ਤੋਂ ਹੀ ਹਟ ਗਿਆ। ਇਹ ਬੱਚੇ ਨੇ ਜਨਮ ਨਹੀਂ ਲਿਆ, ਇਹ ਤਾਂ ਬਾਲ ਰੱਬ ਆਨੋ, ਇਹ ਬੱਚਾ ਤਾਂ ਸੂਰਜ ਉਸੇ ਨੇ ਲਿਖਿਆ ਨਾ ਮੈਂ ਭਾਈ ਗੁਰਦਾਸ ਜੀ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗਤ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ। ਇਹ ਤਾਂ ਮਾਤਾ ਦੌਲਤਾਂ ਨੇ ਉਸੇ ਸਮੇਂ ਕਹਿਤਾ ਸੀ। ਇੱਕ ਹੋਰ ਗੱਲ ਕਹੀ ਕਿ ਇਹ ਬਾਲਕ ਜਦੋਂ ਜਨਮ ਲਿਆ ਤਾਂ ਇੱਕ ਅਚਰਜ ਕੌਤਕ ਇਹ ਵੇਖਿਆ, ਦੀਰਘ ਨਰਜਿਮ ਮਿਲਤ ਬਿਗਸ ਹੈ, ਜਿਵੇਂ ਬਹੁਤ ਵੱਡੇ ਦੋ ਮਿੱਤਰ ਆਪਸ ਵਿੱਚ ਮਿਲ ਕੇ ਹੱਸਦੇ ਆ, ਖੁਸ਼ੀ ਹੁੰਦੇ ਹੈ। ਇਹ ਬੱਚਾ ਰੋਇਆ ਨੀ, ਇਹ ਤੁਹਾਡੋਂ ਹੱਸਦਾ ਸੀ। ਗੁਰਸਿੱਖ ਫੇਰੇ ਉੱਥੇ ਉਹੀ ਬਚਨ ਦੱਸਦੇ ਨੇ ਪੰਜਵੇਂ ਪਾਤਸ਼ਾਹ ਕਿ ਬਲੇ ਚਿਰਾਗ ਅੰਧਿਆਰ ਮੈਂ, ਚਾਰ ਸਵੇਰੇ ਹਨੇਰਾ ਸੀ ਤੇ ਗੁਰੂ ਨਾਨਕ ਦਾ ਅਵਤਾਰ ਚਿਰਾਗ, ਚਾਰ ਸਵੇਰੇ ਚੌਹਾਂ ਕੁੰਟਾਂ ਨੂੰ ਰੋਸ਼ਨੀ, ਪਰ ਦੱਤੀ ਕਾਹਦੇ ਨਾਲ, ਸਿਆਣੇ ਬੈਠੇ ਹੋ ਉਹ ਦੀਵਾ ਕਾਹਦਾ, ਕਿਤੇ ਤੇਲ ਪਾ ਕੇ ਤਿਲਾਂ ਦਾ ਤੇ ਬੱਤੀ ਵੱਢ ਕੇ ਬਾਬਾ ਨਾਨਕ ਚੱਕੀ ਫਿਰਦਾ ਸੀ। ਬਾਬੇ ਤੁਹਾਡੇ ਚਾਰ ਚੱਖ ਅਸੋ ਦੀਵਾ ਕਾਹਦਾ ਦੀ ਧੁੱਪੜੋ ਦੀ ਗਾਲ ਹੀ
2: ਬਲੇ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ।
0: ਦੇਖੋ ਜਿੱਥੋਂ ਪ੍ਰਸੰਗ ਸ਼ੁਰੂ ਹੋਇਆ, ਸਾਰੀ ਦੁਨੀਆਂ ਨੂੰ ਕਿਸ ਦੀਵੇ ਨਾਲ ਰੋਸ਼ਨੀ ਦਿੱਤੀ? ਇੱਕ ਵਾਹਿਗੁਰੂ ਦੇ ਨਾਮ ਨਾਲ। ਸਭ ਕਲ ਉਦਰੀ ਇੱਕ ਨਾਮ ਧਰਮ, ਕੋਈ ਸਗਲ ਧਰਮ ਹੈ ਸ੍ਰੇਸ਼ਟ ਧਰਮ। ਜਿੱਥੋਂ ਗੱਲ ਕਵਨ ਯੋਗ ਕਵਨ ਵਿਦ ਗਿਆਨ ਧਿਆਨ ਕਰੀਏ, ਉੱਥੇ ਇੱਕ ਨਾਮ, ਉਹ ਸਤ ਨਾਮ ਪੜ ਮੰਤਰ ਸੁਣਾ। ਬਾਬੇ ਤਾਰੇ ਚਾਰ ਚਾਰ, ਹੋਰ ਨਹੀਂ ਕੋਈ ਪਖੰਡ, ਹੋਰ ਨਹੀਂ ਕੋਈ ਟੂਣਾ ਕਾਮਣ, ਹੋਰ ਨਹੀਂ ਤੁਹਾਡੇ ਤਬੀਤ, ਚਾਰੇ ਟੁੱਟਾਂ ਵਿੱਚ ਰੋਸ਼ਨੀ ਕਰ ਦਿੱਤੀ ਸਤ ਨਾਮ ਦੇ। ਇੱਕ ਵਾਹਿਗੁਰੂ ਦੇ ਨਾਮ ਦਾ ਹੀ ਧਰਮ ਪ੍ਰਗਟ ਕਰ ਦਿੱਤਾ।
2: ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
0: ਸ੍ਰੀ ਗੁਰੂ ਅਰਜਨ ਦੇਵ ਅਖੀਰਲੀ ਤੁਗ ਵਿੱਚ ਕਹਿੰਦੇ ਆ, ਭਟੋ ਹੈ ਸੰਸਾਰ ਦੇ ਲੋਕੋ, ਗੁਰੂ ਨਾਨਕ ਦੇਵ ਜੀ ਪ੍ਰਗਟ ਵਿਦਤ ਹਨ ਸਗਲ ਭਵਨ ਮੈਂ। ਤਿੰਨੇ ਭੌਣ ਨੇ, ਤਿੰਨ ਲੋਕ ਨੇ, ਇੱਥੇ ਹੀ ਨਹੀਂ ਪੰਜਾਬ ਵਿੱਚ, ਇੰਡੀਆ ਵਿੱਚ ਨਹੀਂ, ਗੁਰੂ ਨਾਨਕ ਦੀ ਵਡਿਆਈ ਤਿੰਨਾਂ ਲੋਕਾਂ ਵਿੱਚ ਕਿਵੇਂ ਪ੍ਰਗਟ ਹੋਏ? ਗੁਰੂ ਨਾਨਕ ਪਾਰ ਬ੍ਰਹਮ, ਅਵਤਾਰ ਕਰਕੇ ਨਹੀਂ ਪ੍ਰਗਟ ਹੋਏ, ਇਕੱਲੇ ਗੁਰੂ ਬਣ ਕੇ ਪ੍ਰਗਟ ਨਹੀਂ ਹੋਏ, ਤਿੰਨਾਂ ਲੋਕਾਂ ਵਿੱਚ ਨਾਨਕ ਨੂੰ ਪਾਰ ਬ੍ਰਹਮ ਮੰਨ ਲਿਆ। ਤਿੰਨਾਂ ਲੋਕਾਂ ਦੇ ਰਾਕਸ਼ਾਂ ਨੇ, ਦੇਵਤਿਆਂ ਨੇ, ਮਨੁੱਖਾਂ ਨੇ, ਤਿੰਨਾਂ ਭਵਨਾਂ 14 ਭਵਨਾਂ ਵਿੱਚ ਜਿੰਨਾਂ ਲੋਕਾਂ ਵਿੱਚ ਜਨ ਨਾਨਕ ਗੁਰ ਪਾਰ ਬ੍ਰਹਮ, ਇਹ ਜਿਹੜਾ ਨਾਨਕ ਪ੍ਰਗਟਿਆ ਇਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰਿਓ। ਕੱਲ ਨੂੰ ਨਵੇਂ ਸਵਈਏ ਆਰੰਭ ਹੋਣੇ। ਬਹੁਤ ਧੰਨਵਾਦ ਤੁਹਾਡਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਥਾ ਵਈ ਸੁਣੀ ਵੀ ਔਖੀ ਹੈ ਤੇ ਕਰਨੀ ਵੀ ਔਖੀ ਹੈ, ਪਰ ਬਹੁਤ ਧਿਆਨ ਦਿੰਦੇ ਹੋ ਤੁਸੀਂ ਇਸ ਸਤਿਗੁਰਾਂ ਦੀ ਬਾਣੀ ਵਿੱਚ। ਥੋੜਾ ਜਿਹਾ ਧਿਆਨ ਜੋੜਨ ਦੀ ਲੋੜ ਹੈ, ਚੁੰਬਕ ਦੇ ਨੇੜੇ ਲੋਹੇ ਨੂੰ ਥੋੜਾ ਜਿਹਾ ਲਿਜਾਣ ਦੀ ਲੋੜ ਹੈ, ਪਰ ਆਪੇ ਖਿੱਚ ਲੈਂਦਾ ਉਹ। ਇਸ ਤਰ੍ਹਾਂ ਹੀ ਸਾਡਾ ਧਿਆਨ, ਸਾਰੀ ਸੰਗਤ ਬੋਲੋ ਜਿਹੜਾ ਪਿਆਰ ਨਾਲ, ਤੇਰੀ ਵੱਡੀ ਹੈ ਕਮਾਲ।

ਸਾਡੀ ਗੱਲ ਸਮਾਪਤੀ ਜਿਹੜੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ ਤੇ ਰਸਨਾ ਨਾਲ ਛੱਤੀ ਪਦਾਰਥ ਜਿਵੇਂ ਮਰਜ਼ੀ ਖਾ ਤੇਰੀ ਤ੍ਰਿਸ਼ਨਾ ਨਹੀਂ ਲੈ ਸਕਦੀ ਤੇ ਰਸਨਾ ਕਦੋਂ ਪਵਿੱਤਰ ਹੋਵੇਗੀ ਤੇ ਸਾਹਿਬ ਗੁਰੂ ਪਾਤਸ਼ਾਹ ਬਚਨ ਕਰਦੇ।

0: ਇੱਕ ਬੋਤਲ ਪੀਤੀ ਫਿਰ ਦੂਜੀ ਸ਼ੁਰੂ ਹੋ ਗਈ। ਪਿਆਸ ਤੇ ਨਾ ਲੱਗੀ ਕਿ ਅੰਮ੍ਰਿਤ ਦੀ ਇੱਕ ਬੂੰਦ ਪੀਤੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਤੋਂ ਪਿਆਸ ਚਲੀ ਗਈ।
1: ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨ ਜਾਏ।
0: ਬੂੰਦ ਪੀਤੀ ਭਾਈ ਮਣੀ ਸਿੰਘ ਨੇ ਬੰਦ ਬੰਦ ਕੱਟਿਆ, ਬੂੰਦ ਪੀਤੀ ਭਾਈ ਤਾਰੂ ਸਿੰਘ ਨੇ ਖੋਪੜ ਲੈ ਗਏ, ਬੂੰਦ ਪੀਤੀ ਭਾਈ ਬਿਆਲੇ ਨੇ ਦੇਗਾਂ ਵਿੱਚ ਉਬਲ ਗਏ, ਬੂੰਦ ਪੀਤੀ ਭਾਈ ਮਣੀ ਸਿੰਘ ਨੇ ਸੱਚੇ ਪਾਤਸ਼ਾਹ ਬੰਦ ਬੰਦ ਕਟਵਾ ਦਿੱਤੇ। ਮੇਰੇ ਸਾਹਿਬ ਗੁਰੂ ਪਾਤਸ਼ਾਹ ਬਚਨ ਕਰਦੇ
1: ਕਿ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨ ਜਾਏ।
0: ਮਹਾਰਾਜ ਪਿਆਸ ਕਦੋਂ ਜਾਏਗੀ?
1: ਪਿਆਸ ਨ ਜਾਏ ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨ ਪਾਏ।
0: ਕੀ ਕਰ
1: ਪੀਏ ਹਰ ਰਸ ਪਾਏ ਹਰ ਰਸ ਬੌੜ ਨ ਤਿਸਨਾ ਲਾਗੇ ਆਏ।
0: ਤਾਂ ਸਾਹਿਬ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਤਨਾਸਰੀ ਮਹੱਲਾ ਪੰਜਵਾਂ

0: कि चरण कमल की ने आसू वाची ते पता लगता है कि चरण कमल की सन। हां दसां पातशाहियां तक गुरु के चरणों की पूजा होंदी रही, पर जे अजकल कोई पूछे भाई गुरु के चरण की ने असी की कहांगे, वाहिगुरु श्री गुरु ग्रंथ साहब जी की बाणी गुरु के कहे हुए उपदेश ही गुरु के चरण हैं। पंच साहिब गुरु पातशाह ने वचन किया है गुरु के चरण जी का निस्तारा, गुरु की बाणी पढ़ेगा गुरु की बाणी सुनेगा तेरा जीव का पार उतारा हो जाए। गुरु के चरण जी का निस्तारा, समुद्र सागर जिन खिन में तारा, बाणी में इन्ना बल है। कबीर साहब ने एक वचन किया, कबीर साहब ने सवाल किया लोगों ने, महाराज बाणी बड़ी पढ़ते हो बड़ी सुनते हो, बाणी की करेगी, बाणी कितने लै जाएगी? उसे कबीर साहब ने एक वचन किया, वो भलेओ ये बाणी कि है, वाह वाह बाणी निरंकार है, जिस देवड़ अवर ना कोई, वाह वाह अगम अथाह है, वाह वाह साचा सो। उसे कबीर साहब का एक वचन आता है, एक जोत एका मिली किंबा होयम होए, जित कट नाम ना उतरे फूट मरे जन सोए। सावल सुंदर रमैया मेरा मन लागा तो। कबीर साहब ने बहुत प्यारा वचन किया, अगली पंक्ति कहता, लोग जाने ये गीत है कि समझते हुए गीत है कि ये कविता है, नहीं हो भोले हो, ये तो ब्रह्म विचार को, क्योंकि गुरु नानक पातशाह ने एक इलाके की जैसी में आवे, खसम की बाणी तैछड़ा करी ज्ञान वे लालो, पाप की जंज लै काबलों ताया जोरी मंगे दान वे लालो। गुरु नानक ने भी क्या बाणी मेरी, उन्हें भी किया सी भाई ये बाणी निरंकार दी, वही गल कबीर साहब ने कही, लोग जाने यह गीत है ये तो ब्रह्म विचार, ज्यों कांशी उपदेश होए मान समर्ति बार। और इथों तक कबीर साहब ने लिख दिता, आख्या मैं यकीन करता हाँ तुहानू यकीन नाल कहना पवेगा कि कोई गावे, कोई मन करके गावे तो सही, को सुने महाराज किवें तरीका की होए, कोई गावे को सुने हर नामा चित लाए, कहो कबीर संस्था नहीं अंत परम गत्ता। कबीर साहब दे बोल ने कहने कोई चिंता नहीं, जिहड़ा मनुख मन करके बाणी पढ़ता है मन करके बाणी सुनता है वह गुरु के चरणों में उसका थां बने। साहिब गुरु छेवें पातशाह मीरी पीरी के मालिक बाणी की बात चली तो आओ एक इतिहासक गाथा आप जी साझी करा भी गुरु पातशाह बाणी का कितना आदर करते सन। असी तो बाणी की भेटा नियत कर ली भी इन्ने पैसे दोगे तो आवेंगे, पौना घंटा कीर्तन करांगे तो रुपया 1100 लाओ। यही गल अज बिहार बन गया, पर मेरे साहिब गुरु पंचम पातशाह नूं पुछो, महाराज तुहानूं सिख कोई बाणी पढ़ के सुनावे तुसीं की दिओ? और दिता मेरे साहिब गुरु पंचम पातशाह छेवें पातशाह मेरी पीढ़ी दे माल एक दिन दीवान विच आए ते दीवान च बैठिया बैठिया बिरती लग गई, सिखां ने कीर्तन का भोग पाया, आसा जी दी वार दे कीर्तन की समाप्ति हुई, छेवें पातशाह मीरी पीरी के मालक आप आसा जी दी वार का संपूर्ण कीर्तन सरवण करिया करते सन और थले बह के। अजकल तो बाबे माफ करना बाबियां वाकरे वास्ते वक्री स्टेज बनाई जाती, गुरु ग्रंथ साहब के बराबर बाबा की स्टेज होंगी क्योंकि बाबा जी आए। मेरे साहब गुरु छेवें पातशाह गुरु नानक का छेवां रूप आप थले बहते सन संगत में जो आसा जी दी वार का कीर्तन होता, इन्नी बाणी का सत्कार करते सन। तो कहना जिस वेले समाप्ति हुई तो छेवें पातशाह मेरी पीढ़ी के मालिक वेखते ने आले दुआले संगत जुड़िया हुई, बड़ा मन प्यार भिजया होया कि साहिब गुरु छेवें पातशाह के मुखों एक वचन निकलिया, भाई कोई ऐसा गुरु का सिख है जिहड़ा सानू शुद्ध बाणी जपजी साहब जी का पाठ करके सुनावे? बाणी तो आप सारे पढ़ने पर साध संगत शुद्ध बाणी पढ़नी बड़ी औखी, गुरु ही समत देवे कि बाणी शुद्ध स्पष्ट गायन कर सकी। तो कहीं ने जिस वे बचन कर दिता तो कोई सिख ना उठा, दूसरा बचन किया भोले हो गलत बाणी पढ़ते, तुसी बाणी शुद्ध नहीं सुना सकते, फिर भी कोई ना उठा। जो तो तीजी बार बचन किया तो साहिब गुरु पातशाह का प्यार वाला एक सिख लाहौर का रहने वाला भाई गोपाला उठा, खो सतनाम श्री वाह सहकारी सिख से सहकारी सिख भाई गोपाल दास उसका नाम से। कहीं ने जिस वे उठा कि उसके दुआ से जोड़ के गल च पला पाया तो की कहा, बाबा जी मैं तुहानू बाणी सुनावगा मैं शुद्ध पढ़ना नहीं। सब तो पहलू साहिब गुरु पातशाह ने कहा, मन बेचे सतगुर के पास किस सेवक के घर जा,
1: ਮੰਨ ਦਿੱਤਾ ਆਪਣਾ ਪਹਿਲੋਂ ਮਨ ਨੀਵਾਂ, ਆਪਾਂ ਰੋਜ਼ ਅਰਦਾਸ ਕਰਦੇ ਹਾਂ ਪਰ ਕਦੇ ਮਨ ਨੀਵਾਂ ਕਰਕੇ ਵੇਖੇ ਨਾ, ਹੋਮੇ ਦੇ ਭਰੇ ਹੋਏ। ਸ੍ਰੀ ਸਾਹਿਬ ਗੁਰਪਾਤਸ਼ਾਹ ਨੇ ਕਿਹਾ ਭਲਿਆ ਜੇ ਤੂੰ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਦੇਖੋ ਦੂਜੀ ਪੰਕਤੀ, ਆਪਸ ਕਹੋ ਕਰ ਕੱਛ ਨਾ ਜਨਾਵੇ, ਅਸੀਂ ਤੇ ਆਪਣੇ ਆਪ ਨੂੰ ਜਨਾਉਣੇ ਕਿ ਮੈਂ ਫਲਾਣਾ ਮਾਲਕ ਹਾਂ, ਮੇਰੀਆਂ ਇੰਨੀਆਂ ਫੈਕਟਰੀਆਂ, ਮੈਂ ਐਡਾ ਵੱਡਾ ਸਰਦਾਰ ਨਾ ਭੋਲਿਆ, ਤੂੰ ਪਹਿਲੋ ਗੁਰੂ ਦਾ ਸਿੱਖ ਹੈ। ਮਨ ਵਿੱਚ ਇਹ ਸਤਿਗੁਰ ਕੇ ਆਪਸ ਕਹੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੇ ਸਦ ਧਿਆਵੈ, ਮਨ ਵਿੱਚ ਸਤਿਗੁਰ ਕੇ ਪਾਸ। ਫਿਰ ਸਾਹਿਬ ਗੁਰੂ ਪਾਤਸ਼ਾਹ ਕਹਿੰਦੇ ਜਾ ਇਸ ਸੇਵਕ ਕੇ ਕਾਰਜ ਰਾਜ, ਤੇਰੇ ਕਾਰਜ ਰਾਜ। ਐਸਾ ਸਿੱਖ ਭਾਈ ਗੋਪਾਲ ਦਾਸ ਕਹਿਣ ਲੱਗਾ ਮਹਾਰਾਜ ਮੈਂ ਉੱਠ ਤੇ ਖਲੋਤਾ, ਪਰ ਜੇ ਤੁਸੀਂ ਕਹੋ ਮੈਂ ਸ਼ੁੱਧ ਬਾਣੀ ਦਾ ਪਾਠ ਤੁਹਾਨੂੰ ਕਰਕੇ ਸੁਣਾਵਾਂ ਤੇ ਮੇਰੇ ਵਿੱਚ ਕੋਈ ਪਾਇਆ ਨਹੀਂ। ਫਿਰ ਗੋਪਾਲ ਦਾਸ ਕੀ ਚਾਹੁੰਦਾ, ਮਹਾਰਾਜ ਆਪਣਾ ਮੇਲ ਭਰਿਆ ਸਿਰ ਤੇ ਹੱਥ ਰੱਖੋ ਫਿਰ ਮੈਂ ਪਾਠ ਪੜ੍ਹ ਸਕਣਾ, ਅਦਰਵਾਈਜ਼ ਨਹੀਂ। ਸਾਹਿਬ ਗੁਰ ਪਾਤਸ਼ਾਹ ਨੇ ਨਾਨਕ ਨਦਰੀ ਨਦਰ ਨਿਹਾਲ, ਆਪਾਂ ਰੋਜ਼ ਪੜ੍ਹਨੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋ। ਤੂੰ ਕਹਿੰਦਾ ਸਾਹਿਬ ਗੁਰ ਪਾਤਸ਼ਾਹ ਕੋਲੋਂ ਬਖਸ਼ਿਸ਼ ਮੰਗ ਲਈ, ਮਹਾਰਾਜ ਤੁਸੀਂ ਬਖਸ਼ਿਸ਼ ਕਰ ਦਿਓ ਤੇ ਤਾਂ ਮੈਂ ਸ਼ੁੱਧ ਬਾਣੀ ਪੜ੍ਹ ਸਕਣਾ। ਤੇ ਸਾਹਿਬ ਗੁਰ ਪਾਤਸ਼ਾਹ ਨੇ ਮੇਰਾ ਭਰਿਆ ਸੀਸ ਤੇ ਹੱਥ ਰੱਖਿਆ, ਜਾ ਗੋਪਾਲ ਦਾਸ ਪੰਜ ਇਸ਼ਨਾਨੇ ਕਰਿਆ, ਕਿਉਂਕਿ ਗੁਰਸਿੱਖ ਸੀ ਅੰਮ੍ਰਿਤ ਵੇਲੇ ਦਾ ਧਾਰੀ ਸੀ, ਅੰਮ੍ਰਿਤ ਵੇਲੇ ਉੱਠਦਾ ਸੀ ਇਸ਼ਨਾਨ ਕਰਨਾ ਨਾਮ ਜਪਣਾ ਤੇ ਫਿਰ ਜਾ ਕੇ ਕੋਈ ਅੰਜਲ ਮੂੰਹ ਲਾਉਣਾ। ਤੇ ਗੋਪਾਲ ਦਾਸ ਜਦੋਂ ਪੰਜ ਇਸ਼ਨਾਨੇ ਕਰਕੇ ਆਇਆ ਤੇ ਕਹਿੰਦੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਆਸਣ ਤੋਂ ਉੱਠ ਖਲੋ। ਜਦੋਂ ਆਸਣ ਤੋਂ ਉੱਠੇ ਤੇ ਸਾਹਿਬ ਗੁਰੂ ਪਾਤਸ਼ਾਹ ਦੇ ਸਿੱਖ ਸੇਵਕ ਕੋਲ ਬੈਠੇ ਸਨ, ਬਾਬਾ ਬੁੱਢਾ ਵਰਗੇ, ਕਹਿਣਗੇ ਬਾਬਾ ਜੀ ਗੁਰੂ ਸਾਹਿਬ ਤੁਸੀਂ ਕਿਉਂ ਉੱਠ ਖਲੋਤੇ ਹੋ? ਆਖਿਆ ਬਾਬਾ ਜੀ ਮੇਰੇ ਸਿੱਖ ਨੇ ਗੁਰੂ ਦੀ ਨਾਨਕ ਦੀ ਬਾਣੀ ਪੜ੍ਹਨੀ ਹੈ ਤੇ ਆਪਾਂ ਰੋਜ਼ ਪੜ੍ਹਨੇ ਹਾਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਤੇ ਬਾਣੀ ਪਵੇ ਗੁਰੂ ਨਾਨਕ ਦੀ ਤੇ ਮੈਂ ਉੱਤੇ ਬਹਿ ਕੇ ਸੁਣਾ? ਇਹ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ, ਥੱਲੇ ਬਹਿ ਗਏ। ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਆਖਿਆ ਸੱਚੇ ਪਾਤਸ਼ਾਹ ਜੇ ਗੁਰੂ ਨਾਨਕ ਦੀ ਬਾਣੀ ਹੈ ਤੇ ਤੁਸੀਂ ਵੀ ਤੇ ਗੁਰੂ ਨਾਨਕ ਦਾ ਹੀ ਛੇਵਾਂ ਰੂਪ ਹੋ, ਕਰੋ ਕਿਰਪਾ ਸਿੱਖ ਦੇ ਨਾਲ ਬੈਠੋ। ਆਗਿਆ ਮੰਨੀ, ਸਾਹਿਬ ਗੁਰੂ ਛੇਵੇਂ ਪਾਤਸ਼ਾਹ ਸਿੱਖਾਂ ਦਾ ਹੁਕਮ ਮੰਨਦੇ ਹੋਏ ਜਿੱਥੇ ਭਾਈ ਗੋਪਾਲ ਦਾਸ ਬੈਠਾ ਸੀ ਸੱਜੇ ਪਾਸੇ ਮੇਰੇ ਸਾਹਿਬ ਗੁਰੂ ਪੰਚਮ ਛੇਵੇਂ ਪਾਤਸ਼ਾਹ ਵੀ ਬੈਠੇ। ਜਦੋਂ ਬੈਠ ਗਏ ਪਾਠ ਆਰੰਭ ਹੋ ਗਿਆ। ਮੈਂ ਪਹਿਲੋਂ ਬੇਨਤੀ ਕੀਤੀ ਹੈ ਮਨ ਵੇਚੇ ਸਤਿਗੁਰ ਤੇ ਪਾਸ, ਮਨ ਕਰ ਕਬੂ ਨਾ ਹਰ ਗੁਣ ਗਾਇਓ, ਸਾਡਾ ਮਨ ਨਹੀਂ ਜੁੜਦਾ। ਜਦੋਂ ਮਨ ਜੁੜ ਜਾਏਗਾ ਨਾ ਸਮਝੋ ਸਮਝੋ ਸਾਨੂੰ ਗੁਰੂ ਦੀ ਪ੍ਰਾਪਤੀ ਹੋ, ਸਭ ਕੁਝ ਮਿਲ ਗਿਆ। ਅੱਜ ਮਨ ਉੱਠ ਗਿਆ, ਭਾਈ ਗੋਪਾਲ ਦਾਸ ਬਾਣੀ ਤੇ ਜ਼ਰੂਰ ਪੜ੍ਹਦਾ ਪਿਆ ਤੇ ਕਹਿੰਦਾ ਮਨ ਧਿਆਨ ਆ ਗਿਆ। ਜਦੋਂ ਏਕਾ ਮਾਈ ਜੁਗਤ ਵਿਆਹੀ ਸਿੰਘ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਦੋਂ ਇਹਨਾਂ ਪੰਕਤੀਆਂ ਤੇ ਆਇਆ ਤੇ ਮਨ ਉੱਠ ਗਿਆ। ਸੋਚਣ ਲੱਗਾ ਭਾਈ ਗੋਪਾਲ ਦਾਸ ਮੈਂ ਵੇਖਾਂ ਤੇ ਸਹੀ ਅੱਖਾਂ ਖੋਲ੍ਹ ਕੇ ਵੀ ਸੱਚਮੁੱਚੀ ਸੰਗਤਾਂ ਨੂੰ ਆਨੰਦ ਆਇਆ, ਮੇਰੇ ਗੁਰੂ ਸਾਹਿਬ ਨੂੰ ਆਨੰਦ ਆਇਆ। ਜਦੋਂ ਅੱਖਾਂ ਖੋਲ੍ਹੀਆਂ ਮਨ ਖਿੰਡ ਗਿਆ, ਕਿਉਂਕਿ ਮਨ ਪਹਿਲੋਂ ਜੁੜਿਆ ਹੋਇਆ ਸੀ ਗੁਰੂ ਚਰਨਾਂ ਨਾਲ, ਪਰ ਅੱਜ ਗੁਰੂ ਚਰਨਾਂ ਤੋਂ ਮਨ ਟੁੱਟ ਕੇ ਤੇ ਕਿੱਧਰ ਜੁੜ ਗਿਆ? ਦਾਤਾਂ ਨਾਲ ਜੁੜ ਗਿਆ। ਕਹਿੰਦਾ ਮੈਂ ਵੇਖਾਂ ਤੇ ਸਹੀ ਵੀ ਗੁਰੂ ਸਾਹਿਬ ਜੁੜੇ ਵੀ ਨੇ, ਕੋਈ ਆਨੰਦ ਵੀ ਆ ਰਿਹਾ। ਤੇ ਜਦੋਂ ਅੱਖਾਂ ਖੋਲ੍ਹੀਆਂ ਮਨ ਉਖੜ ਗਿਆ, ਇੱਧਰ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਜਦੋਂ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਤੇ ਆਇਆ ਨਾ ਸਿੱਖ ਤੇ ਆਪਣਾ ਸੱਜਾ ਗੋਡਾ ਥੱਲੇ ਲਾ ਲਿਆ। ਗੁਰੂ ਛੇਵੇਂ ਪਾਤਸ਼ਾਹ ਦੇ ਮਨ ਵਿੱਚ ਇਹ ਧਾਰਨਾ ਸੀ ਕਿ ਜਿੰਨਾ ਸ਼ੁੱਧ ਜਾਪ ਭਾਈ ਗੋਪਾਲ ਦਾਸ ਕਰ ਰਿਹਾ ਨਾ, ਅੱਜ ਮੈਂ ਇਹਨੂੰ ਹੋਰ ਤੇ ਕੁਝ ਨਹੀਂ ਦੇਣਾ, ਮੇਰਾ ਜੀ ਕਰਦਾ ਮੈਂ ਗੁਰੂ ਨਾਨਕ ਦੀ ਗੱਦੀ ਇਹਨੂੰ ਦੇ ਦਿਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਦਾ ਮਨ ਇਹ ਸੀ, ਪਰ ਵੇਖੋ ਸਿੱਖ ਕੀ ਮੰਗ ਬੈਠਾ, ਦਾਤ ਪਿਆਰੀ ਵਿਸਰਿਆ ਦਤਾਰਾ। ਕਹਿੰਦੇ ਜਿਸ ਵੇਲੇ ਭਾਈ ਗੋਪਾਲ ਦਾਸ ਇਹਨਾਂ ਪੰਕਤੀਆਂ ਤੇ ਆਇਆ ਨਾ, ਤੇ ਅੱਖਾਂ ਖੋਲ੍ਹ ਕੇ ਵੇਖਿਆ ਤੇ ਵੇਖਿਆ ਕਿ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਦਾ ਸੱਜਾ ਚਰਨ ਥੱਲੇ, ਸੋਚਣ ਲੱਗਾ ਕਿ ਗੁਰੂ ਸਾਹਿਬ ਖੁਸ਼ ਨੇ, ਸੰਗਤਾਂ ਵੀ ਬੜੀਆਂ ਖੁਸ਼ ਨੇ। ਤੇ ਮਨ ਵਿੱਚ ਸੋਚ ਪੈ ਗਈ ਵੀ ਜਿਹੜੀਆਂ ਕਾਬਲ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਘੋੜੇ ਦੋ ਦਿੱਤੇ ਨੇ ਨਾ ਸ਼ਿੰਗਾਰ ਕੇ, ਸੋਨੇ ਦੀ ਕਾਠੀ ਲਾ ਕੇ ਕਾਬਲ ਦੀਆਂ ਸੰਗਤਾਂ ਨੇ ਸਾਹਿਬ ਗੁਰੂ ਪਾਤਸ਼ਾਹ ਵਾਸਤੇ ਦੋ ਘੋੜੇ ਕੱਲੇ ਸਨ। ਕਹਿੰਦੇ ਇੱਕ ਘੋੜਾ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਮੈਨੂੰ ਦੇ ਦਿੰਦਾ, ਤੇ ਮੈਂ ਚੜ੍ਹ ਕੇ ਲਾਹੌਰ ਵਿੱਚ ਦੀ ਲੰਘਿਆ ਕਰਾਂਗਾ ਗਲੀਆਂ ਵਿੱਚੋਂ ਤੇ ਲੋਕ ਵਾਹ ਵਾਹ ਕਰਿਆ ਕਰਨਗੇ, ਵਾਹ ਭਾਈ ਗੋਪਾਲ ਦਾਸ ਛੇਵੇਂ ਪਾਤਸ਼ਾਹ ਨੂੰ ਬਾਣੀ ਸੁਣਾਈ ਤੇ ਗੁਰੂ ਸਾਹਿਬ ਨੇ ਸਵਾਰੀ ਵਾਲਾ ਘੋੜਾ ਦੇ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਨ ਵਾਹਾਂ ਵਿੱਚ ਆ ਗਿਆ, ਹੁਣ ਬਾਣੀ ਤੋਂ ਦੂਰ ਚਲਾ ਗਿਆ, ਬਾਣੀ ਵਿੱਚ ਮਨ ਨਹੀਂ ਰਿਹਾ, ਹੁਣ ਮਨ ਵਾਹ ਵਿੱਚ ਆ ਗਿਆ, ਮੇਰੀ ਵਾਹ ਵਾਹ ਹੋਵੇ। ਤੇ ਕਹਿੰਦੇ ਜਿਸ ਵੇਲੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਸਮਝ ਗਏ ਕਿ ਸਿੱਖ ਨੂੰ ਦਾਸ ਚਾਹੀਦੀ। ਫਿਰ ਚੌਂਕੜਾ ਮਾਰ ਕੇ ਬਹਿ ਗਏ। ਜਦੋਂ ਭੋਗ ਪੈ ਗਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਲੋਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਸਿੱਖ ਨੇ ਕਿਹਾ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਸੁਰਤੀ ਨਾਲ। ਇੰਨਾ ਪ੍ਰਤਾਪ ਹੈ ਬਾਣੀ ਦਾ, ਜਿਹੜੇ ਪੜ੍ਹਦੇ ਨੇ ਉਹਨਾਂ ਦਾ ਮੁੱਖ ਵੇਖ ਕੇ ਕਹਿੰਦੇ ਇਨਸਾਨ ਦਾ ਪਾਰੂ ਖਾਰਾ ਹੋਇਆ। ਨਾਨਕ ਤੇ ਮੁੱਖ ਉਜਲੇ ਚੇਤੀ ਛੁੱਟੀ ਨਾਲ। ਰਾਜਾ ਗਣਕ ਕੌਣ ਸੀ? ਇੱਕ ਧਰਮੀ ਰਾਜਾ ਸੀ, ਭਾਈ ਸਾਹਿਬ ਭਾਈ ਗੁਰਦਾਸ ਸੀ। ਪੰਚਮ ਪਾਤਸ਼ਾਹ ਦੇ ਮਾਮਾ ਨੇ ਗਵਾਹੀ ਦਿੱਤੀ ਹੈ ਰਾਜੇ ਗਣਕ ਦੀ। ਉਹਦੇ ਕੋਲ ਕੀ ਸੀ? ਸਿਮਰਨ ਸੀ, ਉਹਦੇ ਕੋਲ ਦਇਆ ਸੀ, ਉਹਦੇ ਕੋਲ ਧਰਮ ਸੀ। ਕਿਉਂ ਨਰ ਖਾਲੀ ਹੋ ਗਏ? ਭਾਈ ਸਾਹਿਬ ਨੇ ਕਿਉਂ ਗਵਾਈ ਭਰੀ? ਧਨ ਧਨ ਰਾਜਾ ਗਣਕ ਹੈ ਜਿਹਨੇ ਸਿਮਰਨ ਕੀ ਉਹ ਵਿਵੇਕ, ਉਹ ਇੱਕ ਘੜੀ ਕੇ ਸਿਮਰਨੇ ਪਾਪੀ ਤਰਿਆਂ ਨੇ। ਨਰਕ ਖਾਲੀ ਕਰਵਾ ਲਿਆ ਸੀ ਰਾਜੇ ਜਣਕ ਨੇ। ਕਹਿੰਦਾ ਮੈਂ ਨਹੀਂ ਜਾਣਾ, ਮੇਰੇ ਕੋਲ ਹਾਏ ਹਾਏ ਨਹੀਂ ਵੇਖੀ ਜਾਂਦੀ। ਪਹਿਲੋ ਕਿਰਪਾ ਕਰੋ, ਨਰਕ ਖਾਲੀ ਕਰੋ। ਅਤੇ ਕਹਿਣ ਲੱਗੇ, ਰਾਜਾ ਜਣਕ ਤੈਨੂੰ ਮੁੜ ਜਨਮ ਲੈਣਾ ਪਏਗਾ, ਜਨਮ ਜਾ ਕੇ, ਕਿਉਂਕਿ ਜਿਹੜੀ ਬੰਦਗੀ ਤੂੰ ਕੀਤੀ ਹੈ ਸਾਰੀ ਬੰਦਗੀ ਦੇਣੀ ਪਏਗੀ ਇਹਨਾਂ ਵਾਸਤੇ। ਕਹਿੰਦਾ ਮੈਂ ਦਿੱਤੀ, ਮੁੜ ਜਨਮ ਧਾਰ ਕੇ ਮੁੜ ਬੰਦਗੀ ਕੀਤੀ। ਤੋ ਕਹਿਣ ਤੋਂ ਭਾਵ ਬੰਦਗੀ ਵਿੱਚ ਇੰਨਾ ਬਲ ਹੈ ਸਾਧ ਸੰਗਤ। ਜਦੋਂ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਭੋਗ ਪੈ ਗਿਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਤੇ ਸਿੱਖ ਨੇ ਸੀਸ ਨਿਵਾਇਆ। ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਦਾ ਵਚਨ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੇ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਕਹਿਣਗੇ, ਗੋਪਾਲ ਦਾਸ ਨਾਲੇ ਥਾਪਣਾ ਦਿੱਤਾ, ਨਾਲੇ ਕਿਹਾ ਗੋਪਾਲ ਦਾਸ ਕਮਾਲ ਕਰ ਦਿੱਤੀ ਹੈ। ਇੰਨੀ ਸ਼ੁੱਧ ਬਾਣੀ, ਕਮਾਲ ਕਰ ਦਿੱਤੀ, ਗੋਪਾਲ ਦਾਸ ਕੁਝ ਮੰਗ ਲੈ। ਤੇ ਚਰਨਾਂ ਤੇ ਪੈ ਪਿਆ, ਦੋ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਕੀ ਮੰਗਾਂ? ਆਪਣੇ ਬਹੁਤ ਕੁਝ ਦਿੱਤਾ ਹੈ, ਪੁੱਤਰ ਧੀਆਂ ਨੇ, ਜ਼ਮੀਨ ਜਾਇਦਾਦ ਹੈ, ਸਰਦਾਰੀ ਹੈ, ਹੋਰ ਮੈਂ ਕੀ ਮੰਗਾਂ? ਬਸ ਕਿਰਪਾ ਕਰੋ, ਤੇਰੇ ਨਾਮ ਨਾਲ ਜੁੜਿਆ ਹੁਣ ਸੱਗ ਗਿਆ, ਹੁਣ ਮੰਗਦਾ ਨਹੀਂ, ਹੁਣ ਮੰਗਿਆ ਨਹੀਂ। ਤੇ ਗੁਰੂ ਸਾਹਿਬ ਤੇ ਜਾਣੀ ਜਾਣ ਸਨ ਨਾ ਵੀ ਤੂੰ ਕੀ ਮੰਗਿਆ। ਫਿਰ ਦੂਜਾ ਬਚਨ ਹੋਇਆ, ਗੋਪਾਲ ਦਾਸ ਕੁਝ ਮੰਗ ਲੈ। ਕਹਿਣ ਲੱਗਾ, ਮਹਾਰਾਜ ਨਹੀਂ, ਜੇ ਤੁਰਖੇ ਹੋ ਤੇ ਨਾਮ ਦਾ ਦਾਨ ਦਿਓ, ਇਸੇ ਤਰ੍ਹਾਂ ਚਰਨਾਂ ਨਾਲ ਜੋੜੀ ਰੱਖੋ। ਤੇ ਤੀਜਾ ਬਚਨ ਜਦੋਂ ਹੋਇਆ ਤੇ ਗੋਪਾਲ ਦਾਸ ਨੇ ਫਿਰ ਕੁਝ ਨਹੀਂ ਮੰਗਿਆ। ਤੇ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਨੇ ਬਾਂਹ ਫੜੀ, ਆਖਿਆ ਗੋਪਾਲ ਦਾਸ ਜਦੋਂ ਇਹਨਾਂ ਪੰਕਤੀਆਂ ਤੇ ਆਇਆ ਸੈਂ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਤ ਭਾਵੇ ਤਿਵੇ ਚਲਾਵੇ ਜਿਵ ਹੋਵੇ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਧਾਨ। ਜੋ ਇਹਨਾਂ ਪੰਕਤੀਆਂ ਤੇ ਆਇਆ ਸੈਂ, ਗੋਪਾਲ ਦਾਸ ਕੀ ਮੰਗਿਆ ਸਾਈ? ਇੱਕ ਚਰਨਾਂ ਤੇ ਪੈ ਪਿਆ, ਅੱਖਾਂ ਵਿੱਚੋਂ ਅੱਥਰੂ ਆ ਗਿਆ, ਪਾਤਸ਼ਾਹ ਮੈਂ ਭੁੱਲ ਗਿਆ, ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਆਖਿਆ ਨਹੀਂ, ਤੂੰ ਨਹੀਂ ਭੁੱਲਿਆ, ਉਹ ਸਿੱਖਾ ਭੁੱਲਣ ਤੇ ਮੈਂ ਲੱਗਾ ਸੀ। ਮਹਾਰਾਜ ਉਹ ਕਿਵੇਂ? ਉਹ ਸਿੱਖਾ ਤੂੰ ਤੇ ਕੁਝ ਵੀ ਨਾ ਮੰਗਿਆ, ਇਹ ਘੋੜੇ ਮੇਰੇ ਨੇ, ਤੁਹਾਡੇ ਸਿੱਖ ਸੰਗਤਾਂ ਦੀ ਦੇਣ ਹੈ, ਇਹ ਮਾਇਆ ਸਾਡੀ ਹੈ, ਇਹ ਮਾਇਆ ਵੀ ਤੁਹਾਡੀ ਸਿੱਖ ਸੰਗਤਾਂ ਦੀ ਹੈ। ਤੇ ਫਿਰ ਮੈਂ ਤੈਨੂੰ ਕੀ ਦੇਣਾ ਸੀ ਆਪਣੇ ਕੋਲ? ਮੈਂ ਤੇ ਕੁਝ ਵੀ ਨਹੀਂ ਦੇ ਸਕਦਾ, ਤੂੰ ਤੇ ਮੰਗਿਆ ਹੀ ਕੁਝ ਨਹੀਂ ਭੋਲਿਆ, ਇਹ ਤੇ ਕੁਝ ਵੀ ਨਹੀਂ ਮੰਗਿਆ। ਮੈਂ ਤੇ ਚਾਹੁੰਦਾ ਸਾਂ ਜੋ ਗੁਰਿਆਈ ਗੁਰੂ ਨਾਨਕ ਨੇ ਮੇਰੇ ਪਿਤਾ ਗੁਰੂ ਪੰਚਮ ਪਾਤਸ਼ਾਹ ਨੂੰ ਦਿੱਤੀ, ਅੱਜ ਮੈਂ ਤੈਨੂੰ ਗੁਰਿਆਈ ਦੇ ਦਿੰਦਾ। ਆਖੋ ਸਤਨਾਮ। ਬਾਣੀ ਦੀ ਕੀਮਤ? ਬਾਣੀ ਦੀ ਕੀਮਤ ਤੇ ਕੋਈ ਨਹੀਂ ਦੇ ਸਕਦਾ ਨਾ ਲੈ ਸਕਦਾ। ਸਭ ਸੰਗ ਜਦੋਂ ਪੰਚਮ ਪਾਤਸ਼ਾਹ ਗੁਜ਼ਰ ਗਏ ਨਾ ਸੰਸਾਰ ਤੋਂ, ਇਤਿਹਾਸ ਪੜ੍ਹਿਆ ਕਰੋ, ਵਿਚਾਰ ਕਰਿਆ ਕਰੋ, ਜਦੋਂ ਪੰਚਮ ਪਾਤਸ਼ਾਹ ਗੁਜ਼ਰੇ ਨਾ, ਇਹ ਸਹਿਜ ਪਾਠ ਆਰੰਭ ਹੋਇਆ। ਮੈਂ ਬਾਣੀ ਦੀ ਕੀਮਤ ਦੀ ਬਾਤ ਕਰ ਰਿਹਾ ਕਿਉਂਕਿ ਬਾਣੀ ਕਿੰਨੀ ਨਿਰਮੋਲ ਹੈ। ਇਹਨੇ ਪਹਿਲੇ ਸਹਿਜ ਪਾਠ ਆਰੰਭ ਕੀਤਾ, 29 ਦਿਨ ਲੱਗੇ ਪਹਿਲੇ ਪਾਠ। ਬਾਬਾ ਛੇਵੇਂ ਪਾਤਸ਼ਾਹ, ਸਾਰਾ ਪਰਿਵਾਰ, ਮਾਤਾ ਗੰਗਾ, ਆਹ ਪਾਠ ਸੁਣਿਆ, 29 ਦਿਨ ਲੱਗੇ ਸਾਧ ਸੰਗਤ। ਸਹਿਜ ਪਾਠ ਆਰਾਮ ਨਾਲ ਹੋਇਆ, ਸਵੇਰੇ ਸ਼ਾਮ ਪਾਠ ਹੁੰਦਾ, ਪੂਰਾ ਪਰਿਵਾਰ ਬਹਿ ਕੇ ਸੁਣਦਾ। ਅੱਜ ਤੇ ਪਾਠ ਰੱਖਦੇ ਹਾਂ, ਕੋਈ ਨੇੜੇ ਨਹੀਂ ਝੁਕਦਾ, ਅਖੰਡ ਪਾਠ ਹੋਵੇ ਤਾਂ ਵੀ, ਸਹਿਜ ਪਾਠ ਹੋਵੇ ਤਾਂ ਵੀ। ਬਾਬਾ ਜੀ ਤੁਹਾਡੇ ਅਖਬਾਰ ਮੈਨੂੰ ਯਾਦ ਹੈ, ਇੱਥੋਂ ਇੱਕ ਬੀਬੀ ਸਾਡੇ ਕੋਲ ਗਈ ਪਿੰਡ ਤਾਜਪੁਰ ਸਾਡੇ ਲਾਗੇ ਆ, ਕਿ ਜਦੋਂ ਵਲੈਤੋਂ ਗਈ ਨਾ, ਬੜੇ ਸਮੇਂ ਦੀ ਗੱਲ ਹੈ, 80-82 ਦੀ ਗੱਲ, ਅਤੇ ਅਸੀਂ ਕਿਹਾ ਮਾਤਾ ਵੀ ਪਾਠ ਰਖਾਇਆ ਤਾਂ ਵੀ ਤੂੰ ਹਾਜ਼ਰ ਨਹੀਂ ਹੋਈ, ਹੁਣ ਭੋਗ ਪੈ, ਨੌਵੇਂ ਪਾਤਸ਼ਾਹ ਦੇ ਸਲੋਕ ਸ਼ੁਰੂ ਹੋ ਗਏ ਨੇ, ਹੁਣ ਤਾਂ ਤੁਸੀਂ ਆ ਜਾਓ। ਅੱਗੋਂ ਪਤਾ ਕੀ ਕਹਿੰਦੀ ਹੈ, ਬਾਬਾ ਜੀ ਵੇਖੋ ਇੰਨਾ ਕੋੜਵਾਂ ਇਕੱਠਾ ਹੋਇਆ, ਅਤੇ ਹੁਣ ਇਹਨੂੰ ਸਾਂਭਾ ਕੇ ਬਾਬੇ ਦਾ ਭੋਗ ਸੁਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੋਂ ਹੱਸ ਕੇ ਆਉਂਦੀ ਹੈ, ਮਾਇਆ ਜਿੰਨੀ ਕੁ ਬਣਦੀ ਹੈ, ਲੈ ਲਓ ਬਾਬਾ ਜੀ ਤੁਸੀਂ ਭੋਗ ਪਾ ਦਿਓ, ਮੈਨੂੰ ਤੁਹਾਡੇ ਦੇ ਅਤਬਾਰ ਹੈ। ਹਾਂ ਸਿੱਖ, ਹੱਸ, ਇਹ ਸਾਡੀ ਸਿੱਖੀ ਆ, ਇੰਨਾ ਕੁ ਬਾਣੀ 'ਤੇ ਸਾਨੂੰ ਅਤਬਾਰ ਹੈ। ਤੋ ਕਹਿਣ ਤੋਂ ਭਾਵ ਮੇਰੇ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ, ਗੋਪਾਲ ਦਾਸ ਮੈਂ ਤੇ ਤੈਨੂੰ ਕੁਝ ਵੀ ਨਹੀਂ ਸੀ ਦੇ ਸਕਦਾ, ਮੈਂ ਤੇ ਚਾਹੁੰਦਾ ਸਾਂ ਕਿ ਮੈਂ ਤੈਨੂੰ ਆਪਣੇ ਗੁਰੂ ਨਾਨਕ ਦੀ ਗੱਦੀ ਦੀ ਗੁਰਿਆਈ ਦੇ ਦਿੰਦਾ, ਪਰ ਭੋਲਿਆ ਤੂੰ ਮੰਗ ਹੀ ਕੁਝ ਨਹੀਂ ਸਕਿਆ। ਤੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਕਹਿਣ ਤੋਂ ਭਾਵ ਸਿੱਖੋ, ਇੱਕ ਚਿੱਤ ਮੇਰੇ ਸਾਹਿਬ ਗੁਰੂ ਪਾਤਸ਼ਾਹ ਦੀ ਬਾਣੀ ਦਾ ਬਚਨ ਯਾਦ ਰੱਖਿਆ ਕਰੋ। ਇੱਕ ਚਿੱਤ ਜਦੋਂ ਵੀ ਪੜ੍ਹਨਾ ਭਾਵੇਂ ਥੋੜ੍ਹਾ ਸਮਾਂ ਪੜ੍ਹੋ, ਪਰ ਇੱਕ ਮਨ ਇੱਕ ਚਿੱਤ ਹੋ ਜਾਓ, ਤੁਹਾਨੂੰ ਪਤਾ ਨਾ ਲੱਗੇ ਕਿ ਮੈਂ ਗੁਰੂ ਨਾਲ ਜੁੜਿਆ ਕਿ ਨਹੀਂ ਜੁੜਿਆ। ਇੱਕ ਚਿੱਤ ਜੇ ਇੱਕ ਛਿਣ ਧਿਆਵੈ ਕਾਲ ਫਾਸ ਕੇ ਬੀਚ ਨਾ ਆਓ, ਇੱਦਾਂ ਹੈ ਬਾਣੀ ਵਿੱਚ ਬਲ। ਸੋ ਆਓ ਸਾਧ ਸੰਗਤ, ਅੱਜ ਸੁਭਾਗਾ ਦਿਨ ਹੈ, ਅੱਜ ਸਮੂਹ ਸਾਧ ਸੰਗਤ ਗੁਰੂ ਦੇ ਦਰ 'ਤੇ ਚੱਲ ਕੇ ਆਇਓ, ਕਿਉਂਕਿ ਸਾਹਿਬ ਗੁਰੂ ਪੰਚਮ ਪਾਤਸ਼ਾਹ ਦਾ ਬਚਨ ਹੈ, ਧਨ ਸੋ ਵੇਖਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੰਜੋਗੜਾ ਜਿੱਤ ਦਿੱਠਾ ਗੁਰਦਰਸਾਰ। ਤੋ ਆਓ, ਸਮਾਂ ਹੋਣ ਵਾਲਾ ਹੈ, 10-15 ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਆਓ ਸਾਹਿਬ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੇ ਅਰਦਾਸ ਕਰੀਏ ਅਤੇ ਕੀ ਆਖੀਏ, ਸੱਚੇ ਪਾਤਸ਼ਾਹ ਕਿਰਪਾ ਕਰੀ, ਮੇਰਿਆ ਪਾਤਸ਼ਾਹ ਸਾਡੇ ਨਾਲ ਨਾਲ ਰਹਿਣ, ਕਿਉਂ ਅਸੀਂ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾ। ਅਸੀਂ ਗੁਰੂ ਪੰਚਮ ਪਾਤਸ਼ਾਹ ਦੇ ਬਚਨ ਨੇ, ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਣਹਗਾਰ। ਹਰਜੀਓ ਲੇਖੇ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਸੱਚੇ ਪਾਤਸ਼ਾਹ ਜੇ ਲੇਖਾ ਕਰਨ ਲੱਗ ਪਏ ਨਾ, ਜੇ ਪੁੱਤ ਨਾਲ ਪਿਓ ਲੇਖਾ ਕਰਨ ਲੱਗ ਪਏ, ਤੇ ਪੁੱਤ ਬਖਸ਼ਿਆ ਨਹੀਂ ਜਾ ਸਕਦਾ, ਕਿਉਂਕਿ ਪੁੱਤਰ ਇਹਨੇ ਗੁਣਾ ਕਰਦਾ। ਇਹ ਕਬੀਰ ਸਾਹਿਬ ਦੇ ਬਚਨ ਨੇ, ਰਵਿਦਾਸ ਸਾਹਿਬ ਦੇ ਬਚਨ ਨੇ, ਸੁੱਤ ਅਪਰਾਧ ਕਰਤ ਹੈ ਜੇਤੇ, ਜਲਣੀ ਪੀਤ ਨਾ ਰਾਤ ਸਤੇਤੇ, ਰਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਔਗਣ।

ਕਸਮ ਛੱਡੀ ਮੇਰੇ ਸਾਹਿਬ ਗੁਰਪਾਤ ਸਾਹਿਬ, ਅਸੀਂ ਮਰਨ ਤੋਂ ਬਾਅਦ ਵਿਕੁੰਠ ਭਾਲਨੇ ਵੀ ਸਾਨੂੰ ਵਿਕੁੰਠ ਹਾਸਲ ਹੋਵੇ ਤੇ ਜਿਉਂਦਿਆਂ ਵਿਕੁੰਠ ਵਿੱਚ ਬਹਿੰਦੇ ਨੇ। ਮੇਰੇ ਸਾਹਿਬ ਗੁਰਪਾਤ ਸਾਹਿਬ ਨੇ ਤਾਰਾ ਕਰ ਦਿੱਤਾ, ਭਲਿਆ ਵਿਕੁੰਠ ਕਿੱਥੇ ਹੈ? ਜਿੱਥੇ ਗੁਰੂ ਕੀ ਬਾਣੀ ਕੀ ਕਥਾ ਤੇ ਕੀਰਤਨ ਹੁੰਦਾ ਉੱਥੇ ਵਿਕੁੰਠ।

ਵੇਲਾ ਕਿਹੜਾ ਸਫਲ ਹੈ ਸਿੱਖਦਾ। ਫਰਮਾਨ ਕਰਦੇ ਭਲਿਆ ਜੋ ਗੁਰੂ ਦੇ ਦੁਆਰੇ ਆ ਕੇ ਗੁਰੂ ਦੀ ਬਾਣੀ ਪੜ੍ਹੇ ਸੁਣੇ ਉਹ ਤੇਰਾ ਵੇਲਾ ਸਫਲ।

ਧੰਨ ਗੁਰੂ ਰਾਮਦਾਸ ਬਾਦਸ਼ਾਹ ਕਹਿੰਦੇ ਭਲਿਆ ਜਿੱਥੇ ਹਿਰਦੇ ਵਿੱਚ ਨਾਮ ਹੀ ਨਹੀਂ ਉਹ ਰਿਦਾ ਕਹ ਲੈ। ਉਹਦੀ ਤੇ ਮਾਂ ਨੇ ਐਵੇਂ ਜੰਮਣਾ ਕੀਤਾ ਉਸ ਬੱਚੇ ਦਾ। ਮੇਰੇ ਸਾਹਿਬ ਗੁਰੂ ਰਾਮਦਾਸ ਬਾਦਸ਼ਾਹ ਦੇ ਬੜੇ ਕਠਿਨ ਬੋਲ ਨੇ ਤੇ ਕੀ ਕਹਿੰਦੇ ਨੇ,

0: ਸੱਤੇ ਪਾਤਸ਼ਾਹ ਕਿਰਪਾ ਕਰੀ, ਜਿਹੜੀ ਮਾਂ ਦਾ ਪੁੱਤਰ ਨਾਮ ਨਹੀਂ ਜਪਦਾ ਉਹਨੂੰ ਬਾਂਝ ਰੱਖੀ, ਐਸੇ ਪੁੱਤਰ ਦੇ ਜਨਮ ਦੀ ਕੋਈ ਲੋੜ।
1: ਜਿਨ ਹਰ ਇਰਦੇ ਨਾਮ ਨ ਬਸਿਓ, ਤਿਨ ਮਾਤ ਕੀਜੇ ਹਰ ਬਾਂਝਾ।
0: ਕਿਉਂ ਕੀ ਮਹਾਰਾਜ, ਉਹ ਦੇਹੀ ਦੇਹੀ ਨਹੀਂ? ਅਗਲੀ ਪੰਕਤੀ ਪੜ੍ਹੋ ਮੇਰੇ ਸਾਹਿਬ ਗੁਰਪਾ ਦੇ, ਦੇਹੀ ਤੇ ਹੈ ਪਰ ਹੈ ਮਸਾਣਾ ਬਣੀ, ਜਿਵੇਂ ਸ਼ਮਸ਼ਾਨ ਘਾਟ ਚ ਲਾਸ਼ ਪਈ ਹੁੰਦੀ ਹੈ ਨਾ, ਤੋ ਜਿੰਦਾ ਲਾਸ਼ ਹੈ।

ਮੇਰੇ ਸਾਹਿਬ ਗੁਰ ਪਾਤਸ਼ਾਹ ਨੇ ਪੰਚਮ ਪਾਤਸ਼ਾਹ ਨੇ ਸੁਪਨੀ ਸਾਹਿਬ ਵਿੱਚ ਕਿਹਾ। ਅਸੀਂ ਪੜ੍ਹਦੇ ਤੇ ਬੜੀ ਵਾਰੀ ਹਾਂ ਭਾਈ ਜੀ, ਮੈਂ ਦੋ ਸੁਪਨੀ ਸਾਹਿਬ ਦੇ ਪਾਠ ਰੋਜ਼ ਕਰਕੇ ਪ੍ਰਸ਼ਾਦਾ ਛਕਣਾ ਕੀ ਲਾਭ? ਮੇਰੇ ਸਾਹਿਬ ਗੁਰ ਪਾਤਸ਼ਾਹ ਦਾ ਬਚਨ ਤੇ ਘਿਰਦੇ ਵਿੱਚ ਨਹੀਂ ਵਿਖਾਇਆ ਤੇ ਪੜ੍ਹਨ ਦਾ ਕੀ ਲਾਭ ਹੋਵੇ? ਮੇਰੇ ਗੁਰੂ ਨਾਨਕ ਨੇ ਇੱਕ ਬਚਨ ਕਿਹਾ,

0: ਫਿਰ ਕੀ ਕਰਾਂ ਮਹਾਰਾਜ, ਫਿਰ ਨਾਲ ਹੀ ਸਮਝਾਉਣਾ ਨੀ ਕੀਤਾ। ਹਾਂ, ਜੇ ਸੱਚੀ ਮੁੱਚੀ ਗੁਰੂ ਦਾ ਪਿਆਰ ਪਾਉਣਾ ਚਾਹੁੰਦਾ ਤੇ ਇੰਜ ਹੋ ਜਾ।
1: ਰੋੜਾ ਹੋਏ ਰੋਵਾ ਟਿਕਾ, ਮਨ ਨੂੰ ਨਿਰਮਲ ਕਰ ਲੈ।
0: ਭਾਵੇਂ ਕੋਈ ਕੁਝ ਕਹਿ ਵੀ ਜਾਵੇ, ਆਖ ਚੰਗਾ ਭਾਈ ਤੇਰਾ ਭਲਾ, ਦੇਖੀ ਕਿੰਨਾ ਸਕੂਨ ਮਿਲੇਗਾ।

ਇਹ ਦਿਨ ਨਹੀਂ। ਰੋੜੇ ਤੇ ਵੀ ਮਨ ਨਹੀਂ ਅੱਟ ਗਿਆ, ਕਹਿੰਦੇ ਰੋੜਾ ਵੀ ਕਿਸੇ ਵੇਲੇ ਚੁੱਭ ਜਾ, ਪੈਰੋਂ ਨੰਗਾ ਹੋਵੇ ਮਨੁੱਖ ਰੋੜਾ ਵੱਜ ਜਾਵੇ ਤੇ ਸੱਟ ਲੱਗ ਜਾਂਦੀ। ਸਭ

ਪੁੱਤਰ ਮਾੜਾ ਨਿਕਲਾਵੇ ਕਹਿਣਾ ਤੇਰਾ ਬਾਪ ਦਾਦਾ ਕਿੱਡਾ ਵਧੀਆ ਸੀ ਤੇ ਤੂੰ ਤੇ ਉਹਦੀ ਸੰਤਾਨ ਨਹੀਂ ਲੱਗਦਾ ਤੇ ਅਸੀਂ ਕੌਣ ਹਾਂ। ਕਦੇ ਬਾਣੀ ਨੂੰ ਵਿਚਾਰ ਕੇ ਵੇਖੋ ਮੇਰੇ ਸਾਹਿਬ ਗੁਰਪਾਤਸ਼ਾਹ ਕਹਿੰਦੇ ਤੂੰ ਤੇ ਰੱਬ ਵੱਖ ਨਹੀਂ ਸੌ ਪਰ ਹੋ ਗਏ।

ਤੇਰਾ ਬੜਾ ਕਿਤੇ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਂ ਬਸ ਗੱਲ ਤੇ ਆ ਵੀ ਗੁਰੂ ਦੀ ਮੱਤ ਤੇ ਆਪਾਂ ਚੱਲਦੇ ਕੋਈ ਨੀ ਸੁਣ ਲੈਂਦੇ ਹਾਂ ਤੇ ਮੇਰੇ ਸਾਹਿਬ ਗੁਰਪਾਤਸ਼ਾਹ ਨੇ ਕਿਹਾ ਗੁਰੂ ਦੀ ਮੱਤ ਕੀ ਹੈ

ਗੁਰੂ ਨਾਨਕ ਨੇ ਪੁੱਛਿਆ ਸੀ ਨਾ, ਜਦੋਂ ਮਾਂ ਨੇ ਬੁਲਾਇਆ ਵੈਦ ਨੂੰ, ਆਖਾਂ ਮੇਰਾ ਨਾਨਕ ਬੋਲਦਾ ਨਹੀਂ, ਹੱਸ ਕੇ ਖਾਂਦਾ ਨਹੀਂ, ਤੇ ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਹੇ, ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ, ਉਹ ਭੋਲਾ ਵੈਦ ਨਾ ਜਾਣਾ ਹੀ ਕਰ ਕਰੇ ਜੇ ਮਾਂ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਜਿਤ ਦਾਰੂ ਰੋਗ ਉੱਠੇ ਵੰਜੇ ਰੋਗਾਂ ਦਾ, ਭਲਿਆ ਉਹ ਦਾਰੂ ਦੇ ਜਿਹਦੇ ਨਾਲ ਮੇਰਾ ਮਨ ਦਾ ਰੋਗ ਦੂਰ ਹੋ ਜਾਵੇ।

ਸੀ ਜਾਈ ਸਾਡੀ ਸਹਵਾਲ ਤੇ ਜੋ ਕਬੀਰ ਸਾਹਿਬ ਨੇ ਲਿਖਿਆ ਨਾਵਣ ਚੱਲੇ ਸੀ ਮਨ ਖੋਟੇ ਤਨ ਚੋ ਤੇ ਮਿਲਦਾ ਕੀ ਇੱਕ ਪਾਓ ਲੱਤੀ ਨਾਤਿਆਂ ਦੋਏ ਪਾ ਚੜੀਏ ਸੋ ਇੱਕ ਪਾਪ ਲਾ ਆਉਣੇ ਦੋ ਚਾੜ ਆਉਣੇ ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੂੰ ਪੁੱਛੀ ਬਾਬਾ ਜੇ ਤੀਰਥ ਤੇ ਨਹਾਉਣਾ ਹੋਵੇ ਤੇ ਕਿਹੜਾ ਤੀਰਥ ਗੁਰੂ ਦੀ ਬਾਣੀ ਨੂੰ ਪੁੱਛੋ ਕਿ ਅਸੀਂ ਕਿਹੜੇ ਤੀਰਥ ਤੇ ਜਾ ਕੇ ਆਪਣਾ ਮਨ ਨੂੰ ਮਾਂਜ ਸਕਦੇ ਹਾਂ ਸਾਡਾ ਮਨ ਨਿਰਮਲ ਹੋ ਸਕਦਾ ਹੈ ਤੇ ਗੁਰੂ ਪਾਤਸ਼ਾਹ ਦੇ ਬਚਨ ਨੇ ਆਓ ਸ਼ਰਨ ਕਰੋ ਤੀਰਥ ਨਾਮ ਜਾਓ ਤੀਰਥ ਨਾਮ ਹੈ ਤੇਰੇ ਘਰ ਬੈਠੇ ਤੀਰਥ ਤੈਨੂੰ ਕੀ ਲੋੜੇ ਬਾਹਰ ਜਾਣ ਦੇ ਤੀਰਥ ਨਾਮ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਨੇ ਨਾਮ ਦਾ ਗਿਆਨ ਹੋ ਜਾਏ ਤੈਨੂੰ ਤੇਰੇ ਅੰਦਰ ਬੈਠੇ

0: ਜਾਣ। ਅੰਤ ਵਿੱਚ ਕੀ ਕਿਹਾ ਸਾਹਿਬ ਗੁਰੂ ਪਾਤਸ਼ਾਹ ਦੇ ਬਚਨ ਨੇ, ਭਲਿਆ ਆ ਤੈਨੂੰ ਮੈਂ ਦੱਸਾਂ ਤੇਰਾ ਹਿਰਦਾ ਕਿਵੇਂ ਸ਼ੁੱਧ ਹੋਵੇ।
1: ਪੀਰ ਮੁਰੀਦਾ ਪੀਰ ਹੜੀ ਸੁਖ ਸਹਿਜ ਸਮਾਈ।
0: ਗੁਰੂ ਦਾ ਮੁਰੀਦ ਹੋ ਜਾ, ਐਸਾ ਪਿਆਰ ਕਰ ਕਿ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾ।

ਗੁਰੂ ਦੇ ਬਚਨਾਂ ਦੀ ਵਿਦਾਰ ਕੋਈ ਸਮਾਂ ਕਰੀਏ ਕਿ ਸਾਹਿਬ ਗੁਰੂ ਪਾਤਸ਼ਾਹ ਨੇ ਕਿਹੋ ਜਿਹਾ ਸੱਚਾਈ ਆਪਣੀ ਸਰਬ ਕੀਤਾ। ਅੱਜ ਤਾਂ ਭਾਈ ਗੁਰਦਾਸ ਦੀਆਂ ਵਾਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਗੁਰੂ ਪੰਚਮ ਪਾਤਸ਼ਾਹ ਨੇ ਸਿੱਖ ਬਣਾਉਣ ਦਾ ਯਤਨ ਕੀਤਾ, ਸਿੱਖ ਬਣਾਉਣ ਦਾ ਕਿ ਇਹੋ ਜਿਹਾ ਸਿੱਖ ਬਣ ਇਹ ਸੱਚੀ ਮੁੱਚੀ ਕੋਈ ਇਹੋ ਜਿਹਾ ਸਿੱਖ ਹੈ ਕਿ ਸਾਹਿਬ ਗੁਰੂ ਪਾਤਸ਼ਾਹ ਨੇ ਬਣ ਕੇ ਲਿਖਿਆ? ਹਾਂ ਹੈ, ਆਮ ਨਹੀਂ ਜਿਵੇਂ ਅਸੀਂ ਬਣੇ ਫਿਰਨੇ। ਸਾਹਿਬ ਗੁਰੂ ਪਾਤਸ਼ਾਹ ਨੇ ਹੈ ਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ ਜਿਹਦੇ ਕਹਿੰਦੇ ਨੇ ਸੱਚੇ ਪਾਤਸ਼ਾਹ, ਨਾਨਕ ਲੱਗੀ ਤੁਰ ਮੇਰੇ ਜੀਵਨ ਨਾਹੀਂ। ਤਾਂ ਮੇਰਾ ਜੀਵਨ ਭਾਵੇਂ ਚਲਾ ਜਾਏ ਪਰ ਤੇਰੇ ਨਾਲ ਟੁੱਟੇ ਨਾ। ਸਭ ਸੰਗਤ ਮੈਨੂੰ ਯਾਦ ਆਇਆ ਇੱਕ ਵਾਰ ਮਾਨਸਾ ਮੰਡੀ ਇੱਕ ਸਮਾਗਮ ਹੋਇਆ, ਬਹੁਤ ਸਾਰੇ ਦਾਦੀ ਜਿੱਥੇ ਪ੍ਰਚਾਰਕ ਪਹੁੰਚੇ, ਦਾਸ ਨੂੰ ਵੀ ਸਮਾਂ ਮਿਲਿਆ, ਬਹੁਤ ਸਾਰੇ ਹੋਰ ਵੀ ਪ੍ਰਚਾਰਕ ਪਏ ਹੋਏ ਸਨ ਜਿਨ੍ਹਾਂ ਦੀ ਬਾਬਤ ਰਾਤ ਗੱਲ ਚੱਲੀ ਸੀ। ਭਾਈ ਜਰਨੈਲ ਸਿੰਘ ਜੀ ਖਾਲਸਾ, ਸੰਤ ਮਹਾਂਪੁਰਖ, ਉਹਨਾਂ ਦੇ ਬਾਪ ਸਰਦਾਰ ਕਰਤਾਰ ਸਿੰਘ ਜੀ ਖਾਲਸਾ, ਜਿਹੜੇ ਉਸ ਸਮਾਗਮ ਵਿੱਚ ਹਾਜ਼ਰ ਸਨ। ਸਾਧ ਸੰਗਤ ਵੇਖੋ, ਖਾਲਸੇ ਦੀ ਵੈਲਿਊ ਦੱਸ ਰਿਹਾ ਤੁਹਾਨੂੰ, ਅਸੀਂ ਤਾਂ ਡਰਦੇ ਹਾਂ ਨਾ ਕਿ ਹਾਏ ਅੰਮ੍ਰਿਤ ਛਕ ਲਾਂਗੇ ਕਦੇ ਕੀ ਹੋ ਜਾਏਗਾ, ਹਾਏ ਕੇਸ ਦਾੜੀ ਰੱਖਣੀ ਪੈ ਜਾਏਗੀ ਕਦੇ ਕੀ ਹੋ ਜਾਏਗਾ, ਲਿਬਾਸ ਪਾਵਾਂਗੇ ਲੋਕੀ ਆਖਣਗੇ ਭਾਈ ਆ ਗਏ, ਅਸਲ 'ਚ ਭਾਈ ਸੋਧ ਪਤਾ ਕੀ ਸੀ? ਅੱਜ ਤੇ ਭਾਈ ਦਾ ਸ਼ਬਦ ਅਸੀਂ ਵਿਗਾੜ ਦਿੱਤਾ। ਭਾਈ ਮੇਰੇ ਗੁਰੂ ਨਾਨਕ ਦਾ ਇਤਿਹਾਸ ਪੜ੍ਹੋ, ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਸੀ ਭਾਈ, ਜਾਤ ਵੇਖੀ ਸੀ ਉਹਦੀ ਗੁਰੂ ਨਾਨਕ ਬੇਦੀ ਕੁਲ ਚੋਂ ਮਰਦਾਨਾ ਮਰਾ ਸੀ, ਕਿੱਥੇ ਗੁਰੂ ਨਾਨਕ ਤੇ ਕਿੱਥੇ ਮਰਦਾਨਾ ਤੇ ਕਿੱਥੇ ਬਾਲਾ ਸੰਧੂ ਜੱਟ। ਮੇਰੇ ਗੁਰੂ ਨਾਨਕ ਨੇ ਉਹਨਾਂ ਨੂੰ ਭਾਈ ਕਿਹਾ ਸੀ ਪਹਿਚਾਣ ਕੇ ਵੀ ਤੂੰ ਮੇਰਾ ਭਰਾ ਹੈ। ਭਰਾ ਕੌਣ ਹੁੰਦਾ ਜਿਹੜਾ ਸਾਥ ਨਾ ਛੱਡੇ? ਅੱਜ ਤੇ ਭਰਾ ਨੂੰ ਭਰਾ ਪਿਆ ਵੱਢਦਾ, ਤੁਸੀਂ ਭਾਈ ਰਹਿ ਗਏ। ਭਾਈ ਸਿਰਫ ਰਹਿ ਗਿਆ ਗੁਰਦੁਆਰੇ ਦਾ ਗ੍ਰੰਥੀ 'ਚ ਤੁਸੀਂ ਉਹ ਭਾਈ ਕਰਕੇ ਕਹਿੰਦੇ ਸਾਥ ਗੁੱਸਾ ਨਾ। ਮੈਂ ਸੱਚੀਆਂ ਗੱਲਾਂ ਕਰਦਾ ਹੁੰਦਾ, ਮੈਨੂੰ 14-15 ਸਾਲ ਹੋ ਗਏ ਨੇ ਵਿਦੇਸ਼ਾਂ ਵਿੱਚ ਪਾਉਂਦਿਆਂ। ਜਿਹੜਾ ਪ੍ਰਚਾਰਕ ਸੱਚੀ ਗੱਲ ਨਹੀਂ ਕਰਦਾ, ਸਿਰਫ ਗੁਲਾਮੀ ਕਰਦਾ, ਉਹ ਪ੍ਰਚਾਰਕ ਪ੍ਰਚਾਰਕ ਨਹੀਂ। ਦਾਸੂ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਦੀਵਾਨ ਸਥਾਨ ਦੇ ਅੰਦਰ 30 ਸਾਲ ਹੋ ਗਏ ਨੇ ਸੇਵਾ ਕਰਦੇ, ਕਿਉਂਕਿ ਸਾਡਾ ਪ੍ਰਚਾਰਕਾਂ ਦਾ ਕੰਮ ਹੈ ਤੁਹਾਨੂੰ ਸੱਚੀ ਗੱਲ ਕਹਿਣੀ। ਜਿਹੜਾ ਇਨਸਾਨ ਖੁਸ਼ਾਮਦ ਕਰਦਾ ਉਹ ਇਨਸਾਨ ਹੈ। ਤੂੰ ਕਹਿਣ ਤੋਂ ਭਾਵ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੋ ਸਿੱਖ ਚਾਹੁੰਦੇ ਸਨ ਨਾ, ਉਵੇਂ ਹੀ ਸਿੱਖ ਚਾਹੁੰਦੇ ਸਨ ਭਾਈ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾ। ਮਾਨਸਾ ਮੰਡੀ ਦੀਵਾਨ ਲੱਗਾ, ਬਹੁਤ ਸਾਰੀਆਂ ਸ਼ਖਸੀਅਤਾਂ ਆਈਆਂ, ਕਿਉਂਕਿ ਅਸੀਂ ਅੱਜ ਪੈਸੇ ਵਾਲੇ ਨੂੰ ਗੱਦੀ ਵਾਲੇ ਨੂੰ ਕੀ ਕਹਿੰਦੇ, ਕੀ ਪਤਵੰਤ ਹੈ ਵਾਹ ਭੋਲਿਆ। ਮੇਰੇ ਪੰਚਮ ਪਾਤਸ਼ਾਹ ਨੇ ਕਿਹਾ, ਨਾਨਕ ਧਨਵੰਤ ਸੋ ਪਤਵੰਤ ਪੁਲਵੰਤ ਪਤਵੰਤ, ਜੀਵਨ ਮੁਕਤ ਸ੍ਰਿਦੇ ਭਗਵੰਤ, ਜਿਹਦੇ ਹਿਰਦੇ ਵਿੱਚ ਗੁਰੂ ਚੇਤੇ ਹੈ ਉਹ ਪਤਵੰਤ ਹੈ। ਅਸੀਂ ਕਹਿੰਦੇ ਜਿਹੜਾ ਮਾਇਆ ਵਾਲਾ ਨਾ, ਜਿਹਦੇ ਕੋਲ ਕੁਰਸੀ ਹੈ, ਜਿਹਦੇ ਕੋਲ ਡੰਡਾ, ਉਹ ਪਤਵੰਤ ਆਖੋ ਸਤਨਾਮ ਸ੍ਰੀ ਗੁਰੂ।

ਜਿਹੜਾ ਪੁੱਤਰ ਬੜੀਆਂ ਮਿੰਨਤਾਂ ਤਰਲੇ ਕਰਕੇ ਲਿਆ ਹੋਵੇ ਤੇ ਉਹਨੂੰ ਕਹੇ ਮਾਂ ਕਹਿੰਦੀ ਮੇਰਾ ਸੁੱਖਾ ਲੱਗਾ ਪੁੱਤਰ, ਬੜੀਆਂ ਸੁੱਖਾ ਸੁੱਖਾ ਸੁੱਖ ਕੇ ਲਿਆ, ਤੇ ਮੇਰੇ ਸਾਹਿਬ ਗੁਰ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਸੁੱਖਾ ਲੱਗਾ ਪੁੱਤਰ ਪੈ ਕੇ ਦਿੱਤਾ।

ਕਮਾਲ ਹੈ ਮੇਰੇ ਸਾਹਿਬ ਗੁਰਕਲ ਜੀ ਦੇ ਪਾਤਸ਼ਾਹ ਦੇ ਕੋਲ। ਖਾਲਸਾ ਹੀ ਮੇਰਾ ਸਰੀਰ ਹੈ ਤੇ ਪ੍ਰਾਣ ਵੀ ਖਾਲਸਾ ਹੀ, ਇੰਨਾ ਪਿਆਰ ਖਾਲਸੇ ਨਾਲ। ਸਭ ਸੰਗਤ ਦੇਖੋ ਕਿੱਡੀ ਕਮਾਲ ਦੀ ਗੱਲ, ਇਤਿਹਾਸ ਵਾਚੀ ਹੈ ਕਿ ਚਮਕੌਰ ਦੀ ਗੜੀ ਵਿੱਚ ਜੰਗ ਲੜਿਆ ਨਾ ਸਾਹਿਬ ਗੁਰੂ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ, ਜਿਹੜੀਆਂ ਲਾਸ਼ਾਂ ਪਈਆਂ ਸਨ ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਦੇ ਪਿਆਰੇ ਸਿੱਖ ਜੋ ਚਮਕੌਰ ਦੀ ਗੜੀ ਛੱਡੀ, ਕਿਉਂਕਿ ਪੰਜਾਂ ਨੇ ਹੁਕਮ ਲਾ ਦਿੱਤਾ ਕਲਗੀਧਰ ਪਾਤਸ਼ਾਹ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਏ। ਸਾਹਿਬ ਗੁਰੂ ਪਾਤਸ਼ਾਹ ਕਹਿਣਗੇ ਭੋਲਿਓ ਮੈਂ ਤੁਹਾਨੂੰ ਛੱਡ ਕੇ ਤੁਰ ਜਾਵਾਂ? ਆਖਿਆ ਨਹੀਂ, ਇਹ ਸਾਡਾ ਹੁਕਮ ਹੈ ਕਿ ਤੈਨੂੰ ਜਾਣਾ ਪਏਗਾ, ਕਿਉਂਕਿ ਤੂੰ ਆਪ ਕਿਹਾ ਕਿ ਹਾਂ ਖਾਲਸੇ ਕਾ ਖਾਲਸਾ ਮੇਰੋ। ਖਾਲਸੇ ਦਾ ਹੁਕਮ ਮੰਨਦੇ ਹੋਏ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕੱਚੀ ਗੜੀ ਛੱਡ ਕੇ ਚੱਲੇ ਨੇ। ਕਹਿੰਦੇ ਨਿੰਮੀ ਨਿੰਮੀ ਬੂੰਦਾਬਾਂਦੀ ਹੋ ਰਹੀ ਹੈ ਤੇ ਕੀ ਵੇਖਿਆ, ਕਦੇ ਕਦੇ ਬਿਜਲੀ ਚਮਕਦੀ ਹੈ ਤੇ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਵੇਖੋ ਖਾਲਸੇ ਦਾ ਕਿੰਨਾ ਸਤਿਕਾਰ ਕੀਤਾ। ਕਹਿੰਦੇ ਪੈਰ ਤੋਂ ਜੋੜਾ ਹਰਾ ਦਿੱਤਾ। ਪੁੱਛਿਆ ਭਾਈ ਦਇਆ ਸਿੰਘ ਨੇ, ਸਾਹਿਬਾ ਇਹ ਜੋੜਾ ਕਿਉਂ ਉਤਾਰ ਦਿੱਤਾ ਜੀ? ਆਖਿਆ ਭੋਲਿਆ ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਣਗੀਆਂ, ਕਿਸੇ ਦਾ ਵਾਲ ਖਿਲਰੇ ਹੋਣਗੇ, ਕਿਸੇ ਦਾ ਸੀਸ ਕਿਧਰੇ ਪਿਆ ਹੋਵੇਗਾ ਤੇ ਕੀ ਮੇਰੇ ਜੋੜੇ ਦੀ ਠੋਕਰ ਲੱਗੀ? ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਸਿੱਖੀ ਦੀ ਪਛਾਣ। ਤੇ ਕਲਗੀਧਰ ਪਾਤਸ਼ਾਹ ਜਦੋਂ ਜੋੜਾ ਲਾ ਦਿੱਤਾ, ਨੰਗੇ ਪੈਰੀ ਮਾਸੀ ਵਾਲੇ ਦੇ ਜੰਗਲਾਂ ਵਿੱਚ ਜਾ ਰਹੇ ਨੇ ਤੇ ਕੀ ਵੇਖਿਆ? ਬਿਜਲੀ ਚਮਕੀ ਤੇ ਕੀ ਵੇਖਿਆ? ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਾਲ ਨੇ, ਥੋੜਾ ਦੂਰ ਕਰਨ ਚੱਲੇ ਨੇ ਜਿਸ ਪਾਤਸ਼ਾਹ ਨੂੰ ਕੱਢ ਆਈ। ਕਹਿੰਦੇ ਜਿਸ ਵੇਲੇ ਬਿਜਲੀ ਚਮਕੀ ਤੇ ਕੀ ਵੇਖਿਆ? ਦੋ ਪੁੱਤਰ ਜਿਹੜੇ ਬੜੇ ਪਿਆਰ ਤੇ ਲਾਡਾਂ ਨਾਲ ਪਾਲੇ ਹੋਏ ਸਨ, ਅੱਜ ਕਲਗੀਧਰ ਪਾਤਸ਼ਾਹ ਨੇ ਜਦੋਂ ਵੇਖਿਆ ਤੇ ਭਾਈ ਦਇਆ ਸਿੰਘ ਦੇ ਅੱਖਾਂ ਵਿੱਚ ਆਂਸੂ ਆ ਗਏ। ਕਹਿਣ ਲੱਗਾ ਕਲਗੀਧਰ ਪਾਤਸ਼ਾਹ ਆਹ ਪੁੱਤਰ ਕਿਵੇਂ ਲਾਡ ਤੇ ਪਿਆਰ ਨਾਲ ਪਾਲੇ ਸਨ, ਅੱਜ ਇਹਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਮੈਂ ਕੁਝ ਕੱਪੜਾ ਇਹਨਾਂ ਤੇ ਪਾ ਦਿਆਂ। ਆਖੋ ਸਤਨਾਮ ਸ੍ਰੀ ਗੁਰੂ, ਕੁਝ ਕੱਪੜਾ ਪਾ ਦਿਆਂ। ਤੇ ਮੇਰੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿਣਗੇ ਭੋਲਿਆ ਉਹ ਭਾਈ ਦਇਆ ਸਿੰਘ ਆ ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰਨਾ? ਇਹ ਕਵੀ ਦੇ ਬੜੇ ਕਮਾਲ ਦੇ ਬਚਨ ਲਿਖੇ ਨੇ, ਇਹਨ ਪੁੱਤਰ ਕੇ ਸੀਸ ਪਰ ਮਾਰ ਦਈਏ ਸੁਤ ਚਾਰ, ਉਹ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਭੋਲਿਆ ਅਭੀ ਤੇ ਮੇਰੇ ਪੁੱਤਰ ਨੇ, ਇਹ ਭਾਈ ਜੀਤ ਸਿੰਘ ਮੇਰਾ ਪੁੱਤਰ ਹੈ, ਜੇ ਜੋਰਾਵਰ ਸਿੰਘ ਮੇਰਾ ਪੁੱਤਰ ਤੇ ਸਿੱਖ ਸ਼ਹੀਦ ਹੋਏ ਨੇ, ਇਹ ਮੇਰੇ ਪੁੱਤਰ ਨਹੀਂ? ਕਲਗੀਧਰ ਪਾਤਸ਼ਾਹ ਲੰਘ ਗਿਆ। ਆਖਿਆ ਨਹੀਂ, ਇਹ ਲਾਸ਼ਾਂ ਇਵੇਂ ਪਈਆਂ ਰਹਿੰਦੀਆਂ। ਤਾਂ ਮੇਰੇ ਸਾਹਿਬ ਗੁਰੂ ਪਾਤਸ਼ਾਹ ਨੇ ਤਾਂ ਹੀ ਤੋਂ ਕਿਹਾ

ਕੋਈ ਇੰਨੀਆਂ ਪਤਨੀਆਂ ਕੋਈ ਦਿੰਦਾ? ਮੇਰੇ ਧੰਨ ਗੁਰ ਕਲਗੀ ਦੇ ਪਾਤਸ਼ਾਹ ਨੇ ਸਾਨੂੰ ਇਹ ਵੀ ਪਤਨੀ ਦੇ ਆਖਿਆ, ਮੇਰਾ ਪੂਰਾ ਸਤਿਗੁਰੂ ਜੇ ਕੋਈ ਹੈ ਤੇ ਮੇਰਾ ਖਾਲਸਾ ਹੈ। ਇੱਕ ਬਚਨ ਯਾਦ ਆਇਆ ਇਤਿਹਾਸ ਵਿੱਚੋਂ, ਧੰਨ ਗੁਰ ਕਲਗੀ ਦੇ ਪਾਤਸ਼ਾਹ ਦਾ ਸਿੱਖ ਭਾਈ ਸ਼ਾਮੂ ਸਚਿਆਰ ਹੋਏ। ਭਾਈ ਸ਼ਾਮੂ ਸਚਿਆਰ ਧੰਨ ਗੁਰ ਕਲਗੀ ਦੇ ਪਾਤਸ਼ਾਹ ਦੀਆਂ ਖੁਸ਼ੀਆਂ ਬੜੀਆਂ ਲਈਆਂ, ਬੜੀ ਸੇਵਾ ਕੀਤੀ। ਕਲਗੀ ਦੇ ਪਾਤਸ਼ਾਹ ਨੇ ਮੰਜੀ ਬਖਸ਼ਿਸ਼ ਕਰ ਦਿੱਤੀ। ਆਖਿਆ, ਜਾ ਸਿੰਘਾ ਹੁਣ ਤੂੰ ਪ੍ਰਚਾਰ ਕਰ। ਪ੍ਰਚਾਰ ਕਰਦਾ, ਧਰਮ ਦੀ ਕਿਰਤ ਕਰਦਾ, ਘਰ ਵਿੱਚ ਧਰਮਸ਼ਾਲਾ ਬਣਾਈ ਹੋਈ। ਭਾਈ ਸ਼ਾਮੂ ਸਚਿਆਰ ਸੇਵਾ ਕਰਦਾ, ਕਿਉਂ? ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ। ਅੱਜ ਆਪ ਜਪਦਾ ਤੇ ਲੋਕਾਂ ਨੂੰ ਗੁਰੂ ਘਰ ਨਾਲ ਜੋੜਦਾ। ਕਹਿੰਦੇ ਇੱਕ ਦਿਨ ਇੱਕ ਮਾਤਾ ਲਾਗਲੇ ਪਿੰਡ ਤੋਂ, ਭੈਣੋ ਚੁੱਪ ਕਰ ਜਾਓ, ਗੁਰੂ ਕਾ ਇਤਿਹਾਸ ਸਰਵਣ ਕਰੋ ਪਲੀਜ਼, ਕਿਉਂਕਿ ਇਹ ਗੁਰੂ ਕਾ ਇਤਿਹਾਸ। ਅੱਜ ਗੁਰੂ ਕਾ ਜੋ ਵਿਸਾਖੀ ਦਾ ਦਿਨ ਹੈ ਨਾ, ਆਪਣਾ ਆਪਣਾ ਖਾਲਸੇ ਦਾ ਜਨਮ ਦਿਨ ਹੈ, ਤੇ ਕਮ ਸੇ ਕਮ ਇਹ ਤੇ ਖਾਮੋਸ਼ੀ ਨਾਲ ਮਨਾਈਏ ਨਾ। ਕਹਿੰਦੇ ਜਿਸ ਵੇਲੇ ਲਾਗਲੇ ਪਿੰਡ ਵਿੱਚ ਇੱਕ ਮਾਤਾ ਜਿਹਦੀ ਉਮਰ ਬਿਰਧ ਅਵਸਥਾ ਹੋ ਗਈ, ਇੱਕ ਬਿਰਧ ਪਿਤਾ, ਪੁੱਤਰ ਦੀ ਦਾਤ ਤੇ ਰੱਬ ਨੇ ਦਿੱਤੀ ਪਰ ਦੇਹ ਰੋਗਤਾ ਨਾ ਦਿੱਤੀ, ਬਿਮਾਰ ਰਹਿੰਦਾ, ਦਿਨ ਪਰ ਦਿਨ ਸੁੱਕਦਾ ਜਾਂਦਾ, ਕਾਨੇ ਵਰਗਾ ਹੋ ਗਿਆ। ਤੇ ਆਈ ਇੱਕ ਸਿੱਖ ਮਿਲਿਆ, ਕਹਿਣ ਲੱਗੀ ਸਿੱਖਾ ਮੈਂ ਕੀ ਕਰਾਂ, ਸਾਹਿਬਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੇ ਹੋਈ ਪੁੱਤਰ ਤੇ ਮਿਲਿਆ, ਬਿਰਧ ਅਵਸਥਾ ਵਿੱਚ ਪੁੱਤਰ ਮਿਲਿਆ ਪਰ ਉਹ ਅਰੋਗ ਨਹੀਂ ਰਹਿੰਦਾ। ਉਹ ਮਾਂ ਕਦੇ ਖੁਸ਼ ਹੋ ਕੇ ਪ੍ਰਸ਼ਾਦਾ ਨਹੀਂ ਛਕ ਸਕਦੀ ਜਿਹਦਾ ਪੁੱਤਰ ਵੀ ਅਰੋਗ ਨਾ ਹੋਵੇ। ਜਦੋਂ ਇਹ ਬਚਨ ਆਖਿਆ ਤੇ ਸਿੱਖ ਕਹਿਣ ਲੱਗਾ, ਬੇਬੇ ਘਬਰਾ ਗਈ, ਮਾਂ ਘਬਰਾ ਨਾ, ਕਿਉਂ? ਮੇਰੇ ਸਾਹਿਬਗੁਰੂ ਪਾਤਸ਼ਾਹ ਦਾ ਬਚਨ ਹੈ, ਸਤਿਗੁਰੂ ਮੇਰਾ ਬੇਮੁਤਾਜ, ਸਤਿਗੁਰੂ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਿਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰਗਦਾਰ। ਪੰਚਮ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਪੜ ਕੇ ਆਖਿਆ, ਮਾਂ ਘਬਰਾ ਨਾ, ਤੇਰਾ ਪੁੱਤਰ ਠੀਕ ਹੋ ਜਾਏ। ਆਖਿਆ, ਮੈਂ ਕਿੱਥੇ ਜਾਵਾਂ? ਆਖਿਆ, ਜਾ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਜਾ, ਹਾਲ ਆਪਣੇ ਲਾਗਲੇ ਪਿੰਡ ਚ ਭਾਈ ਸ਼ਾਮੂ ਸਚਿਆਰ ਰਹਿੰਦਾ। ਦੇਖੋ ਸਿੱਖਾਂ ਨੂੰ ਕਿੰਨੀ ਬਖਸ਼ਿਸ਼ ਕੀਤੀ ਹੈ, ਖਾਲਸਾ ਮੇਰੋ ਸਤਿਗੁਰੂ ਪੂਰਾ, ਸਤਿਗੁਰੂ ਬੁਲਾ ਦਿੱਤਾ। ਕਹਿੰਦੇ ਜਦੋਂ ਮਾਂ ਬਿਰਧ ਬਾਬਾ ਲੈ ਕੇ ਪੁੱਤਰ ਨੂੰ ਪਹੁੰਚੇ ਤੇ ਭਾਈ ਸਾਹਿਬ ਦੀ ਸ਼ਾਮ ਦਾ ਸਮਾਂ, ਸੰਧਿਆ ਸਮੇਂ ਸੁਣੇ ਰਹਿਰਾਸ, ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ, ਮਾਤਾ ਵੀ ਬਹਿ ਗਈ, ਬਾਬਾ ਬਜ਼ੁਰਗ ਪਿਤਾ ਵੀ ਬਹਿ ਗਿਆ, ਬੱਚੇ ਨੂੰ ਝੋਲੀ ਵਿੱਚ ਪਾ ਲਿਆ। ਅਰਦਾਸ ਤੋਂ ਬਾਅਦ ਸਮਾਪਤੀ ਹੋਈ। ਪੁੱਛਿਆ ਭਾਈ ਸਾਹਿਬ, ਭਾਈ ਸਾਹਿਬ ਸਚਿਆਰ ਨੇ ਪੁੱਛਿਆ, ਮਾਂ ਕਿਵੇਂ ਆਇਓ? ਆਖਿਆ, ਬਾਬਾ ਜੀ ਦਰਸ਼ਨਾਂ ਵਾਸਤੇ ਆਏ ਹਾਂ, ਆਹ ਤੁਹਾਡੇ ਸਾਹਮਣੇ ਪਿਆ ਹੈ ਕਿ ਮੇਰਾ ਲਾਡਲਾ ਪੁੱਤਰ ਹੈ, ਜਦੋਂ ਦਾ ਜੰਮਿਆ ਅਰੋਗ ਨਹੀਂ ਰਹਿੰਦਾ, ਕਰਾਂ ਤੇ ਕੀ ਕਰਾਂ? ਭਾਈ ਸ਼ਾਮੂ ਦੇ ਸਤਿਆਰ ਦੇ ਮਨ ਚ ਰਹਿਮ ਆਇਆ, ਕਹਿਣ ਲੱਗੇ, ਮਾਂ ਮੈਂ ਬੇਨਤੀ ਕਰਦਿਆਂ। ਆਖਿਆ, ਹਾਂ, ਬ੍ਰਹਮ ਗਿਆਨੀ ਸਨ ਭਾਈ ਸ਼ਾਮੂ ਸਤਿਆਰ। ਮੇਰੇ ਸਾਹਿਬਗੁਰ ਪਾਤਸ਼ਾਹ ਨੇ ਕਿਹਾ, ਬ੍ਰਹਮ ਗਿਆਨੀ ਸਦਾ ਨਿਰਲੇਪ। ਤੂੰ ਕਹਿੰਦੇ ਜਿਸ ਵੇਲੇ ਬ੍ਰਹਮ ਗਿਆਨੀ ਦੀ ਅਵਸਥਾ ਸੀ, ਅੱਖਾਂ ਬੰਦ ਕੀਤੀਆਂ ਤੇ ਭਾਈ ਸ਼ਾਮੂ ਸਤਿਆਰ ਨੇ ਇੱਕ ਬਚਨ ਕਹਿ ਦਿੱਤਾ, ਬੜਾ ਹੀ ਕੌੜਾ ਬਚਨ। ਕਹਿਣ ਲੱਗੇ, ਮਾਂ ਤੂੰ ਜਿਸ ਪੁੱਤਰ ਦੀ ਅਰੋਗਤਾ ਦੀ ਗੱਲ ਕਰਨੀ ਹੈ ਨਾ, ਕਿ ਤੇਰੇ ਪੁੱਤਰ ਦੀ ਉਮਰ 9 ਵਰਸ ਹੈ, ਆਖੋ ਸਤਨਾਮ ਸ੍ਰੀ ਵਾਹ, ਇਹ 9 ਸਾਲ ਤੇਰੇ ਕੋਲ ਰਹੇਗਾ। ਅੱਛਾ, ਠੰਭਰ ਗਈ ਵੀ ਸਾਲ ਤੇ ਲੰਘ ਗਏ, ਹੁਣ ਇੰਜ ਕਰ ਵੀ 9 ਸਾਲ ਤੋਂ ਬਾਅਦ ਇਹਨੇ ਵਿਛੜ ਜਾਣਾ, ਪਰ ਇਹ ਅਰਦਾਸ ਕਰਦੇ ਹਾਂ ਧੰਨ ਗੁਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਜਿੰਨਾ ਤੇਰੇ ਜੀਵੇ ਅਰੋਗ ਰਵੇ, ਆਖੋ ਸਤਨਾਮ ਸ੍ਰੀ ਵਾਹ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਬੱਚਾ ਅਰੋਗ ਹੋਣਾ ਸ਼ੁਰੂ ਹੋ ਗਿਆ। ਸਿੱਖ ਨੇ ਅਰਦਾਸ ਕੀਤੀ, ਅਰਦਾਸ ਵਿੱਚ ਇੰਨਾ ਬਲ ਹੈ, ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਰੋਕ ਦਿੱਤਾ ਸੀ ਅਰਦਾਸ ਕਰਕੇ। ਜਾਈ ਸਿੱਖ ਦੀ ਅਰਦਾਸ ਕਬੂਲ ਹੀ ਨਹੀਂ ਹੁੰਦੀ, ਕਿਉਂਕਿ ਅਸੀਂ ਅਰਦਾਸ ਕਰਦੇ ਨਹੀਂ। ਕਿਸੇ ਸ਼ਾਇਰ ਨੇ ਬੜੇ ਕਮਾਲ ਦੇ ਬਚਨ ਲਿਖੇ ਨੇ, ਜੋ ਇਸ ਦਰ ਤੇ ਅਰਜ ਤੇਰੀ ਮਨਜ਼ੂਰ ਹੋ ਜਾਏ, ਅਰਜ ਕਰਤੇ ਸਹੀ, ਤੈਨੂੰ ਕਰਨੀ ਤੇ ਆਵੇ, ਖੁਦਾ ਮਨਜ਼ੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ, ਉਹ ਬੜੀ ਮੁਸ਼ਕਲ ਹੈ, ਇਹ ਬੜੀ ਮੁਸ਼ਕਲ ਸੇ ਹੋਤੀ ਹੈ। ਅਰਦਾਸ ਕਰਨੀ ਚਾਹਤੀ ਨਹੀਂ ਸਾਨੂੰ। ਕਿਸੇ ਸ਼ਾਇਰ ਦੇ ਕਮਾਲ ਦੇ ਕੀਮਤੀ ਬਚਨ ਨੇ, ਇਸ ਦਰ ਤੇ ਅਰਜ ਤੇਰੀ ਮਨਜ਼ੂਰ ਹੋ ਜਾਏ,
फिर की मिले। गुनाहों का समुंदर तुझसे कोसों दूर हो जाए, फिर की कर। तू अपने मन में ऐसी चाह, ऐसा प्यार पैदा कर जिसे सुनकर वो आने के लिए मजबूर हो जाए। वो प्यार केड़ा साथ कहो सुन ले, सब है जिन प्रेम की होते नहीं करता। करो प्यार, प्यार कीता भाई सामू से प्यार ने, ते कह दिता मां तेरा पुत्र रवेगा ते अरोग, पर रवेगा नौ साल। जो छेक मिले रह गए ते मां फिर आ गई, कहन की बाबा कृपा कर, तेरे ते बड़ी रहमत है, कल की दर पातशाह मैनू पता लगा, ते कृपा करो मेरे पुत्र की उम्र बड़ी हो। सतगुर मेरा सरपाल है, सतगुर मेरा मार दिवाल है, करो कृपा। भाई सामू के सचार मन च रहम आ गया, कहन लगा मां जिन्हें तू मेरे वास्ते गल सी अरदास करनी, मैं अरदास की, तेरा पुत्र अरोग हूं छे महीने बाकी रह गए ने। हां एक गल मैं कह सकना कि जे कलगीधर पातशाह नूं पा जावे ते तेरा पुत्र भी उम्र वध सकदी, वो चाहण ते वध सकदी। आख्या फिर चल सिखा, इन्हीं ते रहमत कर। रागी सिंह गुस्से हो गए ने, ते पायलट दा परोपकारी लाहौर दा रहण वाला, लोकां बूहे बंद कर लै सत्ते ते बुलवाडवा, पर लद्दा परोपकारी जिहड़े परोपकारी हुंदे ने पर इह नहीं परवाह करदे, मूंह काला कर लिया लाहौर तो। ਵਿੱਚ ਗੁਰੂ ਸਾਹਿਬ ਦੀ ਕੰਡੀਸ਼ਨ ਸੀ ਕਿ ਜਿਹੜਾ ਬਖਸਾਉਣ ਆਏਗਾ ਨਾ ਉਹਦਾ ਖੋਤੇ ਤੇ ਮੂੰਹ ਕਾਲਾ ਕਰਕੇ ਚਿੱਤਰਾਂ ਦਾ ਹਾਰ ਪਾਇਆ ਜਾਏਗਾ। ਐਸਾ ਹੀ ਕਰਦੇ, ਵੇਸ ਬਣਾ ਕੇ ਲਾਹੌਰ ਤੋਂ ਤੁਰਿਆ। ਆਖਿਆ ਮੇਰਾ ਗੁਰੂ ਇਹ ਗੱਲ ਕਿਉਂ ਆਖੇ ਵੀ ਅੰਮ੍ਰਿਤਸਰ ਆ ਕੇ ਪਾਏ ਨੇ ਨਾ, ਨਹੀਂ ਇਹਨੇ ਸਾਹਿਬ ਗੁਰੂ ਪਾਤਸ਼ਾਹ ਦੇ ਸਿੱਖ ਭਾਈ ਸ਼ਾਮੂ ਸਚਿਆਰ ਦੇ ਮਨ 'ਚ ਰਹਿਮ ਆ ਗਿਆ। ਆਖਿਆ ਚੱਲ ਭੋਲੀਏ ਮਾਏ, ਚੱਲ ਆਪਾਂ ਗੁਰੂ ਅੱਗੇ ਅਰਦਾਸ ਕਰ ਦੇਣੇ। ਗਏ ਸਿੱਖਾਂ ਨੇ ਜਾ ਕੇ ਕਿਹਾ ਅਨੰਦਪੁਰ ਸਾਹਿਬ ਦੀ ਧਰਤੀ ਧੰਨ ਗੁਰ ਕਲਗੀਧਰ ਪਾਤਸ਼ਾਹ ਦਾ ਦੀਵਾਨ ਲੱਗਾ ਹੋਇਆ। ਜਾ ਕੇ ਸਿੱਖ ਨੇ ਜਾ ਕੇ ਅਰਜ਼ ਗੁਜ਼ਾਰੀ ਸੱਚੇ ਪਾਤਸ਼ਾਹ ਭਾਈ ਸ਼ਾਮੂ ਸਚਿਆਰ ਆਏ, ਤੇਰੇ ਸਾਹਿਬ ਗੁਰ ਪਾਤਸ਼ਾਹ ਕਿੰਨਾ ਸਿੱਖ ਦਾ ਮਾਣ ਤੇ ਸਤਿਕਾਰ ਕਰਦੇ ਨੇ। ਆਖਿਆ ਬੁਲਾਓ। ਜਦੋਂ ਭਾਈ ਸ਼ਾਮੂ ਸਚਿਆਰ ਆਇਆ, ਨਾਲ ਬਿਰਦ ਮਾਤਾ, ਨਾਲ ਪਿਤਾ, ਨਾਲ ਛੋਟਾ ਜਿਹਾ ਬੱਚਾ। ਜਦੋਂ ਵੇਖਿਆ ਤੇ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗਾ, ਬਾਪੂ ਮੈਂ ਆਪ ਦੇ ਦਰ ਤੇ ਆਇਆ ਹਾਂ। ਇਹ ਬਜ਼ੁਰਗ ਮਾਤਾ ਤੇ ਬਜ਼ੁਰਗ ਪਿਤਾ ਜਿਹਨਾਂ ਨੂੰ ਸਾਹਿਬ ਗੁਰ ਕਲਗੀਧਰ ਪਾਤਸ਼ਾਹ ਦਾਤ ਤੇ ਪ੍ਰਾਪਤ ਹੋਈ ਹੈ, ਪਰ ਇਹਦੀ ਉਮਰ ਬਾਕੀ 6 ਮਹੀਨੇ ਰਹਿ ਗਈ। ਇਹ ਬਚਨ ਕਿਹਾ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮਾਤਾ ਢਹਿ ਪਈ, ਜਿਵੇਂ ਸੁਰਖ ਨਹੀਂ ਢਹਿ ਪਈ। ਸੱਚੇ ਪਾਤਸ਼ਾਹ ਮੈਂ ਕੀ ਕਰਾਂ ਜਦਾਦਾ ਨੂੰ, ਕਿਸੇ ਸ਼ਾਇਰ ਦੇ ਕਮਾਲ ਦੇ ਬਚਨ ਨੇ, ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਉਸੰਦੇ ਡੱਕ ਡੱਕ ਜੜੀਆਂ, ਚਾਹੀਂ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਓਏ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ। ਇਸ ਮਾਂ ਦੇ ਗ੍ਰਹਿ ਪੁੱਤਰ ਨਹੀਂ ਨਾ, ਭਾਵੇਂ ਅਰਬਾਪਤੀ ਹੋਵੇ ਉਹਨੂੰ ਕੁਝ ਨਹੀਂ ਜੇ ਚੰਗਾ ਲੱਗਦਾ। ਮਾਤਾ ਗੰਗਾ ਕੋਲ ਤੇ ਪੁੱਤਰ ਸੀ, ਬਾਬਾ ਪ੍ਰਿਥੀਚੰਦ ਦਾ ਪੁੱਤਰ ਪੁੱਤਰੀ ਸੀ ਨਾ, ਭਤੀਜਾ ਸੀ, ਪਰ ਨਹੀਂ ਮਾਤ ਗੰਗਾ ਨੂੰ ਵੀ ਪੁੱਤਰ ਦੀ ਲੋੜ ਪਈ। ਮਾਤਾ ਗੁਜਰੀ ਨੇ ਵੀ ਕਿਹਾ ਇੱਕ ਦਿਨ, ਗੋਬਿੰਦ ਰਾਏ, ਗੋਬਿੰਦ ਸਿੰਘ ਕਿਰਪਾ ਕਰ ਪੁੱਤਰ, ਮੈਨੂੰ ਵੀ ਪੋਤਰਾ ਚਾਹੀਦਾ। ਆਖੋ ਸਤਨਾਮ ਸ਼੍ਰੀ ਵਾਹਿ। ਇਹਨਾਂ ਜਿਸ ਵੇਲੇ ਸਾਹਿਬ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਈ, ਮਾਤਾ ਪਿਤਾ ਢਹਿ ਪਿਆ, ਨੇਤਰਾਂ ਵਿੱਚੋਂ ਜਲ ਚਲਾ ਗਿਆ, ਨੇਤਰ ਚਰਨ ਧੋ ਦਿੱਤੇ ਮੇਰੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ, ਤੇ ਸਾਹਿਬਾਂ ਨੇ ਉਠਾਇਆ। ਆਖਿਆ ਮੰਗੋ, ਕੀ ਚਾਹੁੰਦੇ? ਆਖਿਆ ਮਹਾਰਾਜ ਚਾਹੁੰਦੇ ਇਹੋ ਆ ਕਿ ਪੁੱਤਰ ਅਰੋਗ ਹੋ ਜਾਏ। ਆਖਿਆ ਅੱਛਾ, ਕਿੰਨੀ ਕੁ ਉਮਰ ਬਾਕੀ ਰਹਿ ਗਈ? ਮਹਾਰਾਜ ਤੁਹਾਡੇ ਸਿੱਖ ਭਾਈ ਸ਼ਾਮੂ ਸਚਿਆਰ ਨੇ ਇਹ ਹੁਕਮ ਕੀਤਾ ਸੀ ਮਾਂ, ਤੇਰਾ ਪੁੱਤਰ 9 ਵਰਸ ਜੀਵੇਗਾ, ਹੁਣ ਬਾਕੀ 3-4 ਮਹੀਨੇ ਬਾਕੀ ਰਹਿ ਗਏ ਨੇ, ਤੇ ਅਸੀਂ ਕਿਵੇਂ ਜੀਵਨ ਗੁਜ਼ਾਰਾਂਗੇ? ਮੇਰੇ ਕਲਗੀਧਰ ਪਾਤਸ਼ਾਹ ਰਹਿਮਤਾਂ ਦੇ ਘਰ ਵਿੱਚ ਆਏ, ਕਹਿਣ ਲੱਗੇ ਮਾਂ ਜੇ ਮੇਰੇ ਸਿੱਖ ਨੇ 9 ਸਾਲ ਆਖੀਏ ਨਾ, ਤੇ ਜਾਂ ਉਹਦਾ ਗੁਰੂ ਇਸ ਬੱਚੇ ਦੀ ਉਮਰ 99 ਸਾਲ ਕਰ ਦੇਗਾ। ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਾਂ ਮਾਂ ਤੇਰਾ ਪੁੱਤਰ 99 ਸਾਲ ਜਿਉਂਦਾ ਰਹੇਗਾ, ਜਿਉਂਦਾ ਰਿਹਾ। ਤੋ ਆਓ, ਮੇਰੇ ਸਾਹਿਬ ਗੁਰ ਪਾਤਸ਼ਾਹ ਨੇ ਕਿਹਾ ਹੀ ਨਹੀਂ ਕਰਕੇ ਵਿਖਾਇਆ, ਤੇ ਕੀ ਕਿਹਾ?

ਉਹ ਦੁਨੀਆਂ ਦੇ ਲੋਕੋ ਜਦੋਂ ਸਮੁੰਦਰ ਤੇ ਚੜਾਅ ਹੁੰਦਾ ਲਹਿਰਾਂ ਅਲੱਗ ਹੁੰਦੀਆਂ ਨੇ ਪਾਣੀ ਅਲੱਗ ਹੁੰਦਾ ਤੇ ਕੀ ਉਹ ਪਾਣੀ ਪਾਣੀ ਨਹੀਂ ਹੁੰਦਾ ਆਖਿਆ ਭਾਵੇਂ ਸਿੱਖ ਦੂਰ ਨੇ ਪਰ ਹੈ ਤੇ ਮੇਰੇ ਸਿੱਖ ਮੈਂ ਤੇ ਇਹਦੇ ਵਿੱਚ ਕੋਈ ਭੇਦ ਨਹੀਂ।

ਸਾਹਿਬ ਗੁਰਪਾਤ ਸਨ ਇੱਕ ਸਿੱਖ ਉੱਠਿਆ ਕਹਿਣ ਲੱਗਾ ਮਹਾਰਾਜ ਇੰਨੇ ਵਾਰ ਦੇ ਦਿੱਤੇ ਜੇ ਕਿ ਸੱਚੀ ਕਹਿੰਦੇ ਹੋ ਅਤੇ ਮੇਰੇ ਸਾਹਿਬ ਗੁਰਪਾਤ ਸਾਹਿਬ ਉੱਥੇ ਕੀ ਕਿਹਾ ਆਖਿਆ ਭੋਲਿਓ

ਪਰ ਖਾਲਸਾ ਜੀਓ ਇੱਕ ਬਚਨ ਤੁਹਾਨੂੰ ਮੰਨਣਾ ਪਏਗਾ। ਬੜਾ ਕੀਮਤੀ ਬਚਨ ਹੈ ਕਿ ਸੱਚੀ ਮੁੱਚੀ ਗੁਰੂ ਕਲਗੀਧਰ ਪਾਤਸ਼ਾਹ ਦਾ ਪਿਆਰ ਹਾਸਲ ਕਰਨਾ ਚਾਹੁੰਦੇ ਹੋ ਕਿ ਸਮਝੋ ਸਾਡਾ ਮਨਾਇਆ ਜਨਮਦਿਨ ਸਫਲਾ ਹੋ ਜਾਏ ਤਾਂ ਫਿਰ ਆਹ ਕੰਮ ਕਰਨਾ ਪਏਗਾ ਕਿਹੜਾ?

ਇੱਕ ਕੋਈ ਨਿਆਰਾ ਕੀ ਹੁੰਦਾ ਵੱਖਰਾ ਅਲੱਗ ਜਿਹਦੀ ਪਹਿਚਾਣ ਅਲੱਗ ਹੋ ਜਾਂਦੀ ਹੁਣ ਅਸੀਂ ਆਪਣੀ ਪਹਿਚਾਣ ਆਪ ਹੀ ਗੁਆਈ ਜਾਂਦੇ ਨਾ ਚਿਹਰਿਆਂ 'ਤੇ ਦਾੜੀ ਨਾ ਸਿਰ 'ਤੇ ਕੇਸ ਨਾ ਅੰਮ੍ਰਿਤਧਾਰੀ ਫਿਰ ਕੀ ਗੁਰੂ ਕਲਗੀਧਰ ਪਾਤਸ਼ਾਹ ਖੁਸ਼ ਹੋਏਗਾ ਨਹੀਂ ਮੈਂ ਸੱਚੀ ਬਾਤ ਕਹਿਣੀ ਭਲਿਓ ਮੇਰੇ ਸਤਿਗੁਰ ਪਾਤਸ਼ਾਹ ਦੇ ਬਚਨ ਨੇ ਭਲਿਓ ਕਮ ਕਮ ਗੁਰੂ ਵਰਗੇ 'ਤੇ ਬਣ ਜਾਓ ਦਮਕਮ ਗੁਰੂ ਵਰਗਾ ਪੇਸ 'ਤੇ ਬਣਾ ਲਓ ਅਸੀਂ ਪੇਸ ਤੋਂ ਵੀ ਮੁਨਕਰ ਹੋ ਗਏ ਅਤੇ ਫਿਰ ਵਿਸਾਖੀ ਮਨਾਈ ਦਾ ਕੀ ਲਾਭ

ਕੁਆਰਕ ਬੱਚੇ ਨੂੰ ਬੇਨਤੀ ਕੀਤੀ, ਬੇਟਾ ਇਸ ਨਾ ਕਟਾਇਆ ਕਰੋ। ਆਖਿਆ ਮਹਾਰਾਜ, ਬਾਬਾ ਜੀ ਇਹਨਾਂ ਤੋਂ ਕੀ ਲੈਣਾ? ਮੈਂ ਕਿਹਾ ਭੋਲਿਆ ਵੀ ਗੁਰੂ ਦਾ ਅੰਗ ਹੈ, ਜਦੋਂ ਬੱਚਾ ਜਨਮ ਲੈਂਦਾ ਤੇ ਕੇਸ ਨਹੀਂ ਹੁੰਦੇ ਜਿੱਦਾਂ ਹੁੰਦੇ ਨੇ। ਮੈਂ ਕਿਹਾ ਫਿਰ ਕਿਉਂ ਕਟਾਉਂਦੇ? ਬਾਬਾ ਜੀ ਇਹਨਾਂ ਤੋਂ ਆਪਾਂ ਕੀ ਲੈਣਾ? ਤੇ ਮੈਂ ਕਿਹਾ ਭੋਲਿਆ, ਕਦੇ ਉਂਗਲੀ ਕਟਾ ਕੇ ਵੇਖ, ਕਦੇ ਬਾਂਹ ਕਟਾ ਕੇ ਵੇਖ, ਕਦੇ ਹੱਥ ਕਟਾ ਕੇ ਵੇਖ, ਵਾਲਾਂ 'ਤੇ ਬੜੀ ਛੇਤੀ ਪੈਂਦਾ। ਤੇ ਕਹਿਣ ਲੱਗਾ, ਬਾਬਾ ਜੀ ਮੈਂ ਭੁੱਲ ਗਿਆ। ਸੱਚਮੁੱਚ ਸਿੰਘ ਸੱਜ ਗਿਆ, ਕਹਿਣ ਲੱਗਾ ਗੱਲ ਅਪੀਲ ਕਰਦੀ। ਮੈਂ ਕਿਹਾ ਭੋਲਿਆ, ਆ ਵੀ ਤੇ ਸਰੀਰ ਦਾ ਅੰਗ ਹੈ, ਜੇ ਵਾਲਾਂ ਨੂੰ ਪੈਂਦਾ ਤਾਂ ਕਮ ਸੇ ਕਮ ਆਪਣੀ ਬਾਂਹ ਕਟਾ ਕੇ ਵੇਖ, ਤੈਨੂੰ ਪਤਾ ਲੱਗੇ ਕਿੰਨਾ ਦੁੱਖ ਹੁੰਦਾ।

ਹੁਣ ਅਗਲੀ ਪੰਕਤੀ ਸ਼ਰਮ ਆਉਂਦੀ ਹੈ ਸਾਨੂੰ ਆ ਵੱਡੇ ਵੱਡੇ ਸੈਯਦ ਪੀਰ ਜਿਨ੍ਹਾਂ ਦੀ ਫੋਟੋ ਆਉਂਦੀਆਂ ਅਖਬਾਰਾਂ 'ਚ ਸਾਡੀਆਂ ਮਾਤਾਵਾਂ ਭੈਣਾਂ ਜਾ ਕੇ 100-100 ਦੇ ਨੋਟ ਦਿੰਦੀਆਂ ਨੇ ਬਾਬਾ ਜੀ ਹੱਥ ਵੇਖੋ ਮੇਰਾ ਪੁੱਤਰ ਕੀ ਬਣੇਗਾ ਸਾਡਾ ਕੀ ਬਣੇਗਾ ਭੋਲੀਓ ਤੁਹਾਡੇ ਕੋਲ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਜਾਗਤ ਜੋਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਧੰਨ ਗੁਰੂ ਪੰਚਮ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਖਜ਼ਾਨਾ ਆਓ ਪਾਣੀ ਪੜੋ ਬਾਣੀ ਕੋਲੋਂ ਮੰਗੋ ਤੁਹਾਨੂੰ ਬਾਣੀ ਸਭ ਕੁਝ ਦੇਗੀ ਕਿਉਂ ਮੇਰੇ ਸਾਹਿਬ ਗੁਰੂ ਪਾਤਸ਼ਾਹ ਦੇ ਬਚਨ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਵਿਸਤਾਰੇ ਮੇਰੀ ਉਹ ਭੈਣੋ ਬਤਾਓ ਮੇਰੇ ਉਹ ਵੀਰੋ ਇਹਨਾਂ ਬਾਹਮਣਾਂ ਕੋਲ ਕੁਝ ਨਹੀਂ ਜਪਿਆ ਆਪ ਕਲਗੀਧਰ ਪਾਤਸ਼ਾਹ ਦੇ ਦੱਸੇ ਹੋਏ ਬੋਲ ਜਾਗਤ ਜੋਤ ਜਪੇ ਨਿਸ਼ਵਾਸਰ ਏਕ ਬਿਨਾ ਮਨ ਨੈਕ ਨਾ ਆਨੈ ਓਏ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਠ ਪੂਲ ਨਾ ਮਨ ਨਾ ਜਾਇਆ ਕਰੋ ਮੜੀਆਂ ਤੇ ਕਿਉਂਕਿ ਸਾਹਿਬਾਂ ਦਾ ਬਚਨ ਹੈ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਕਿਸਨਾ ਰਾਤ ਨਾ ਪਰ ਘਰ ਜਾਵਾਂ ਕਿਸਨਾ ਨਾਮ ਬੁਝਾਈ

ਪਰਮ ਸਨਮਾਨ ਯੋਗ ਸਤਿ ਸਿੰਘ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਾਹਿਬ ਦੇ ਚਰਨ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਮਿਲ ਬੈਠ ਕੇ ਜੀਵਨ ਦੀਆਂ ਉਹ ਘੜੀਆਂ ਸਫਰੀਆਂ ਕਰ ਰਹੇ ਹੋ ਜੋ ਬਹੁਤ ਹੀ ਕੀਮਤੀ ਹਨ। ਸਾਧ ਸੰਗਤ ਸਾਹਿਬ ਗੁਰ ਪੰਚਮ ਪਾਤਸ਼ਾਹ ਨੇ ਇੱਕ ਬਚਨ ਕਿਹਾ, ਭਲਿਆ ਜੇ ਜੀਵਨ ਮਿਲਿਆ ਤਾਂ ਕੀ ਕਰ, ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਦੇ ਸਾਧ ਲੱਗੇ ਅਣ ਲਾਲ ਕਿਧਰ ਥਾ ਔਧ ਪ੍ਰਾਣੀ। ਜੇ ਤੂੰ ਨਾਮ ਨਹੀਂ ਜਪਿਆ ਨਾ, ਜੇ ਦੁਨੀਆਂ ਦੇ ਕਾਗ ਵਿਹਾਰ ਕਰਦਿਆਂ ਹੀ ਚਲਾ ਗਿਆ ਤੇ ਥਮ ਤੇਰਾ ਜੀਵਨ ਬਿਰਖਾ ਚਲਾ ਜਾਏ। ਤਾਂ ਹੀ ਮੇਰੇ ਸਾਹਿਬ ਗੁਰ ਪੰਚਮ ਪਾਤਸ਼ਾਹ ਨੇ ਬਚਨ ਕੀਤਾ, ਕੋਈ ਜਨ ਹਰ ਸਿਉਂ ਦੇਵੈ ਜੋ। ਸਾਧ ਸੰਗਤ ਅਸੀਂ ਤੇ ਥੋੜ੍ਹੀ ਜਿਹੀ ਮਾਇਆ ਦੇ ਕੇ ਹੰਕਾਰੀ ਹੋ ਜਾਂਦੇ ਹਾਂ। ਮੇਰੇ ਸਾਹਿਬ ਗੁਰ ਪਾਤਸ਼ਾਹ ਨੇ ਕੀ ਦਿੱਤਾ, ਕੋਈ ਗੁਰੂ ਨਾਲ ਜੋੜਨ ਵਾਲਾ ਹੋਵੇ ਸਹੀ। ਤੇ ਮੇਰੇ ਸਾਹਿਬ ਗੁਰ ਪੰਚਮ ਪਾਤਸ਼ਾਹ ਬਚਨ ਕਰਦੇ ਨੇ, ਕੋਈ ਜਨ ਹਰ ਸਿਉਂ ਦੇਵੈ ਜੋਰ, ਕੀ ਕਰਾਂ ਚਰਨ ਗਾਹੋਂ ਉਹਦੇ ਚਰਨਾਂ ਦੀ ਧੂੜ ਬਣ ਜਾ। ਇੰਨਾ ਮਨ ਨਿਰਮਲ ਸੀ ਮੇਰੇ ਸਾਹਿਬ ਗੁਰ ਪੰਚਮ ਪਾਤਸ਼ਾਹ, ਚਰਨ ਗਾਹੋਂ ਬਕੋ ਸੁਭ ਰਸਣਾ ਉਹਦੇ ਗੁਣ ਗਾਵਾਂ, ਦੀਜੇ ਪ੍ਰਾਣ ਅਕੋਰ ਤੇ ਪ੍ਰਾਣਾਂ ਦੀ ਭੇਟਾ ਵੀ ਦੇਣੀ ਪਵੇ ਤੇ ਦੇ ਦੇ। ਇੱਥੋਂ ਤੱਕ ਸਾਹਿਬ ਗੁਰ ਪਾਤਸ਼ਾਹ ਨੇ ਬਾਣੀ ਦਾ ਸਤਿਕਾਰ ਕੀਤਾ।

ਆਖਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ

ਸਭ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋ ਕੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਸੁਚੈ ਸੁਚ ਨਾ ਹੋ ਗਈ ਜੇ ਲਾਏ ਰਾਂਝ ਵਿਚਾਰ ਭੁੱਖਿਆ ਭੁੱਖ ਨਾਲ ਕਰੀ

ਆਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਦੇਹੇ ਗਾਵੈ ਕੋ ਜੀ ਲੈ ਸਰ ਦੇਹੇ ਗਾਵੈ ਕੋ ਜਪ ਦਿਸਾ ਦੂਰ ਗਾਵੈ ਕੋ ਵੇਖ ਹਾਜ਼ਰ ਹਜ਼ੂਰ ਕਥਨਾ ਕਥੀ ਨ ਆਵੈ ਟੋਟ ਗਦ ਗਦ ਕਥੀ ਗੋਟੀ ਗੋਟ ਗੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾਂ ਜੁਗੰਤਰ ਸਾਹੀ।

ਤੀਰਥ ਨਹਾਵਾਂ ਜੀ ਪਛਤਾਵਾ ਗੁਣ ਭਾਣੇ ਕੇ ਨਾਈ ਕਰੀ ਜੇਤੀ ਸਰਸੋ ਪਾਈ ਵਿਣ ਕਰ ਮਾ ਕੇ ਮਿਲੈ ਲਈ ਮਤ ਵਿੱਚ ਰਤਨ ਨਿਵਾਰ ਮਾਣਿਕ ਵੇਤ ਗੁਰ ਕੀ ਸਿੱਖ ਸੁਣੀ ਗੁਰਾਇਤ ਦੀ ਬੁਝਾਈ ਸਭਨਾ ਜੀਆਂ ਕਰ ਸਦਾ।

ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਤੋ ਗਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੈ ਮੂੰਹ ਜੂਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਸਾਥ ਨਾ ਪਾਏ ਮੰਨੈ ਪਥ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਰ ਐਸਾ ਦਾਰ ਮੰਨੈ ਤਰੈ ਧਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਪਿੱਥ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਾਹ ਮਾਨ ਪੰਚੇ ਸੋਹੇ ਦਰ ਦਾ ਜਾਨ ਪੰਚਾਂ ਕਾ ਗੁਰੀਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨਾ ਨਾਹੀਂ ਸਮਾਰ ਔਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉੱਪਰ ਕੇਤਾ ਪਾਰ ਧਰਤੀ ਹੋਰ ਕਰੈ ਹੋਰ ਹੋਰ ਸਿਰਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਗੁਰੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਠ ਕੀਤਾ ਬਸਾਵਰੀ ਤੋਂ ਸਵਾਓ ਦੱਸੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਰ ਨ ਜਾਵਾਈ ਕੁਵਾਰ ਜੋ ਤੁਧ ਭਾਵੈ ਐਸਾ ਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਉ।

ਸੰਤ ਮਲੇਸ਼ ਮਲ ਬਸ ਕਾਹੇ ਅਸੰਖ ਨਿੰਦਕ ਸਿਰ ਕਰੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰਹਿਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਬੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਸ ਸਾਹੀ।

ਪਰਿਵਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹੀ ਪਾਣੀ ਧੋਤਾ ਉਤਰ ਸੁਖੇ ਮੁਕਤ ਬਲੀਤੀ ਕੱਪੜ ਹੋਏ।

ਸ਼ੰਕਰ ਕਰਨਾ ਨਿਕਲਾ ਜਾ ਆਪੇ ਬੀਜਾ ਪੀ ਕਾਰ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਹੰਝੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਦਿ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਬਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਰੁਚੀ ਮਾਹ ਕਵਣ ਜਿਤ ਆਕਾਰ ਵੇਲਣਾ ਪਾਈਆ ਪੰਡ ਪੀਵੇ ਹੋਵੇ ਲੇਸ ਪੁਰਾਣ ਵਖਦ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਪੁਰਾਣ ਸਿਤ ਵਾਰ ਨਾ ਜੋਗੀ

ਜਿਵ ਧਰਿਆ ਸਭ ਜਿਵ ਸਾਰਾਹੀ ਗਬਰ ਨੇ ਜਬ ਜਾਣਾ ਨਾਨਕ ਆਖਣ ਸਭ ਤੋਂ ਵਾਸਤੇ ਗੁਰੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋ ਗਏ ਨਾਨਕ ਜੇ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਤ ਆਗਾਸ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿ ਨੇ ਸਵਾਸ ਸਹਿਸ ਅਠਾਰਾਂ ਕਾਰਿੰਗ ਦੇ ਬਾਸ ਲਗਤ ਆਪ ਲੇਖਾ ਵੇਗਾ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇੱਕੀ ਸੁਰਤ ਨਾ ਪਾਈ ਆ ਨਦੀਆਂ ਆਦਿ ਵਾਹ ਪਵੇ ਸਮੁੰਦਰਾਂ ਜਾ

ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਗਾਹੀ ਗਾਏ, ਕਿਤਿਆਂ ਦੁੱਖ ਭੁਗ ਸਦਮਾਰ, ਇਹ ਤੇ ਦਾਤ ਤੇਰੀ ਦਾ ਤਾਰ, ਬੰਦਕ ਨਾ ਸੀ ਪਾਣੇ ਹੋਏ, ਹੋਰ ਆਖ ਨਾ ਸਕੈ ਤੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਕਿਤੀਆਂ।

ਅਮੁੱਲ ਆਵਹਿ ਮੁੱਲ ਲੈ ਜਾਹੀ ਅਮੁੱਲ ਪਾਈ ਮੁੱਲ ਸਮਾਹੀ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਣ ਮੁੱਲੋ ਮੁੱਲ ਆਖਿਆ ਨਾ ਜਾਹੀ ਆਖ ਆਖ ਰਹਿ ਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਬਖਿਆਣ ਆਖ ਹੈ ਬਰਮੇ ਆਖ ਹੈ ਅਮ ਆਖ ਹੈ ਗੋਪੀ ਕਹਿ ਗੋਵਿੰਦ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੰਜਨ ਸੇਵ ਗੇਤੇ ਆਖੇ ਆਖਣ ਪਾਏ ਗੇਤੇ ਕਹਿ ਕਹਿ ਉਠ ਉਠ ਜਾਏ ਕੇਤੇ ਕੀਤੇ ਹੋਰ ਕਰੇ ਦਾਸ ਨ ਸੱਚਾ ਕਹੀ ਕੇ ਦੇਵੜ ਭਾਵੇ ਦੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਰਿਕਾਰਡ ਤਾਂ ਲਿਖੀਐ ਸਰਗਾਵਾ ਰੰਗਾਵਾਰ ਤੂੰ ਦਰ ਕਿਹਾ ਤੂੰ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾਰ ਕੇਤੇ ਵਾਵਣਹਾਰੀ ਕੇਤੇ ਰਾਗ ਬਰੀ ਸੋ ਕਹੀ ਅਨ ਕੇਤੇ ਵਾਵਣਹਾਰੀ ਗਾਵੇ ਤੂੰ ਨਾ ਕੌਣ ਪਾਣੀ ਮੈਂ ਸੰਤਰੀ ਗਾਵੇ ਰਾਜਾ ਧਰਮ ਨਿਵਾਰੀ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ

மண்டமண்டல கொண்டார் வர்க்கத்தை தானே ਸਹੀ ਤੁਧਨੋ ਗਾਵ ਹੈ ਜੋ ਤੁਧ ਪਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕਿਸੇ ਗਾਵਨ ਸੇ ਮੈਂ ਚਿਤਨ ਆਵਨ।

ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੁਣਾਇਆ ਜਿਨ ਉਪਾਈ ਕਰ ਕਰ ਵੀਤਾ ਕੀਤਾ ਪ੍ਰਣਾਮ ਜਿਨ ਕਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੋਈ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਦੋ ਨਾਨਕ ਰਹਿਣ ਜਾਈ ਮੁੰਡਾ ਸੰਤੋਖ ਸ਼ਰਮ ਬਜੋਈ ਗਿਆ ਨਿਕੀ।

ਭੁਗਤ ਗਿਆਨ ਦਇਆ ਭੰਡਾਰ ਗੜਗੜ ਵਜਹਿ ਨਾਦ ਆਪਣਾ ਸਨਾਤੀ ਸਭ ਜਾਣ ਕੀਰਤ।

ਆਸਣ ਲੋਏ ਲੋਏ ਭੰਡਾਰ ਜੋਗ ਸਪਾਸ ਕਰ ਵੇਖਿਆ ਸਿਰਜਣਹਾਰ ਨਾ।

ਆਖਣਾ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼, ਏਕ ਰਾਹਾ ਪਤ ਪਬੜੀਆਂ ਚੜੀਆ ਹੋਏ ਅਕੀਸ, ਸੁਣ ਗਲਾਇਆ ਆਕਾਸ਼ ਕੀ ਜਿਤਾ ਆਈ ਰੀਸ, ਨਾਨਕ ਨਦਰੀ ਪਾਈ ਹੈ ਤੂੜੀ ਕੂੜਾ ਸੀਸ। ਆਖਣ ਜੋਰ ਚੁੱਕੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਲੈ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀ ਜਨਕ ਹੋਏ, ਰਾਤੀ ਰੁਤੀ ਸਿੱਧੀ ਵਾਰ, ਪਵਨ ਪਾਣੀ

ਕਜ ਬਗਾਈ ਉਥੈ ਪਾਏ, ਨਾਨਕ ਗਇਆ ਜਪ ਜਾਏ। ਧਰਮ ਖੰਡ ਕਾਇਓ ਧਰਮ, ਗਿਆਨ ਖੰਡ ਕਾ ਸੋ ਕਰਮ। ਗੀਤੇ ਪਉਣ ਬਾਣੀ ਮੈਂ ਸੰਤਰ, ਕੇਤੇ ਗਾਨ ਮਹੇਸ਼, ਕੇਤੇ ਵਰਮੈ ਗਾਰਤ ਕੜੀਐ ਰੂਪ ਰੰਗ ਦੇਵੇ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਦੁਰਉਪਦੇਸ਼, ਕੇਤੇ ਅੰਧਜਨ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਮੰਡਲ ਦੇਸ, ਕੇਤੇ ਸਤਿਗੁਰਨਾਥ ਕੇਤੇ, ਕੇਤੇ ਦੇਵੀ ਦੇਸ, ਕੇਤੇ ਦੇਵਦਾਨੂ ਮਨ ਕੇਤੇ, ਕੇਤੇ ਰਤਨ ਸੰਬੰਧ, ਕੇਤੀਆਂ ਸਾਣੀ ਕੇਤੀਆਂ ਬਾਣੀ, ਕੇਤੇ ਪਾਠ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਯੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਜਿਥੈ ਨਾਦ ਵਿਨੋਦ ਕੋਡ ਆਨੰਦ, ਸ਼ਰਮ ਸੰਗਤੀ ਬਾਣੀ ਰੂਪ, ਜਿਥੈ ਧਾਰਤ ਕਰੀਐ ਬਹੁਤ ਅਨੂਪ। ਸਾਚੀਆਂ ਗੱਲਾਂ ਕਥੀਆਂ ਨਾ ਜਾਈ, ਜੇ ਕਹੈ ਪਿੱਛੇ ਪਛਤਾਏ। ਜਿਥੈ ਘੜੀਐ ਸੁਰਤ ਮਤ ਮਨ ਬੁੱਧ, ਜਿਥੈ ਘੜੀਐ ਸੁਰਸ ਦਾਤੀ ਸ਼ੁੱਧ, ਕਰਮ ਸੰਗਤੀ ਬਾਣੀ ਜੋਰ, ਜਿਥੈ ਹੋਰ ਨਾ ਕੋਈ ਹੋਰ। ਜਿਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਜਿਥੈ ਸੀਤੋ ਸੀਤਾ ਮਹਿਮਾ ਮਾਹੀ, ਦਾਸੇ ਰੂਪ ਨ ਕਥ ਲਿਆਏ। ਨਾ ਉਹ ਮਰੇ ਨਾ ਠੱਗ ਜਾਏ, ਜਿਨ ਕੈ ਰਾਮ ਮਸੈ ਮਨ ਮਾਹੀ। ਜਿਥੈ ਭਗਤ ਵਸੈ ਕੇ ਲੋ, ਕਰੇ ਆਨੰਦ ਸੱਜਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰੀ, ਦਰ ਕਰ ਵੇਖਿਆ ਨਦਰ ਨਿਹਾਲ। ਜਿਥੈ ਖੰਡ ਮੰਡਲ ਪਰ ਭੰਡ, ਜੇ ਕੋ

ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਖੁਜਲੇ।

ਪ੍ਰਸਾਦ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾ ਸ੍ਰੀ ਮੁਖਵਾਸ ਪਾਤਸ਼ਾਹੀ ਦਸਵੀਂ ਸ਼ਬਦ ਸ਼ਾਨਦਾਰ ਪ੍ਰਸਾਦ ਚੱਕਰ ਜਿਹ ਨਰ ਬਰੰਗਿਆ ਚਰ ਪਾਤ ਨਹੰਗੇ ਰੂਪ ਰੰਗਿਆ ਰੇਖ ਦੇਖ ਤੂੰ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਾਉ ਪ੍ਰਕਾਸ਼ ਮਿਤ ਹੋਏ ਕਹਿ ਜਾਏ ਕੋਟ ਇੰਦਰ ਇੰਦਰਾਣ ਸਾਹਸ ਹਣਕ ਨਿਜੈ ਤਿਰ ਪਵਨ ਮਹੀਬ ਸੁਰਨਾ ਰਿਓ ਸੁਰ ਨੀਤ ਨੀਤ ਬਣ ਤਰਨ ਕੈ ਤੂ ਤਬ ਸਰਬ ਨਾਮ ਕਥੈ ਪਵਨ ਕਰਮ ਨਾਮ ਵਰਨ ਸਮਤ ਸੁਜੰਗ ਪ੍ਰਯਾਤ ਛੰਦ ਨਮਾਸਵੰਗਾ ਕਾਲੇ ਨਮਾਸਵੰਗ ਕਾਲੇ ਨਮਾਸੰਗ ਰੂਪੇ ਨਮਾਸੰਗ ਅਨੂਪੇ ਨਮਾਸੰਗ ਪੇਖੇ ਨਮਾਸੰਗ ਅਲੇਖੇ ਨਮਾਸੰਗ ਤਾਈ ਨਮਾਸੰਗ ਅਜਾਈ ਨਮਾਸੰਗ ਗੰਜੇ ਨਮਾਸੰਗ ਪੰਜੇ ਨਮਾਸੰਗ ਨਾਮੇ ਨਮਾਸੰਗ ਠਾਮੇ ਨਮਾਸੰਗ ਕਰਮੰਗ ਨਮਾਸੰਗ ਧਾਰਮੰਗ ਨਮਾਸੰਗ ਨਾਮੰਗ ਨਮਾਸੰਗ ਧਾਮੰਗ ਨਮਾਸੰਗ ਜੀਤੇ ਨਮਾਸੰਗ ਪੀਤੇ ਨਮਾਸੰਗ ਬਾਹੀ ਨਮਾਸੰਗ ਤਾਹੀ ਨਮਾਸੰਗ ਨੀਲੇ ਨਮਾਸੰਗ ਨਾਭੇ ਨਮਾਸੰਗ ਛੇਦੇ ਨਮਾਸੰਗ ਗਾਭੇ ਨਮਾਸੰਗ ਗੰਜੇ ਨਮਾਸੰਗ ਪੰਜੇ ਨਮਾਸੰਗ ਉਧਾਰੇ ਨਮਾਸੰਗ ਪਾਰੇ ਨਮਾਸੰਗ ਸੁਏਕਾ ਨਮਾਸੰਗ ਅਨੇਕਾ ਨਮਾਸੰਗ ਪੂਤੇ ਨਮਾਸੰਗ ਝੂਟੇ ਨਮਾਸੰਗ ਨਿਰਕਰਮੇ ਨਮਾਸੰਗ ਨਿਰਕਰਮੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਨਾਮੇ ਨਮਾਸੰਗ ਨਿਰਕਾਮੇ ਨਮਾਸੰਗ ਨਿਰਕਾਤੇ ਨਮਾਸੰਗ ਨਿਰਕਾਤੇ ਨਮਾਸੰਗ ਨਿਰਪੂਤੇ ਨਮਾਸੰਗ ਅਪੂਤੇ ਨਮਾਸੰਗ ਅਲੋਕੇ ਨਮਾਸੰਗ ਅਸ਼ੋਕੇ ਨਮਾਸੰਗ ਨਿਰਤਾਪੇ ਨਮਾਸੰਗ ਅਤਾਪੇ ਨਮਾਸੰਗ ਪਰਮਾਨੇ

ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਵਰਨ ਭੂਤ ਹੈ ਪਰਣ ਹੈ ਅਗੰਜ ਹੈ ਪੰਜ ਹੈ ਜੂਜ ਹੈ ਗੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਦਮ ਹੈ ਸਮ ਹੈ ਅਗਮ ਹੈ ਜਮ ਹੈ ਭੂਤ ਹੈ।

ਅਮਾਨ ਨਿਦਾਨਾ ਨੀਕਾ ਪਰੀ ਗਏ ਭੁਜੰਗ ਪਰਉ ਪ੍ਰਿਆਦ ਸ਼ੰਭ ਨਮੋ ਸਰਵਮਾਨੇ ਸਮਾਸੀ ਨਿਦਾਨੇ ਨਮੋ ਦੇਵ ਦੇਵੇ ਅਪੇਖੀਏ ਦੇਵੇ ਨਮੋ ਕਾਲ ਕਾਲੇ ਨਮੋ ਸਰਵ ਕਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਬ੍ਰਿਜ ਬ੍ਰਿਜੇ ਨਮੋ ਰੋਗ ਰੋਕੇ ਨਮੋ ਯੋਗ ਰੋਕੇ ਨਮੋ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਸੀ ਸਰੂਪੇ ਸਰਮੰਗੀ ਪਰਮਾਤੇ ਮਾਸੀ ਬਬੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸੁਦੇ ਨਮੋ ਰਾਜ ਰਾਜੇਸ਼ਵਰੰ ਪਰਮ ਪ੍ਰਦੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਯੋਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤਾ ਪ੍ਰੇਤੋ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਤ ਭੂਤੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਸੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਾਸ ਕਰਨੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੂ ਉਰਦ ਅਰਦੰ ਅਗੰਗ ਹਰਤਾ ਪਾਰੰ ਪਰਮ ਪਰਮੇਸ਼ਵਰੰ ਪੁਰੁਸ਼ ਪਾਲੰ ਸਦਾ ਸਰਵਦਾਸ ਦਦਾਤਾ ਦਿਆਲੰ ਅਸ਼ਦੀ ਅਪੇਦੀ ਨਾਮੰਗ ਸਮਾਸੋ ਪ੍ਰਾਜੀ ਸਮਾਤਾ ਸੁਤਾਮੰਗ ਤੇਰਾ ਜੋਰ ਜਾ ਚਰੀ ਚੰਦ ਜਲੇ ਹੈ ਥਲੇ ਹੈ ਪੀਤਾ ਵੇ ਹੈ ਪ੍ਰਭੂ ਅਜੂਆ ਦੀ ਸਤੇ ਸੈ ਭੁਜੰਗ ਪ੍ਰਿਆਤ ਸ਼ੰਭ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਸੀ ਨਦਾਨੇ ਨਮਾਸੋਂ ਨਰਨਾਥੀ ਨਮਾਸੋਂ ਪਰਮਾਤੀ ਨਮਾਸੋਂ ਗੰਜੇ ਨਮਾਸੋਂ ਪੰਜੇ ਨਮਾਸੋਂ ਕਾਲੇ ਨਮਾਸੋਂ ਪਾਲੇ ਨਮੋ ਸਰਵਦੇਸੇ ਨਮੋ ਸਰਵਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਪਰਮ ਕਾਰੰ ਨਮੋ ਸਰਵ ਮੰਤਰੰ ਨਮੋ ਸਰਵ ਯੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਰੰਗੇ ਕਿਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਫਿਜੇ ਅਭਿਜੇ ਸਮਾਸੰ ਬਰਸਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾਰ ਦਿਸਜੁਗ ਨਿਵਾਸੀ ਚਰਪਟ ਚੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਚਲ ਸਾਜੇ ਅਖਲ ਧਰਮੰ ਲ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਲੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਦੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਦਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਯੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਪੇਵਾ ਦੁਧਾਰ ਸਰਵ ਪਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਸਰਵ ਰਾਜੀ ਅਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਧਾਰ ਮੂਰਤ ਜੋ ਨਾ ਦਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਦਿਸਾ ਫੈਲੇ ਅਨਰਾਗ ਨਾਮ

ਏਕ ਮੂਲਕਾ ਨੇਕ ਦਰਸ਼ਨ ਕੀਨ ਰੂਪਾ ਨੇਕਾ ਫਿਰ ਸੇਲਾ ਫਿਰ ਸੇਲ ਰੰਗ ਕੋ ਫਿਰ ਏਕ ਦੇਵ ਕੇ ਬਿਨਾ ਜਾਨੀ ਜੇ ਬੇਦਰ ਕਟੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਨੀ ਕੇ ਜੇਵ ਧਾਤ ਪਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਜਕਰ ਬਕਰ ਫਿਰੈ ਚਕਰ ਜਾਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵੇਖੈ ਜਗ ਜਾਪੀ ਜੇ ਜਾਪ ਆਦ ਦੇਵ ਨਾਦ ਮੂਰਤ ਸਤ ਸਵ ਜੇ ਸਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਸੁਰਜੋ ਸੁਯੰਭਉ ਵਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਲਪੁਰਖ ਦੇਸ ਧਰਮ ਧਾਵਤ ਪਰਮ ਰਹਿਤ ਪੂਜਾ ਲਖ ਦੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੋਸ਼ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀਕਾ ਨੋਸ ਏਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗ ਹੀ ਨਾ ਪਾਂਗ ਅਭੰਗ ਰਾਤਮ ਏਕ ਪੁਰਖ ਪਾਰ ਸਰਵ ਸੁਰਚੋ ਸਿਆਮ ਵਰਣ ਭੰਜਨ ਹਾਰ ਕਾਲਹੀਨ ਕਲਾ ਸਿੰਘ ਕਲ ਪੁਰਖ ਦੇਸ ਧਰਮ ਧਾਮ ਪਰਮ ਰਹਿਤ

ਸਰਵਰਾਤਮਿਕ ਪੁਰਖਾ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੋਪ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਪੇਖ ਸਰਵ ਸ਼ਾਸਤਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਤ ਨੇਤ ਵਾਸਤ ਨੇਤ।

ਕਰਮ ਧਾਮ ਸੋ ਬਰਮ ਰਹਿ ਤਾਂ ਬੂਦਾ ਲਾ ਸਭ ਦੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੋਸਤ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾ ਨਸਵਤ ਏਕ ਪੁਰ ਸਭ ਦੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗ ਹੀ ਨ ਭੰਗਨ ਆਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਗੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦਿਆਨ ਪੇਖ ਸਰਵ

ਲਖਮਿਤ ਪਾਰ ਗੁਣ ਗਰ ਉਧਾਰ ਮੁਨ ਗਰ ਪ੍ਰਣਾਮ ਨਿਰਭੈ ਨਿਖਾਮ ਆਤ ਦੁੱਤ ਪ੍ਰਚੰਡ ਮਿਤ ਗਜ ਅਖੰਡ ਅਲਿਸ਼ ਕਰਮ ਅਦ੍ਰਿਸ਼ ਧਰਮ ਸਰਬ ਪ੍ਰਣਾਡਿਆ ਆਨ ਦੰਡ ਬਾਡਿਆ ਜਾ ਸ੍ਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਕਰਨਾ ਮੇ ਥੰਮੇ ਬਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਜਾ ਸ੍ਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮ ਨਾ ਪਿਤਰੈ ਨਾ ਕਰਮ ਨਾ ਕਾਈ ਜਨਮੰਗਾ ਜਾਏ ਨਾ ਚਿਤਰੈ ਨਾ ਮਿੱਤਰ ਪਰੈ ਪਵਿੱਤਰੈ ਪ੍ਰਦੇਸਾ ਦੇਸਾ ਦ੍ਰਿਸ਼ਾ ਦ੍ਰਿਸ਼ਾ ਭਗਵਤੀ ਸ਼ਾਂਤ ਦਾ ਪ੍ਰਸਾਦ ਸਤ ਦੇ ਕਿਹਾ ਸਜ ਦੇਸਾ ਕਿਹਾ ਪਿਜ ਦੇਸਾ ਕਿਹਾ ਪਿੰਜ ਪਰਮੈ ਕਿਹਾ ਪਿੰਜ ਪਰਮੈ ਕਿਹਾ ਪਿਜ ਲੋਕਾ ਕਿਹਾ ਦੇਸ ਲੋਕਾ ਕਿਹਾ ਬਦੂਤ ਵਰਨੈ ਕਿਹਾ ਬੂਟ ਕਰਨੈ ਕਿਹਾ ਰਾਜਨ ਪ੍ਰਭਾਏ ਕਿ ਧਰਮਨ ਸਜਾਏ ਕਿਹਾ ਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਗੁਰਦੀਆਂ ਕਿ ਸਤਰੰਗ ਸਦਰੀਆਂ ਕਿ ਬ੍ਰਹਮੰ ਸਰੂਪੈ ਗਿਆਨ ਪਾਲੋਪੈ ਕਿ ਆਦਿ ਦੇਵੈ ਕਿ ਆਪ ਸੇਵਾਏ ਕਿ ਚਤੁਰੰਗ ਮਹੀਨਾ ਕਿ ਕਹਿ ਦੀਨੈ ਕਿ ਰੋਜੀ ਬਜਾ ਕਰੀ ਮਿਲ ਹਾ ਕਰ ਕਿ ਪਾਕ ਬਾਇਕ ਕਿ ਪਾਕ ਦਿਆਵੈ ਕਿ ਜੈਵਲ ਦੈਵੈ ਕਿ ਆਪ ਗੁਣ ਗੁਨਾਹੈ ਕਿ ਸ਼ਾਹ ਨਿਸ਼ਾਏ ਕਿ ਕਾਰਨ ਪੁਨਿੰਦ ਹੈ ਕਿ ਰੋਜੀ ਦਹਿੰਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ

ਜੈ ਜੈ ਸਰਵਤਰ ਪ੍ਰਸੈ ਕੇ ਸਰਵਤਰ ਪਾਨੈ ਗੇ ਸਰਵਤਰ ਮਾਨੈ ਗੇ ਸਰਵਤਰ ਇੰਦ੍ਰੈ ਗੇ ਸਰਵਤਰ ਚੰਦ੍ਰੈ ਗੇ ਸਰਵੰ ਕਲੀਮੈ ਗੇ ਪਰਮੰ ਹੇਮੈ ਗੇ ਅਗਲ ਲਾਮੈ ਗੇ ਸਰਵ ਕਲਾਮੈ ਹਮ ਕੇ ਹਮੇ ਹਸਨਲ ਬਜੂਹੈ ਤਮਾਮ ਅਦਰ ਜੂਹੈ ਮੇਸਲ ਸਲਾਮੈ ਸਮਾਨ ਸਲ ਕਲਾਮੈ ਹਮੇਸ਼ਰ ਸਲਾਮੈ ਸਲੀ ਸਰਮ ਮਦਾਮੈ ਗਰੀਬਲ ਸਦਾਸਾ ਗਰੀਬਲ ਬਰਾਸਾ ਰੰਗਲ ਮਕਾਨੈ ਜਮੀਨੋ ਜਮਾਨੈ ਜਮੀਨੋ ਤਮਾਮੈ ਰੁਜੂਰ ਮਦਾਨੈ ਹਰੀਬਲ ਜੀ ਮੈਂ ਜੈ ਜੀ ਜੀ ਮੈਂ

ਸਾਰਿਆਂ ਮਾਂਡੇ ਦੇ ਸਾਰਿਆਂ ਪਾਂਡੇ ਜਾਂ ਧਰਮ ਹੰਤਾ ਦੇਸ ਦੇਸ ਬੇਅੰਤ ਅਨੁਪਮ ਨਾਸ ਦ੍ਰਿਤ ਦਰਤ ਰਾਸ ਆਜਨ ਮਾਹ ਇੱਕ ਅਸਦਾ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਾਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅੰਸ਼ ਜਗਾਤ ਅਜ ਜਿਨਾ ਬਾਤ ਅਨ ਚੰਜ ਗਾਤ ਅਨਰੰਜ ਬਾਤ ਆਣ ਟੁੱਟ ਭੰਡਾਰ ਅਣ ਠੱਠ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਣ ਮ੍ਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਵ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹੈ ਮੰਡ ਸਹਿ ਖਲ ਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪਾ ਸਪਾ ਸਪ ਹੈ ਕਰਤਾ ਕਰਤਾ ਵਰਤਾ ਵਰਤਾ ਹੈ

ਪਾਤਸ਼ਾਹੀ ਦਸਵੀਂ ਸ਼ਰਾਵਕ ਸ਼ੁੱਧ ਸਮੂਹ ਸਧਾਰਨ ਕੇ ਦੇਵ ਗੁਰੂ ਘਰ ਜੋ ਜਤੀ ਕੇ ਸੂਰ ਸ਼ਰਾਵਕ ਸ਼ੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਗੌਰ ਦੇ ਕਿਰ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਜੀ ਭਾਈ ਕਿਰਪਾ ਹੋਈ ਤੇ ਧਰਤੀ ਬਨੇ ਧਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਪੂ ਬਲੀ ਵਿਦ ਨਿਆਬ ਸੀਸ ਨਾ ਜਾਤ ਵਿਚਾਰੀ ਇੱਥੇ ਭਏ ਦੁਕਾਨ ਪੈ ਪੂ ਬੁੱਧ ਅੰਤ ਕੋ ਰੰਗੀ ਪਾਏ ਬਜ਼ਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜ ਤਟੋਲ ਮਰ ਰੰਗ ਨਗਾਰੀ ਗੁੰਜਤ ਗੁੜ ਭਜਾਨ ਕੇ ਸੁੰਦਰ ਹਿੰਸ ਤੇ ਅਜ ਰਾਜ ਹਜ਼ਾਰੀ ਪੂਤ ਪਵੈਕ ਭਗਵਾਨ ਕੇ ਪੂਪਤ ਕੌਣ ਕਰੇ ਨਹੀਂ ਜਾਤ ਵਿਚਾਰੇ ਸਰੀ ਪਰ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਰਾਮ ਸੁਧਾਰੇ।

ਜੀਵ ਜਿੱਤੇ ਜਲ ਮੈਂ ਸਰ ਮੈਂ ਪਾਲੀ ਪਲ ਮੈਂ ਸਭ ਥਾਪ ਥਪਾਏਗੇ ਪੁਨ ਪਰ ਤਾਪਨ ਬਾੜ ਜੈ ਦੋਨੇ ਬਾਪਨ ਕੇ ਵੋ ਪੁੰਜ ਖਪਾਏਗੀ ਸਾਧ ਸਮੂਹ ਪ੍ਰਸੰਨ ਫਿਰ ਜਗ ਸਦਰ ਸਾਹਿਬ ਲੋਕ ਛਪਾਏਗੇ ਮਾਨ ਵਿੰਦਰ ਗਜਿੰਦਰ ਨਿਰਾਤ ਬਜੋਨ ਤਰਲੋਕ ਰਾਜ ਕਰਾਂਗੇ ਗੋਟ ਸ਼ਦਾਨ ਦਾਨ ਅਨੇਕ ਸੁਅੰਬਰ ਸਾਜ ਭਰਾਏਗੇ ਬ੍ਰਹਮ ਮਹੇਸ਼ਰ ਵਿਸ਼ਨ ਸਚਿ ਪਾਦ ਰੰਗ ਵਸੇ ਜਮ ਪਾਦ ਭਰਾਏਗੇ ਜੇ ਨਾਰ ਸ੍ਰੀ ਪਤ ਕੇ ਬਰਸੈ ਪਾਗ ਤੇ ਨਾਰ ਫੇਰ ਨਾ ਦੇ ਧਰਾਂਗੇ ਕਹਾਂ ਪਾਇਓ ਜੋ ਦੋ ਲੋਚਨ ਮੂੰਦ ਕਹਿ ਬੈਠੇ ਹੋ ਭਗਤਾਨ ਲਗਾਇਓ ਨਹਾਤ ਫਿਰੋਲੀਏ ਸਾਤ ਸਮੁੰਦਰਨ ਲੋਕ ਉਪਰ ਲੋਕ ਗਵਾਇਓ ਬਾਸ ਪੀਓ ਬਖਿਆਨ ਤੋਂ ਬੈਠ ਗਏ ਐਸੇ ਹੀ ਐਸੇ ਸੁਭੈਸ ਬਤਾ

ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਉ ਪਈ, ਹਮਰੀ ਕਰੋ ਹਾਲ ਦਰਚਾ, ਪੂਰਨ ਹੋਏ ਚਿਤ ਕੀ ਇੱਛਾ, ਸਭ ਚਰਨਨ ਅਮਨ ਰਹੇ ਹਮਾਰਾ।

ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਜ ਸਿੰਘਰਿਆ ਪੂਰਨ ਹੋਏ ਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਟ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਤੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਮਾਰੇ ਮਾਰੀ ਹੈ ਆਪ ਹਾਥ ਹੈ ਮੁਝੇ ਭਰਿਆ ਮਰਨ ਕਾਲ ਕਾ ਦਰਾਸ ਨੇ ਭਰਿਆ ਹੂ ਜੋ ਸਦਾ ਹੈ ਮਾਰੇ ਪਛਾ ਸਰੀਆ ਸਵਜੂ ਕਰ ਰਚਾ ਰਾਖ ਲੇਹ ਮੈਂ ਰਾਖਣ ਹਾਰੀ ਸਹਿਸੰਧਾਰੇ ਪਿਆਰੇ ਦੀਨ ਬੰਧ ਦਰਸ਼ਨ ਗਿਆਂਦਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਿਰ ਜੀਵ ਅਵਧਰਾ ਕਾਲ ਪਾਏ ਕਰ ਵਿਸ਼ੰਬਰ ਕਾਸਾ ਸਕਲ ਕਾਲ ਕਰ ਦੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਮੇਦ ਰਾਜ ਬ੍ਰਹਮਾ ਜੋ ਕੀਓ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਨ ਜਿਸ ਨੇ ਬਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੁਹੰਮਦ ਕੀਓ

ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।

ਪਿਆਰੂ ਸਚਨ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਬੰਦੇ ਨਿਮਾਣੀ ਜੈ ਨਿਮਾਣੀ ਲਗਾ ਵਾਜੋ ਕਿਆ ਕਰੇ ਵਿਚਾਰੀ ਆ ਤਦਬਾਦ ਸਮਰੱਥ ਕੋਈ ਨਾਹੀ ਕਿਰਪਾ ਗਰਬ ਨਵਾਰੀ ਆ ਇਸ ਨੂੰ ਹੁਣ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਗਾ ਵਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਜਿਨ ਕਾ ਸਭ ਸੱਚ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਤੂੰ ਨੇ ਫਿਰ ਦਿਆ ਜਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ।

ਹੁਕਮ ਮੰਨਿਆ ਪਾਈ ਆਏ। ਹੁਕਮ ਮੰਨਿਆ ਗੁਰੂ ਕੇ ਰਾਗਾ ਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਂ ਮੋਹਣੀ ਜਿਨੇ ਵਰਮ ਭੁਲਾਇਆ, ਮਾਇਆ ਦਾ ਮੋਹਣੀ ਤੇਰੇ ਗਤੀ ਜਨ ਠਗੌਲੀ ਪਾਈ ਆ। ਗੁਰਬਾਣ ਕੀਤਾ ਤੇ ਸਵਿਟੋ ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲ ਸਾਸ ਤੇਰਾ ਚੱਲੈ ਨਾਹੀਂ, ਜਿਸ ਨਾਲ ਕਿਉਂ ਜਿੱਤ ਲਾਈ ਹੈ। ਐਸਾ ਕੰਮ ਮੁੰਡੇ ਨਾਲ ਕੀਤਾ ਜਿਤੰਤ ਪਛੋਤ ਆਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਜਾਨਾ ਗ੍ਰਾਂਧੀ ਭਗਤਾਂ ਗੇਰੀ ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖਣਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਸਜਿਆ ਹਰ ਵਾਸ ਨਾ ਸੁਣੀ, ਕਹੇ ਨਾਨਕ ਜਾਲ ਭਗਤਾਂ ਯੁਗ ਹੋ ਯੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵੇਂ ਚੱਲਾਂ ਸਵਾਮੀ, ਹੋਰ ਕਹਿ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤਿਵੇਂ ਚੱਲਾਂ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਰ ਨਾਮ ਲਾਹੇ, ਸੇ ਹਰ ਹਰ ਸਦਾ ਤਿਆਵੇ, ਜਿਸ ਨੂੰ ਕਥਾ ਸੁਣਾਈ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਵੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜ, ਸਹਿ ਸਹਿ ਨਾ ਜਾਈ ਨਾ ਜਾਏ, ਸਹਿ ਸਗਤ ਸੰਜਮ ਰਹੇ ਕਰਮ ਕਮਾਈ, ਸਹਿ ਸਹਿ ਅਮਲੀਣ ਹੈ ਕਦ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਰਹੁ ਜਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿ ਸਾਹਿਬ ਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਜਿੰਨੀ ਜਨਮ ਜੂ ਹੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ, ਵੇਦਾ ਮੈਂ ਨਾ ਮੁਤਮ ਸੋ ਸੁਣੇ ਨਾਹੀ, ਬਰਹਿ ਜਾਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਭਜਿਆ ਕੂੜੇ ਲਾ ਕੇ, ਤਿੰਨੀ ਜਨਮ ਜੂ ਹੈ ਹਾਰਿਆ, ਜੀਉ ਮੈਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਰਾਹੀ, ਮਨਸਾ ਸੱਚ ਸਮਾਣੀ, ਜਨਮ ਰਤੰਜਲੀ ਸੱਟਿਆ ਭਲੇ ਸੇਵਣ ਜਾਰੀ, ਕਹੇ ਨਾਨਕ ਜਨਮਨ ਨਿਰਮਲ ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਧਰਮ ਕਹੋ ਵੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤ ਮੈਂ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ ਗੁਰਬਿਨੇ।

ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਜਿਸੇ ਵਿੱਚ ਹੋ ਰਹੇ ਲੋਕ ਮਿਲ ਲਾਈ, ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਈ, ਜਿਸ ਦਾ ਜੀਓ ਜਿਸ ਮਿਲ ਰਹੇ ਹਰ ਵਸੇ ਮਰ ਆਈ ਹਰ

ਧਨ ਉਤਨਾ ਮਿਲਿਆ ਜਿਨ ਹਰਿਆ ਪੇ ਪਾਣਾ ਕਹੇ ਨਾਨਕ ਅਰਦਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅੰਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਗਿਟੈ ਜਿਚਰ ਹਰ ਰਸ ਪਲੈ ਨਾ ਪਾਏ ਹਰ ਰਸ ਪਾਏ ਪਲੈ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਗ ਰਸਾ ਵਿਸਰੇ ਯਾਰ ਬਸੈ ਮਨ ਆਏ ਹੇ ਸ੍ਰੀ ਰਾਮੇ ਰੇ ਹਰ ਤੁਮੈਂ ਜੋਤ ਰੱਖੀ ਦਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮਹਿ ਆਇਆ ਹਰਿਆ

ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਮਝ ਤਲਾਇਆ ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹੈ ਹਰ ਕਾ ਰੂਪ ਹੈ ਹਰ ਰੂਪ ਨਗਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਵੇ ਸਾਹਿ ਕਹੇ ਹਰ ਬਿਨ ਵਰਨਾ ਕੋਈ ਕਹੇ ਨਾਨਕ ਨੇ ਤਰੰਦ ਸੇ ਸਤਿਗੁਰ ਮਿਲਿਆ।

ਸਰਵੰਦਰ ਹਰਿਆ ਰਸਨਾ ਰਸ ਮਾਣੀ ਸਾਚਾ ਰਸ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ ਸਾਚੇ ਸੁਣਦੇ ਨੂੰ ਬਿਠਾਏ ਹਰ ਜੀਉ ਗੁਫਲ ਰੱਖੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਦਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਮ ਨਵਨਿਤ ਜਸਦਾ

ਜੋ ਜਾਵੇ ਜਾਣ ਤੋਂ ਬਕਾਵੇ ਗੁਰਮੁਖ ਜਿੰਨਾ ਬਜਾਵੇ। ਇਹ ਸੱਚ ਸਭਨਾਂ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵੇ। ਆਨੰਦ ਸੁਣੋ ਵਡਭਾਗ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਪ੍ਰਤਾਪ ਰੱਖਿਓ ਕਰ ਪ੍ਰਗਟ ਆਖਣਾ ਆਇਆ ਸਭ ਮਰਿਆਦਾ ਮੁਖ ਵਿੱਚੋਂ ਹੋ ਚੁੱਕਾ ਆ।

ਮਿੱਥੇ ਅੰਦਰ ਤੱਕੋ ਵੇਖ ਨਜ਼ਰੀ ਹੇਠ ਚਲਾਏਗਾ। ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏਗਾ। ਵੱਡ ਹੋ ਵੱਡਾ ਵੱਡ ਮੇਰ ਦੀ ਸਰੈ ਸਰ ਧੰਦੇ ਲਾਏਗਾ। ਨਦਰੋ ਪੱਟੀ ਜੇਕਰ ਸੁਲਤਾਨਾ ਕਾਉ ਕਰਾਏਗਾ। ਦਰ ਮੰਗਣ ਵਿੱਚ ਨਾ ਪਾਏਗਾ ਦਰ ਮੰਗਣ।

ਗਾਣੇ ਪਾਉਣ ਵੇਲ ਹਰ ਰੰਗੀ ਹਰ ਸਵਾਰਿਆ ਮੋਟੇ ਮੰਡਪ ਮਾੜੀਆਂ ਲਾਏ ਬੈਠੇ ਗਰਬਾ ਸਾਰਿਆ ਇਸ ਕਰਨ ਮਨ ਪਾਉਂਦੇ ਹਰ ਗੁੰਜਨ ਆਏ ਆ ਰਿਹਾ ਘਰ ਪਰਮਾਇਸ਼ਾ ਸਾਰਿਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹਿਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰੂ ਦੇਵੇ ਨਮ ਹੈ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹ ਮਿਟਾਵੋ ਸਿਮਰਉ ਜਾਸ ਬਿਸੁੰਬਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਨ ਸਿਮਰਿਤ ਸੁਦਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀਵੇ ਵਸਾਵੈ ਤਾਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਪਹੁ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਬੁਧੇ ਮੂਚਾ ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਕਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਤ ਗਨੇਰੇ ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਮੋ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਜੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪਏ ਸਿਰ ਜਤੀ ਦਾਤੇ ਹਰ ਸਿਮਰਨ ਨੀਚ ਚਹੋਂ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ शरण तुम्हारी आए हो नानक के प्रभ साथ। अष्टपदी जय मात पिता सुत नीत ना पाई मन उहा नाम तेरा संग सहाई। जय महा भयान दूत जम दलै तै केवल नाम संग तेरा चलै। जय मुश्किल हो वै अत भारी हर को नाम खिन माह उधारी। अनक पुनः चरण करत नहीं करे हर को नाम कोट पाप पर हरे। गुरुमुख नाम जपो मन मेरे नानक पावो सुख गनेरे। सगल सृष्टि को राजा दुखिया हर का नाम जपत होए सुखिया। लाख करोड़ी बंद ना पड़े हर का नाम जपत निस्तरै। अनिक माया रंग तिख ना बुझावे हर का नाम जपत आगावे। जे मार्ग एहो जात इकेला तैं हर नाम संग होत सुहेला। ऐसा नाम मन सदा त्याई है नानक गुरमुख परम गत पाई है। छूटत नहीं कोट लख बाही नाम जपत तै पार पराही। अनक विघ्न जै आए संघारे हर का नाम तत्काल उधारे। अनक जोन जन्मे मर जाम नाम जपत पावे विश्राम। हम मेरा बल कबो न तोवे हर का नाम कोट पाप खोवे। ऐसा नाम जपो मन रंग नानक पाई है साध कै संग। जिन मार्ग के गने जाहे ना कोसा हर का नाम ऊआ संग तोसा। जे पेंडे महा अंध गुबारा हर का नाम संग उजियारा। जहां पंथ तेरा को न सिंहानू हर का नाम तह नाल पछानू। जय महा पयान तपत बहु काम तै हर के नाम की तुम ऊपर छाम। जहां त्रिखा मन तुझ आकर्ष है तै नानक हर हर अमृत बरख है। भगत जना की बर्तन नाम संजना के मन विश्राम। हर का नाम दास की ओट हर के नाम उधरे जन कोट। हर जस करत संत दिन रात हर हर औखद साब कमात। हर जन के हर नाम निदान पार ब्रह्म जन की नो दान। मन तन रंग रते रंग एक है नानक जन के दृत विवेक है। हर का नाम जन को मुक्त जुक्त हर के नाम जन को तृप्त भुगत। हर का नाम जन का रूप रंग हर नाम जपत कब परे न पंग। हर का नाम जन की वडियाई हर के नाम जन सो बापाई। हर का नाम जन को भोग जोग हर नाम जपत कछ ना है वियोग। जन दाता हर नाम की सेवा नानक पूजे हर हर देवा। हर हर जन कै माल खजीना हर तन जन कौ आप प्रभ दीना। हर हर जन कै ओट सतानी हर प्रताप जन अवर न जानी। ओत पोत जन हर रस राते सुन समाग नाम रस माते। आठ पहर जन हर हर जपे हर का प्रगत प्रगट नहीं छपे। हर की प्रगत मुक्त बो करे नानक जन संग केते करे। पार जात एहो हर को नाम काम तेन हर हर गुण गाम। सब ते उत्तम हर की कथा नाम सुनत दर्द दुख लथा। नाम की महिमा संत हृदय बसै संत प्रताप दुत सब नसै। संत का संग विड़पादी पाई है संत की सेवा नाम ते आई है। नाम तुल कछ अवर न होए नानक गुरमुख नाम पावे जान कोए। स्वरूप बहु शास्त्र बहु स्मृति देखे सर्व टंडोल। पूजस नाही हर हरे नानक नाम अमोल। अष्टपदी जाप ताप ज्ञान सब ध्यान हर शास्त्र सिमृत वख्यान। योग अभ्यास परम धर्म क्रिया सरल त्याग वन मध्य क्रिया। अनेक प्रकार किए बहु जतना पुन दान होमे बहु रतना। शरीर कटाए होमे कर राती व्रत नेम करे बहु पांति। नहीं तोल राम नाम विचार नानक गुरमुख नाम जपिए एक बार। नौ खंड पृथ्वी फिरे चिर जीवे महा उदास सतीश्वर थीवे। अग्न माह होमत प्राण कनिक अश्व हैवर भूम दान। न्यौली कर्म करे बहु आसन जैन मार्ग संयम अत साधन। निमुख निमुख कर शरीर कटावे तो भी हमें मैल न जावे। हर के नाम समसर कछ नाहि नानक गुरमुख नाम जपत गत पाहि। मन कामना तीरथ दे छुटे गर्भ गुमान न मनते हुटे। ਸੋਚ ਕਰੈ ਜਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਹੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਦਿਖਿਆ ਟਰੈ ਜਲ ਤੋ ਵੈ ਬਹੁ ਦੇਹ ਅਨੀਤ ਸ਼ੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਿਤ ਬਹੁ ਮੂਚ ਬਹੁਤ ਸਿਆਣਕ ਜਮ ਕਾ ਪਹੁ ਵਿਆਪੈ ਅਨਿਕ ਜਤਨ ਕਰ ਕ੍ਰਿਸ਼ਨ ਨਾ ਤ੍ਰਾਪੈ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਛੂਟਸ ਨਾਹੀ ਉਬ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਜਾਣੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਇਹ ਹਉ ਮੈਂ ਛੋੜੈ ਜੇ ਕੋ ਜਨਮ ਮਰਨ ਤੇ ਡਰੈ ਸਾਧਨਾ ਕੀ ਸਰਨੀ ਪਰੈ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾਤਾ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਕੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਕਟਾ ਕਉ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣੀ ਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕਿਰਿਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਤੇ ਕਮਨ ਦ੍ਰਿਸ਼ ਜਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੈ ਦੂਧ ਪਰ ਜੋਗਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਪ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹੋ ਕਉ ਨਾਨਕ ਸੀਜੈ ਜੇ ਪ੍ਰਸਾਦ ਤਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਹੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕਹੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੇ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਬਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਕਿਸ ਕਾ ਸ਼ਰਮ ਕਰੈ ਸੰਗ ਸਹਾਈ ਕਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਭ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮਹਿ ਪਤਿਤ ਵਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਕਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ कहां बुझार बुझ जाए डोरा निष्क्रिय है तो समझे पोरा कहां बिघिन पद गावे गुंग जतन करे तो भी सुर भांग कह पिंगुल पर्वत प्रभवन नहीं होत ऊआ उस गमन करतार करुणा मैं दीन बेनती करे नानक तुमरी कृपा करे संग सहाई सो आवे न चीत जो बैराई तास्यों प्रीत बलुआ के ग्रह तीतर बस है अंध केल माया रंग रस है दृढ़ कर माने मन प्रतीत काल न आवे मूढ़े चीत दैर विरोध काम क्रोध मोह चूर विकार महालोभ त्रोह याहू जुगत बिहाने कई जन्म नानक राख लिहो अपन कर कर्म तू ठाकुर तुम तय अरदास जियो पिंड सब तेरी रास तुम मात पिता हम बारिक तेरे तुम्हारी कृपा में सूख गनेरे कोई न जाने तुमरा अंत ऊंचे ते ऊंचा भगवंत सगल समग्री तुमरे सूत्रधारी तुम ते होए सो आज्ञाकारी तुमरी गतमित तुम ही जानी नानक दास सदा कुर्बानी। श्लोक दिन हार प्रभ छोड़ के लागे हैं आन सो आए नानक कहू न सी जही बिन नावे पत जाए। अष्टपदी दस वस्तु ले पाछ पावे एक वस्तु कारण बिखोट गवावे एक बिना दे दस भी हिर ले।

चमजुगी पंचायण अत होवा। वाहिगुरु जी का खालसा, वाहिगुरु जी की फतेह। परम सम्मान योग सरिंद सतगुरु गुरु ग्रंथ साहिब कृपालु जी की चरण चरण विच सोभाए मान गुरु सवारे सतसंगी जनों, आप जी ने अज दे इस विशेष दीवान की हाजरी पाई अमृत बचना का कीर्तन गुरु सवारिया ने आप जी नू सरवण कराया है। पिछले दिनों तो राय बलवंत और बाबा सता जी उन्हां दी रचना तो उच्चारण कीती होई राम कली की वार भी आपां विचार प्रारंभ कीती सी। अज अठवीं पौड़ी है इस वार दी ते सिफत करदे पहले धन गुरु अर्जुन देव सच्चे पातशाह जी अमृतसर साहिब की धरती से दोनों रबाबी भरा खलोते ने भाई लद्दा साहिब पर पुकार करने वाले और इन्हां टुटिया होया दे धक्कियां होया का वकील बन के आया है। धन गुरु अर्जुन देव सच्चे पातशाह के सामू खलो के अज ये अठवीं पौड़ी कह लगे ने ते देखियो ये वो ही रचना है, वो ही शरीर है जेड़ा कुछ समा पहला कह रहा सी कि गुरु अर्जुन देव जी नू कौन जानदा है जे असी कीर्तन ना करिए। अज अंदर दी खिच ने गुरु तो टुटिया होया दे अंदर आए हुए लोग ने कोड़ ने इन्ना कु तपा दिता अज ज्यो ज्यो अपनी रचना तो कृपालू दाता की शिवत करन त्यों त्यों इन्हों के अंदर नु भी ठंड पै ते त्यों त्यों इन्हों के तन नु भी रोग वालों ठंड पै। आओ इस पौड़ी नाल आपां संपूर्णता करनी है, अपने अंदर नु एकाग्र करन दा यतन करिए। धन गुरु अर्जुन देव सच्चे पातशाह जी दे चरणा विच आपां टिक जाइए। हे दातार जी इन्हां गुरु के प्यारे रबाबियां ने अपनी रचना तो शिव तो सलाह की थी, अंदर दी दूरी मिट गई, तन दा पुष्ट चला गया, तुसी कृपा करो अपनी शिव सलाह दे के साडी दूरी नू मिटा दिओ। असी राय बलवंत दी तरह सिबत करन जोगे नहीं, पर हां आप कृपालु जरूर हो, करो कृपा साध संगत बख्शो आशीष और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। सतगुरु गुरु ग्रंथ साहिब कृपालु जी दी पावन पवित्र अमृत गुरबाणी दे विच हजूर ने गुरु जी दे चरणां विच टह के अरदास करन दी सानू जुगत बख्शिश कीती है। धन गुरु अर्जुन देव कृपालु जी दे अपने ही मुबारक बचन ने मानो अज ए बाबा सता जी वार नू संपूर्ण करदियां सिफत करदिया इन्हों का अंदर बोल के कह रहा है
ਕਿ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਇਹ ਗੁਰੂ ਅਮਰਦਾਸ ਦੇ ਬਚਨ ਨੇ। ਉਸ ਤੋਂ ਅੱਗੇ ਗੁਰੂ ਅਰਜਨ ਸਾਹਿਬ ਜੋ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਵਿੱਚ ਕਿਵੇਂ ਝੁਕਣਾ ਹੈ, ਕਿਵੇਂ ਡਿੱਗਣਾ ਹੈ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣ ਖੀਣ ਖੰਮ ਅਪਰਾਧੀ ਪੂਰੇ ਸਤਿਗੁਰ ਲਈ ਰਲਾ। ਅਸੀਂ ਔਗਣਾਂ ਨਾਲ ਭਰਿਆ ਸੱਚੇ ਪਾਤਸ਼ਾਹ, ਸਾਨੂੰ ਔਗਣਾਂ ਨਾਲ ਭਰਿਆ ਹੋਇਆ ਨੂੰ ਤੂੰ ਅੱਜ ਆਪਣੇ ਚਰਨਾਂ ਵਿੱਚ ਰਲਾ ਲਿਆ ਹੈ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਮੇਰ ਕਰਦੇ ਨੇ, ਦੇਖ ਮਨਾ ਤੂੰ ਸਤਿਗੁਰੂ ਦੀ ਸ਼ਰਨ ਵੀ ਜਾ ਕੇ ਬੇਨਤੀ ਕਰ, ਤੇ ਅਰਦਾਸ ਵਿੱਚ ਤੇਰੇ ਸ਼ਬਦ ਕੌਣ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਨਾਮ ਸੁਖ ਹਰ ਸ਼ੋਭਾ ਚਿੰਤਾ ਲਾਇ ਹਮਾਰੀ, ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਇ ਹਮਾਰੀ। ਸਾਨੂੰ ਅੰਦਰ ਦਾ ਸੁਖ ਦਿਓ, ਸਾਨੂੰ ਨਾਮ ਦੀ ਦਾਤ ਦਿਓ, ਤੇ ਸ਼ੋਭਾ ਉਹ ਜਿਹੜੀ ਨਾਮ ਵਿੱਚ ਰੱਖ ਕੇ ਮਿਲੇ। ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਇ ਹਮਾਰੀ, ਅਵਰ ਨਾ ਸੂਝੈ ਦੂਜੀ ਥਾਂ। ਸੱਚੇ ਪਾਤਸ਼ਾਹ ਉਗਮਣੋਂ ਤੋਂ ਲੈ ਕੇ ਆਤਮਣੋਂ ਤੱਕ ਸਾਰੀ ਦੁਨੀਆਂ ਤੁਹਾਨੂੰ ਘੁੰਮ ਆਇਆ, ਭਟਕ ਆਇਆ, ਤੇਰੇ ਤੋਂ ਬਿਨਾਂ ਪ੍ਰਕਾਸ਼ ਕਿਤੋਂ ਵੀ ਲੱਭਦਾ ਨਹੀਂ ਗਿਆ। ਅਵਰ ਨਾ ਸੂਝਿਆ ਦੂਜੀ ਥਾਰ, ਥਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਓ ਉਭਾਰੀ, ਸਦ ਬਖਸ਼ਿੰਦਰ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ। ਇਹ ਬਾਰੀ ਕਿਰਪਾ ਕਰਕੇ ਇਸ ਵਾਰੀ ਸਾਨੂੰ ਰੱਖ ਲਓ। ਅੱਜ ਇਹਨਾਂ ਦਾ ਹਿਰਦਾ ਪੂਰਨ ਤੌਰ ਤੇ ਵੈਰਾਗ ਵਿੱਚ ਪੂਰਤ ਹੈ ਤੇ ਬੇਨਤੀ ਕਰਦੇ ਪਏ ਨੇ, ਮੇਲ ਲੈਹੋ ਦਿਆਲ ਕਹਿ ਪਏ ਦੁਆਰਿਆ, ਰੱਖ ਲੈਹੋ ਦੀਨ ਦਿਆਲ ਭਰਮਤ ਬੋਖਾਰੇ। ਹੇ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਤੁਸੀਂ ਰੱਖ ਲਓ। ਇੱਥੇ ਮੈਂ ਪੌੜੀ ਦੀ ਵਿਚਾਰ ਤੋਂ ਪਹਿਲਾਂ ਇੱਕ ਅਰਥ ਕਰਨੀ ਚਾਹੁੰਦਾ। ਪਿਆਰਿਓ, ਜਿਸ ਨੇ ਬਾਬਾ ਜੀ ਦੀ ਬਾਣੀ ਦਾ ਕੀਰਤਨ ਕੀਤਾ ਹੈ, ਜਿਸ ਨੇ ਬਾਬਾ ਜੀ ਦੀ ਸਿੱਖੀ ਨੂੰ ਕਮਾਨ ਦਾ ਥੋੜਾ ਵੀ ਉਪਰਾਲਾ ਕੀਤਾ ਹੈ, ਜਿਤਨਾ ਮਰਜ਼ੀ ਸਮੇਂ ਦੀ ਗਰਦਿਸ਼ ਉਹਨੂੰ ਦੂਰ ਲੈ ਜਾਏ, ਪਰ ਮੇਰੇ ਗੁਰੂ ਦੇ ਗਾਏ ਹੋਏ ਸ਼ਬਦ ਨੂੰ ਫਿਰ ਗੁਰੂ ਘਰ ਵੱਲ ਲੈ ਆਉਂਦੇ, ਕਿਉਂਕਿ ਜੋ ਉਹਨੇ ਬਾਣੀ ਪੜ੍ਹੀ ਹੈ ਕਦੀ ਵਿਅਰਥੇ ਨਹੀਂ ਜਾਣੀ। ਉਸ ਦਾ ਕਿਆ ਹੋਇਆ, ਜਪਿਆ ਹੋਇਆ ਵਿਅਰਥ ਨਹੀਂ। ਕੱਲ ਇੱਕ ਅਰਜ਼ ਕੀਤੀ ਸੀ ਮੈਂ, ਜੇ ਬਾਣੀ ਨੂੰ ਸ਼ਬਦ ਨੂੰ ਨਾਮ ਨੂੰ ਛੱਡ ਕੇ ਬੰਦਾ ਕਰੋੜਾਂ ਤਰ੍ਹਾਂ ਦੇ ਕਰਮ ਧਰਮ ਕਰੀ ਜਾਏ, ਕਰਮ ਕਾਂਡ ਕਰੀ ਜਾਏ, ਕਰੋੜਾਂ ਕਰਮ ਕਾਂਡਾਂ ਦੀ ਕੀਮਤ ਤਿਲ ਪੈਗੀ, ਤੇ ਪਿਆਰਿਓ ਤਿਲ ਜਿਤਨਾ ਰੱਬ ਦਾ ਨਾਮ ਜਪੇ ਤੇ ਉਹ ਕਦੀ ਵਿਅਰਥ ਨਹੀਂ ਜਾਏ। ਫਰਕ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਤਾਂ ਮਾਨ। ਕਰਮ ਕਾਂਡਾਂ ਨਾਲ ਤਿਲ ਜਿਤਨਾ ਕਿਤੇ ਮਾਣ ਮਿਲ ਸਕਦਾ ਹੈ, ਪਰ ਜੇ ਕਿਤੇ ਨਾਮ ਨਾਲ ਜੁੜੇ ਪ੍ਰਭ ਕਾ ਲਿਆ ਕਿਤੇ ਤਾਂ ਇੱਕ ਤਿਲ ਨਾ ਗਵਾਏ। ਸਿਮਰਨ ਇੱਕ ਤਿਲ ਵੀ ਵਿਅਰਥ ਨਹੀਂ ਜਾਏਗਾ ਤੇ ਕਰਮ ਕਾਂਡ ਕਰੋੜਾਂ ਦੀ ਕੀਮਤ ਤਿਲ ਜਿਤਨੀ ਨਹੀਂ ਤਾਂ। ਦੇਖੋ ਜਦੋਂ ਅੰਦਰ ਬਾਬਾ ਬਲਵੰਡਾ ਜੀ, ਬਾਬਾ ਸੱਤਾ ਜੀ ਅੰਦਰ ਗੁਰੂ ਦੇ ਵਿਛੋੜੇ ਦੀ ਧੂਹ ਪਈ ਤੇ ਕਿਤੋਂ ਹੋਰ ਥਾਂ ਤੋਂ ਸ਼ਾਂਤੀ ਸ਼ਬਦ ਤੋਂ ਬਿਨਾਂ ਮਿਲੀ, ਭਾਈ ਗੁਰਦਾਸ ਦਾ ਅੱਜ ਇੱਕ ਬਚਨ ਦੋ ਮੈਂ ਆਪ ਨਾਲ ਜ਼ਰੂਰ ਸਾਂਝੇ ਕਰਨੇ ਨੇ ਕਿ ਗੁਰੂ ਤੋਂ ਬਿਨਾਂ, ਗੁਰੂ ਦੇ ਅੰਦਰ ਜੁੜਨ ਤੋਂ ਬਿਨਾਂ ਸਾਡੇ ਅੰਦਰ ਨੂੰ ਕਿਤੇ ਢੋਈ ਨਹੀਂ। ਜੇ ਕੋਈ ਇਹ ਕਹੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਵੇ ਸ਼ਬਦ ਦਾ ਪ੍ਰੇਮੀ, ਕਿਸੇ ਹੋਰ ਦੇ ਦਰ ਤੇ ਜਾ ਕੇ ਗਾਲਾਂ ਨਾਲ, ਮੈਂ ਇਹ ਹੀ ਕਿਹਾ ਨਾ ਕਿ ਗਲੇ ਨਾਲ ਗਾਣਾ ਹੀ ਹੈ। ਗੁਰੂ ਅਰਜਨ ਦੇਵ ਤੋਂ ਬਿਨਾਂ ਕਿਸੇ ਹੋਰ ਦੇ ਦਰ ਤੇ ਗਾਵਾਂਗੇ, ਜਿਹਦੇ ਮਰਜ਼ੀ ਕੋਲ ਗਾ ਲਈਏ ਤੇ ਸਾਡੇ ਅੰਦਰ ਨੂੰ ਟਿਕਾ, ਸਾਨੂੰ ਪੈਸੇ ਦੀ ਕਮੀ ਨਹੀਂ ਰਹਿਣੀ। ਨਹੀਂ ਪਿਆਰਿਓ, ਸਮਰੱਥ ਗੁਰੂ ਦੇ ਸ਼ਬਦ ਨੂੰ ਛੱਡ ਕੇ ਕਿਤੇ ਵੀ ਬੰਦਾ ਚਲਾ ਜਾਏ, ਉਹਦੇ ਅੰਦਰ ਨੂੰ ਗੁਰੂ ਸ਼ਬਦ ਵਾਲਾ ਰਸ ਕਿਤੋਂ ਨਹੀਂ ਆਏਗਾ। ਬਾਬੇ ਨਾਨਕ ਦੇ ਘਰ ਵਾਲਾ ਪਿਆਰ ਸ਼ਾਇਦ ਕਿਤੋਂ ਨਸੀਬ ਹੋਵੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹਨਾਂ ਦੇ 6-7 ਉਦਾਹਰਣਾਂ ਉਹ ਦਿੰਦੇ ਨੇ ਇਸ ਮੁਤਲਕ ਕਿ ਗੁਰੂ ਨੂੰ ਛੱਡ ਕੇ ਅੰਦਰ ਦੀ ਤ੍ਰਿਪਤੀ ਕਿਤੋਂ। ਭਾਈ ਸਾਹਿਬ ਬਚਨ ਕਰਦੇ ਨੇ ਕਿ ਇਸ ਬੰਦੇ ਨੂੰ ਅੰਮ੍ਰਿਤ ਫਲ ਖਾਣ ਦੀ ਤਾਂਘ ਹੈ। ਅੰਮ੍ਰਿਤ ਫਲ ਦਾ ਅਖਰੀ ਅੰਤ ਆਪਾਂ ਅੰਬ ਕਰ ਲਈਏ,
ਇੱਕ ਬੰਦੇ ਦੇ ਮਨ ਵਿੱਚ ਹੈ ਮੈਂ ਅੰਮ੍ਰਿਤ ਫਲ ਖਾਣਾ ਹੈ ਤੇ ਅੰਬ ਦੀ ਥਾਂ ਤੇ ਉਹਨੂੰ ਕੱਚੀ ਅੰਬੀ ਕੋਈ ਤੋੜ ਕੇ ਉਸੇ ਟਾਹਣੀ ਤੋਂ ਦੇ ਦੇ। ਇਹਦੇ ਅਰਥਾਂ ਨੂੰ ਅੱਜ ਸਮਝ ਪਿਆਰੋ, ਅੰਬ ਇੱਕ ਹੈ, ਇੱਕ ਉਹਨੂੰ ਪੱਕਾ ਅੰਬ ਲੱਗਾ ਹੈ ਉਸੇ ਟਾਹਣੀ ਨੂੰ ਤੇ ਦੂਜੀ ਕੱਚੀ ਅੰਬੀ ਹੈ। ਪੱਕੇ ਅੰਬ ਦਾ ਸਵਾਦ ਕਦੀ ਕੱਚੀ ਅੰਬੀ ਵਿੱਚੋਂ ਨਹੀਂ ਆਉਂਦਾ। ਆਪਾਂ ਇਹ ਹੀ ਕਹਿੰਦੇ ਹਾਂ ਨਾ, ਦੇਖੋ ਜੀ ਗੁਰੂ ਕੋਲ ਵੀ ਤਾਂ ਰੱਬ ਦੀ ਗੱਲ ਏ, ਉਹ ਵੀ ਤਾਂ ਰੱਬ ਦੀ ਗੱਲ ਕਰਦੇ ਨੇ, ਪਰ ਚੇਤੇ ਰੱਖਿਓ ਅੰਬ ਦੀ ਟਾਹਣੀ ਨੂੰ ਦੋਨੋਂ ਹੀ ਫਲ ਲੱਗੇ ਨੇ। ਜਿਹੜਾ ਰਸ ਪੱਕੇ ਕੋਲੇ ਉਹ ਕਦੀ ਕੱਚੇ ਕੋਲੋਂ ਨਹੀਂ ਮਿਲੇਗਾ। ਰੱਬ ਦੀ ਗੱਲ ਤਾਂ ਸਾਰੀ ਕਰਦੇ ਨੇ, ਹੁਣ ਜਿਹੜਾ ਪੂਰਾ ਤੇ ਪੱਕਾ ਹੈ। ਬੜੀ ਬੜੀ ਇਸ ਕਵਿਤ ਦੇ ਅਰਥ ਕੀਤੇ। ਅੱਜ ਇਸ ਕਵਿਤ ਨੂੰ ਪੜ੍ਹਦਿਆਂ ਪਤਾ ਲੱਗਾ ਕਿ ਭਾਈ ਸਾਹਿਬ ਤਾਂ ਇਸ ਗੱਲ ਵਿੱਚ ਸਾਡੇ ਸ਼ੰਕੀ ਬੜੇ ਨਿਵਿੰਦਤਾ ਕਰਦੇ ਨੇ। ਉਹ ਕਹਿ ਰਹੇ ਟਾਹਣੀ ਇੱਕੋ ਹੀ ਹੈ, ਕੋਈ ਸ਼ੱਕ ਨਹੀਂ, ਰੱਬ ਦੀ ਦੁਹਾਈ ਸਾਰੀ ਦੁਨੀਆਂ ਪਾਰੀ ਹੈ, ਨਾਮ ਦਾ ਸਾਰੇ ਲੋਕ ਗੱਲ ਕਰਦੇ ਨੇ, ਪਰ ਚੇਤੇ ਰੱਖ ਅੰਬ ਦੀ ਟਾਹਣੀ ਨੂੰ ਪੱਕੇ ਹੋਏ ਅੰਬ ਵਿੱਚ ਤੇ ਕੱਚੀ ਅੰਬੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜੋ ਪੱਕੇ ਅੰਬ ਨੇ ਰਸ ਦੇਣਾ ਹੈ ਉਹ ਕੱਚੀ ਅੰਬੀ ਵਿੱਚੋਂ ਨਹੀਂ, ਜੋ ਪੂਰੇ ਗੁਰੂ ਤੇ ਰਸ ਆਤਮ ਰਸੀਏ ਗੁਰੂ ਨੇ ਸੁੱਖ ਦੇਣਾ ਹੈ ਸੱਚ ਜਾਣੀ, ਉਹ ਕੱਚਿਆਂ ਪਿਲਿਆਂ ਕੋਲੋਂ ਨਹੀਂ ਉਹ ਮਿਲਣਾ। ਗੱਲ ਭਾਵੇਂ ਪਰਮਾਤਮਾ ਦੀ ਕਰੀ ਜਾਣ, ਭਾਈ ਸਾਹਿਬ ਨੇ ਦੂਜਾ ਬਚਨ ਕਿਹਾ, ਕਹਿੰਦੇ ਇੱਕ ਸੜਕ ਤੇ ਦੋ ਘਰ ਨੇ, ਦੋਨਾਂ ਘਰਾਂ ਦੇ ਵਿੱਚ ਨਿਆਣੇ ਨੇ ਆਪੋ ਆਪਣੇ। ਜੇ ਇੱਕ ਘਰ ਦੇ ਵਿੱਚੋਂ ਨਿਆਣਾ ਚੁੱਕ ਕੇ ਕੋਈ ਉਹਨੂੰ ਗੁਆਂਢੀ ਦੇ ਘਰ ਲੈ ਜਾਏ ਤੇ ਇਹ ਕਹਿ ਕੇ ਤੇਰੇ ਬਾਪ ਵਰਗੀ ਇਹਦੀ ਸ਼ਕਲ ਹੈ, ਜਿੱਥੇ ਤੁਹਾਡੇ ਬਾਪ ਦਾ ਘਰ ਉੱਥੇ ਇਹਦਾ ਵੀ ਘਰ ਹੈ, ਜੋ ਬਿਜ਼ਨਸ ਤੇਰੇ ਬਾਪ ਦਾ ਉਹ ਇਹਦਾ ਵੀ ਹੈ, ਤੂੰ ਆਪਣੇ ਪਿਤਾ ਨੂੰ ਛੱਡ ਕੇ ਗੁਆਂਢੀ ਦੇ ਘਰ ਵਿੱਚ ਇਹਦੀ ਗੋਦ ਵਿੱਚ ਬੈਠ ਜਾ। ਪਿਆਰਿਓ, ਸਰੀਰ ਇੱਕੋ ਜਿਹੇ ਹੋਣਗੇ, ਕੱਪੜੇ ਇੱਕੋ ਜਿਹੇ ਹੋਣਗੇ, ਬੋਲ ਇੱਕੋ ਜਿਹੇ ਹੋਣਗੇ, ਪਰ ਜਿਹੜਾ ਸੀਨੇ ਦਾ ਪਿਆਰ ਬਾਪੂ ਨੇ ਦੇ ਦੇਣਾ ਨਾ, ਉਹ ਕਦੀ ਗੁਆਂਢੀ ਕੋਲੋਂ ਨਹੀਂ ਮਿਲੇਗਾ। ਸੱਤੇ ਬਲਵੰਡ ਹਕੀਕਤ ਕਹਿ ਰਹੇ ਨੇ ਦੋਨੋਂ ਭਰਾ ਕਿ ਹੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅਸੀਂ ਅੰਬੀਆਂ ਤੇ ਭਰੋਸਾ ਕਰਕੇ ਤੈਨੂੰ ਛੱਡ ਬੈਠੇ। ਇਹਨਾਂ ਦੇ ਟੁੱਟਣ ਦਾ ਇੱਕ ਕਾਰਨ ਬਾਬੇ ਕੰਤੀਏ ਦੀ ਚੁੱਕ ਵੀ ਸੀ, ਕਿਉਂਕਿ ਉਹ ਕਹਿ ਰਿਹਾ ਸੀ ਤੁਸੀਂ ਮੇਰੇ ਵੱਲ ਆਇਓ। ਕਹਿਣ ਲੱਗੇ ਦਾਦਾ, ਪੱਕੇ ਅੰਬ ਨੂੰ ਛੱਡ ਕੇ ਅੰਬੀ ਦੀ ਆਸ ਕਰੇ ਕਦੀ ਰਸ ਨਹੀਂ ਮਿਲਦਾ, ਪਿਤਾ ਨੂੰ ਛੱਡ ਕੇ ਗੁਆਂਢੀ ਕੋਲ ਜਾਏ, ਗੁਆਂਢੀ ਰੁਪਈਏ ਦੇ ਦੇਗਾ, ਗੁਆਂਢੀ ਘਰ ਚੰਗਾ ਲੈ ਲਏਗਾ, ਗੁਆਂਢੀ ਗੱਡੀਆਂ ਸੋਹਣੀਆਂ ਲੈ ਲਏਗਾ, ਪਰ ਭਾਵੇਂ ਬਾਪ ਤੇਰੇ ਦੇ ਖੱਦਰ ਤੇ ਬੱਚਰ ਨੇ, ਜਿਹੜਾ ਸੀਨੇ ਦਾ ਪਿਆਰ ਪਿਤਾ ਕੋਲੋਂ ਮਿਲਣਾ ਉਹ ਗੁਆਂਢੀ ਕੋਲੋਂ ਨਹੀਂ ਮਿਲਣਾ। ਜੋ ਪਿਆਰ ਮੇਰੇ ਗੁਰੂ ਨਾਨਕ ਸਾਹਿਬ ਜੀਓ ਤੁਹਾਡੇ ਚਰਨਾਂ ਵਿੱਚੋਂ ਮਿਲ ਜਾਣਾ ਹੈ, ਕਦੀ ਪਦਾਰਥਾਂ ਦੀ ਵਰਖਾ ਕਰਨ ਵਾਲਿਆਂ ਕੋਲੋਂ ਆਤਮਰਸ ਮਿਲੇਗਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਗੁਰੂ ਕੇ ਸਿੱਖੋ ਕਿ ਦੇਖੋ ਇੱਕ ਪਾਸੇ ਖੂਹ ਦਾ ਪਾਣੀ ਹੈ ਤੇ ਦੂਜੇ ਪਾਸੇ ਬੱਦਲਾਂ ਦਾ ਪਾਣੀ ਹੈ। ਪਾਣੀ ਤਾਂ ਪਾਣੀ ਹੈ, ਖੂਹ ਦਾ ਪਾਣੀ ਵੀ ਪਿਆਸ ਥੋੜੀ ਬਾਤੀ ਬਜਾਉਂਦਾ ਹੈ। ਖੂਹ ਦਾ ਪਾਣੀ ਕੇਵਲ ਇੱਕ ਛੋਟੇ ਜਿਹੇ ਘੇਰੇ ਤੱਕ ਸੀਮਤ ਹੈ, ਕੁਝ ਕੁ ਖੇਤਾਂ ਤੱਕ ਹੀ ਆਪਣੇ ਆਪ ਵਿੱਚੋਂ ਕੋਈ ਸੁੱਖ ਦੇ ਸਕਦਾ ਹੈ, ਪਰ ਜਿਸ ਪਹਾੜ ਦੇ ਸਿਖਰ ਤੇ ਬੱਦਲ ਨੇ ਵਰਤ ਜਾਣਾ ਹੈ, ਚੇਤੇ ਰੱਖਿਓ ਉਹਦੇ ਖੂਹ ਦਾ ਪਾਣੀ ਉੱਥੇ ਕਦੀ ਨਹੀਂ ਪਹੁੰਚ ਸਕੇਗਾ। ਇਸ ਦਾ ਕਾਰਨ ਨਾਮ ਕੋਈ ਵੀ ਹੈ, ਦੇਖੋ ਜਿਵੇਂ ਚੱਲ ਰਿਹਾ ਹੈ, ਨਾਮ ਰਾਮ ਰਾਮ ਕੋ ਜਪਦਾ ਸਕੂਨ ਮਿਲੇਗਾ। ਖੂਹ ਦਾ ਪਾਣੀ ਉਹ ਖੇਡ ਨਹੀਂ ਵਰਤਾ ਸਕਦਾ ਜੋ ਬੱਦਲ ਦਾ ਪਾਣੀ ਵਰਸਾਉਂਦਾ ਹੈ, ਤੇ ਜਿਹੜੀ ਕਿਰਪਾ ਤੁਰ ਤੁਰ ਰਾਮ ਗੁਰੂ ਨਾਨਕ ਨਿਰੰਕਾਰ ਨੇ ਵਰਤਾ ਦੇਣੀ ਹੈ, ਸੱਚ ਜਾਣਿਓ ਜਿਤਨਾ ਮਰਜ਼ੀ ਕੋ ਰੌਲਾ ਪਾਏ ਟਿੱਬਿਆਂ ਤੇ ਠੰਡ ਪਾ ਸਕਦਾ ਤੇ ਕੇਵਲ ਬਾਬਾ ਨਾਨਕ। ਪਾਣੀ ਤਾਂ ਖੂਹ ਦਾ ਵੀ ਹੈ, ਪਰ ਜਿਹੜਾ ਵਰਖਾ ਦਾ ਪਾਣੀ ਹੈ, ਬੱਦਲ ਦਾ ਪਾਣੀ ਹੈ, ਉਹਨੇ ਪੀਸੀ ਉੱਤੇ ਜਾ ਕੇ ਠੰਡ ਵਰਤਾਣੀ। ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰਿਆ ਕਿ ਦੇਖ ਇੱਕ ਦੀਵੇ ਕੋਲ ਵੀ ਚਾਨਣ ਹੈ, ਦੀਵੇ ਦਾ ਚਾਨਣ ਘਰ ਦੇ ਕੁਝ ਕੁ ਦਾਇਰੇ ਤੱਕ ਸੀਮਤ ਹੈ, ਪਰ ਜਦੋਂ ਸੂਰਜ ਕਿਰਨਾ ਬਖੇਰਦਾ ਸਾਰੀ ਧਰਤੀ ਜਗਮਗਾ ਉੱਠਦੀ ਹੈ। ਜਿਹੜੀ ਰਹਿਮਤ ਗੁਰੂ ਕੋਲ ਸੂਰਜ ਵਰਗਾ ਪ੍ਰਕਾਸ਼ ਹੈ, ਚੇਤੇ ਰੱਖੀ ਉਹ ਦੀਵੇ ਕੋਲ ਨਹੀਂ। ਹਾਂ, ਦੀਵਾ ਬਲੇਗਾ, ਚਾਨਣ ਦਏਗਾ, ਤੈਨੂੰ ਗੱਲਾਂ ਰੱਬ ਦੀਆਂ ਸੁਣਾਉਣ ਵਾਲਾ ਹੋ ਸਕਦਾ, ਤੂੰ ਸੁਣ ਕੇ ਤੁਰ ਪਵੇਂ, ਪਰ ਦੀਵਾ ਬਦਕਿਸਮਤ ਆਪ ਹਨੇਰੇ ਵਿੱਚ ਰਹਿੰਦਾ ਹੈ, ਪਰ ਜਦੋਂ ਸੂਰਜ ਚੰਨ ਬਖੇਰਦਾ ਉਹਦੇ ਉੱਤੇ ਅੰਧਕਾਰ ਨਹੀਂ, ਉਹ ਆਪ ਵੀ ਪ੍ਰਕਾਸ਼ ਹੈ, ਜਦੋਂ ਕਿਰਨਾ ਖੜਦਾ ਤੇ ਉਦੋਂ ਵੀ ਪ੍ਰਕਾਸ਼ ਕਰਦਾ। ਸਤਿਗੁਰੂ ਸੂਰਜ ਦੀ ਤਰ੍ਹਾਂ ਨੇ
ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕਹਿਣ ਲੱਗੇ ਆਂਬ ਕੀ ਸਦਰ ਕੱਤ ਮਿੱਤ ਆਂਬ ਲਈ ਖਾਏ, ਦਾਦਾ ਚੜ੍ਹਦੇ ਤੋਂ ਲੈਂਦੇ ਤੱਕ ਦੇਖਿਆ ਤੇਰੇ ਵਰਗਾ ਪਿਆਰ ਕਿਤੋਂ। ਆਂਬ ਕੀ ਸਦਰ ਕੱਤ ਮਿੱਤ ਆਂਬ ਲਈ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ, ਸਾਗਰ ਕੀ ਨਿਤ ਕੱਤ ਪਾਈਆ ਭੁੱਖ ਸਹਿ। ਭਾਈ ਸਾਹਿਬ ਦੀ ਇਹ ਉਦਾਹਰਣ ਹੈ। ਹੁਣ ਸਮੁੰਦਰ ਵੀ ਜਿਹੜੇ ਮੋਤੀ ਨੇ ਆਪਣੇ ਘਰ ਚ ਟੋਇਆ ਪੱਟ ਲਈਏ, ਖਾ 2 ਏਕੜ ਦਾ ਛੱਪੜ ਬਣਾ ਲਈਏ, ਟੋਇਆ ਪੱਟ ਲਈਏ, 4 ਚਪੇਰੇ ਰੁੱਖ ਲਾ ਦਈਏ ਤੇ ਪਾਣੀ ਵੀ ਰੋਲ ਨਿਰਮਲ ਪਾ ਦਈਏ ਤੇ ਅਸੀਂ ਕਹੀ ਜਾਈਏ ਕਿ ਸਮੁੰਦਰ ਦਾ ਮੁਕਾਬਲਾ ਕਰਾਂਗੇ। ਨਹੀਂ ਪਿਆਰਿਓ, ਸਮੁੰਦਰ ਵੀ ਜਿਹੜੇ ਖਜ਼ਾਨੇ ਪਏ ਨੇ ਉਹ ਘਰ ਦੇ ਸਰੋਵਰਾਂ ਵਿੱਚੋਂ ਨਹੀਂ ਪ੍ਰਗਟ ਹੁੰਦੇ। ਆਪਣੇ ਘਰ ਕੋਈ ਗੱਦੀ ਲਾ ਕੇ ਬਹਿ ਜਾ ਕੇ ਸੱਤਾ ਬਲਵੰਡ ਬਹਿੰਦੀ ਨੇ ਨਾ। ਅਸੀਂ ਆਪਣੇ ਘਰ ਸਰੋਵਰ ਬਣਾਵਾਂਗੇ, ਸਾਡੇ ਕੋਲ ਕੀਰਤਨ ਹੈ, ਸਾਡੇ ਕੋਲ ਗਲਾ ਹੈ। ਪਿਆਰਿਓ, ਕੀਰਤਨ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਗੁਰੂ ਲਈ ਕਰਨੇ ਆ, ਤੇ ਬਾਹਰ ਜਾ ਕੇ ਭਾਵੇਂ ਲੋਕਾਂ ਨੂੰ ਵਿਸ਼ ਕਰ ਲਈ ਸਟੇਜਾਂ ਤੇ ਚੜ੍ਹ ਕੇ ਉੱਚੀ ਉੱਚੀ ਗਾਈ ਜਾਈਏ, ਉਹ ਰਸ ਨਹੀਂ ਲਿਆਉਣਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਉਂਦਾ। ਹੁਣ ਉੱਥੇ ਸਰੋਵਰ ਆਪਣੇ ਘਰ ਬਣਾ ਕੇ ਬਹਿ ਗਿਆ ਕੋਈ, ਕੀ ਸਾਗਰ ਦਾ ਮੁਕਾਬਲਾ, ਸਮੁੰਦਰ ਦਾ ਮੁਕਾਬਲਾ ਕਿਤੇ ਕੋਈ ਛੱਪੜ ਕੋਈ ਸਰੋਵਰ ਕਰ ਸਕਦਾ? ਹਾਂ, ਸਰੋਵਰ ਦਾ ਪਾਣੀ ਨਿਰਮਲ ਰਹੇਗਾ, ਪਰ ਜਿਹੜੀ ਛਲ ਸਾਗਰ ਨੇ ਸੱਤ ਨੀ ਇੱਕੋ ਦਮ ਬਾਹਰ ਹੈ ਤੇ ਕਰੋੜਾਂ ਰੁਪਈਆ ਦੇ ਉਹਨੇ ਹੀਰੇ ਮੋਤੀ ਬਾਹਰ ਕਰ ਦੇਣੇ ਨੇ, ਸਾਰੀ ਜ਼ਿੰਦਗੀ ਸਰੋਵਰ ਦੇ ਕੰਢੇ ਬੈਠਾ ਰਹੀ, ਇਹਦੇ ਵਿੱਚੋਂ ਤੈਨੂੰ ਮੋਤੀ ਨਹੀਂ ਮਿਲਦੀ। ਆਂਬ ਕੀ ਸਦਰ ਕੱਤ ਮਿੱਟ ਆਂਬ ਲਈ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਤਾਂ ਪਾਈਏ, ਸਾਗਰ ਕੀ ਨਿੱਤ ਕੱਤ ਪਾਈਏ ਪੋਖਰ ਸਹਿ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ, ਦਿਲ ਕਰਦਾ ਆਖਰੀ ਅਰਥ ਹੁੰਦਾ ਸੂਰਜ, ਸੂਰਜ ਦਾ ਮੁਕਾਬਲਾ ਦੀਵੇ ਨੇ ਕਿਵੇਂ ਕਰ ਜਾਣਾ ਹੈ। ਕਹਿਣ ਲੱਗੇ ਪਿਆਰੇ, ਇੰਦਰ ਵਰਖਾ ਸਮਾਨ ਪੂਜਸ਼ਨਾ ਕੂਪ ਜਲ, ਬੱਦਲਾਂ ਦੀ ਬਰਸਾਤ ਦਾ ਮਾਂ ਮੁਕਾਬਲਾ ਖੂਹ ਦਾ ਪਾਣੀ ਨੀ ਕਰਦਾ, ਚੰਦਨ ਸੁਬੰਧ ਨਾ ਤਲਾਸ਼ ਮੈਂ ਕਾਈਏ। ਤੇ ਅੱਜ ਮਾਨੂੰ ਇਹਨਾਂ ਦਾ ਅੰਦਰ ਕਹਿ ਰਿਹਾ ਸੱਚੇ ਪਾਤਸ਼ਾਹ, ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਉਂਦੇ, ਦੇਵਤਾ ਸ਼ਰਾਪ ਦੇ ਸਕਦਾ ਹੈ, ਧਿਆਨ ਦਿਆ ਦੇ, ਪਰ ਇੱਕ ਗੱਲ ਕਹਿੰਦਾ, ਮੈਂ ਸ਼ਰਾਪੇ ਹੋਏ ਨੂੰ ਬਖਸ਼ ਨਹੀਂ ਸਕਦਾ। ਗੌਤਮ, ਉਹਦੀ ਇਸਤਰੀ ਸ਼ਰਾਪੀ ਜਾ ਸਕਦੀ ਹੈ, ਪਰ ਜਿਹੜਾ ਤੀਰ ਨਿਕਲ ਗਿਆ ਵਾਪਸ ਨਹੀਂ ਆਉਂਦਾ। ਕਹਿੰਦੇ ਨੇ ਸੱਚੇ ਪਾਤਸ਼ਾਹ, ਕਦੇ ਤੇਰੇ ਵਚਨਾਂ ਤੋਂ ਸ਼ਬਦ ਨਿਕਲੇ ਸਨ, ਅਸੀਂ ਆਪ ਹੀ ਕੁਹਾ ਬੈਠੇ, ਤੁਸੀਂ ਗਿਆ ਫਿੱਟ ਗਏ ਨੇ, ਤੇ ਸੱਚ ਜਾਣ ਤੇਰੇ ਵਚਨ ਕਰਕੇ ਸਰੀਰ ਵੀ ਫਟ ਗਏ। ਕਿਸੇ ਦੇਵਤੇ ਕੋਲ ਜਾਂਦੇ ਤੇ ਪਤਾ ਨੀ ਜਨਮ ਲੈਣਾ ਪੈਂਦਾ, ਤੇਰੇ ਚਰਨਾਂ ਵਰਗੀ ਦਇਆ ਸਾਨੂੰ ਕਿਤੋਂ ਨਹੀਂ ਲੱਗੀ। ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਣ ਦੇਵ, ਜੋ ਖੰਡ ਬ੍ਰਹਿਮੰਡ ਉਗ ਬਣੋ ਤੈ ਆਸ ਬਣੋ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ, ਚੜ੍ਹਦੇ ਤੋਂ ਲੈ ਕੇ ਲੈਂਦੇ ਤਾਂ ਕੋਈ ਭੁੰਮ ਆਵੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਰਗੀ ਦਇਆ ਕਿਤੋਂ ਲੱਭਣੀ। ਪਿਆਰਿਓ, ਦੇਖੋ ਅੱਜ ਦੋਨੋਂ ਭਰਾ ਅੱਠਵੀਂ ਪੌੜੀ ਸੰਪੂਰਨ ਪਈ ਹੁੰਦੀ, ਇਹ ਕੋਈ ਆਮ ਕਵਿਤਾ ਨਹੀਂ ਸੀ। ਅੱਜ ਸੰਗਤ ਵਿੱਚ ਉਹਨਾਂ ਦੇ ਸਰੀਰ ਵਿੱਚੋਂ ਖੂਨ ਕਿਆ ਸਿਮਦਾ, ਤੇ ਰਚਨਾ ਤੋਂ ਧੋਲਕੀ ਬਾਣੀ ਪਈ ਆਉਂਦੀ, ਨਾਲ ਨਾਲ ਅੰਦਰ ਗੁਰੂ ਕੀ ਕਿਰਪਾ ਵਾਪਰਦੀ ਪਈ ਹੈ। ਕਿਉਂ? ਕਿਉਂਕਿ ਅੱਜ ਇਹਨਾਂ ਦੀ ਮੁਬਾਰਕ ਰਚਨਾ ਜਿਹੜੀ ਹੈ, ਇਹਦੇ ਉੱਤੇ ਨਿਵਾਸ ਮੇਰੇ ਗੁਰੂ ਕਾ ਹੋ ਚੁੱਕਾ ਹੈ, ਇਹਨਾਂ ਦੇ ਅੰਦਰ ਸਤਿਗੁਰੂ ਆਪ ਆ ਚੁੱਕੇ ਨੇ। ਹਜ਼ੂਰ ਕਿਰਪਾਲੂ ਜੀ ਦੇ ਸਨਮ ਖਲੋ ਕੇ ਇਹ ਅਰਦਾਸਾਂ ਬੇਨਤੀਆਂ ਜੋਗਰੀਆਂ ਪੈ ਕਰਦੇ ਨੇ, ਤੇ ਜਦੋਂ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇ ਆਏ, ਗੁਰੂ ਰਾਮਦਾਸ ਜੀ ਦਰਸ਼ਨ ਕਰ ਦਿੱਤੇ, ਤੇ ਬਾਅਦ ਵਿੱਚ ਇੱਕ ਗੱਲ ਪਰਤ ਪਰਤ ਕੇ ਇਹਨਾਂ ਦੋਨਾਂ ਭਰਾਵਾਂ ਨੇ ਕਹੀ, ਪਤਾ ਨੀ ਉਸ ਵੇਲੇ ਮੈਨੂੰ ਇੰਜ ਪ੍ਰਤੀਤ ਹੋਇਆ ਵਾਰ ਦੇ ਅਰਥ ਕਰਦਿਆਂ ਕਿ ਜਿਹੜਾ ਤਿਰਤੀਆ ਰੌਲਾ ਪਾਈ ਫਿਰਦਾ ਹੋਣਾ ਕਿ ਗੁਰੂ ਜੋਤ ਮੇਰੇ ਕੋਲੇ, ਇਹ ਵਾਰ ਵਾਰ ਕਹਿੰਦੇ ਨੇ ਨਹੀਂ, ਜਿਹੜੀ ਜੋਤ ਇਸੇ ਵੇਲੇ ਹੋਰ ਕਿਸੇ ਕੋਲ ਨਹੀਂ। ਜਦੋਂ ਉਹਨਾਂ ਦੇ ਬਚਨ ਪੜ੍ਹਦੇ, ਇੱਕ ਪਾਸੇ ਉਹ ਕਹਿੰਦੇ ਨੇ ਜੋਤ ਸਮਾਣੀ ਜੋਤ ਮਾਹੇ, ਗੁਰੂ ਅੰਗਦ ਸਾਹਿਬ ਨੇ ਆਪ ਆਪੇ ਛੇਤੀ ਨਿਤਿਓਨ ਆਪਣੇ ਬਰਾਬਰ ਬਣਾ ਲਿਆ। ਜਦੋਂ ਉਹਨਾਂ ਦੇ ਬਚਨ ਪੜ੍ਹਦੇ ਹਨ ਤੇ ਗੁਰੂ ਅਮਰਦਾਸ ਜੀ ਲਈ ਕਹਿ ਰਹੇ ਨੇ ਕਿ ਪਿਓ ਦਾਦੇ ਜੇ ਵੇਖਾ ਪੋਤਰਾ ਪਰਵਾਨ, ਫਿਰ ਇੱਕ ਜੋਤ ਦੀ ਗੱਲ ਤਾਂ ਕਰਦੇ ਨੇ। ਕਿਤੇ ਉਹ ਗੁਰੂ ਅੰਗਦ ਸਾਹਿਬ ਲਈ ਪਹਿਲਾਂ ਸ਼ਬਦ ਵਰਤਦੇ ਨੇ, ਜੋਤ ਓਗਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਆ, ਤੇ ਕੱਲ ਗੁਰੂ ਰਾਮਦਾਸ ਜੀ ਲਈ ਕਹਿ ਰਹੇ ਸਨ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਤੇ ਅੱਜ ਕਹਿ ਰਹੇ ਨੇ ਕਿ ਦੁਨੀਆਂ ਦੇ ਲੋਕੋ 4 ਪਾਤਸ਼ਾਹ ਆਪਣੇ ਸਮੇਂ ਪ੍ਰਗਟ ਹੋਏ, ਅੱਜ 5ਵੇਂ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਆਏ ਨੇ, ਮਾਨੋ ਆਪ ਹੀ ਪਰਮੇਸ਼ਵਰ ਪ੍ਰਗਟ ਹੋ ਗਿਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਨਮ ਖਲੋਤੇ ਇਹ ਵਚਨ ਕਰ ਰਹੇ ਨੇ ਕਿ ਚਾਰੇ ਜਾਗੇ
ਜਾਗੇ ਦਾ ਅਖਰੀ ਅਰਥ ਪ੍ਰਗਟ ਹੋਏ, ਗੁਰੂ ਸਾਹਿਬ ਪ੍ਰਗਟ ਹੋਏ ਨੇ ਚਾਰੇ ਜਾਗੇ ਚਹੋਂ ਜੁਗੀ ਚਾਰੇ ਪਾਤਸ਼ਾਹ ਕਿਰਪਾਲੂ ਦਾਤਾ ਜੀ ਆਪਣੇ ਆਪਣੇ ਚੌਵਾਂ ਜਾਮਿਆਂ ਵਿੱਚ ਪ੍ਰਗਟ ਹੋਏ। ਹੁਣ ਇਹਦਾ ਅਰਥ ਚਹੁੰ ਜੁਗੀ ਦਾ ਅਰਥ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਨਹੀਂ, ਚਹੁੰ ਜੁਗੀ ਚਾਰੇ ਸਤਿਗੁਰੂ ਆਏ ਨੇ ਚਾਰ ਜਾਮਿਆਂ ਵਿੱਚ ਆਪਣੇ ਆਪਣੇ ਸਮੇਂ ਉਹ ਪ੍ਰਗਟ ਹੋਏ, ਪਰ ਜੋਤ ਇੱਕ ਹੈ। ਚਾਰੇ ਜਾਗੇ ਚਹੁੰ ਜੁਗੀ ਤੇ ਅਗਲਾ ਬਚਨ ਹੈ ਪੰਚਾਇਣ ਆਪੇ ਹੋਵਾ। ਹੁਣ ਇਹਦੇ ਅਰਥ ਪੰਚ ਆਇਣ, ਪੰਚ ਦਾ ਅਰਥ ਪੰਜ, ਪੰਚ ਦਾ ਅਰਥ ਗੁਰਮੁਖ ਵੀ ਹੈ ਕਿ ਪੜ੍ਹ ਕੇ ਆਇਆ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚ ਸ਼ਬਦ ਦੋ ਸ਼ਬਦਾਂ ਨਾਲ ਬਣਿਆ। ਪੰਚ ਆਇਣ, ਪੰਚ ਦਾ ਅਰਥ ਹਜ਼ੂਰ ਜੀ ਨੇ ਬਖਸ਼ਿਸ਼ ਕੀਤੀ ਪੰਜ ਵੀ ਹੈ ਤੇ ਆਇਣ ਦਾ ਅਰਥ ਹੁੰਦਾ ਘਰ। ਇਉਂ ਕਹਿ ਲਈਏ ਪੰਚ ਆਇਣ ਪੰਜਾਂ ਤੱਤਾਂ ਦੇ ਬਣਾਉਣ ਵਾਲੇ, ਪੰਜਾਂ ਤੱਤਾਂ ਦੇ ਰਚੈਤਾ ਪਰਮੇਸ਼ਵਰ ਜੀ। ਇਉਂ ਇਹਦੇ ਅਰਥ ਹੋਰ ਸੁਖਾਇਣ ਹੋਣਗੇ ਕਿ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਆਪ ਹੀ ਪੰਜਾਂ ਵਿੱਚ ਪ੍ਰਗਟ ਹੋ ਗਿਆ। ਇੱਥੇ ਪਰਮਾਤਮਾ ਨੂੰ ਗੁਰੂ ਦੇ ਅੰਦਰ ਪ੍ਰਗਟ ਸਖਿਆਤ ਤੇ ਇਹ ਕਦੀ ਭੁੱਲੀਏ ਨਾ, ਕਿਉਂਕਿ ਅਸੀਂ ਜਦੋਂ ਕਦੀ ਪਰਮਾਤਮਾ ਦੀ ਗੱਲ ਚੱਲਦੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਦਾ ਦਰਜਾ ਪਰਮਾਤਮਾ ਤੋਂ ਥੱਲੇ ਸੀ। ਇਹ ਕਿਹੜੀ ਪ੍ਰਸ਼ਨ ਉੱਠਦਾ? ਗੁਰੂ ਦਾ ਦਰਜਾ ਕੀ ਹੈ? ਜਿਹੜਾ ਸਿੱਖ ਗੁਰਮਤ ਨੂੰ ਗੁਰਬਾਣੀ ਨੂੰ ਸਮਝਣ ਵਾਲਾ ਹੈ ਉਹਨੂੰ ਇਹ ਗੱਲ ਦ੍ਰਿੜ ਰੱਖਣੀ ਚਾਹੀਦੀ ਹੈ। ਅਸਲ ਵਿੱਚ ਗੁਰੂ ਹੀ ਪਰਮੇਸ਼ਵਰ ਦਾ ਸਾਕਾਰ ਰੂਪ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਪ ਸੁਣਾਇਆ। ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ, ਆਪਣੇ ਆਪ ਨੂੰ ਸਤਿਗੁਰੂ ਦਾ ਸਰੂਪ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਅੱਜ ਜਦੋਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆਏ ਕਹਿਣ ਲੱਗੇ ਦਾਤਾ ਤੁਸੀਂ ਆਪ ਹੀ ਸਿਰਜਣ ਵਾਲੇ, ਆਪ ਹੀ ਸਭ ਕੁਝ ਬਣਾਉਣ ਵਾਲੇ, ਚਾਰ ਜਾਮਿਆਂ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਪ੍ਰਗਟ ਹੋਈ, ਪੰਚਾਇਣ ਆਪੇ ਹੋਵਾ। ਕਹਿਣ ਲੱਗੇ ਇਉਂ ਕਹਿ ਲਓ ਕਿਉਂਕਿ ਪੰਜਵੇਂ ਪਾਤਸ਼ਾਹ ਦੀ ਸਿਫਤ ਅੱਗੇ ਜਾ ਕੇ ਸ਼ੁਰੂ ਹੋਣੀ। ਇਸ ਤੁਕ ਨੂੰ ਫਿਰ ਸਮਝੀਏ, ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਆਪੇ ਹੋਵਾ, ਆਪ ਹੀ ਪਰਮਾਤਮਾ ਚਵਾਂ ਵਿੱਚ ਪ੍ਰਗਟ ਹੋਇਆ। ਤੇ ਕਿਹੜਾ? ਕਹਿਣ ਲੱਗੇ ਆਪੀ ਮੈਂ ਆਪ ਸਾਜਿਓਨ। ਉਹ ਪਰਮਾਤਮਾ ਜਿਹਨੂੰ ਕੋਈ ਸਾਜਣ ਵਾਲਾ ਨਹੀਂ, ਆਪਣੇ ਆਪ ਨੂੰ ਆਪ ਹੀ ਉਹਨੇ ਸਾਜਿਆ ਹੈ। ਆਪੇ ਹੀ ਥੰਮ ਖਲੋਵਾਂ, ਆਪ ਹੀ ਜਿਹੜਾ ਇਸ ਸੰਸਾਰ ਨੂੰ ਸਹਾਰਾ ਦੇ ਕੇ ਥੰਮ ਖਲੋਤਾ ਹੈ। ਪਰਮਾਤਮਾ ਨੂੰ ਕੋਈ ਥਾਪ ਨਹੀਂ ਸਕਦਾ, ਪਰਮਾਤਮਾ ਨੂੰ ਕੋਈ ਬਣਾ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਪਰਮੇਸ਼ਵਰ ਦੀ ਸਿਫਤ ਕਰਦੇ ਨੇ, ਇੱਕ ਸ਼ਬਦ ਸੀ ਸਹਿਬ ਹੁਣ ਕਦੇ ਨਾ ਭੁੱਲੀਏ ਸੁਤੇ ਸਿੱਧ। ਇੱਕ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਅਨਭਉ ਪ੍ਰਕਾਸ਼, ਆਪਣਾ ਹੀ ਹੈ ਉਹਦਾ ਪ੍ਰਕਾਸ਼। ਗੁਰੂ ਨਾਨਕ ਸਾਹਿਬ ਦਾ ਕਹਿ ਰਹੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪੀ ਮੈਂ ਆਪ ਸਾਜਿਓਨ। ਦੋ ਸ਼ਬਦ ਨੇ ਸਾਜ ਓਨ, ਉਸ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ। ਇਸੇ ਪੌੜੀ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਹੈ। ਇਉਂ ਬਾਬਾ ਸੱਤਾ ਜੀ ਨੇ ਉਸ ਪੌੜੀ ਨੂੰ ਸਮਕਸ਼ ਰੱਖ ਕੇ ਗੁਰੂ ਸਾਹਿਬ ਨੇ ਤਾਂ ਸ਼ਬਦ ਵਰਤੇ ਉੱਥੇ ਪ੍ਰਭੂ ਲਈ, ਤੇ ਇਸ ਰਬਾਬੀ ਸਿੱਖ ਨੇ ਕਿਹਾ ਜਿਹੜੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਜਿੱਥੋਂ ਚਾਹੋ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ, ਤੂੰ ਜਾਣੋਈ ਸਭ ਸਹਿ। ਜਿਹੜੀ ਪਹਿਲੀ ਪੌੜੀ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਦੀ ਸਿਫਤ ਕੀਤੀ, ਉਹ ਸਿਫਤ ਅੱਜ ਇਹ ਗੁਰੂ ਨਾਨਕ ਸਾਹਿਬ ਲਈ ਕਰਦੇ ਪਏ। ਸਤਿਗੁਰੂ ਬਾਬਾ ਨਾਨਕ ਸਾਹਿਬ ਨੇ ਕਿਹਾ ਪ੍ਰਭੂ ਨੇ ਆਪਣੇ ਆਪ ਨੂੰ ਆਪ ਸਾਜਿਆ, ਆਪ ਉਹਨੇ ਨਾਮ ਰਚਿਆ ਤੇ ਇੱਕ ਕਿਰਪਾ ਉਹਨੇ ਕੀਤੀ। ਕਰਤਾ ਬਾਅਦ ਵਿੱਚ ਬਣਿਆ, ਪਹਿਲਾਂ ਉਹ ਦਾਤਾ ਬਣ ਗਿਆ। ਪਿਆਰਿਓ, ਇਹੋ ਦੇ ਅੰਦਰ ਦਾ ਉਮਾਕ ਹੈ, ਉਸ ਪ੍ਰਭੂ ਦੇ ਅੰਦਰ ਦਾ ਚਾਹ ਹੈ। ਉਹ ਦਾਤਾ ਹੈ ਪਹਿਲਾਂ, ਕਰਤਾ ਹੈ ਬਾਅਦ ਵਿੱਚ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਦਾਤਾ ਕਰਤਾ ਆਪ ਤੂੰ, ਤੂੰ ਪਹਿਲਾਂ ਦਾਤਾ ਹੈ ਬਾਅਦ ਵਿੱਚ ਕਰਤਾ ਹੈ। ਪਹਿਲਾਂ ਤੂੰ ਰਿਜ਼ਕ ਦਾ ਪ੍ਰਬੰਧ ਕਰਨਾ ਤੇ ਬਾਅਦ ਵਿੱਚ ਜੀਵ ਨੂੰ ਪੈਦਾ ਕਰਨਾ ਹੈ। ਅੱਜ ਇਹ ਬਾਬਾ ਸੱਤਾ ਜੀ ਕਹਿ ਰਹੇ ਨੇ
ਕਿ ਚਾਰੇ ਜਾਗੇ ਕਿਉਂ ਜੁਗੀ ਪੰਚਾਇਣ ਆਪੇ ਹੋਵਣ, ਆਪੇ ਹੀ ਵਿੱਚ ਪਰਮਾਤਮਾ ਪ੍ਰਗਟ ਹੋਇਆ, ਆਪੀ ਨੇ ਆਪ ਸਾਜਿਓਨ, ਉਸਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਆਪੇ ਹੀ ਥੰਮ ਖਲੋਵਾ, ਆਪ ਹੀ ਸਭ ਕੁਝ ਪਸਾਰਾ ਕਰਕੇ ਥੰਮ ਖਲੋਵਾ, ਇਹਨੂੰ ਸਹਾਰਾ ਦੇਣ ਵਾਲਾ ਵੀ ਆਪ ਹੈ। ਆਪੇ ਪਤੀ ਕਰਮ ਆਪ, ਆਪ ਲਿਖਣ ਹਾਰਾ ਹੋਵਾ। ਪਿਆਰਿਓ, ਆਪ ਹੀ ਉਹ ਪਤੀ ਹੈ, ਆਪ ਹੀ ਉਹ ਕਰਮ ਹੈ, ਤੇ ਆਪ ਹੀ ਉਹ ਲਿਖਣ ਵਾਲਾ ਹੈ। ਇਹਦੇ ਅਰਥ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ ਇਸ ਪ੍ਰਕਾਰ ਵੀ ਕੀਤੇ। ਆਪਾਂ ਇਹਦੇ ਅਖਰੀ ਅਰਥ ਇਹ ਕਰ ਦਿਆਂਗੇ ਕਿ ਆਪੇ ਪਤੀ ਹੈ, ਆਪੇ ਕਲਮ ਹੈ, ਆਪ ਲਿਖਣ ਹਾਰਾ, ਲਿਖਣ ਵਾਲਾ, ਪੂਰਨੇ ਪਾਣ ਵਾਲਾ ਵੀ ਆਪ ਹੈ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸਿਫਤ ਵੱਲ ਜਾਂਦੇ ਨੇ, ਤੇ ਇੱਥੇ ਇੱਕ ਇਸ਼ਾਰਾ ਭਾਈ ਸਾਹਿਬ ਭਾਈ ਵੀਰ ਸਿੰਘ ਗਿਆਨੀ ਹਰਬੰਸ ਸਿੰਘ ਕਰਦੇ ਨੇ ਕਿ ਉਸ ਵੇਲੇ ਗੁਰੂ ਕੀ ਬਾਣੀ ਵੀ ਲਿਖੀ ਜਾ ਰਹੀ ਹੈ ਤੇ ਪ੍ਰਮਾਤਮਾ ਦੀ ਸਿਰਤ ਸੰਬੰਧੀ ਇਹ ਸ਼ਬਦ ਕਹਿ ਰਹੇ ਨੇ। ਹੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ, ਜਿਨ੍ਹਾਂ ਫਤੀਆਂ ਤੇ ਜਿਨ੍ਹਾਂ ਕਾਗਜ਼ਾਂ ਤੇ ਲਿਖਣਾ ਉਹ ਵੀ ਤੂੰ ਆਪ ਹੀ ਖੇਡ ਵਰਤਾਨਾ ਹੈ, ਕਲਮ ਵੀ ਤੇਰੇ ਹੱਥ ਵਿਚ ਹੈ ਤੇ ਲਿਖਣ ਵਾਲੇ ਮੇਰੇ ਕਿਰਪਾਲੂ ਦਾਤਾ ਜੀ ਤੁਸੀਂ ਖੁਦ ਆਪ ਹੋ। ਆਪ ਲਿਖਦੇ ਹੋ, ਆਪ ਲਿਖਾਣ ਵਾਲੇ ਹੋ, ਆਪ ਸਭ ਕੁਝ ਕਰਨ ਵਾਲੇ ਹੋ, ਆਪੇ ਪੱਤੀ ਕਲਮ ਆਪ, ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣ। ਹੇ ਸੱਚੇ ਪਾਤਸ਼ਾਹ, ਦੇਖੋ ਅੰਦਰ ਦਾ ਗਿਆਨ ਜਦੋਂ ਅੰਦਰੋਂ ਨਿਕਲਿਆ, ਕਹਿੰਦੇ ਨੇ ਬਾਕੀ ਜੋ ਕੁਝ ਪੈਦਾ ਹੋਇਆ ਨਾ, ਇਹ ਸਾਰਾ ਆਉਣ ਜਾਣ ਵਾਲਾ ਹੈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੇ ਅੰਦਰ ਉਹ ਪ੍ਰਭੂ ਆਪ, ਤੁਸੀਂ ਪਰਮੇਸ਼ਵਰ ਦਾ ਰੂਪ ਹੋ, ਤੁਹਾਡੇ ਅੰਦਰ ਉਹ ਆਪ ਟਿਕਿਆ ਹੈ, ਤੇ ਆਪੇ ਹੀ ਨਵਾਂ ਨਰੋਵਾ, ਤੁਸੀਂ ਸਦੀਵ ਕਾਰ ਰਹਿਣ ਵਾਲੇ ਨਵੇਂ ਨਰੋਏ ਹੋ। ਜਿਹੜਾ ਪਰਮਾਤਮਾ ਤੁਹਾਡੇ ਅੰਦਰ ਆਪ ਟਿਕਿਆ, ਉਹਨੇ ਆਪਣਾ ਰੂਪ ਬਣਾ ਕੇ ਆ ਗਿਆ, ਬਾਕੀ ਸਾਰੇ ਆਉਣ ਜਾਣ ਵਾਲੇ ਨੇ। ਪਰ ਹੇ ਪ੍ਰਭੂ ਸਰੂਪ ਗੁਰੂ, ਇਉਂ ਕਹਿ ਲਈਏ, ਸ਼ਬਦ ਨਹੀਂ ਔੜਦੇ ਕਿ ਪਰਮਾਤਮਾ ਦਾ ਸਕਾਰ ਰੂਪ ਗੁਰੂ, ਤੁਸੀਂ ਨਿਤ ਨਵੇਂ ਹੋ। ਤੇ ਗੁਰੂ ਕਦੀ ਪੁਰਾਣਾ ਨਹੀਂ ਹੁੰਦਾ। ਅਸੀਂ ਹੋਰ ਮਾਰਨੇ ਆ ਨਾ ਕਿ ਪੜ ਗਏ ਕਿ ਆਹ ਜਿਹੜੀ ਕਿਤੇ ਅੰਮ੍ਰਿਤ ਵਾਲੀ ਗੱਲ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋ ਜਾਣੀ, ਕੇਸਾਂ ਦੀ ਗੱਲ ਨਾ ਹੁੰਦੀ, ਲੋਕਾਂ ਸਾਰਿਆਂ ਸਿੱਖੀ ਕਮਾ ਲੈਣੀ ਸੀ। ਨਹੀਂ ਪਿਆਰਿਓ, ਅਸੀਂ ਸਿਆਣੇ ਆ ਗੁਰੂ ਤੋਂ। ਗੁਰੂ ਦੀ ਵਿਚਾਰਧਾਰਾ, ਗੁਰੂ ਦੇ ਬਚਨ ਕਦੀ ਵੀ ਪੁਰਾਣੇ ਨਹੀਂ ਹੁੰਦੇ। ਇਹ ਗੱਲ ਚੇਤੇ ਰੱਖੀ, ਉਹ ਨਿਤ ਨਵਾਂ ਹੈ। ਸਤਿਗੁਰੂ ਨੇ ਬਾਣੀ ਵਿੱਚ ਜਦੋਂ ਗੁਰੂ ਕੀ ਉਪਮਾ ਕੀਤੀ ਤੇ ਸ਼ਬਦ ਵਰਤੇ, ਸਤਿਗੁਰ ਮੇਰਾ ਸਦਾ ਸਦਾ ਆਪੇ ਹੀ ਨਵਾਂ ਨਰੋਆ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਮੇਂ ਰਿਹਾ ਸਮਾਈ। ਸਤਿਗੁਰੂ ਹਮੇਸ਼ਾ ਹੀ ਨਵਾਂ ਨਰੋਆ ਹੈ, ਗੁਰੂ ਕਦੀ ਪੁਰਾਣਾ ਨਹੀਂ ਹੁੰਦਾ। ਗੁਰੂ ਦੀ ਵਿਚਾਰਧਾਰਾ ਕਦੀ ਨਹੀਂ ਪੁਰਾਣੀ ਹੁੰਦੀ। ਭਾਵੇਂ ਜਿਤਨੀ ਮਰਜ਼ੀ ਮਨੁੱਖ ਬੋਧਕ ਤਲ ਤੇ ਤਰੱਕੀ ਕਰ ਰਿਹਾ ਹੈ, ਪਰ ਅੰਦਰ ਦਾ ਸਕੂਨ ਇਹਨੂੰ ਉਦੋਂ ਮਿਲੇਗਾ ਜਦੋਂ ਗੁਰੂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰੇ। ਸ਼ਬਦ ਦੀ ਕਮਾਈ, ਸ਼ਬਦ ਨਾਲ ਜੁੜ ਕੇ ਇਹਦੇ ਅੰਦਰ ਨੂੰ ਸਕੂਨ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਲਈ ਸ਼ਬਦ ਵਰਦੇ ਨੇ, ਬਾਕੀ ਸੰਸਾਰ ਆਉਣ ਜਾਣ ਵਾਲਾ ਹੈ। ਸਮਰੱਥ ਗੁਰੂ ਨਿਤ ਨਵਾਂ ਨਰੋਵਾ ਹੈ, ਕਿਉਂਕਿ ਗੁਰੂ ਕਦੀ ਵੀ ਕਿਤੇ ਜਾਂਦਾ ਨਹੀਂ। ਜਦੋਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਸਿੰਘਾਸਨ ਤੇ ਬਿਰਾਜਮਾਨ ਹੋਏ, ਇਸ ਗੱਲ ਦੀ ਪ੍ਰੋੜਤਾ ਪੱਟ ਆਪਣੀ ਬਚਨਾਂ ਵਿੱਚ, ਆਪਣੀ ਰਚਨਾ ਵਿੱਚ ਕਰਦੇ। ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇਖਦੇ ਨੇ ਕਿ ਆਪ ਹੀ ਇਹ ਗੁਰੂ ਨਾਨਕ ਦਾ ਸਵਰੂਪ ਪ੍ਰਗਟ ਹੋਏ ਨੇ, ਤੇ ਭੱਟ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਛਿੜਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਸਿੱਖੋ ਮੈਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਦੇਖ ਕੇ ਭੱਟ ਮਥੁਰਾ ਜੀ ਇਸ ਗੱਲ ਨੂੰ ਹੋਰ ਅੱਗੇ ਕਲੀਅਰ ਕਰਦੇ ਨੇ। ਕਹਿੰਦੇ ਨੇ ਜੋਤ ਰੂਪ ਹੈ ਗੁਰੂ ਨਾਨਕ ਸਾਹਿਬ ਜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਉਸ ਜੋਤ ਵਿੱਚੋਂ ਬਾਬਾ ਲਹਿਣਾ ਜੀ ਤੋਂ ਅੰਗਦ ਬਣੇ, ਤਤ ਸਿਓ ਤਤ ਮਿਲਾਇਓ। ਹੁਣ ਜਿਹੜੀ ਘਾਲਣਾ ਨਾਮ ਦੀ ਬਾਬਾ ਲਹਿਣਾ ਸਾਹਿਬ ਕਰਦੇ ਪਏ ਨੇ, ਗੁਰੂ ਨਾਨਕ ਸਾਹਿਬ ਸਮੁੰਦਰ ਨੇ, ਬਾਬਾ ਲਹਿਣਾ ਜੀ ਘਾਲਣਾ ਕਰਦਿਆਂ ਇੱਕ ਬੂੰਦ ਨੇ, ਜਿਸ ਦਿਨ ਉਸ ਸਮੁੰਦਰ ਨੇ ਬੂੰਦ ਨੂੰ ਖਿੱਚ ਕੇ ਆਪਣੇ ਵਿੱਚ ਮਿਲਾ ਲਿਆ, ਸੱਚ ਜਾਣੇ ਉਸ ਦਿਨ ਬੂੰਦ ਬੂੰਦ ਨਾ ਰਹੀ, ਉਹ ਖੁਦ ਹੀ ਸਾਗਰ ਹੋ ਗਈ। ਤਤ ਸਿਓ ਤਤ ਮਿਲਾਇਓ,
ਆਇਓ ਇਹ ਕਾਰਨ ਜਦੋਂ ਕੋਈ ਨਾਮ ਅਭਿਆਸੀ ਗੁਰਮੁਖ ਸਾਈ ਦੇ ਚਰਨਾਂ ਵਿੱਚ ਜੁੜਦਾ ਹੈ ਤਾਂ ਸਾਰੇ ਆਪਾਂ ਆਤਮ ਸ਼ਹਿਜਾਦੇ ਹੈ ਤਾਂ ਪਾਤਸ਼ਾਹ ਦੇ ਪੁੱਤਰ ਪਰ ਪਿਆਰਿਓ ਪਾਤਸ਼ਾਹ ਦਾ ਪੁੱਤਰ ਕਮਲਾ ਹੋ ਜਾਏ ਨਾ ਤੇ ਨੌਕਰਾਂ ਦੇ ਬੂਹਿਆਂ ਅੱਗੇ ਖਲੋ ਕੇ ਰੋਟੀਆਂ ਮੰਗ ਮੰਗ ਖਾਈ ਜਾਂਦਾ ਹੁੰਦਾ ਸਦਾਈ ਹੋ ਜਾਏ ਉਹਨੂੰ ਪਤਾ ਨਹੀਂ ਲੱਗਦਾ ਉਹ ਨੌਕਰਾਂ ਦੇ ਬੂਹਿਆਂ ਅੱਗੇ ਖਲੋਏਗਾ ਉਹਨਾਂ ਤੋਂ ਮੰਗ ਮੰਗ ਖਾਏਗਾ ਹੈ ਤਾਂ ਸਾਰੇ ਜਿਤਨੀਆਂ ਵੀ ਆਤਮਾਵਾਂ ਨੇ ਇਹ ਪਰਮਾਤਮਾ ਦੇ ਆਪਣੀ ਅੰਸ਼ ਹੈ ਆਤਮ ਸ਼ਹਿਜਾਦੇ ਨਹੀਂ ਪਰ ਨਾਮ ਨੂੰ ਭੁੱਲਣ ਕਰਕੇ ਕਮਲੇ ਹੋ ਗਏ ਕਮਲੇ ਹੋਣ ਕਰਕੇ ਮਾਇਆ ਧਾਰੀਆਂ ਦੇ ਬੂਹਿਆਂ ਦੀ ਟੁੱਕਰ ਬਣਦੇ ਜਦੋਂ ਆਤਮ ਸ਼ਹਿਜਾਦੇ ਬਣ ਗਏ ਪਤਾ ਲੱਗੇ ਕਹੋ ਕਬੀਰ ਇਹ ਰਾਮ ਕੀ ਅੰਸ਼ ਉਦੋਂ ਫਿਰ ਉਹ ਕਬੀਰ ਦੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਮੰਗੂ ਕਾਹੇ ਰੰਗ ਸਭ ਦੇਖੂ ਕਿਹਦੇ ਤੋਂ ਮੰਗਣ ਜਾਵਾਂ ਸਭ ਕੰਗਾਲ ਨੇ ਕਿਉਂਕਿ ਮੇਰਾ ਪਾਤਸ਼ਾਹ ਮੈਂ ਉਹਦਾ ਪੁੱਤਰ ਹਾਂ ਮੈਂ ਸਿਰਫ ਇੱਕ ਖਿੰਨ ਥੋੜਾ ਜਿਹਾ ਵਿੱਚੋਂ ਨਿਕਲਿਆ ਕਿ ਤੱਤ ਚੋਂ ਤੱਤ ਮਿਲਾਇਓ ਕੀ ਹੈ ਕਿ ਅੱਜ ਇਹ ਬੂੰਦ ਸਾਗਰ ਵਿੱਚ ਨਹੀਂ ਸਮਾ ਸਕਦੀ ਕਿ ਇਹ ਅੱਜ ਤੱਤ ਪਰਮ ਤੱਤ ਵਿੱਚ ਨਹੀਂ ਸਮਾ ਸਕਦਾ ਹਜ਼ੂਰ ਨੇ ਜੇ ਬਾਬਾ ਕਬੀਰ ਜੀ ਨੇ ਕਿਹਾ ਮੈਂ ਰਾਮ ਕੀ ਅੰਸ਼ ਹਾਂ ਤੇ ਉਹਨਾਂ ਨੇ ਫਿਰ ਨਾਲ ਆਵਾਜ਼ ਉੱਚੀ ਦਿੱਤੀ ਮੰਗੂ ਕਾਏ ਰੰਗ ਸਭ ਦੇਖੂ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਡਾਮਾ ਬਿਰਤ ਸੁਦਾਮਾ ਤਿੰਨ ਕੋ ਕਿਰਪਾ ਭਈ ਹੈ ਆਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਸ ਤੁਸੀਂ ਦੇਰੀ ਨੀ ਲਾਉਂਦੇ ਦਾਤਾਂ ਦਿੰਦਿਆਂ ਆਤਮ ਸ਼ਹਿਜਾਦਾ ਹੈ ਗੁਰੂ ਕਾ ਸਿੱਖ ਆਤਮ ਸ਼ਹਿਜਾਦਾ ਹੈ ਮਨੁੱਖ ਤੇ ਜੇ ਕਿਤੇ ਇਹ ਬੂੰਦ ਉਸ ਸਾਗਰ ਵਿੱਚ ਜਾ ਮਿਲੇ ਉਸ ਸਮੁੰਦਰ ਵਿੱਚ ਮਿਲ ਜਾਏ ਇਕੱਲੀ ਬੂੰਦ ਹੈ ਪਰ ਕਦੀ ਭੁੱਲੇ ਨਾ ਬੂੰਦ ਰਹਿ ਕੇ ਵੀ H2O ਹੈ ਪਰ ਜੇ ਕਿਸੇ ਸਮੁੰਦਰ ਵਿੱਚ ਮਿਲ ਜਾਏ ਪਿਆਰਿਓ ਫਿਰ ਸਾਗਰ ਆਪ ਹੀ ਇਹ ਬਣ ਜਾਂਦਾ ਹੈ ਹਜ਼ੂਰ ਕਿਰਪਾਲੂ ਕਹਿੰਦੇ ਨੇ ਜਦੋਂ ਬਾਬਰਾਪਨ ਗਿਆ ਨਾ ਕਮਲੇਪਨ ਦਾ ਅਰਥ ਪਤਾ ਕੀ ਨਾਮ ਭੁੱਲ ਗਿਆ ਲੋਕ ਸ਼ਦਾਈ ਹੋ ਜਾਂਦੇ ਨੇ ਕਮਲੇ ਹੋ ਜਾਂਦੇ ਨੇ ਤੇ ਹੁੰਦੇ ਵੀ ਦੋ ਤਰ੍ਹਾਂ ਦੇ ਕਮਲੇ ਨੇ ਜਾਂ ਤਾਂ ਚੋਖਾ ਮਾਇਆ ਵਿੱਚ ਖਚਤ ਹੋ ਜਾਏ ਉਹ ਸੱਚੀ ਮੁੱਚੀ ਸ਼ਦਾਈ ਹੋ ਜਾਂਦਾ ਤੇ ਜਾਂ ਕਿਤੇ ਰੱਬ ਦੀ ਚੇਤਕ ਲੱਗ ਜਾਏ ਤੇ ਲੋਕਾਂ ਦੀ ਨਜ਼ਰ ਵਿੱਚ ਉਹ ਸ਼ਦਾਈ ਹੋ ਜਾਂਦਾ ਪਿਆਰਿਓ ਚੇਤੇ ਰੱਖਿਓ ਸੰਸਾਰਕ ਤੌਰ ਤੇ ਕਮਲਾ ਹੁੰਦਾ ਹੈ ਆਪਣੇ ਬਸਤਰ ਪਾਰਦਾ ਹੈ ਜਦੋਂ ਰੱਬ ਦੇ ਨਾਮ ਵਿੱਚ ਕੋਈ ਸ਼ਦਾਈ ਹੁੰਦਾ ਹੈ ਤੇ ਨਾਮ ਦੇ ਬਸਤਰ ਦੇ ਕੇ ਲੋਕਾਂ ਦੀ ਪੱਤ ਤੱਕਦਾ ਹੁਣ ਜਦੋਂ ਪਤਾ ਲੱਗਾ ਕਮਲਾਪਨ ਗਿਆ ਪਿਤਾ ਦੇ ਚਰਨ ਪਕੜੇ ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜੋ ਹੈ ਬੂੰਦ ਸੀ ਜਦੋਂ ਸਾਗਰ ਵਿੱਚ ਮਿਲੇ ਤੇ ਪਿਤਾ ਸਾਗਰ ਨੇ ਬਚਨ ਕਿਹਾ ਕਹਿਣ ਲੱਗੇ ਆਪ ਹਜ਼ੂਰ ਨੇ ਪਹਿਲਾਂ ਪਿਤਾ ਦੇ ਬਚਨ ਆਪਣੀ ਰਚਨਾ ਤੋਂ ਕਹਿ ਪਿਤਾ ਨੂੰ ਮੈਂ ਕੀ ਕਿਹਾ ਤੇ ਪਰਤ ਕੇ ਜੋ ਪਿਤਾ ਨੇ ਕਿਹਾ ਤੱਤ ਨਾਲ ਤੱਤ ਮਿਲਿਆ ਫਿਰ ਬਖਰੇਵਾ ਨਹੀਂ ਲਿਆ ਕਹਿਣ ਲੱਗੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਇਸ ਬਾਰਿਕ ਭੂਖ ਕੈਸੀ ਨਮਿਤ ਨਾਮ ਨਿਧਾਨ ਕਰੇ ਤੇਰਾ ਮਨ ਬਸ ਹੈ ਸੋ ਲੈ ਸੀ ਹੁਣ ਇਹ ਪੁੱਤਰ ਕਹਿ ਰਿਹਾ ਮੇਰੇ ਬਾਪੂ ਜਿਹਦਾ ਤੂੰ ਸਿਰ ਤੇ ਖਲੋਤਾ ਹੋਵੇ ਉਹਨੂੰ ਕੋਈ ਕਮੀ ਹੈ ਮਨ ਬਸ ਹੈ ਸੋ ਲੈ ਸੀ ਵਾਲੀ ਗੱਲ ਹੈ ਅੱਗੇ ਹੁਣ ਦੇਖੋ ਜਦੋਂ ਸਾਗਰ ਨੂੰ ਪਿਤਾ ਨੇ ਬਚਨ ਕਹਿ ਕਹਿਣ ਲੱਗੇ ਪਿਤਾ ਕਿਰਪਾਲ ਆ ਗਿਆ ਇਹ ਕੀਨੀ ਇਹ ਹੁਣ ਮੇਰਾ ਪੁੱਤਰ ਨੌਕਰਾਂ ਦੇ ਬੂਹਿਆਂ ਤੇ ਨਹੀਂ ਘੁੰਮੇਗਾ ਨੌਕਰੇ ਦੀ ਸੇਵਾ ਕਰਨਗੇ ਹੁਣ ਬੂੰਦ ਸਾਗਰ ਵਿੱਚ ਮਿਲੀ ਤੇ ਸਾਗਰ ਵਾਲੇ ਖਜ਼ਾਨੇ ਨੂੰ ਮਿਲ ਵੀ ਲੱਗੇ ਸ਼ਬਦ ਵਰਤੇ ਕਹਿਣ ਲੱਗੇ ਪਿਤਾ ਕਿਰਪਾਲ ਆ ਗਿਆ ਇਹ ਕੀਨੀ ਬਾਲਕ ਮੁੱਖ ਮੰਗੈ ਸੋ ਦੇਣਾ ਜੋ ਮੇਰਾ ਬੱਚਾ ਮੰਗੇ ਮੂੰਹ ਤੋਂ ਜੋ ਮੰਗੇ ਕੋਈ ਕੰਡੀਸ਼ਨ ਨਹੀਂ ਕਿ ਆਹ ਚੀਜ਼ਾਂ ਦੇਣੀਆਂ ਮੁੱਖ ਮੰਗ ਹੈ ਸੋ ਦੇਣਾ ਕਹਿਣ ਲੱਗੇ ਨਾਨਕ ਬਾਰਕ ਦਰਸ਼ ਪ੍ਰਭ ਚਾਹ ਹੈ ਮੋਹ ਹੈ ਕਿਰਦੈ ਬਸੈ ਨਿਤ ਚਰਨ ਤੇਰੇ ਚਰਨ ਮੇਰੇ ਕਿਰਦੇ ਵਾਸਤੇ ਵਿੱਚ ਵੱਸ ਜਾਣ ਬਾਪੂ ਇਕੱਲੀ ਬੂੰਦ ਹੈ ਪਰ ਪਿਆਰਿਓ ਜਦੋਂ ਸਾਗਰ ਦੇ ਨਾਲ ਮਿਲ ਗਈ ਤੇ ਨਿੱਕੀ ਬੂੰਦ ਵੀ ਸਾਗਰ ਦਾ ਮਾਲਕ ਬਣ ਗਈ ਇਕੱਲੇ ਭਾਈ ਲੈਣਾ ਨਹੀਂ ਤੇ ਜਦੋਂ ਤਤ ਬਾਬੇ ਨਾਨਕ ਨਾਲ ਮਿਲੇ ਤੇ ਅੰਗਦ ਬਣ ਗਏ ਮੈਂ ਫਿਰ ਆਪਣੇ ਵਿਸ਼ੇ ਵਲਾਵਾਂ ਕਿ ਗੁਰੂ ਅਰਜਨ ਸਾਹਿਬ ਦੀ ਸਿਫਤ ਜੇ ਅੱਜ ਬਾਬਾ ਸੱਤਾ ਜੀ ਕਰ ਰਹੇ ਨੇ ਤੇ ਉਧਰ ਭੱਟਾਂ ਨੇ ਸਿਖਰ ਦੀਆਂ ਗੱਲਾਂ ਕਹੀਆਂ ਕਿ ਗੁਰੂ ਨਿਤ ਨਵਾਂ ਨਰੋਆ ਹੈ ਗੁਰੂ ਕਦੀ ਵੀ ਕਿਤੇ ਨਹੀਂ ਜਾਂਦਾ ਹਜ਼ੂਰ ਨੇ ਬਚਨ ਕਹਿ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਚੋਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਖਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਜਦੋਂ ਛਤਰ ਮਿਲਿਆ ਉਹਨਾਂ ਨੇ ਫਿਰ ਕਿਰਪਾ ਆਪਣੇ ਪੁੱਤਰ ਤੇ ਕੀਤੀ ਉਹਨਾਂ ਨੇ ਰਹਿਮਤ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤੇ ਭੱਟ ਮਥਰਾ ਕਹਿੰਦੇ ਨੇ ਕਿ ਪੰਜਾਂ ਦਾ ਕਿਲਧਾਰਾ ਇੱਕ ਵਿੱਚੋਂ ਦੇਖਣਾ
ਤੇ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਸਿੱਖੋ ਮੈਂ ਹੁਣ ਭਗਤ ਭੱਤ ਆ ਖਲੋਤੇ ਨੇ ਸਤਿਗੁਰੂ ਦੇ ਸਾਹਮਣੇ ਤੇ ਇਹ ਭੱਤ ਆਤਮ ਮੁਤਲਾਸੀ ਸਨ ਆਤਮਾ ਦਾ ਸੁੱਖ ਪਾਲਣ ਵਾਲੇ ਸਨ ਪਿਆਰਿਓ ਮੈਂ ਅਰਜ ਵੀ ਕੀਤੀ ਇਹ ਭੱਤ ਕੁਝ ਕੁ ਲਾਗਵੇ ਦੇ ਇਲਾਕੇ ਦੇ ਰਹਿਣ ਵਾਲੇ ਸਨ ਕੁਝ ਭੇਵੇ ਦੇ ਨੇੜੇ ਦੇ ਰਹਿਣ ਵਾਲੇ ਸਨ ਆਤਮਾ ਦੀ ਭੁੱਖ ਲੈ ਕੇ ਆਏ ਸਨ ਪੂਰਬਲਾ ਅੰਦਰ ਕੋਈ ਜਾਗਿਆ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਨੇ ਤੇ ਇਹਨਾਂ ਭੱਤਾਂ ਨੇ ਰਤਨਾ ਤੋਂ ਬਚਨ ਕਿਆ ਕਹਿਣ ਲੱਗੇ ਜਦ ਔਰ ਨਾ ਯਾਹੇ ਮਹਾ ਤਮ ਮੈਂ ਇਸ ਮਹਾ ਹਨੇਰੇ ਵਿੱਚ ਜੇ ਕੁਝ ਚਾਨਣ ਦੇ ਸਕਦਾ ਤੇ ਕੇਵਲ ਗੁਰੂ ਅਰਜੁਨ ਦੇ ਨਵਾਂ ਨਰੋਵਾ ਗੁਰੂ ਕਿਵੇਂ ਹੈ ਇੱਥੇ ਮੈਂ ਅਰਥ ਕਰਨੀ ਚਾਹੁੰਦਾ ਹਜ਼ੂਰ ਬਾਰੇ ਕਹਿਣ ਜਦ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾ ਪੀਓ ਉਹਨਾਂ ਦੇ ਕਰੋੜਾਂ ਦੁੱਖ ਚਲੇ ਗਏ ਜਿਨ੍ਹਾਂ ਨੇ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚੋਂ ਬੈਠ ਕੇ ਅੰਮ੍ਰਿਤ ਦੀ ਬੂੰਦ ਲਈ ਜਦ ਔਰ ਨਾ ਯਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੁੱਕੇ ਰੇ ਮਨ ਇਸ ਪਦਤੀ ਤੋਂ ਇਸ ਸਿਧਾਂਤ ਤੋਂ ਬਾਬੇ ਨਾਨਕ ਦੇ ਘਰ ਦੀ ਗੁਰਮਤ ਦਾ ਤੂੰ ਜਾਣੂ ਹੋ ਪਿਆਰੇ ਉਹ ਕਈ ਵਾਰੀ ਸੋਚੀ ਦਾ ਹੁਣ ਭੱਤ ਇਹ ਕਹਿੰਦੇ ਆਏ ਨੇ ਵਰਸ਼ ਇਹ ਕੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਪਰ ਜਦੋਂ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਆਏ ਦੇਖੋ ਕੈਸੀ ਅੰਦਰ ਕਿਰਪਾ ਵਾਪਰੀ ਚਰਨਾਂ ਵਿੱਚ ਜੁੜਨ ਦੀ ਦੇਰ ਸੀ ਤੇ ਅੰਦਰੋਂ ਬਾਣੀ ਦਾ ਝਰਨਾ ਚੱਲ ਗਿਆ ਉਹਨਾਂ ਨੇ ਕੋਰਸ ਨਹੀਂ ਕੀਤਾ ਉੱਥੇ ਬਹਿ ਕੇ ਦੋ ਚਾਰ ਸਾਲ ਨਹੀਂ ਸਾਹਮਣੇ ਖਲੋਤੇ ਦੇਖ ਕੇ ਬਖਸ਼ਾਂ ਅੰਦਰੋਂ ਝਰਨਾ ਚੱਲਿਆ ਕਿਉਂਕਿ ਵਿਦਵਾਨ ਸਨ ਪਰ ਅਜੇ ਤਾਕਰਾ ਦੁਨੀਆਂ ਦੀ ਕਲਾਣ ਪਾਉਂਦੇ ਰਹੇ ਸਨ ਅੱਜ ਦੀਨ ਦੁਨੀ ਦੇ ਪਾਤਸ਼ਾਹ ਨਾਲ ਜਦੋਂ ਥੋੜੀ ਦੀ ਛੂਹ ਮਿਲੀ ਤੇ ਭਾਈ ਸਾਹਿਬ ਨੇ ਕਿਹਾ ਨਾ ਝਰਨਾ ਝਰਦਾ ਨਿਜਰੋ ਅੰਦਰੋਂ ਝਰਨਾ ਚੱਲ ਤੁਰਿਆ ਅੰਦਰੋਂ ਅਮਿਓ ਚੱਲਦਾ ਝਰਨੇ ਵਾਲੀ ਖੇਡ ਵਾਪਰੀ ਉੱਥੇ ਉਹ ਸਾਨੂੰ ਸਿਧਾਂਤ ਸਮਝਾਉਣ ਲੱਗੇ ਸਿੱਖ ਉਹ ਬੈਠੇ ਨੇ ਜਿਹੜੇ ਕਈ ਕਈ ਸਾਲਾਂ ਦੇ ਸਿੱਖੀ ਮਨਾਂ ਕਮਾਉਂਦੇ ਨੇ ਉਹਨਾਂ ਨੂੰ ਭੱਟ ਕਹਿ ਰਹੇ ਨੇ ਕਿ ਇਹ ਪਦਤ ਤੇ ਮਤ ਚੁੱਕੇ ਰੇ ਮਨ ਵੇਦ ਭੇਦ ਨਾ ਜਾਣ ਪੀਓ ਪਰ ਤਾਂ ਸ੍ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਹਰ ਪੂਰਨ ਬ੍ਰਹਮ ਨਿਵਾਸ ਲਿਓ ਆਪੇ ਹੀ ਨਵਾਂ ਨਰੋਆ ਜਿਹਦੇ ਅੰਦਰ ਪਿਆਰਾ ਵਾਹਿਗੁਰੂ ਆਪ ਪ੍ਰਗਟ ਹੈ ਸਖਿਆਤ ਹੈ ਉਹ ਕਹਿ ਰਹੇ ਨੇ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦੇ ਸਿੱਖਾਂ ਆਪਣੇ ਮਨ ਨੂੰ ਪਾਵੇਂ ਮੁਖਾਤਬ ਕਰਦੇ ਨੇ ਮੁਖਾਤਬ ਕਰਦੇ ਨੇ ਇਹ ਪਦਤ ਤੇ ਮਤ ਚੁੱਕੇ ਰੇ ਮਨ ਵੇਦ ਭੇਦ ਨਾ ਜਾਣ ਦਿਓ ਕਰਤਾ ਸ੍ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਫਿਰ ਉਹ ਗਿਲਾ ਨਹੀਂ ਕਰਦੇ ਇਸ ਗੱਲ ਬਚਨ ਅਗਲਾ ਕਹਿੰਦੇ ਨੇ ਕਹਿੰਦੇ ਨੇ ਸੱਚੇ ਪਾਤਸ਼ਾਹ ਐਵੇਂ ਥੋੜਾ ਤੇਰੇ ਚਰਨਾਂ ਨਾਲ ਜੁੜ ਸਕਣਾ ਸੀ ਪਿਆਰੇ ਤੁਹਾਡੇ ਆਪਣੀ ਜ਼ਿੰਦਗੀ ਵਿੱਚ ਕਈ ਅਹਿਮ ਘਟਨਾਵਾਂ ਵਾਪਰਦੀਆਂ ਨੇ ਬੰਦਾ ਗੁਰਦੁਆਰੇ ਰੂਟੀਨ ਵਿੱਚ ਕਈ ਵਾਰੀ ਨਹੀਂ ਜਾਂਦਾ ਤੇ ਕਈ ਵਾਰੀ ਆਪਣੀ ਜ਼ਿੰਦਗੀ ਦੇ ਕਈ ਸਾਲ ਲੰਘਣ ਤੋਂ ਬਾਅਦ ਨਾ ਜਦੋਂ ਕਿਤੇ ਇੱਕ ਸ਼ਬਦ ਦੀ ਠੋਕਰ ਵੱਜਦੀ ਹੈ ਤੇ ਪੂਰੇ ਦਾ ਪੂਰਾ ਜੀਵਨ ਹੀ ਪਲਟ ਜਾਂਦਾ ਸਾਡੇ ਲੋਕ ਨਹੀਂ ਬਖਸ਼ਦੇ ਗੁਰੂ ਤੇ ਬਖਸ਼ ਦਿੰਦਾ ਜੇ ਬੰਦਾ ਸਾਰੀ ਜ਼ਿੰਦਗੀ ਸ਼ਰਾਬੀ ਕਬਾਬੀ ਰਿਹਾ ਹੈ ਨਾ ਤੇ ਗੁਰੂ ਦਾ ਸ਼ਬਦ ਸੁਣਿਆ ਅੰਦਰ ਨੂੰ ਠੋਕਰ ਵੱਜੀ ਤੇ ਫਿਰ ਸਾਡੇ ਲੋਕ ਉਹਨੂੰ ਵੇਖ ਕੇ ਕਹਿੰਦੇ ਨੇ 1200 ਚੁੱਲੀ ਚੂਹੇ ਖਾ ਕੇ ਬਿੱਲੀ ਖਾਜ ਨੂੰ ਚੱਲੀ ਪਰ ਚੱਲੀ ਤੇ ਨਾ ਚੱਲੀ ਤੇ ਹੈ ਨਾ ਨਹੀਂ ਪਿਆਰੇ ਉਹ ਕਦੀ ਨਾ ਕਹੋ ਕਿਉਂਕਿ ਸਾਨੂੰ ਪਤਾ ਸਾਨੂੰ ਉਹਦੇ 20-25 ਸਾਲ ਨਸ਼ੇ ਵਾਲੇ ਦਿਸਦੇ ਨੇ ਸਾਨੂੰ ਇਹ ਨਹੀਂ ਦਿਸਦਾ ਪਿਆ ਪੂਰਬਲੇ ਜਨਮ ਵਿੱਚ ਪਤਾ ਨੀ ਕਿੰਨੀਆਂ ਕੁ ਘਾਲਣਾ ਘਾਲ ਕੇ ਆਇਆ ਜੇ ਘਾਲਣਾ ਘਾਲੀ ਤੇ ਨਸ਼ਾ ਕਿਉਂ ਪੀਣ ਲੱਗ ਪਿਆ ਸਵਾਲ ਹੈ ਘਾਲਣਾ ਘਾਲੀ ਤੇ ਨਸ਼ਾ ਕਿਉਂ ਪੀਤਾ ਅਸਲ ਵਿੱਚ ਕਿਤੇ ਘਾਲਣਾ ਘਾਲਦਿਆਂ ਕਿਤੇ ਤੁਰਨਾ ਵਾਸਨਾ ਵਾਲਾ ਇਹੋ ਜਿਹਾ ਤੇ ਨੀ ਬਣ ਗਿਆ ਗਣਕਾ ਦੀ ਗੱਲ ਅਸੀਂ ਸੁਣਦੇ ਹਾਂ ਕਿ ਗਣਕਾ ਪਾਪਣ ਸੀ ਤੇ ਨਾਲ ਕਹਿੰਦੇ ਵੇਸ਼ਵਾ ਵਾਲੇ ਕਰਮ ਵੀ ਕੀਤੇ ਤੇ ਸਾਧੂ ਮਿਲ ਗਿਆ ਤੇ ਦੁਰਮਤ ਦੇਖ ਦਿਆਲ ਹੋਏ ਉਹਦੀ ਭਾਈ ਮਤ ਵੇਖ ਕੇ ਖੁਸ਼ ਹੋ ਗਏ ਇੱਥੋਂ ਤੱਕ ਸੁਣਿਆ ਸੀ ਕੇਵਲ ਗਣਕਾ ਬਾਰੇ ਇੱਕ ਕਰਮੀ ਵਾਲੇ ਸੱਤ ਪੁਰਸ਼ ਨੇ ਇਹਦੀ ਗੱਲ ਬੜੇ ਕਮਾਲ ਦੀ ਕੀਤੀ ਤੇ ਮੈਂ ਅਰਜ਼ ਕੀਤੀ ਗੁਰੂ ਅੱਜ ਵੀ ਨਵਾਂ ਨਰੋਵਾ ਹੈ ਤੂੰ ਸਿੱਖਾਂ ਇੱਕ ਬੂੰਦ ਹੈ ਇਸ ਬੂੰਦ ਨੂੰ ਸ਼ੌਰ ਸਾਗਰ ਵਿੱਚ ਮਿਲਾ ਤੇ ਤੂੰ ਇਸ ਖਜ਼ਾਨੇ ਦਾ ਮਾਲਕ ਹੈ ਇਕੱਲੀ ਬੂੰਦ ਬੂੰਦ ਹੈ ਮਿਲ ਜਾਏ ਤੇ ਸਾਗਰ ਹੈ ਸਾਗਰ ਦੀ ਮਾਲਕ ਹੈ ਉਹ ਬੜੀ ਸੋਹਣੀ ਗੱਲ ਕਹਿੰਦੇ ਸਨ ਕਹਿੰਦੇ ਨੇ ਅਸਲ ਵਿੱਚ ਗਣਕਾ ਪਹਿਲੇ ਜਨਮ ਇਹਦਾ ਸੀ ਵਿਆਹ ਇਹਦਾ ਹੋਇਆ ਇਹ ਬ੍ਰਾਹਮਣ ਦੀ ਬੱਚੀ ਸੀ ਵਿਆਹ ਹੋਇਆ ਇਹਦਾ ਤੇ ਕੁਝ ਕੁ ਸਮੇਂ ਤੋਂ ਬਾਅਦ ਪਤੀ ਦੀ ਮੌਤ ਹੋ ਗਈ
ਬਾਪ ਨੇ ਇੱਕ ਗੱਲ ਕਹੀ, ਕਹਿਣ ਲੱਗੇ ਬੇਟਾ ਆਹ ਜਿਹੜਾ ਅੱਜ ਤੂੰ ਚਿਖਾ ਵਿੱਚ ਸੜਦਾ ਦੇਖਿਆ, ਜੇ ਕਿਤੇ ਹੋਰ ਸਾਲ 10 ਸਾਲ ਕਰਦਾ ਤਾਂ ਸੜਨਾ ਫਿਰ ਵੀ ਸੀ। ਜੇ ਤੂੰ ਹੋਰ ਘਰ ਵਿਛਾਉਣਾ ਚਾਹੀਦਾ ਉਸ ਵੇਲੇ ਪ੍ਰਵਾਨ ਵੀ ਨਹੀਂ ਸੀ, ਤੇ ਦੇਖੀ ਹੋ ਸਕਦਾ ਉਹਦੇ ਨਾਲ ਵੀ ਇਹ ਵਾਪਰੇ। ਪਰ ਉਸ ਬੱਚੇ ਨੂੰ ਇੰਨੀ ਕੁ ਠੋਕਰ ਲੱਗੀ, ਕਹਿਣ ਲੱਗੀ ਮੈਂ ਕੇਵਲ ਪ੍ਰਭੂ ਦੀ ਭਗਤੀ ਕਰਾਂਗੀ, ਸਿਮਰਨ ਕਰਾਂਗੀ। ਉਹਨੇ ਸਿਮਰਨ ਸ਼ੁਰੂ ਕਰ ਦਿੱਤਾ, ਸਾਧਨਾ ਸ਼ੁਰੂ ਕੀਤੀ। ਹੁਣ ਐਵੇਂ ਥੋੜਾ ਸਾਧੂ ਜਾ ਕੇ ਅਚਾਨਕ ਜ਼ਰੂਰ ਸ਼ਬਦ ਵਰਤੇ ਨੇ, ਪਰ ਕਿਵੇਂ ਖਲੋ ਗਿਆ ਅਖਰ ਉਹਨੂੰ ਕਿੰਨੇ ਪ੍ਰੇਰਿਆ। ਉਸ ਵੇਲੇ ਕਹਿੰਦੇ ਨੇ ਕਮਾਈ ਸ਼ੁਰੂ ਕੀਤੀ, ਪ੍ਰਭੂ ਦਾ ਚਿੰਤਨ ਸ਼ੁਰੂ ਕੀਤਾ। ਇੱਕ ਵਾਰੀ ਇਹਦੇ ਤਨ ਨੂੰ ਰੋਗ ਨੇ, ਬੁਖਾਰ ਨੇ ਗ੍ਰਸ ਲਿਆ। ਜਦੋਂ ਅੱਤ ਦੀ ਇਹ ਨਿਡਾਲ ਹੋ ਗਈ ਤੇ ਵੈਦ ਨੂੰ ਲੈ ਕੇ ਆਏ। ਵੈਦ ਆਇਆ, ਉਹਨੇ ਇਹਦੀ ਬਾਂਹ ਹੱਥ ਵਿੱਚ ਪਕੜੀ, ਕੇਵਲ ਤਨ ਸਪਰਸ਼ ਕੀਤਾ, ਉਂਗਲਾਂ ਨਾਲ ਬਾਂਹ ਦੀ ਨਬਜ਼ ਟੱਚ ਕੀਤੀ। ਅੰਦਰ ਕਿਤੇ ਵਾਸ਼ਨਾ ਦਾ ਫੁਰਨਾ ਜਾਗ ਪਿਆ, ਮੈਂ ਸੰਸਾਰ ਜਾ ਕੇ ਸੀ ਖੱਟਿਆ, ਹੈ ਕਮਾਈ ਕਰ ਰਹੀ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਬਾਬਾ ਬੇਨੀ ਜੀ ਨੇ ਸ਼ਬਦ ਕਿਹਾ, ਭਗਤ ਸਾਹਿਬ ਨੇ, ਉਹ ਕਹਿੰਦੇ ਨੇ ਕਿ ਬੰਦਾ ਭਾਵੇਂ ਸਰੀਰਕ ਤੌਰ ਤੇ ਨਿਡਾਲ ਹੋ ਜਾਏ, ਇਹਦੀਆਂ ਅੱਖਾਂ ਦਾ ਪਾਣੀ ਸੁੱਕ ਜਾਏ, ਅੱਖਾਂ ਦੀ ਜੋਤ ਚਲੀ ਜਾਏ, ਇਹਦੀ ਬਲਗਮ ਇੰਨੀ ਕੁ ਦਬਾ ਲੈ ਕਿ ਇਹ ਬੋਲੇ ਅੰਜ ਲੱਗੇ ਜਿਵੇਂ ਸੱਤਾਂ ਪਤਾਲਾਂ ਚ ਬੋਲਦਾ। ਕਹਿੰਦੇ ਅੱਖਾਂ ਕਮਜ਼ੋਰ ਹੋ ਸਕਦੀਆਂ ਨੇ, ਇੰਦਰੀਆਂ ਨਿਡਾਲ ਹੋ ਸਕਦੀਆਂ ਨੇ, ਪਰ ਅੰਦਰ ਵਾਸ਼ਨਾ ਦੇ ਪੁਰਨੇ ਕਦੀ ਵੀ ਕਮਜ਼ੋਰ ਨਹੀਂ ਹੁੰਦੇ। ਬਾਬਾ ਜੀ ਨੇ ਕਿਹਾ, ਪੁੰਦਰ ਕੁਸਮ ਕੇਤ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ।

0: ਕਹਿਣ ਲੱਗੇ ਭੀੜਾਂ ਕਮਲਿਆਂ ਦੀਆਂ ਨੇ ਤੁਰੀਆਂ ਫਿਰਦੀਆਂ ਨੇ, ਚੇਤੇ ਰੱਖੀ ਕਮਾਈ ਵਾਲਾ ਇੱਥੇ ਬਹੁਤ ਹੁੰਦਾ। ਭੀੜ ਕਦੀ ਮੈਂ ਹਰਜ ਕਰਨਾ ਭੀੜ ਨੂੰ ਮੱਤ ਸਮਝੀਏ, ਸਾਰੇ ਧਰਮ ਨੇ ਜਕਾਰੇ ਸਾਰੇ ਕਰਦੇ ਨੇ, ਪਰ ਜਿੱਦਣ ਸੀਨੇ ਵਿੱਚ ਗੋਲੀਆਂ ਵੱਜਦੀਆਂ ਨੇ ਮਿੱਤਰ ਦੇ ਕੇਵਲ ਮਾਈ ਕੇ ਲਾਲ ਜੀ ਗੁਰੂ ਕੇ ਸਿੱਖ ਨੇ। ਪਿਆਰਿਓ ਦੇਖੋ ਭਾਈ ਤਿਲਕੂ ਨੂੰ ਕਿੰਨੇ ਸੁੱਖ ਦਿੱਤਾ ਗੁਰੂ ਅਰਜਨ ਦੇਵ ਜੀ ਨੇ। ਜੋਗੀ ਨੇ ਕੀਰ ਤੇ ਕਿਹਾ, ਕਹਿਣ ਲੱਗਾ ਇੱਕ ਵਾਰੀ ਬੂਹਾ ਖੋਲ। ਭਾਈ ਤਿਲਕੂ ਕਹਿੰਦਾ ਮੈਂ ਨੀ ਖੋਲਣਾ। ਕਹਿੰਦਾ ਸੱਚ ਜਾਣੀ ਮੈਂ ਦਰਸ਼ਨ ਹੁਣ ਦੇਰ ਨਹੀਂ ਆਇਆ, ਮੈਂ ਦਰਸ਼ਨ ਕਰਨ ਆਇਆ। ਮੈਨੂੰ ਦੱਸੋ ਕਿਹੜਾ ਤੇਰਾ ਗੁਰੂ ਹੈ ਜਿਹਨੇ ਤੈਨੂੰ ਇੰਨੀ ਅਡੋਲਤਾ ਦਿੱਤੀ। ਬੂਹਾ ਖੁੱਲਿਆ, ਜੋਗੀ ਡਿੱਗ ਪਿਆ ਚਰਨਾਂ ਤੇ। ਧੰਨ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਲੈ ਆਉਂਦਾ ਇੱਕ ਜੋਗੀ। ਗੁਰੂ ਕੇ ਸਿੱਖੋ ਕਦੀ ਭਾਈ ਖੇਮੇ ਨੂੰ ਭੁੱਲ ਸਕਦੇ ਹਾਂ? ਮੈਂ ਕਿਉਂ ਮਾਤਰ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦਾ ਜ਼ਿਕਰ ਕਰ ਦੇਣਾ, ਕਦੀ ਭੁੱਲ ਸਕਦੇ ਹਾਂ ਭਾਈ ਖੇਮੇ ਨੂੰ? ਖਾਨਪੁਰ ਦਾ ਰਹਿਣ ਵਾਲਾ, ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੈ, ਤੇ ਗੁਰੂ ਅਰਜਨ ਸਾਹਿਬ ਨੂੰ ਇੱਕੋ ਬੇਨਤੀ ਕਰਦਾ, ਸੱਚੇ ਪਾਤਸ਼ਾਹ ਦੁਨੀਆਂ ਤੋਂ ਸਾਰੇ ਜਾਂਦੇ ਨੇ, ਪਰ ਇੱਕ ਕਿਰਪਾ ਕਰੀ, ਜਿੱਦਣ ਜਾਣਾ ਉਸ ਦਿਨ ਤੇਰੀ ਗੋਦ ਜਾਣਾ, ਤੇਰੇ ਚਰਨਾਂ ਵਿੱਚ ਮੱਥਾ ਟੇਕ ਕੇ ਜਾਣਾ। ਪਿਆਰਿਓ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਗਰਭ ਨਾ ਆਇਓ, ਜਾਣਾ ਤੇਰੀ ਗੋਦ ਵਿੱਚ। ਅੱਜ 46 ਰਾਤ ਖਾਨਪੁਰ ਪਹੁੰਚ ਗਏ ਤੇ ਚੁੱਕ ਕੇ ਤੁਰਿਆ ਹੁੰਦਾ ਸੀ ਪੰਡ, ਹਜ਼ੂਰ ਕਿਰਪਾਲੂ ਜੀ ਨੂੰ ਪਹਿਚਾਣ ਲਿਆ, ਆਪਣੀ ਕੁੱਲੀ ਵਿੱਚ ਲੈ ਗਿਆ। ਉੱਥੇ ਇਹ ਰਵਾਇਤ ਹੈ, ਇਹ ਬਚਨ ਉਚਾਰ ਰਿਹਾ ਸੀ, ਬਸਤਾ ਸੁੱਤੀ ਝੁੰਪੜੀ ਚੀਰ ਸਲਛਿਨਾ, ਕਿਉਂਕਿ ਉਹਦੇ ਬਸਤਰ ਚੰਗੇ ਪੂਰੇ ਜੈਸਣ ਗ੍ਰਹਿੰਦਾ ਕੱਖਾਂ ਦੀ ਕੁੱਲੀ ਵਿੱਚ। ਬਸਤਾ ਸੁੱਤੀ ਝੁੰਪੜੀ ਚੀਰ ਸਲਛਿਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਕ ਤਨ ਰੂਪ ਹੀਨ ਵਿੱਚ ਸਾਖ ਨਾ ਛਿੰਨਾ। ਤੇ ਕੁੱਲੀ ਵਿੱਚ ਬਹਿ ਕੇ ਬਾਪੂ ਪਾਤ ਜੀਆਂ ਦਿੰਦਾ ਪਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਛਿੰਨਾ। ਕਹਿਣ ਲੱਗਾ ਦਾਤਾ ਮੈਨੂੰ ਤਾਂ ਆਪਣੇ ਵੀ ਛੱਡ ਗਿਆ। ਕਹਿਣ ਲੱਗੇ ਜਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨਾ। ਰਾਤ ਰਹਿ ਸਾਰੀ ਰਾਤ ਗੁਰੂ ਸਾਹਿਬ ਦੇ ਚਰਨਾਂ ਦੀ ਮੁੱਠਾ ਚਾਪੀ ਕੀਤੀ ਭਾਈ ਖੇਮੇ ਨੇ। ਸਵੇਰੇ ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਹੁਣ ਹੁਕਮ, ਉਹਨਾਂ ਤਿਆਰੀ ਕੀਤੀ ਜਾਣ ਦੀ। ਹਜ਼ੂਰ ਕਹਿਣ ਲੱਗੇ ਟਿਕ ਜਾਓ। ਦੁਪਹਿਰਾ ਹੋਇਆ, ਭਾਈ ਖੇਮਾ ਕਹਿੰਦਾ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਆਇਆ ਸਿੱਖ, ਥੋੜਾ ਜਿਹਾ ਰੁਕੂ ਮੈਂ ਆਇਆ ਇਸ਼ਨਾਨ ਕਰਕੇ ਆਇਆ। ਕਹਿਣ ਲੱਗਾ ਹੁਣ ਬਖਸ਼ੋ ਅਸੀਸ, ਮੈਂ ਚੋਲਾ ਛੱਡ ਕੇ ਚੱਲਿਆ। ਪਿਆਰਿਓ ਗੁਰੂ ਅਰਜਨ ਸਾਹਿਬ ਨੂੰ ਜਪਿਆ, ਅਖੀਰ ਤੇ ਜਿਸ ਮੌਤ ਤੋਂ ਲੋਕ ਤਰੀਂਦੇ ਨੇ ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਮੱਥਾ ਟੇਕਦਾ। ਭਾਈ ਮੰਝ ਨੂੰ ਕਦੀ ਭੁੱਲ ਸਕਦੇ ਹਾਂ ਕਿ ਜਿਹੜਾ ਸਭ ਕੁਝ ਦਾ ਤੇ ਲਾ ਕੇ ਗਵਾ ਕੇ ਆ ਗਿਆ, ਤੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀ ਰਹਿਮਤ ਦਈ, ਖੂਹ ਤੋਂ ਕੱਢ ਕੇ ਕਿਹਾ ਸੀ ਮੰਝ ਕੁਛ ਮੰਗ। ਕਹਿਣ ਲੱਗੇ ਕਿਰਪਾ ਕਰੋ ਏਡੇ ਕਰਦੇ ਪਰਚੇ ਨਾ ਪਾਇਓ, ਬੰਦੇ ਦੇ ਦੋਰ ਦੀਆਂ ਪਤਾ ਨੀ ਲੱਗਦਾ। ਮੰਗਿਆ ਫਿਰ ਸਿੱਖਾਂ ਲਈ, ਤੇ ਗੁਰੂ ਅਰਜਨ ਦੇਵ ਨੇ ਸੀਨੇ ਨਾਲ ਲਾ ਕੇ ਕਿਹਾ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਗੋਇਥਾ ਜਗ ਲੰਘਣ ਹਾਰਾ। ਇੱਥੇ ਤੁਰ ਲੱਗਿਆ ਬਚਨ, ਕਹਿ ਮੰਝ ਜੀ ਜਿੱਦਣ ਆਏ ਸੋ ਲੰਗਰ ਵਾਸਤੇ ਤੁਹਾਨੂੰ ਸੱਦਿਆ ਸੀ, ਜਾਓ ਹੁਣ ਲੰਗਰ ਤੁਹਾਡੇ ਨਾਲ ਤੋਰਿਆ, ਜਿੱਥੇ ਤੁਸੀਂ ਜਾਓਗੇ ਉੱਥੇ ਦੇਗਾ ਪੱਕਿਆ ਕਰਨੀ। ਭਾਈ ਸਾਹਿਬ ਜੀ ਕੰਗ ਮਾਈ ਆਪਣੇ ਪਿੰਡ ਆਏ, ਮੇਰੇ ਕਹਿਣ ਤੋਂ ਮੁਰਾਦ ਇਹ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਆਪੇ ਹੀ ਨਵਾਂ ਨਰੋਵਾ ਕਿਵੇਂ ਹੈ। ਇੱਥੇ ਇੱਕ ਮਸਲਾ ਹੈ ਕਿ ਪੱਟ ਖਲੋਤੇ ਨੇ, ਪਿਰਤੀਆਂ ਕਹਿ ਰਿਹਾ ਹੈ ਕਿ ਗੁਰੂ ਰਾਮਦਾਸ ਪਿਆਨਾ ਕਰ ਗਏ, ਤੇ ਸ਼ਬਦ ਅਸੀਂ ਵਰਤਨੇ ਹੈ ਕਿ ਆਮ ਤੌਰ ਤੇ ਉੱਥੇ ਭੱਟਾਂ ਨੇ ਸ਼ਬਦ ਵਰਤੇ ਆ, ਫਿਰ ਪੀਏ ਨੇ ਇਹ ਗੱਲ ਪ੍ਰਚਾਰ ਦਿੱਤੀ ਕਿ ਗੁਰੂ ਰਾਮਦਾਸ ਜੀ ਦੀ ਮੌਤ ਹੋ ਗਈ। ਕਿਤੇ ਰੱਖਿਓ ਮਰਨਾ ਸ਼ਬਦ ਗੁਰੂ ਲਈ ਨਹੀਂ, ਸ਼ਬਦ ਹੀ ਦੋ ਤਿੰਨ ਵਰਤੇ ਨੇ ਸਿੱਖੀ ਵਿੱਚ, ਇੱਕ ਪ੍ਰਭ ਪੁਰ ਕੀਓ ਪਿਆਨ, ਦੂਜਾ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਤੀਜਾ ਸ਼ਬਦ ਅਸੀਂ ਜੋਤੀ ਜੋਤ ਰਲੀ ਵਰਤ ਲਈ ਨੇ। ਗੁਰੂ ਕੇ ਸਿੱਖੋ ਇੱਥੇ ਭੱਟ ਖਲੋਤੇ ਨੇ, ਤੇ ਗੁਰੂ ਅਰਜਨ ਦੇਵ ਜੀ ਦਰਬਾਰ ਦੀ ਉਪਮਾ ਕਰਦੇ ਕਹਿੰਦੇ ਨੇ ਕਿ ਲੋਕ ਗੰਗੋਤਰੀ ਦਾ ਇਸ਼ਨਾਨ ਕਰਦੇ ਨੇ, ਆਓ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੰਗਾ ਨਿਕਲਦੀ ਪਈ। ਅਜੇ ਗੰਗ ਜਲ ਅਚਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵੜ ਸਿਰ ਧਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਪਿਆਰਿਓ ਗੁਰੂ ਅਰਜਨ ਸਾਹਿਬ ਜੀ ਦੇ ਸੀਸ ਉੱਤੇ ਆਪ ਪਰਮੇਸ਼ਵਰ ਨੇ ਛਤਰ ਦਿੱਤਾ ਹੈ। ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ ਹਰਬੰਸ਼, ਜਗਤ ਜਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰੂ ਮਰਿਓ, ਆਪੇ ਹੀ ਨਵਾਂ ਨਰੋਵਾ ਸੋ ਕੌਣ ਕਹਿ ਸ੍ਰੀ ਗੁਰੂ ਮਰਿਓ, ਗੁਰੂ ਨਿਤ ਨਵਾਂ ਹੈ। ਪੱਗ ਅਖੀਰ ਤੇ ਜਾ ਕੇ ਕਹਿੰਦੇ ਦੇਵਪੁਰੀ ਮੈਂ ਗਯੋ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ, ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ਼ ਕੀਓ ਸੁਰਦੇਵ ਤੋਏ, ਜਦ ਜੈ ਜੈ ਜੰਮਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਤੇ ਸੋ ਪਾਪ ਤਿਨ ਨਰੋਕੇ, ਗੁਰੂ ਰਾਮਦਾਸ ਜਿਨ ਪਾਇਓ, ਆਪੇ ਨਵਾਂ ਨਰੋਏ ਨੂੰ ਕੀ ਮਿਲਿਆ, ਸਤਨ ਸਿੰਘਾਸਨ ਤਿਰਥ ਵੀ ਗੁਰੂ ਅਰਜੁਨ ਕੋ ਦੇ ਅਰਜ। ਅੱਜ ਬਾਬਾ ਸੱਤਾ ਜੀ ਮਾਨੋ ਉਹ ਸ਼ਬਦ ਕਹਿ ਰਹੇ, ਗੁਰੂ ਨਿਤ ਨਵਾਂ ਨਲੋੜਾ ਕਹਿ, ਕਿਉਂਕਿ ਗੁਰੂ ਕਦੀ ਪੁਰਾਣਾ ਨਹੀਂ। ਜਿਹੜਾ ਕਬੀਰ ਸਾਹਿਬ ਨੇ ਸ਼ਬਦ ਵਰਤਿਆ ਨਾ, ਸਤਿਗੁਰ ਜਾਗਤਾ ਹੈ ਦੇਵ, ਗੁਰੂ ਨਿਤ ਨਵਾਂ ਹੈ। ਹਜ਼ੂਰ ਕਹਿ ਰਹੇ ਨੇ ਬਾਬਾ ਸੱਤਾ ਜੀ ਚਾਰੇ ਜਾਗੇ, ਚਾਰ ਗੁਰੂ ਪ੍ਰਗਟ ਹੋਏ, ਚਹੋਂ ਜੁਗੀ, ਚੌਵਾਂ ਸਮਿਆਂ ਵਿੱਚ ਚਾਰ ਜਾਮੇ ਧਾਰਨ ਕੀਤੇ, ਪੰਚਾਇਣ ਆਪੇ ਹੋਵਾ, ਪੰਚਾਇਣ ਕਰਕੇ ਆਪ ਹੀ ਪਰਮਾਤਮਾ ਇਹਨਾਂ ਗੁਰੂ ਸਾਹਿਬਾਨਾਂ ਦੇ ਅੰਦਰ ਪ੍ਰਗਟ ਹੋਇਆ। ਆਪੀ ਨੇ ਆਪ ਸਾਜਿਓਨ, ਉਸ ਪਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ, ਆਪੇ ਹੀ ਥੰਮ ਖਲੋਵਾਂ ਤੇ ਦਾਤਾ ਕਰਤਾ ਬਣ ਕੇ ਆਪੇ ਨੂੰ ਥੰਮ ਕੇ ਖਲੋ ਗਿਆ। ਅਗਲਾ ਬਚਨ ਆਪੇ ਪੱਤੀ, ਆਪ ਹੀ ਕਾਗਜ ਪੱਤੀ ਹੈ, ਆਪ ਕਲਮ, ਆਪੇ ਕਲਮ ਆਪ, ਆਪ ਲਿਖਣ ਹਾਰਾ ਹੋਵਾਂ, ਆਪ ਲਿਖਣ ਵਾਲਾ, ਆਪ ਕਲਮ, ਆਪ ਸ਼ਾਹੀ, ਆਪ ਪੱਤੀ, ਸਭ ਉਮਤ ਆਵਣ ਜਾਮਣੀ, ਲੋਕ ਆਉਂਦੇ ਰਹਿਣਗੇ ਜਾਂਦੇ ਰਹਿਣਗੇ, ਪਰ ਆਪੇ ਕੀ ਨਵਾਂ ਨਰੋਵਾ, ਗੁਰੂ ਹਮੇਸ਼ਾ ਉਸੇ ਤਰ੍ਹਾਂ ਨਵਾਂ ਨਰੋਇਆ ਰਹੇ। ਪਤਾ ਨੀ ਕਿੰਨੀ ਕੁ ਉਮਤ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਆਈ, ਕਿੰਨੀ ਕੁ ਉਮਤ ਗੁਰੂ ਗ੍ਰੰਥ ਸਾਹਿਬ ਨੂੰ ਆਈ, ਮੰਨ ਗਈ, ਜਨਮ ਹੋਏ, ਜਨਮਾਂ ਦੇ ਨਾਂ ਰੱਖੇ, ਵਿਆਹ ਹੋਏ, ਆਨੰਦ ਕਾਰਜ ਹੋਏ, ਪਰਤ ਕੇ ਭੋਗ ਪਏ, ਅਰਦਾਸਾਂ ਹੋਈਆਂ, ਲੋਕ ਆਉਂਦੇ ਜਾਂਦੇ ਰਹੇ, ਪਰ ਗੁਰੂ ਸਮਰੱਥ ਉਸੇ ਤਰੀਕੇ ਪਾਵਰਤਾਂ ਦੇ ਸ਼ਬਦ ਰੂਪ ਵਿੱਚ ਆਪੇ ਹੀ ਨਵਾਂ ਨਰੋਵਾ। ਪਿਆਜੋ ਹੁਣ ਦੇਖੋ ਅੱਗੇ ਉਹਨਾਂ ਗੁਰੂ ਅਰਜਨ ਸਾਹਿਬ ਜੀ ਨੂੰ ਸਪਸ਼ਟ ਮੁਖਾਤਰ ਕੀਤਾ ਤੇ ਅੱਜ ਕੈਸਾ ਮਾਹੌਲ ਹੋਵੇਗਾ ਅੰਮ੍ਰਿਤਸਰ ਦੀ ਧਰਤੀ ਤੇ ਕਿ ਜਿਹੜੇ ਨਿੰਦਿਆ ਤਾਂ ਕਰਦੇ ਤੈਨੂੰ ਕਹਿ ਰਹੇ ਨੇ ਤਖ਼ਤ ਬੈਠਾ ਅਰਜਨ ਗੁਰੂ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਤਖ਼ਤ ਤੇ ਬੈਠੇ ਨੇ, ਕਿਹੜੇ ਤਖ਼ਤ ਤੇ, ਉਸ ਪਰਮਾਤਮਾ ਨੇ ਜਿਹਨੇ ਸਭ ਕੁਝ ਆਪ ਸਾਜਿਆ ਹੈ, ਕਿਹੜੇ ਤਖ਼ਤ ਤੇ, ਜਿਹੜਾ ਤਖ਼ਤ ਬਣਾਇਆ ਬਾਬੇ ਨਾਨਕ ਨੇ। ਕਹਿਣ ਲੱਗੇ ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ, ਖਿਵੈ ਦਾ ਅਖਰੀ ਅਰਥ ਹੁੰਦਾ ਚਮਕਣਾ। ਵੈਸੇ ਖਿਵੈ ਦਾ ਸੰਬੰਧ ਜਿਹੜਾ ਉਹ ਬਿਜਲੀ ਦੇ ਨਾਲ ਬਣਦਾ, ਬਿਜਲੀ ਦਾ ਚਮਕਾਰਾ, ਪਰ ਇੱਥੇ ਅਰਥ ਕਰਾਂਗੇ ਚਮਕਣਾ, ਚਮਕਦਾ। ਸਤਿਗੁਰ ਕਾ ਖਿਵੈ ਚੰਦੋਵਾ, ਗੁਰੂ ਸਾਹਿਬ ਦਾ ਚੰਦੋਵਾ ਜਿਹੜਾ ਉਹ ਚਮਕਦਾ ਪਿਆ। ਗੁਰੂ ਅਰਜਨ ਦੇਵ ਜੀ ਤਖ਼ਤ ਤੇ ਬੈਠੇ ਨੇ, ਉੱਪਰ ਚੰਦੋਵਾ ਹੈ। ਹੁਣ ਚੰਦੋਵੇ ਕਾਹਦੇ ਵਾਸਤੇ ਲਾਏ ਜਾਂਦੇ ਸਨ? ਪਿਆਰਿਓ ਪਾਤਸ਼ਾਹ ਜਿਹੜੇ ਸਨ ਨਾ ਬਾਬੇ ਨਾਨਕ ਦੇ ਘਰ ਵਿੱਚ ਨਾ, ਦੁਨੀਆਂ ਦੇ ਹਰ ਸ਼ਬਦ ਦੇ ਅਰਥ ਚੇਂਜ ਕਰ ਦਿੱਤੇ। ਉੱਥੇ ਲੋਕੀ ਕਹਿ ਦਲੀਸਰੋ ਵਾ ਈਸਰੋ, ਜਿਹੜਾ ਦਿੱਲੀ ਦਾ ਮਾਲਕ ਹੈ ਉਹੀ ਭਗਵਾਨ ਹੈ। ਇਹੀ ਕਾਰਨ ਕਿ ਹਿੰਦੂ ਮਥਿਓਲੋਜੀ ਵਿੱਚ ਬਹੁਤ ਲੋਕ ਉਹਨਾਂ ਨੂੰ ਭਗਵਾਨ ਮੰਨ ਲਿਆ ਜਿਹੜੇ ਇਕੱਲੇ ਰਾਜੇ ਸਨ, ਰਾਜਿਆਂ ਨੂੰ ਪ੍ਰਭ ਮੰਨ ਲਿਆ। ਬਾਬਾ ਜੀ ਨੇ ਨਵੀਂ ਵਿਚਾਰ ਦਿੱਤੀ, ਕਹਿਣ ਲੱਗੇ ਨਹੀਂ ਦਲੀਸਰੋ ਹੋ ਈਸਰੋ ਨਹੀਂ, ਕੋ ਹਰ ਸਮਾਨ ਮੇ ਰਾਜਾ, ਇਹ ਭੂਪਤ ਸਭ ਦਿਲ ਚਾਰ ਕੇ ਝੂਠੇ ਕਰਤ ਦਿਵਾਜਾ। ਗੁਰੂ ਸਾਹਿਬ ਨੇ ਕਿਹਾ ਪਾਤਸ਼ਾਹ ਇਹ ਨਹੀਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਤ ਬੈਠਿਆ ਸੋਹੀਆ ਸਭਨਾ ਦਾ ਵਿਸ਼ਾ। ਕੌਣ ਹੈ ਜੀ ਪਾਤਸ਼ਾਹ? ਕਹਿਣ ਲੱਗੇ ਸਤ ਗੁਰੂ ਹੀ ਪਾਤਸ਼ਾਹ ਹੈ। ਉਸ ਵੇਲੇ ਲੋਕ ਗੁਲਾਮੀ ਕਰਦੇ ਸਨ, ਗੁਲਾਮੀ ਦੇ ਅਰਥ ਚੇਂਜ ਕਰ ਦਿੱਤੇ, ਪਾਤਸ਼ਾਹ ਗੁਰੂ ਤੇ ਰੱਬ ਨੂੰ ਬਣਾ ਦਿੱਤਾ। ਤੇ ਚੇਤੇ ਰੱਖਿਓ ਬੂੰਦ ਨੂੰ ਵੀ ਪਾਤਸ਼ਾਹ ਬਣਾ ਦਿੱਤਾ। ਕਹਿਣ ਲੱਗੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਲਾਮ ਦੀ ਮਰਿਆਦਾ ਸੀ ਖਰੀਦਣ ਦੀ, ਗੁਰੂ ਜੀ ਨੇ ਗੁਲਾਮ ਦੇ ਅਰਥ ਚੇਂਜ ਕਰ ਦਿੱਤੇ। ਕਹਿਣ ਲੱਗੇ ਗੁਲਾਮ ਬੰਦੇ ਦਾ ਨਹੀਂ, ਜੇ ਗੁਲਾਮ ਬਣਨੇ ਤੇ ਆ ਤੈਨੂੰ ਦੱਸਾਂ ਕਿ ਗੁਲਾਮ ਬਣ ਪਰਮਾਤਮਾ ਦਾ। ਅਸੀਂ ਉਧਰ ਸ਼ਬਦ ਵੀ ਵਿਚਾਰਿਆ ਸੀ ਕਿ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਪਰ ਕਿਹਦਾ ਗੁਲਾਮ? ਗੁਰ ਕੀ ਬਚਨੀ ਖਾਤ ਬਿਕਾਨਾ, ਜਿੱਤ ਲਾਇਆ ਚਿੱਤ ਲਾਗਾ। ਨੌਕਰ ਦੇ ਅਰਥ ਚੇਂਜ ਕਰ ਦਿੱਤੇ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਣੀ ਤਾਕੋ ਆਖੈ ਧਨ। ਗੁਰੂ ਸਾਹਿਬ ਨੇ ਸੁਹਾਗਣ ਦੇ ਅਰਥ ਚੇਂਜ ਕਰ ਦਿੱਤੇ, ਨਾਨਕ ਸੁਹਾਗਣ ਕਾ ਕਿਆ ਚਿੰਨ ਹੈ, ਅੰਦਰ ਸੱਚਮੁਖ ਉਜਲਾ ਖਸਮੈ ਮਾਹੇ ਸਮਾਨ। ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਇੱਕ ਸੱਜਣ ਨੇ ਬਹੁਤ ਸੋਹਣੇ ਬਚਨ ਕਹਿ, ਕਹਿਣ ਲੱਗੇ ਇਸਤਰੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਉੱਚਾ ਦਰਜਾ ਦਿੱਤਾ ਤੇ ਕੋਈ ਸ਼ੱਕ ਨਹੀਂ, ਪਰ ਚੇਤੇ ਰੱਖਿਓ ਸੁਹਾਗਣ ਨੂੰ, ਦੁਹਾਗਣ ਨੂੰ ਨਹੀਂ। ਬਾਬਾ ਜੀ ਨੇ ਕਿਹਾ ਕਹਿਣ ਲੱਗੇ ਤੁਹਾਡੀ ਕਿਆ ਨਿਸ਼ਾਨੀਆਂ ਖਸਮ ਕੁੱਠੀਆਂ ਫਿਰੈ ਨਿਮਾਣੀਆਂ। ਬਾਬਾ ਜੀ ਨੇ ਕਿਹਾ ਬਿਨ ਸ਼ਬਦ ਸ਼ੁੱਧ ਨਾ ਹੋਵੀ ਜੇ ਅਨੇਕ ਕਰੇ ਸ਼ਿੰਗਾਰ ਤਿਰਕੀ ਸਾਰ ਨਾ ਜਾਣੀ ਦੂਜਾ ਭਾਏ ਪਿਆਰ ਸਾਕ ਸ਼ੁੱਧ ਸਾਕ ਕੁਲੱਖਣੀ। ਹੁਣ ਸੁਹਾਗਣ ਨੂੰ ਕਿੰਨਾ ਉੱਚਾ ਦਰਜਾ ਦਿੱਤਾ। ਕਹਿਣ ਲੱਗੇ ਜੇ ਜਿਹੜੀ ਸੁਹਾਗਣ ਹੈ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਜਾਏ ਪੁੱਛੋ ਸੁਹਾਗਣੀ ਵਾਹ ਕਿੰਨੀ ਬਾਤੀ ਸੌ ਪਾਈ ਹੈ। ਸੁਹਾਗਣੀਆਂ ਨੂੰ ਦੇਖ ਕੇ ਕਹਿਣ ਲੱਗੇ ਕਿ ਤਿੰਨਾਂ ਦੇਖ ਮਨ ਚਾਓ ਉਠੰਦਾ ਹੋ ਕਦ ਪਾਣੀ ਗੁਣਤਾ ਸਾਂ। ਪਰ ਦੁਹਾਗਣੀ ਨੂੰ ਦੇਖ ਕੇ ਨਹੀਂ, ਉਸ ਨੂੰ ਅਦਬ ਦਿੱਤਾ ਗਿਆ ਜਿਹੜੀ ਆਚਰਨ ਉੱਚੇ ਵਾਲੀ, ਪਰ ਅਰਥ ਚੇਂਜ ਕਰ ਦਿੱਤੇ ਗਏ। ਕਹਿਣ ਲੱਗੇ ਜਿਵੇਂ ਇੱਕ ਸੁਹਾਗਣ ਪਤੀ ਦੀ ਆਗਿਆ ਵਿੱਚ ਰਹਿੰਦੀ ਏ, ਪਤੀ ਦੇ ਹੁਕਮ ਵਿੱਚ ਚਲਾਈਏ, ਤਾਂ ਤੈਨੂੰ ਦੱਸਾਂ ਪਰਮਾਤਮਾ ਪਤੀ ਏ ਤੂੰ ਸੁਹਾਗਣ ਬਣਦੀ ਜਾ ਸਿੱਖ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ। ਖੈਰ ਇਹਦੇ ਵਿੱਚ ਬੇਅੰਤ ਪ੍ਰਮਾਣ ਐਸੇ ਇਕੱਠੇ ਕੀਤੇ ਨੇ ਜਿਹੜੇ ਸਤਿਗੁਰੂ ਨੇ ਸਾਨੂੰ ਨਵੇਕਲੇ ਅਰਥ ਦਿੱਤੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਇੱਥੇ ਚੰਦੋਵਾ ਪਾਲਕੀ ਚੌਰ ਸ਼ਹਿਰ ਇਹਦੇ ਅਰਥ ਕੀ, ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਜਦੋਂ ਬਾਦਸ਼ਾਹ ਆ ਕੇ ਬਹਿੰਦਾ ਸੀ ਨਾ, ਤੇ ਆਮ ਤੌਰ ਤੁਸੀਂ ਕਹਿੰਦੇ ਹਾਂ ਚੌਰ ਇਸ ਕਰਕੇ ਮੱਖੀਆਂ ਚੱਲਣ ਵਾਸਤੇ ਮੱਖੀਆਂ ਨੂੰ ਉਡਾਉਣ, ਬਿਲਕੁਲ ਨਹੀਂ। ਚੌਰ ਦਾ ਸੰਬੰਧ ਮੱਖੀਆਂ ਉਡਾਉਣ ਨਾਲ ਨਹੀਂ। ਕਦੀ ਤੁਸੀਂ ਪੁਰਾਤਨ ਜਿਹੜੇ ਰਾਜੇ ਨੇ ਉਹਨਾਂ ਦੀਆਂ ਤਸਵੀਰਾਂ ਦੇਖਿਓ, ਉਹਨਾਂ ਦੀ ਚੌਰ ਕਰਨ ਵਾਲਾ ਵੱਖਰਾ ਹੁੰਦਾ ਤੇ ਪੱਖੇ ਚੱਲਣ ਵਾਲੀਆਂ ਦਾਸੀਆਂ ਵੱਖਰੀਆਂ ਹੁੰਦੀਆਂ ਨੇ। ਪੱਖਾ ਮੱਖੀਆਂ ਉਡਾਉਣ ਵਾਸਤੇ ਸੀ, ਚੌਰ ਜਿਹੜਾ ਸੀ ਉਹ ਇਸ ਗੱਲ ਦਾ ਪ੍ਰਤੀਕ ਸੀ ਕਿ ਇਹਦਾ ਹੀ ਕੇਵਲ ਹੁਕਮ ਚੱਲਦਾ ਹੈ, ਇਹਦੀ ਹਜ਼ੂਰੀ ਵਿੱਚ ਬੈਠਿਆ ਹੋਇਆ ਇਸ ਤੋਂ ਉੱਚਾ ਹੋਰ ਕੋਈ, ਇਹਦੇ ਸਿਰ ਦੇ ਉੱਤੇ ਚਵਰ ਚੱਲ ਰਿਹਾ ਹੈ। ਜਿਹੜਾ ਚੰਦੋਵਾ ਹੈ ਇਹ ਪਾਤਸ਼ਾਹ ਦੀ ਨਿਸ਼ਾਨੀ ਹੈ। ਦੇਖੋ ਸਿੱਖ ਨੇ ਕਦੀ ਵੀ ਕਿਸੇ ਦਾ ਰੂਹਾਨੀਅਤ ਤੌਰ ਤੇ ਕਦੀ ਗੁਲਾਮ ਨਹੀਂ ਹੋਇਆ। ਰੱਬ ਮੇਰ ਕਰੇ ਇਹਦੀ ਸਰੀਰਕ ਗੁਲਾਮੀ ਵੀ ਕੱਟੇ, ਵਾਹਿਗੁਰੂ ਮੇਰ ਕਰੇ ਚੰਦੋਵੇ ਜਿਹੜੇ ਸਨ ਲੱਗਦੇ ਹੁੰਦੇ ਸਨ ਪਾਤਸ਼ਾਹਾਂ ਤੇ, ਮੇਰੇ ਗੁਰੂ ਨੇ ਕਿਹਾ ਜੇ ਨਾ ਕੂੜਿਆਂ ਦੇ ਸਾਹਮਣੇ ਝੁਕੇਗਾ ਅੰਦਰ ਹੀਣ ਭਾਵਨਾ ਆਏਗੀ, ਕੀਮਤੀ ਜਨਮ ਬਰਬਾਦ ਹੋ ਜਾਏਗਾ। ਆਹ ਗੁਰੂ ਨੂੰ ਪਾਤਸ਼ਾਹ ਸਮਝ ਕੇ ਸਿਰ ਤੇ ਚੰਦੋਵਾ ਹੈ, ਜਿਹੜੇ ਦੁਨੀਆਂ ਦੇ ਬਾਦਸ਼ਾਹ ਨੇ ਉਹਨਾਂ ਦੇ ਚੰਦੋਵੇ ਚਲੇ ਗਏ। ਮੇਰੇ ਬਾਬੇ ਨਾਨਕ ਦਾ ਚੰਦੋਵਾ ਅੱਜ ਵੀ ਝੁਲਦਾ ਪਿਆ, ਸਤਰ ਝੁਲਦਾ ਨੀ, ਨਿਤ ਨਵਾਂ ਚੰਦੋਵਾ ਹੈ। ਅੱਜ ਦੇਖੋ ਬਾਬੇ ਸੱਪੇ ਨੀ ਸ਼ਬਦ ਕਹੇ, ਜਿਹੜੇ ਕਹਿੰਦੇ ਸਨ ਕੱਲ ਤੁਹਾਨੂੰ ਜਾਣਦਾ ਨੀ, ਕਹਿੰਦਾ ਨਹੀਂ ਸੱਚੇ ਪਾਤਸ਼ਾਹ ਬਾਕੀ ਚੰਦੋਵੇ ਸਭ ਚਲੇ ਗਏ, ਤੇਰਾ ਚੰਦੋਵਾ ਹੀ ਹੈ। ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋਏ, ਜਹਾਂਗੀਰ ਦਾ ਕਿੱਥੇ ਗਿਆ ਜੀ ਤਖ਼ਤ, ਕਿੱਥੇ ਗਏ ਉਹਦੇ ਚੌਰ, ਕਿੱਥੇ ਗਏ ਉਹਦੇ ਚੰਦੋਵੇ। ਪਰ ਡੇਰਾ ਸਾਹਿਬ ਮੇਰੇ ਗੁਰੂ ਅਰਜਨ ਦੇਵ ਦਾ ਚੰਦੋਵਾ ਅੱਜ ਵੀ ਤੁਰਦਾ ਪਿਆ ਹੈ। ਚਾਂਦਨੀ ਚੌਂਕ ਵਿੱਚ ਮੇਰੀ ਸੱਚੀ ਸਰਕਾਰ ਦਾ ਸ਼ੀਸ ਪਿਆ ਹੈ, ਤੇ ਇੱਕੋ ਸਿੱਖ ਭਾਈ ਜੈਸਾ ਜਿਹੜਾ ਵਹਿੰਦਾ ਪਿਆ ਸਾਰੀ ਭੀੜ ਵਿੱਚੋਂ, ਤੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ ਚੁੱਕਣਾ ਹੈ। ਉਸ ਦਿਨ ਸ਼ੀਸ ਜ਼ਮੀਨ ਤੇ ਰੁਲਦਾ ਪਿਆ ਸੀ, ਧੜ ਜ਼ਮੀਨ ਤੇ ਪਿਆ ਸੀ, ਖੂਨ ਦੇ ਪ੍ਰਣਾਲੇ ਚੱਲੇ ਸਨ। ਪਰ ਅੱਜ ਤਲਵਾਰ ਚਲਾਉਣ ਵਾਲੇ ਦੀ ਕਬਰ ਉੱਤੇ ਮਰਦਿਆਂ ਉਹਨੇ ਗੱਲ ਕਹੀ ਸੀ, ਔਰੰਗਜ਼ੇਬ ਨੇ, ਜਦੋਂ ਮੈਂ ਮਰਾਂ ਤੇ ਦੋ ਕੰਮ ਕਰਿਓ, ਇੱਕ ਮੇਰਾ ਚਿਹਰਾ ਜਨਾਜ਼ੇ ਵੇਲੇ ਨੰਗਾ ਰੱਖਿਓ, ਕਬਰ ਵਿੱਚ ਨੰਗਾ ਰੱਖਿਓ, ਕਿਉਂਕਿ ਇਸਲਾਮੀ ਮਤ ਕਹਿੰਦਾ ਜਿਹਨੂੰ ਕਬਰ ਵਿੱਚ ਦਫਨਾਇਆ ਜਾਏ ਚਿਹਰਾ ਨੰਗਾ ਰੱਖੀਏ ਤੇ ਉਹਦੇ ਰੱਬ ਗੁਨਾਹ ਬਖਸ਼ ਦਿੰਦਾ। ਕਹਿੰਦਾ ਮੇਰਾ ਚਿਹਰਾ ਨੰਗਾ ਰੱਖਿਓ, ਤੇ ਦੂਜਾ ਕੰਮ ਕਿ ਮੇਰੀ ਕਬਰ ਦੇ ਕੋਲ ਕੋਈ ਰੁੱਖ ਨਾ ਲਾਇਓ, ਕਿ ਰੁੱਖ ਲਾਇਆ ਮੇਰੀ ਕਬਰ ਕੋਲ ਕੋਈ ਰੁੱਖ ਨਾ ਲਾਇਓ, ਮੈਂ ਇੰਨਾ ਵੱਧ ਨਸੀਬ ਹਾਂ ਕਿ ਮੇਰੀ ਕਬਰ ਨੂੰ ਰੁੱਖ ਦਾ ਸ਼ਾਨ ਹੀ ਨਸੀਬ ਨਹੀਂ ਹੋਣੀ ਚਾਹੀਦੀ। ਉਹ ਦੁਨੀਆਂ ਦੇ ਤਖ਼ਤ ਤੇ ਬਹਿਣ ਵਾਲੇ ਦੀ ਕਬਰ ਤੇ ਰੁੱਖ ਵੀ ਸ਼ਾਨ ਨਹੀਂ, ਤੇ ਜਿਹਦਾ ਚੌਂਕ ਵਿੱਚ ਸੀਸ ਪਿਆ ਤੇ ਉਹਦੇ ਸੀਸ ਉੱਤੇ ਚੰਦੋਵੇ ਪਛੋ ਗਏ। ਪਿਆਰੇ ਗੁਰੂ ਨਵਾਂ ਨਰੋਵਾ ਹੈ, ਤਖ਼ਤ ਬੈਠਾ ਅਰਜੁਨ ਗੁਰੂ ਤੇ ਇੱਕ ਬੇਨਤੀ ਮੈਂ ਹੋਰ ਕਰਨੀ। ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਪਾਲਕੀ ਵਿੱਚ ਪ੍ਰਕਾਸ਼ ਕੀਤੇ ਜਾਂਦੇ, ਹਾਂ ਮੰਨ ਲਓ ਕਿਤੇ ਪ੍ਰਬੰਧ ਨਹੀਂ, ਪਾਲਕੀ ਵਿੱਚ ਪ੍ਰਕਾਸ਼ ਕਰੋ, ਪਰ ਚੇਤੇ ਰੱਖਿਓ ਪਾਲਕੀ ਪਾਤਸ਼ਾਹਾਂ ਦੇ ਆਉਣ ਜਾਣ ਵਾਸਤੇ ਹੈ। ਤਖ਼ਤਾਂ ਉੱਤੇ ਗੁਰੂ ਸਾਹਿਬ ਸਿੰਘਾਸਨ ਤੇ ਬੈਠਦੇ ਨੇ, ਤੇ ਸਿੱਖ ਹਮੇਸ਼ਾ ਇਸ ਤਰ੍ਹਾਂ ਕਦੀ ਚੌਰ ਨਹੀਂ ਕਰਾਉਂਦਾ। ਜਿਹੜਾ ਚੌਰ ਕਰਾਉਣ ਤੁਰ ਪਏ ਨਾ ਲਾ ਕੇ ਚੰਦੋਵੇ, ਚੇਤੇ ਰੱਖਿਓ ਸਮਝੋ ਬਸ ਉਹ ਗਿਆ ਉੱਧਰ ਹੀ ਜਿਹੜੇ ਪਹਿਲਾਂ ਲਵਾਉਂਦੇ ਪੈ ਸਨ, ਉਹਦਾ ਕਾਲ ਨੇੜੇ ਆ ਗਿਆ, ਉਹਦੇ ਸਿਰ ਤੇ ਚੌਰ ਨਹੀਂ ਚੱਲਦੀ। ਸੱਚ ਜਾਣੇ ਉਹ ਗੁਰੂ ਕੀ ਰੀਸ ਕਰਦਾ, ਉਹਦੇ ਉੱਤੇ ਕਾਲ ਫੂਕਦਾ, ਦੋਵੇਂ ਪਾਸੇ ਮਿੱਤਰਾ ਬਾਜਾ ਜੇ ਬਚ ਸਕਣਾ। ਸਿੱਖ ਲਈ ਚੰਦੋਵਾ, ਸਿੱਖ ਲਈ ਪਾਲਕੀ, ਸਿੱਖ ਲਈ ਚੌੜ ਕੇਵਲ ਸਮਰੱਥ ਗੁਰੂ ਹੈ। ਪਾਲਕੀ ਹੁੰਦੀ ਸੀ ਬਾਦਸ਼ਾਹਾਂ ਦੇ ਆਉਣ ਜਾਣ ਲਈ, ਪਾਲਕ ਵਿੱਚ ਸਤਿਗੁਰੂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ, ਪ੍ਰਕਾਸ਼ ਹਮੇਸ਼ਾ ਸਿੰਘਾਸਨ ਤੇ ਹੁੰਦੇ ਨੇ। ਇਹੀ ਕਾਰਨ ਤੁਸੀਂ ਸ਼ੇਰੇ ਪੰਜਾਬ ਨੂੰ ਕਦੀ ਪੜ੍ਹੋ, ਉਹਦੇ ਜੀਵਨ ਨੂੰ ਜੇ ਕਿਸੇ ਪੜ੍ਹਨਾ ਹੋਵੇ, ਵੈਸੇ ਅੰਗਰੇਜ਼ੀ ਵਿੱਚ ਕਿਤਾਬ ਸੀ, ਹੁਣ ਉਹ ਪੰਜਾਬੀ ਵਿੱਚ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਹੈ ਕਿ ਸ਼ੇਰੇ ਪੰਜਾਬ ਦਾ ਅਸਲੀ ਰੂਪ, ਉਹਦਾ ਪਹਿਲਾ ਚੈਪਟਰ ਹੈ ਚਾਰ ਰੱਬੀ ਹੁਕਮ। ਉਹਦੇ ਵਿੱਚ ਉਹਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ। ਮੈਂ ਨਿੱਕੀ ਜਿਹੀ ਗੱਲ, ਕਹਿੰਦੇ ਨੇ ਉਹਨੂੰ ਬਾਦਸ਼ਾਹ ਬਣਨ ਤੋਂ ਪਹਿਲਾਂ ਇਹ ਫੁਰਮਾਨ ਉਹਦੇ ਕੰਨਾਂ ਵਿੱਚ ਸੁਣਾਈ ਦਿੱਤਾ ਸੀ ਕਿ ਕੁਰਸੀ ਲਾ ਕੇ ਬਹਿਣਾ, ਸਿੰਘਾਸਨ ਨਹੀਂ ਲਾਣਾ, ਸਾਰੀ ਜ਼ਿੰਦਗੀ ਸਿੰਘਾਸਨ ਨਹੀਂ ਲਾਇਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਸਿੰਘਾਸਨ ਤੇ ਬੈਠੇ, ਚੀਤ ਉੱਤੇ ਚੰਦੋਵਾ ਚਮਕਦਾ ਪਿਆ ਹੈ, ਲਿਸ਼ਕਦਾ ਪਿਆ ਹੈ ਚੰਦੋਵਾ। ਤੇ ਪਿਆਰਿਓ, ਗੁਰੂ ਦੀ ਸੇਵਾ ਲਈ ਨਾ ਜਿਤਨੀ ਵੀ ਕਰ ਸਕੋ ਸੇਵਾ, ਆਪਣੀਆਂ ਉਂਗਲੀਆਂ ਭਰਨ ਦੀ ਬਜਾਏ ਨਾ ਗੁਰੂ ਦੇ ਦਰਬਾਰ ਦੀ ਸਜਾਵਟ ਕਰਿਆ ਕਰੇ। ਹੈਗਾ ਨੀ, ਅਸੀਂ ਦੇਖਦੇ ਹਾਂ ਆਪਣੇ ਕੀਰਤਨ ਕਰਨ ਵਾਲੇ ਸੱਜਣ ਵੀ, ਕਥਾ ਕਰਨ ਵਾਲੇ ਸੱਜਣ ਵੀ, ਆ ਚਾਰ ਚਾਰ ਪੰਜ ਪੰਜ ਮੁੰਦਰੀਆਂ ਪਾ ਕੇ ਪ੍ਰਮਾਣ ਦਿੰਦੇ ਨੇ, ਲਿਚਕਾਰੇ ਮਾਰਦੇ ਨੇ ਸੰਗਤ ਚ ਬੈਠੇ ਆ। ਨਹੀਂ, ਭਾਈ ਵੀਰ ਸਿੰਘ ਕੋਲ ਸੱਜਣ ਗਿਆ ਰਿਟਾਇਰ ਹੋ ਕੇ, ਉਹਨਾਂ ਦੇ ਜੀਵਨ ਵਿੱਚ ਉਹਨਾਂ ਪੜ੍ਹੇ, ਕਹਿਣ ਲੱਗਾ ਮੈਨੂੰ ਬੜੇ ਨੇ ਮਾਇਆ ਬੜੀ ਮਿਲੀ ਹੈ ਤੇ ਘਰ ਵਾਲੀ ਵੀ ਗਹਿਣੇ ਲੈ ਕੇ ਜਾਣੇ ਨੇ, ਤੁਹਾਡਾ ਸਰਾਬ ਕੋਈ ਜਾਣੂ ਹੋਣਾ ਅੰਮ੍ਰਿਤਸਰ ਮੈਨੂੰ ਲੈ ਚੱਲੋ। ਭਾਈ ਸਾਹਿਬ ਕਹਿਣ ਲੱਗੇ ਚੱਲ ਬਈ। ਉਹ ਲੈ ਤੁਰੇ ਸ਼ਰਾਬ ਕੋਲ ਗਏ, ਉਹਨੇ ਜੀ ਪਹਿਲਾਂ ਚੂੜੀਆਂ ਬਣਵਾਈਆਂ ਗਲੇ ਵਿੱਚ ਪਾਉਣ ਵਾਸਤੇ, ਕੰਨਾਂ ਵਿੱਚ ਪਾਉਣ ਵਾਸਤੇ ਬਣਵਾਏ, ਤੇ ਨਾਲ ਖੁਸ਼ ਹੋ ਕੇ ਕਹੀ ਜਾ ਭਾਈ ਸਾਹਿਬ ਜੀ ਦੇਖਿਓ ਅੱਜ ਮੇਰੀ ਘਰ ਵਾਲੀ ਨੇ ਪ੍ਰਸੰਨ ਹੋ ਜਾਣਾ। ਜਦੋਂ ਭਾਈ ਸਾਹਿਬ ਬੈਠੇ ਤੇ ਉਸ ਸ਼ਰਾਬ ਨੂੰ ਕਹਿੰਦੇ ਨੇ ਪਿਆਰਿਆ ਮੈਨੂੰ ਵੀ ਕੁਝ ਬਣਾ ਦੇ, ਆਪਣੀ ਕੰਤ ਨੂੰ ਖੁਸ਼ ਕਰ ਲਏ। ਇਹ ਗੱਲ ਚੇਤੇ ਰੱਖੋ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਕਹਿੰਦੇ ਨੇ ਸਿੱਖ ਦੇ ਗੁਰਦੁਆਰੇ ਦੇ ਲੱਗਾ ਹੋਇਆ ਸੁਨਹਿਰੀ ਗੁੰਬਦ ਕਹਿ ਰਿਹਾ ਹੈ ਕਿ ਸਿੱਖ ਆਪਣੇ ਗੁਰੂ ਤੋਂ ਸਭ ਕੁਝ ਕੁਰਬਾਨ ਕਰਦਾ ਹੈ। ਭਾਈ ਵੀਰ ਸਿੰਘ ਕਹਿੰਦੇ ਨੇ ਬਾਪੂ ਕਾਲੂ ਜੀ, ਤੁਸੀਂ ਚੂੜ ਕਾਣੇ ਇੱਕ ਚਪੇੜ ਮਾਰੀ, ਸੱਚਾ ਸੌਦਾ ਕਰਕੇ ਆਏ ਕਿ 20 ਰੁਪਏ ਗਵਾ ਕੇ ਅੱਜ ਸਿੱਖਾਂ ਨੂੰ ਹੁਕਮ ਕਰ, ਤੇਰੇ ਹੱਥ ਚੁੱਕਣ ਤੋਂ ਪਹਿਲਾਂ ਪੂਰੀ ਦੇ ਪੂਰੇ ਸ਼ੇਖਪੁਰੇ ਜ਼ਿਲ੍ਹੇ ਨੂੰ ਸੋਨੇ ਨੂੰ ਮਰ ਕੇ ਰੱਖ ਦੇਣਗੇ। ਸਿੱਖ ਦੀ ਇੱਕ ਭਾਵਨਾ ਹੈ ਕਿ ਮੇਰੇ ਗੁਰੂ ਦਾ ਦਰਬਾਰ ਸਭ ਤੋਂ ਚੰਗਾ ਹੋਵੇ ਤੇ ਗੁਰੂ ਦੇ ਚੰਦੋਵੇ ਦੀਆਂ ਲੀਲਾ ਨਾ ਲਮਕਣ, ਸਿਵੈ ਚੰਦੋਵਾ ਚਮਕਦਾ ਚੰਦੋਵਾ ਹੋਵੇ। ਸਾਹਿਬ ਕਿਰਪਾਲੂ ਜੀ ਮੇਰਾ ਦੇ ਦਾਤੇ, ਉੱਥੇ ਭਾਈ ਵੀਰ ਸਿੰਘ ਹੋਣਾ ਨੇ ਬਹੁਤ ਸੋਹਣੀ ਗੱਲ ਕੀ ਜਿਹਦਾ ਉੱਤੇ ਕਿਰਪਾ ਗੁਰੂ ਕੀ ਵਰਗ ਜੀ ਕਹਿਣ ਲੱਗੇ, ਪਿਆਰਿਆ ਇਹ ਆਪਣੀ ਘਰਵਾਲੀ ਨੂੰ ਸੁਪਤਨੀ ਨੂੰ ਖੁਸ਼ ਕਰਨਾ ਚਾਹੁੰਦਾ, ਮੈਂ ਕੰਤ ਨੂੰ ਖੁਸ਼ ਕਰਨਾ। ਕਹਿਣ ਲੱਗੇ ਤੁਸੀਂ ਕੀ ਬਣਵਾਉਣਾ? ਕਹਿਣ ਲੱਗੇ ਮੇਰਾ ਇੱਕ ਕੰਤ ਹੈ, ਮੈਨੂੰ ਇੱਕ ਸੋਨੇ ਦਾ ਛੱਬਾ ਬਣਾ ਦੇ, ਮੈਂ ਚੌਰ ਵਿੱਚ ਚਾਂਦੀ ਦਾ ਮੁੱਠਾ ਲਵਾਉਣਾ ਚਾਹੁੰਦਾ, ਉੱਤੇ ਸੋਨਾ ਲਵਾਉਣਾ ਚਾਹੁੰਦਾ। ਪਾਸਿਆ ਕਾਹਦੇ ਲਈ? ਜਿਹੜਾ ਬੰਦਾ ਰਿਟਾਇਰ ਹੋ ਕੇ ਸੋਨਾ ਖਰੀਦਦਾ ਸੀ, ਕਹਿਣ ਲੱਗੇ ਤੂੰ ਘਰਵਾਲੀ ਨੂੰ ਖੁਸ਼ ਕਰਨਾ ਹੈ, ਕਿਸੇ ਰੱਖੀ ਬਾਤ ਨਹੀਂ ਉਪਜਣੀ ਹੈ, ਮੈਂ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਰੱਖ ਕੇ ਉਹਦੀ ਚਰਨਾਂ ਵਿੱਚ ਉਹਦੀ ਗੋਲੀ ਵਿੱਚ ਬੈਠ ਕੇ ਬਾਣੀ ਪੜਾਂਗਾ। ਗੱਲ ਜਿਹੜੇ ਉਹਨੂੰ ਸਮਝਾਉਣਾ ਸੀ ਵੀ ਅਸੀਂ ਕਿਹੜੀ ਜਿੱਧਰ ਸੁਤਰਿਆ ਫਿਰਨਾ। ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ, ਬਾਬਾ ਸੱਤਾ ਜੀ ਕਹਿ ਰਹੇ ਤਖ਼ਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ। ਤੇ ਅਗਲਾ ਬਚਨ ਹੈ ਪਿਆਰਿਓ, ਉਗ ਬਣਹੋ ਜਿੱਧਰੋਂ ਸੂਰਜ ਉੱਗਦਾ ਹੈ, ਤੈ ਅਤੇ ਆਥ ਬਣੋ, ਆਥਨਾ ਸ਼ਬਦ ਵਰਤਣੇ ਸ਼ਾਮ ਲਈ, ਆਥ ਮਨੋ ਦਰ ਤੇ ਜਿੱਧਰ ਸੂਰਜ ਛਿਪਦਾ ਹੈ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਦੋਨੋਂ ਭਰਾ ਕਹਿੰਦੇ ਨੇ ਗੁਰੂ ਅਰਜੁਨ ਦੇਵ ਸਾਨੂੰ ਬਖਸ਼ ਲਈ ਤੇਰੇ ਵਰਗਾ ਕੋਈ ਨਹੀਂ ਲੱਗਾ, ਅਸੀਂ ਭੁੱਲ ਗਏ ਸਾਂ। ਹੁਣ ਜਦੋਂ ਬਾਣੀ ਉਚਾਰਨ ਨਾਲ ਨਾਲ ਪਛਤਾਤਾਪ ਹੈ, ਸੱਚੇ ਪਾਤਸ਼ਾਹ ਉਗਵਣੋ ਤੈ ਆਥ ਬਣੋ ਚੋ ਚੱਕੀ ਕੀਨ ਲੋਵਾ, ਅਖੀਰ ਤੇ ਉਹਨਾਂ ਆਪਣੀ ਗੱਲ ਤਜਰਬਾ ਕਰਕੇ ਕਈ ਦੁਨੀਆਂ ਦੇ ਲੋਕੋ ਅਸੀਂ ਭੁੱਲ ਗਏ ਹਾਂ। ਸਾਡੀ ਭੁੱਲ ਤੋਂ ਕੁਛ ਸਿੱਖਿਆ ਜੇ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ। ਜਿਨ੍ਹਾਂ ਨੇ ਗੁਰੂ ਛੱਡ ਦਿੱਤਾ, ਸਤਿਗੁਰੂ ਨੂੰ ਛੱਡ ਦਿੱਤਾ, ਉਹ ਮਨਮੁਖ ਬੰਦੇ ਆਤਮਕ ਮੌਤ ਮਰਦੇ ਨੇ। ਦੇਖੋ ਗੁਰੂ ਨੂੰ ਛੱਡ ਕੇ ਕਿਤੇ ਜਾਇਓ ਨਾ, ਸ਼ਬਦ ਸਨ ਦੋਣੀ ਚੌਣੀ ਕਰਾਂ ਮਾਤ, ਤਨ ਗੁਰੂ ਅਰਜੁਨ ਦੇਵ ਤੁਹਾਡੇ ਦਰਬਾਰ ਵਿੱਚ ਦਿਨ ਦੁਗਣੀ ਤੇ ਰਾਤ ਚੌਗਣੀ ਕਰਾਂ ਮਾਤ, ਦਰ ਤੇ ਬਖਸ਼ ਵਰਤ ਲਿਖੇ ਦੂਣੀ ਚੌਣੀ ਕਰਾਂ ਮਾਤ, ਸੱਚੇ ਕਾ ਸੱਚਾ ਧੋਵਾ, ਸੱਚੇ ਕਾ ਸੱਚਾ ਧੋਵਾ, ਧੋਵਾ ਦਾ ਅਖਰੀ ਅਰਥ ਹੈ ਸੁਗਾਤ, ਸੱਚੇ ਕਾ ਸੱਚੇ ਪਰਮਾਤਮਾ ਦਾ ਸੁਗਾਤ ਕੀ ਹੈ ਸਭ ਤੋਂ ਕੀਮਤੀ, ਇਸ ਸ੍ਰਿਸ਼ਟੀ ਨੂੰ ਸਭ ਤੋਂ ਵੱਡੀ ਸੁਗਾਤ ਇਹ ਹੈ ਕਿ ਪਰਮਾਤਮਾ ਗੁਰੂ ਅਰਜਨ ਦੇਵ ਜੀ ਦੀ ਰੂਹ ਵਿੱਚ ਆ ਗਿਆ। ਕਹਿ ਲੱਗੇ ਇਦੂ ਵੱਡੀ ਹੋਰ ਕੋਈ ਦਾਤ ਨਹੀਂ, ਸੱਚੇ ਕਾਂ ਸੱਚਾ ਢੋਵਾ ਤੇ ਨਾਲ ਬਚਨ ਕੀਤੇ ਚਾਰੇ ਜਾਗੇ ਚੌਂ ਦੁਖੀ। ਚਾਰੇ ਪਾਤਸ਼ਾਹ ਆਪਣੇ ਆਪਣੇ ਸਮੇਂ ਪ੍ਰਗਟ ਹੋਏ, ਪਰ ਕੌਣ ਵਿੱਚ ਪ੍ਰਗਟ ਹੋਇਆ? ਪੰਚਾਇਣ ਆਪੇ ਹੋਵਾ, ਉਹ ਪਰਮਾਤਮਾ ਵਾਹਿਗੁਰੂ ਆਪ ਵਿੱਚ ਪ੍ਰਗਟ ਹੋਇਆ। ਪਿਆਰਿਓ, ਜਦੋਂ ਇਹ ਅੱਠਵੀਂ ਵਾਰ ਅੱਠਵੀਂ ਪੌੜੀ ਸੰਪੂਰਨ ਕੀਤੀ ਵਾਰ ਦੀ, ਤੇ ਦੋਨੋਂ ਤਰਾ ਚੁਪਾਲ ਡਿੱਗ ਪਏ। ਧੰਨ ਗੁਰੂ ਅਰਜਨ ਦੇਵ ਦੇਖਦੇ ਨੇ ਸਿੱਖ ਸੰਗਤ ਬੈਰਾਗ ਵੀ ਸੀ ਕਿ ਆਖਰ ਪਰਤ ਕੇ ਫਿਰ ਘਰ ਆਏ। ਇੱਥੇ ਵੀ ਕਲੀ ਗੱਲ ਮੁੱਕਦੀ, ਦੋਨੋਂ ਭਰਾ ਚੁਫਾਲ ਡਿੱਗੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਈ ਦਿਨਾਂ ਤੋਂ ਬਾਅਦ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਹੈ। ਸ਼ਬਦ ਵਸਤੇ ਨੇ ਰਾਏ ਬਲਵੰਡ ਸੱਤਾ ਜੀ ਉੱਠੋ। ਜਦੋਂ ਸਿਰ ਤੇ ਹੱਥ ਰੱਖਿਆ, ਉਗਾਹ ਮਾਰ ਕੇ ਰੋ ਪਏ ਕਿ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਉਹਨਾਂ ਦੀ ਰਚਨਾ ਕਹਿ ਰਹੀ ਸੀ। ਕਹਿਣ ਲੱਗੇ, ਪਿਆਰਿਓ, ਕੋਈ ਗੁਰੂ ਕੀ ਨਿੰਦਿਆ ਕਰੇ, ਕੋਈ ਗੁਰੂ ਤੋਂ ਦੂਰ ਚਲਾ ਜਾਏ, ਸਮਰੱਥ ਗੁਰੂ ਨੂੰ ਕਿਰਪਾ ਕਰਕੇ ਫਿਰ ਆਪਣੀ ਚਰਨਾਂ ਨਾਲ ਜੋੜ ਲੈਂਦਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਅੱਜ ਪਰਤ ਕੇ ਫਿਰ ਸੰਗਤ ਵਿੱਚ ਆਏ, ਸਤ ਸੰਗਤ ਨਾਲ ਰਲਾਵੇ ਤੇ ਕੱਲੇ ਰਲਾਵੇ ਨਹੀਂ। ਜੋ ਮੀਂਹ ਬੁੱਠਾ ਗਲੀਆਂ ਨਾਲਿਆਂ ਟੋਪਿਆਂ ਕਾ ਜਲ ਜਾਏ, ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ, ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਗੁਰੂ ਦੇ ਵਿੱਚ ਕੋਈ ਵੀ ਵੈਰ ਨਹੀਂ। ਕਹਿਣ ਲੱਗੇ, ਗੁਰੂ ਨਿਰਵੈਰ ਨੇ ਚੀਸ ਤੇ ਹੱਥ ਰੱਖਿਆ, ਆਪਣੇ ਸੀਨੇ ਨਾਲ ਲਾਏ ਤੇ ਜਿਹੜੀ ਵਾਰ ਉਚਾਰੀ ਗਈ, ਲਖਾਰੀਆਂ ਨੂੰ ਕਿਹਾ ਇਹਨਾਂ ਦੀ ਵਾਰ ਦੇਖ ਲਓ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਰਾਮਸਰ ਦੇ ਕਿਨਾਰੇ ਸੰਪੂਰਨ ਕੀਤੇ ਗਏ, ਜਿਹੜੇ ਕਦੀ ਧੱਕੇ ਗਏ ਸਨ ਪਿਆਰਿਓ, ਅੱਜ ਉਹਨਾਂ ਦੀ ਰਾਮਕਲੀ ਰਾਗ ਵਿੱਚ ਤਿੰਨ ਵਾਰਾਂ ਨੇ, ਤੀਜੀ ਵਾਰ ਮੇਰੇ ਕਿਰਪਾਲੂ ਨੇ ਉਹਨਾਂ ਦੀ ਦਰਜ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਕਿ ਮੇਰੇ ਘਰ ਦੀ ਇਹ ਵਡਿਆਈ ਹੈ। ਪਿਆਰਿਓ, ਅਸੀਂ ਕੱਲੇ ਔਗਣਾਂ ਤੱਕ ਦੇਖਦੇ ਹਾਂ, ਅਸੀਂ ਸਿਰਫ ਦੇਖਦੇ ਹਾਂ ਕਿ ਸੱਜਣ ਠੱਗ ਸੀ, ਪਰ ਸੱਜਣ ਸੰਤ ਬਣਿਆ ਉਹ ਕਿੰਨੇ ਵੇਖਿਆ? ਪਰ ਲਿਖੇ ਲਿਖੇ ਕੌਡਾ ਰਾਹ ਸੀ, ਪਰ ਦੇਵਤਾ ਬਣ ਗਿਆ ਉਹ ਕਦੀ ਕਿਤੇ ਲਿਖੇ ਨਹੀਂ। ਹੁਣ ਦੇਖੋ, ਇਹ ਦੋਨਾਂ ਦੀ ਵਾਰ ਹਜ਼ੂਰ ਨੇ ਲਿਖਾ ਲਈ। ਭਾਈ ਗੁਰਦਾਸ ਨੂੰ ਕਿਹਾ, ਰਾਮਕਲੀ ਰਾਗ ਵਿੱਚ ਇਸ ਵਾਰ ਨੂੰ ਦਰਜ ਕਰ ਦਿੱਤਾ ਗਿਆ ਤੇ ਨਾਲ ਦੁਨੀਆਂ ਨੂੰ ਇੱਕ ਗੱਲ ਕਹਿ ਦਿੱਤੀ ਗਈ। ਪਿਆਰਿਓ, ਗੁਰੂ ਦੀ ਨਿੰਦਿਆ ਕਰੀਏ ਤੇ ਤਨ ਫਟ ਜਾਂਦੇ ਨੇ, ਜੇ ਆਪ ਝੋਕੇ ਚਰਨਾਂ ਨਾਲ ਡਿੱਗ ਪਈਏ ਤੇ ਗੁਰੂ ਆਪਣੇ ਬਰਾਬਰ ਥਾਂ ਵੀ ਦੇ ਦਿੰਦਾ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੇ ਬਾਬੇ ਸੱਤੇ ਬਲਵੰਡ ਨੂੰ ਬਖਸ਼ ਦਿੱਤਾ। ਭਾਈ ਲੱਦਾ ਜੀ ਕੋਲ ਬੈਠੇ ਸਨ, ਸ਼ਬਦ ਬੜੇ ਪਿਆਰੇ ਕਹੇ। ਭਾਈ ਲੱਦਾ ਤਿੰਨ ਵਾਰੀ ਬਚਨ ਕਿਹਾ, ਤਨ ਸਿੱਖੀ ਤਨ ਸਿੱਖੀ ਤਨ ਸਿੱਖੀ। ਭਾਈ ਲੱਦਾ ਜੀ ਲਾਹੌਰ ਚਲੇ ਗਏ, ਇੱਥੋਂ ਸ਼ੁਰੂਆਤ ਕੀਤੀ ਸੀ ਵਾਰ ਦੀ। ਇੱਥੇ ਅੱਜ ਮੈਂ ਸੰਪੂਰਨਤਾ ਕਰਨੀ ਚਾਹੁੰਦਾ, ਇੱਥੇ ਦਾ ਮਤਲਬ ਇਸ ਬਚਨ ਤੋਂ। ਚਲੇ ਗਏ, ਪਰਤ ਕੇ ਆਏ, ਗਲੇ ਨਾਲ ਮਿਲੇ, ਕੀਰਤਨ ਹੋਇਆ, ਪਰ ਹੁਣ ਦੋਨੋਂ ਭਰਾ ਬੋਲਣਾ ਇੰਨਾ ਘੱਟ ਕਰ ਦਿੱਤਾ, ਕਿਉਂਕਿ ਅੰਦਰ ਗੁਰੂ ਵਰਤ ਗਿਆ ਸੀ। ਬਾਣੀ ਗੁਰੂ ਵਰਤਣ ਤੋਂ ਬਿਨਾਂ ਨਹੀਂ ਉਚਾਰੀ ਜਾਂਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਜਦੋਂ ਹੋਏ, ਕਈ ਦਿਨ ਮਾਰੂ ਜੀ ਕਾ ਮੇਲੇ, ਕਈ ਦਿਨ ਘਰ ਵਿੱਚ ਬੈਠਿਆਂ ਬੈਰਾਗ ਵਿੱਚ ਆ ਵਿਧਾਂਸ਼ ਗਾਉਂਦੇ ਰਹੇ। ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਲਾਹੌਰ ਗਏ, ਇੱਥੇ ਸ਼ੁਰੂਆਤ ਕੀਤੀ ਸੀ ਸ਼ਬਦਾਂ ਤੋਂ ਇਹਨਾਂ ਨਾਲ ਸੰਪੂਰਨਤਾ। ਅੱਜ ਉਸ ਗੁਰੂ ਦੀ ਜੋਤ ਵਿੱਚ ਸਮਾਨ ਲੱਗੇ ਜਿਹਦੀ ਜੋਤ ਦੀਆਂ ਵਡਿਆਈਆਂ ਕਰਦੇ ਪਏ। ਕੀਰਤਨ ਕੀਤਾ, ਕੀਰਤਨ ਦੀ ਸਮਾਪਤੀ ਤੇ ਦੋਨੋਂ ਭਰਾ ਉੱਠ ਬੈਠੇ, ਗੱਲ ਵਿੱਚ ਪੱਲਾ ਪਾ ਕੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨੇਤਰ ਖੋਲ ਕੇ ਦੇਖਿਆ। ਦੱਸੋ ਰਾਏ ਬਲਵੰਡ ਸਾਹਿਬ, ਸੱਚੇ ਪਾਤਸ਼ਾਹ ਵਿਦਿਆ ਕਰੋ, ਗੁਰੂ ਨਾਨਕ ਸਾਹਿਬ ਦੇ ਘਰੋਂ ਦਾਤਾ ਦਿਓ, ਗੁਰੂ ਅਰਜਨ ਸਾਹਿਬ ਦੀ ਗੋਦ ਵਿੱਚ ਸਮਾਣਾ। ਦੋਨਾਂ ਭਰਾਵਾਂ ਨੇ ਇਕੱਠਿਆਂ ਇੱਕੋ ਵੇਲੇ ਅੰਮ੍ਰਿਤ ਵੇਲੇ ਕੀਰਤਨ ਸੰਪੂਰਨ ਕਰਕੇ ਮੱਥਾ ਟੇਕਿਆ। ਉੱਥੇ ਕਿਹਨੇ ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਸਰੂਪ ਨੂੰ ਇਸ ਦੇ ਵਿੱਚ ਵਸਾ ਲਿਆ। ਕਹਿਣ ਲੱਗੇ, ਗੁਰ ਮੂਰਤ ਮਨ ਮੈਂ ਦਿਲ ਕੀਨੀ, ਸਤਨਾਮ ਸਹਿਬਤ ਸੰਜੀਵੀ, ਸਤਨਾਮ ਵਾਹਿਗੁਰੂ ਕਿਹਾ ਤੇ ਦੋਨੋਂ ਭਰਾ ਦਰਬਾਰ ਵਿੱਚ ਹੀ ਬਹਿ ਗਏ। ਜਾਣ ਲੱਗਿਆ ਇੱਕ ਗੱਲ ਕਹਿ ਗਏ ਸੱਚੇ ਪਾਤਸ਼ਾਹ, ਉਸ ਰਾਵੀ ਦੇ ਕਿਨਾਰੇ ਅੰਤਲੀ ਮਰਿਆਦਾ ਨਿਭਾਇਓ ਜਿਸ ਰਾਤ ਵਿੱਚ ਮੇਰਾ ਸੱਚ ਸਿਰਜਣਹਾਰਾ ਗੁਰੂ ਅਰਜਨ ਦੇਵ ਜੀ ਟਿਕੇ। ਪਿਆਰਿਓ, ਉਹਨਾਂ ਦੀ ਇਹ ਵਾਰ ਸੀ, ਅੱਠ ਪੌੜੀਆਂ ਨੇ, ਤੇ ਇਹ ਨਹੀਂ ਸੀ ਵਿਆਖਿਆ ਜਿਹੜੀ ਕੀਤੀ ਅਖੀਰ ਹੈ, ਨਹੀਂ, ਜਿਤਨੀ ਕੁ ਗੁਰੂ ਜੀ ਨੇ ਸੋਝ ਬਖਸ਼ੀ ਉਹ ਆਪ ਨਾਲ ਵਿਚਾਰ ਸਾਂਝੇ ਕਰ ਸਕਿਆ। ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਦੇ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ, ਆਪ ਸੰਗਤ ਦੇ ਦਰਸ਼ਨ ਦਿਲਾਰੇ ਕਰਾਏ, ਆ ਸੋਹਣਾ ਦਰਬਾਰ ਬਣਦਾ ਪਿਆ, ਵੱਧ ਚੜ੍ਹ ਕੇ ਗੁਰੂ ਦਰਬਾਰ ਬਣਾਇਓ। ਇਹ ਨਵਾਂ ਨਰੋਇਆ ਹੀ ਹੈ ਗੁਰੂ ਕਾ ਦਰਬਾਰ। ਸਤਿਗੁਰੂ ਕਿਰਪਾ ਕਰੇ ਸਮੂਹ ਪ੍ਰਬੰਧਕ ਸਮੂਹ ਸੰਗਤ ਦਾ, ਆਪਣੇ ਬਜ਼ੁਰਗ ਸਾਡੇ ਬਾਜਵਾ ਸਾਹਿਬ ਸਭ ਦਾ ਧੰਨਵਾਦ, ਜਿਨ੍ਹਾਂ ਇਤਨੇ ਦਿਨ ਪਿਆਰ ਦਿੱਤਾ। ਅੱਗੋਂ ਦਾਤਾ ਮੇਲ ਕਰੇ, ਫਿਰ ਆਪ ਸੰਗਤ ਦੇ ਦਰਸ਼ਨ ਕਰਾਂਗੇ। ਚਿੱਤ ਵਿੱਚ ਹੀ ਸਮਾਂ ਮਿਲਿਆ, ਸੱਤ ਵਾਰ ਤੇ ਅਲਾਣੀਆਂ, ਇਹਨਾਂ ਦੀ ਵਿਚਾਰ ਜ਼ਰੂਰ ਕੀਤੀ ਜਾਏ। ਗੁਰੂ ਬਖਸ਼ਿਸ਼ ਕਰੇ, ਖੁੱਲ੍ਹੀਆਂ ਫੁੱਲਾਂ ਬਖਸ਼ ਦੇਣੀਆਂ। ਕੱਲ੍ਹ ਤੋਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤ ਦੇ ਦਰਸ਼ਨ ਕਰਨ ਦੀ ਜੀ। ਵਾਹਿਗੁਰੂ ਜੀ ਕਾ ਖਾਲਸਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

think it cooler than my high.

ਬਹਾਦਰ ਦੱਖਣ ਦੇ ਜਾ ਕੇ ਸੋਹਣਿਆ ਬੰਦ

ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਹਿਬ ਚਲੇ ਗਈਓ। ਔਰ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰਾਈਏ। ਕੋਈ ਵੀ ਰਸਨਾ ਵਾਜੀ ਨਾ ਰਹੇ, ਸਭ ਸੰਗਤਾਂ ਫਤਿਹ ਦੇ ਸਿਮਰ ਨਾਲ ਜੁੜੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਇੱਕ ਔਰੰਗਜ਼ੇਬ ਦੇ ਅਹਿਲਕਾਰ ਨੇ ਪੁੱਛਿਆ, ਮਹਾਰਾਜ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਅੱਲਾਹ ਦਾ ਜਪ ਕਰਨ ਵਾਲੇ, ਮਾਲਾ ਫੇਰਨ ਵਾਲੇ ਤੇ ਹੱਥ ਤੇ ਤਲਵਾਰ ਫੜ ਲਈਏ। ਸਤਿਗੁਰੂ ਕਹਿਣ ਲੱਗੇ, ਬਲਾ ਚਾਰ ਗਈ ਦਿਆਨੰਦਮ ਬਖਤ ਬੀਰੋ ਤੀਰੋ ਤਫਲ ਦਿਆਨੰਦਮ। ਉਹਨਾਂ ਆਖਿਆ ਮੈਂ ਚਾਰ ਹੋ ਕੇ ਤਲਵਾਰ ਚੁੱਕੀ ਹੈ, ਮੇਰਾ ਕੋਈ ਸ਼ੌਕ ਮੇਰੀ ਕੋਈ ਖੁਸ਼ੀ ਨਹੀਂ ਸੀ। ਮਹਾਰਾਜ ਐਸੀ ਕੀ ਲਾਚਾਰੀ। ਸਤਿਗੁਰੂ ਕਹਿਣ ਲੱਗੇ, ਤੂੰ ਕਾਲ ਅੱਜ ਹਮਾ ਹੀਰ ਤੇ ਦਰ ਗੁਜਸ਼ਤ ਹਲਾਲ ਅਸ ਗੁਰਦਨ ਵੈ ਸ਼ਮਸ਼ੀਰ ਦਸਤ। ਉਹ ਜਦੋਂ ਕੋਈ ਜਾਲਮ ਬੰਦਾ ਕਿਸੇ ਗਰੀਬ ਨੂੰ ਮਾਰਦਾ, ਉਹਨੂੰ ਆਪਣੇ ਪੈਰਾਂ ਥੱਲੇ ਮਸਲਦਾ, ਉਹਦੇ ਨਾਲ ਹੀ ਹੱਥ ਜੋੜਦੇ ਹੋ, ਉਹਦੇ ਕਦਮ ਨਹੀਂ ਰੁਕਦੇ, ਬੋਲਾਂ ਨਾਲ ਵੀ ਉਹਦੇ ਕਦਮ ਨਹੀਂ ਰੁਕਦੇ। ਜੇ ਉਹ ਜਾਲਮ ਦੇ ਗਾੜੀ ਸਿਰ ਝੁਕਾ ਦਈਏ ਨਾ, ਜੇ ਉਹਦੇ ਫਿਰ ਵੀ ਕਦਮ ਨਹੀਂ ਰੁਕਦੇ, ਤੇ ਫਿਰ ਮੈਂ ਤਲਵਾਰ ਚੁੱਕ ਕੇ ਉਹਦੇ ਕਦਮਾਂ ਨੂੰ ਰੋਕਣਾ, ਆਪਣਾ ਧਰਮ ਸੁਣਦਾ, ਮੈਂ ਆਪਣਾ ਫਲ ਸੁਣੇਗਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵਾਰ ਨਾ ਚੁੱਕਦੇ, ਹੋਣਾ ਕੀ ਸੀ? ਸ਼ਾਇਦ ਅਸੀਂ ਏਕਤਾ ਅਨੇਕਤਾ ਬਣਾਈ ਜਾਂਦੀ, ਹੋਰ ਕੀ ਤਕਲੀਫਾਂ ਤਕਰੀਬਨ ਪ੍ਰਾਣ ਕੀ, ਪਾਵੀ ਤੋਂ ਪੱਕ ਜਾਂਦੇ, ਧਰਮਤ ਫੱਕ ਜਾਂਦੇ, ਬਰਨ ਗਲਕ ਜਾਂਦੇ, ਸਹਿਤ ਮਦਾਨ ਕੀ, ਦੇਵੀ ਦੇਵ ਜੋੜੇ ਸੰਤੋਖ ਸਿੰਘ ਦੂਰ ਹੋਤੇ, ਰੀਤ ਵਿੱਚ ਜਾਤੀ ਕਥਾ ਵੇਦਨ ਪ੍ਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੇ, ਕਿਉਂਕਿ ਕਰਮਾ ਮਦਾਨ ਕੀ। ਜੇ ਕਲਗੀ ਵਾਲੇ ਪਾਤਸ਼ਾਹ ਤਲਵਾਰ ਨਾ ਚੁੱਕਦੇ, ਕਿਤੇ ਮੰਦਰ ਵਿੱਚੋਂ ਗੀਤਾ ਦੀ ਆਵਾਜ਼ ਨਹੀਂ ਸੀ ਆਉਣੀ, ਕਿਤੇ ਤਲ ਦੀ ਆਵਾਜ਼ ਨਹੀਂ ਸੀ ਆਉਣੀ, ਜੇ ਅੱਜ ਮੁਲਕ ਆਜ਼ਾਦੀ ਦੀ ਹਵਾ ਵਿੱਚ ਜੀ ਰਿਹਾ, ਇਹਦੇ ਵਿੱਚ ਕੁਰਬਾਨੀ ਉਸ ਕਲਗੀ ਵਾਲੇ ਪਾਤਸ਼ਾਹ ਦੀ ਹੈ। ਉਹਨਾਂ ਦੇ ਵੀਰ ਪੁੱਤਰਾਂ ਦਾ ਪ੍ਰਸੰਗ ਰਾਤ ਆਪ ਸਰਵਣ ਕਰ ਰਹੇ ਸੀ ਛੋਟੇ ਸਾਹਿਬਜ਼ਾਦਿਆਂ ਦਾ, ਜਿਨ੍ਹਾਂ ਦੇ ਪ੍ਰਸਾਰਿਤ ਕਵੀ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਹਸਲ ਤੋਂ ਉਨ ਗੁੰਚੋਂ ਪੇ, ਹਸਲ ਤੋਂ ਉਨ ਗੁੰਚੋਂ ਪੇ, ਜੋ ਦਿਨ ਖਿਲੇ ਮਰ ਜਾ ਗਏ। ਕਹਿੰਦਾ ਅਗਰ ਕਿਤੇ ਉਹ ਜਵਾਨ ਹੁੰਦੇ ਨਾ, ਤੇ ਪਤਾ ਨਹੀਂ ਉਹ ਕੀ ਕਰ ਰਖਾਉਂਦੇ। ਉਹਨਾਂ ਦੇ ਬਚਪਨ ਨੇ ਵੱਡੀਆਂ ਵੱਡੀਆਂ ਜਵਾਨੀਆਂ ਦੇ ਜਜ਼ਬਾਤਾਂ ਦੇ ਦਮ ਤੋੜ ਕੇ ਰੱਖ ਦਿੱਤੇ। ਉਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀਰ ਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਜਿਨ੍ਹਾਂ ਦਾ ਇਤਿਹਾਸ ਆਪ, ਜਦੋਂ ਗੰਗੂ ਬੇਈਮਾਨ ਹੋ ਜਾਂਦਾ ਮਾਇਆ ਤੇ ਮਰਿੰਦੇ ਥਾਣੇ ਵਿੱਚ ਜਾ ਕੇ ਖਬਰ ਕਰਦਾ, ਉਸ ਵੇਲੇ ਜਾ ਕੇ ਥਾਣੇ ਵਿੱਚ ਆਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਦੋ ਬੱਚੇ ਮੇਰੇ ਕੋਲ ਆਓ, ਤੁਹਾਨੂੰ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਾਉਣਾ। ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਪੁਰੇ ਆ। ਆਉਂਦਿਆਂ ਆਉਂਦਿਆਂ ਗੰਗੂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਤੇ ਉਹ ਚਲਾਕ ਥਾਣੇਦਾਰ ਸਮਝ ਗਿਆ ਕਿ ਮਾਤਾ ਨੂੰ ਗ੍ਰਿਫਤਾਰ ਕਰਾਉਣ ਦਾ ਕਾਰਨ ਪੈਸਾ ਹੋ ਸਕਦਾ, ਤੇ ਜਦੋਂ ਪੁਲਿਸ ਵਾਲਿਆਂ ਨੂੰ ਲੱਗ ਜਾਏ ਕਿ ਇਹਨੂੰ ਕੋਈ ਪੈਸਾ, ਤੇ ਫਿਰ ਪੈਸਾ ਲੈ ਕਿਵੇਂ ਜਾਵੇ। ਉਹਨਾਂ ਪਹਿਲਾਂ ਤੇ ਗੰਗੂ ਨੂੰ ਲੰਮਿਆ ਪਾਇਆ, ਜਦੋਂ ਫਰੀਦਾ ਚਾੜਿਆ ਉਹਨਾਂ ਆਖਿਆ ਉਹ ਮਾਇਆ ਵਾਲੀ ਕਿੱਥੇ ਖੈਦੀ, ਮਾਤਾ ਦੀ ਉਹ ਦੇਣੀ ਪੈ ਗਈ, ਦੀਨ ਵੀ ਗਿਆ, ਧਰਮ ਵੀ ਗਿਆ, ਮਾਇਆ ਵੀ ਇੱਥੋਂ ਚਲੇ ਗਈ। ਉਸ ਵਕਤ ਗੰਗੂ ਦੀ ਹਾਲਤ ਬਿਆਨ ਕਰਨੀ ਵੀ ਬੜੀ ਮੁਸ਼ਕਲ ਹੈ, ਉਹਦਾ ਕੀ ਹਾਲ ਹੋਏਗਾ। ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਮਾਤਾ ਬਿਰਧ ਮਾਤਾ ਜਾਨੀ ਖਾਂ ਤੇ ਮਾਨੀ ਖਾਂ ਹਾਥੀ ਹੱਥ ਘੜੀਆਂ ਲਾ ਕੇ ਜਿਸ ਵੇਲੇ ਮਰਿੰਦੇ ਥਾਣੇ ਵਿੱਚ ਗਏ ਆ, ਸਿੱਖੋ ਮੈਂ ਉਸ ਥਾਣੇ ਦੇ ਦਰਸ਼ਨ ਕੀਤੇ ਆ, ਆਪਾਂ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਤੇ ਕਰਾਉਂਦੇ ਹਾਂ, ਕਿਸੇ ਉਸ ਮਰਿੰਦੇ ਜਾ ਕੇ ਉਹ ਥਾਣੇ ਦਰਸ਼ਨ ਕਰਿਓ। ਉਹ ਥਾਣਾ ਅਜੇ ਢਾਇਆ ਨਹੀਂ ਗਾ, ਉਸੇ ਤਰ੍ਹਾਂ ਉਹ ਥਾਣਾ ਅਜੇ ਤੱਕ ਮੌਜੂਦ ਹੈ, ਤੇ ਉਹ ਦਰਵਾਜ਼ਾ ਜਿਹਨੂੰ ਖੋਲ ਕੇ ਸਾਹਿਬਜ਼ਾਦਿਆਂ ਨੂੰ ਅੰਦਰ ਕੈਦ ਕੀਤਾ ਸੀ ਨਾ, ਉਹ ਦਰਵਾਜ਼ਾ ਵੀ ਉਹ ਲੱਗਾ ਉਸ ਸਮੇਂ ਤੇ। ਮੈਂ ਜਦੋਂ ਉੱਥੇ ਗਿਆ, ਮੈਨੂੰ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ, ਸਾਡੇ ਇੱਥੇ ਸਾਹਿਬਜ਼ਾਦਿਆਂ ਨੇ ਇੱਕ ਦਿਨ ਵੱਡੀ ਜ਼ਾਹਰ ਕਰਾਮਾਤ ਵਰਤੀ, ਇੱਥੇ ਹੁਣ ਤੱਕ ਥਾਣਾ ਸੀ। ਇੱਕ ਦਿਨ ਬਾਦਲ ਉਸ ਇਲਾਕੇ ਵਿੱਚ ਆਇਆ, ਉੱਧਰਾਂ ਦੇ ਰਾਜਨੀਤਿਕ ਬੰਦੇ ਬਹੁਤ ਘੱਟ ਜਾਂਦੇ, ਰੱਬ ਨੇ ਕਿਤੇ ਮਿਹਰ ਕੀਤੀ, ਉਹਨੇ ਆਖਿਆ ਵੀ ਚਲੋ ਜਾਂਦੇ ਜਾਂਦੇ ਦਰਸ਼ਨ ਕਰ ਚਲੀਏ।
ਜਦੋਂ ਬਾਦਲ ਦਰਸ਼ਨ ਕਰਨ ਆਇਆ ਤੇ ਉਹਨੇ ਆਖਿਆ ਵੀ ਹੁਣ ਹੀ ਇੱਥੇ ਛਾਣਾ, ਉਹਨੇ ਆਖਿਆ ਅੱਜ ਸ਼ਾਮ ਤੋਂ ਪਹਿਲਾਂ ਚਾਬੀਆਂ ਜਿਹੜੀਆਂ ਨਾ ਉਹ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਕੇ ਤੇ ਥਾਣਾ ਬਾਹਰ ਲੈ ਲਓ। ਇੱਕ ਦਿਨ ਵਿੱਚ ਕਰਾਮਾਤ ਵਰਤੀ, ਕਰੋੜਾਂ ਰੁਪਈਆਂ ਦੀ ਉਹ ਜ਼ਮੀਨ ਜਾਇਦਾਦ ਸੀ ਜਿਹੜੀ ਉਹ ਗੁਰੂ ਕੇ ਸਿੱਖੋ ਗੁਰਦੁਆਰੇ ਨਾਮ ਸਰਕਾਰ ਨੂੰ ਲਾਉਣੀ ਪਈ। ਉੱਥੇ ਛੋਟੀ ਜਿਹੀ ਕੋਠੜੀ, ਉਹ ਛੋਟੀਆਂ ਇੱਟਾਂ ਦੀ ਬਣੀ ਹੋਈ ਆ, ਜਿੱਥੇ ਨਿਰੰਤਰ ਗੁਰਬਾਣੀ ਦਾ ਜਾਪ ਚੱਲਦਾ ਔਰ ਗੁਰੂ ਕੇ ਸਿੱਖੋ ਕਾਰਜੇ ਵਾਲੇ ਮਹਾਂਪੁਰਸ਼ਾਂ ਨੇ ਸੇਵਾ ਲਾਈ। ਉਹ ਧੌਣ ਲੱਗੇ ਸੀ ਤੇ ਪਿੰਡ ਵਾਲੀ ਸਮਾਜ ਸਿਆਣੀ ਕਮੇਟੀ ਨੇ ਆਖਿਆ ਬਾਬਾ ਜੀ ਦੇਖੋ ਕਿਤੇ ਦਵਾਈ ਖਰਾਬ ਸੀ, ਇਹ ਕੋਠੜੀ ਜੀ ਧੌਣ ਜਾਣੀ, ਇਹਦੇ ਉੱਤੇ ਜੋ ਮਰਜ਼ੀ ਤੁਸੀਂ ਸਾਰ ਲਓ, ਜੋ ਸਾਨੂੰ ਕੋਠੜੀ ਦੇ ਵਿੱਚੋਂ ਸਾਹਿਬ ਜਾਜਿਆਂ ਦੇ ਦਰਸ਼ਨ ਹੁੰਦੇ ਆ ਨਾ, ਉਹ ਸਾਨੂੰ ਚਿੱਟੇ ਸੰਗਮਰਮਰ ਚੋਂ ਨਹੀਂ ਆਉਣੀ। ਅਜੇ ਉਹ ਕੋਠੜੀ ਉਸੇ ਤਰ੍ਹਾਂ ਮੌਜੂਦ ਹੈ ਜਿੱਥੇ ਮੇਰੇ ਗੁਰੂ ਦੇ ਪੁੱਤਰ ਇੱਕ ਰਾਤ ਰਹੇ। ਇੱਥੋਂ ਅਗਲੇ ਦਿਨ ਗੱਡੀਆਂ ਤੇ ਬਿਠਾ ਕੇ ਤੇ ਉਹ ਸਰਹੰਦ ਲੈ ਕੇ ਖੜੇ ਇੱਕ ਸੂਬਾ ਵਜ਼ੀਰ ਖਾਨ, ਜਿਹੜਾ ਚਮਕੌਰ ਦਾ ਜੰਗ ਹਾਰ ਕੇ ਗੁਰੂ ਗੋਬਿੰਦ ਸਿੰਘ ਉਹਦੇ ਹੱਥਾਂ ਵਿੱਚੋਂ ਨਿਕਲ ਗਏ, ਉਹ ਖਿਜਿਆ ਵੀ ਤੇ ਉਹਨੇ ਆਪਣੀ ਹਾਰ ਵੀ ਮੰਨੀ ਤੇ ਇਹ ਸਰਹੰਦ ਪਹੁੰਚਦਾ ਹੈ। ਜਦੋਂ ਇਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਉਹਨਾਂ ਦੀ ਬਿਰਧ ਮਾਤਾ ਮੇਰੇ ਸਿਪਾਹੀਆਂ ਨੇ ਫੜ ਲਿਆ, ਇਹਦੇ ਵਾਸਤੇ ਜਿੱਤ ਵਰਗਾ ਖਿਆਲ ਸੀ ਵੀ ਮੈਂ ਔਰੰਗਜ਼ੇਬ ਨੂੰ ਕੋਈ ਤੋਂ ਕੋਈ ਮੂੰਹ ਵਿਖਾਉਂਦਾ ਰਹਿ ਗਿਆ। ਆਖਿਰ ਇਹਨਾਂ ਬੱਚਿਆਂ ਨੂੰ ਇਸ ਠੰਡੇ ਬੁਰਜ ਦੇ ਵਿੱਚ ਬੰਦ ਕੀਤਾ ਗਿਆ ਜਿੱਥੇ ਸਿਆਸੀ ਕੈਦੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ, ਜਿੱਥੇ ਗਰਮੀਆਂ ਦੇ ਦਿਨਾਂ ਵਿੱਚ ਵੀ ਠੰਡ ਲੱਗਦੀ ਸੀ। ਉਸ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੰਦ ਕਰ ਦਿੱਤਾ। ਮੋਤੀ ਮਹਿਰੇ ਦੀ ਵੀ ਗੱਲ ਕਰਾਂ, ਜਿਹਨੇ ਗੁਰੂ ਦੇ ਪੁੱਤਰਾਂ ਦੀ ਮਹਾਨ ਸੇਵਾ ਕੀਤੀ ਆ, ਉਸ ਮੋਤੀ ਰਾਮ ਮਹਿਰੇ ਨੂੰ ਜਦੋਂ ਪਤਾ ਲੱਗਾ ਨਾ, ਆਂਦੇ ਕਿ ਗਰਮ ਗਰਮ ਦੁੱਧ ਲੈ ਕੇ ਆਇਆ। ਉਹ ਇਤਿਹਾਸਕਾਰ ਲਿਖਦੇ ਕਿ ਜਿਸ ਵੇਲੇ ਪਹਿਰੇਦਾਰ ਤੋਂ ਗਿਆ, ਪਹਿਰੇਦਾਰ ਨੇ ਇਨਕਾਰ ਕਰ ਦਿੱਤਾ ਤੇ ਉਹ ਫਿਰ ਮੋਤੀ ਰਾਮ ਮਹਿਰਾ ਪਿੱਛੋਂ ਪੌੜੀ ਲਾ ਕੇ ਚੜਿਆ। ਕੁਝ ਇਤਿਹਾਸਕਾਰ ਏਦਾਂ ਲਿਖਦੇ ਕਿ ਮੋਤੀ ਰਾਮ ਮਹਿਰੇ ਨੇ ਆਪਣੇ ਘਰ ਵਾਲੀ ਦੇ ਜੇਵਰ ਲਾ ਕੇ ਉਸ ਪਹਿਰੇਦਾਰ ਨੂੰ ਲਾਚ ਦੇ ਕੇ ਤੇ ਮਾਤਾ ਗੁਜਰ ਕੌਰ ਤੇ ਉਹਦੇ ਪੋਤਰਿਆਂ ਨੂੰ ਦੁੱਧ ਪਿਆਇਆ। ਜਿਸ ਵੇਲੇ ਗਰਮ ਗਰਮ ਦੁੱਧ ਖੜਿਆ ਨਾ, ਮਾਤਾ ਗੁਜਰ ਕੌਰ ਜੀ ਉਸ ਮੋਤੀ ਰਾਮ ਮਹਿਰੇ ਨੂੰ ਅਸੀਸਾਂ ਦੇ ਰਿਹਾ ਤੇ ਜਿਉਂ ਜੋਗਿਆ ਮੋਤੀ ਕੁਝ ਪਹਿਲਾ ਦਿਨ ਸੀ ਆ ਜਿਹੜਾ ਤੂੰ ਦੁੱਧ ਚੋਰੀ ਲੈ ਕੇ ਆਇਆ, ਸੇਵਾਦਾਰ ਦੁੱਧ ਤੇ ਦਹੀਂ ਸਰਾਣੇ ਖਲੋ ਕੇ ਹਰ ਟਾਈਮ ਮੌਜੂਦ ਖੋਤੇ ਰਹਿੰਦੇ ਸੀ, ਪਰ ਅੱਜ ਤੈਨੂੰ ਚੋਰੀ ਦੁੱਧ ਚੋਣਾ ਪੈ ਰਿਹਾ। ਤੇਰੀ ਸੇਵਾ ਮੇਰਾ ਪਾਤਸ਼ਾਹ ਸਫ਼ਰ ਕਰੇ। ਜਿਸ ਤਰ੍ਹਾਂ ਮੋਤੀ ਰਾਮ ਮਹਿਰੇ ਨੂੰ ਮਾਤਾ ਗੁਜਰ ਕੌਰ ਜੀ ਕੁਝ ਸੇਵਾ ਤੋਂ ਖੁਸ਼ ਹੋ ਕੇ ਅਸੀਸਾਂ ਦੇ ਰਿਹਾ, ਆਓ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕਿਉਂ ਬਿਆਨ ਕਰ ਰਹੀ ਹੈ।

What's the endurance of God?

ਉੱਤੇ ਆਇਆ ਜਾਲਮ ਸਰਕਾਰ ਦਾ ਕਿੰਨਾ ਡਰ ਸੀ ਉਹਨੂੰ ਪਤਾ ਸੀ ਵੀ ਜੇ ਸਰਕਾਰ ਨੂੰ ਪਤਾ ਲੱਗ ਗਿਆ ਮੈਨੂੰ ਛੱਡਣਾ ਨਹੀਂ ਪਰ ਉਹ ਗੁਰੂ ਦੀ ਜਾਨ ਦੀ ਨਾ ਪਰਵਾਹ ਕਰਦਾ ਹੋਇਆ ਗੁਰੂ ਦੇ ਪੁੱਤਰਾਂ ਦੀ ਗੁਰੂ ਦੀ ਮਾਤਾ ਦੀ ਸੇਵਾ ਕਮਾਉਣ ਤੋਂ ਨਹੀਂ ਚੜਿਆ ਤੇ ਇਸ ਇਮਜ ਵਿੱਚ ਜਾਲਮ ਸਰਕਾਰ ਨੇ ਮੋਤੀ ਰਾਮ ਨਹਿਰੇ ਦਾ ਸਾਰਾ ਪਰਿਵਾਰ ਕੋਹਨੂ ਦੇ ਵਿੱਚ ਵੀ ਪੀੜ ਦਿੱਤਾ ਸੀ ਪਰ ਉਹ ਦੁਨੀਆਂ ਉੱਤੇ ਆਪਣਾ ਜਿਉਣ ਜੋਗਾ ਨਾਂ ਛੱਡ ਗਿਆ ਉਹਦੇ ਨਾਮ ਦਾ ਅੱਜ ਉੱਥੇ ਗੁਰਦੁਆਰਾ ਸ਼ਿਸ਼ੋਭਤ ਹੈ ਔਰ ਉਹ ਗਰਾਸ ਵੀ ਉੱਥੇ ਅਜੇ ਮੌਜੂਦ ਹੈ ਜਿਹਨਾਂ ਨਾਲ ਗੁਰੂ ਦੇ ਪੁੱਤਰਾਂ ਨੂੰ ਦੁੱਧ ਛਕਾਇਆ ਸੀ ਸ਼ਾਹਰਾਜ ਪਈ ਸਰਕਾਰਾ ਆਇਆ ਉਹਨੇ ਆਖਿਆ ਮਾਤਾ ਜੀ ਅੱਜ ਰੋਟੀ ਤੇ ਮਿਲੇਗੀ ਕੈਦੀਆਂ ਵਾਲੀ ਪਰ ਕੋਈ ਕੱਪੜਾ ਨਹੀਂ ਮਿਲੇਗਾ ਕਿਉਂਕਿ ਸਰਕਾਰ ਦਾ ਹੁਕਮ ਐਸਾ ਮਾਤਾ ਗੁਜਰ ਕੌਰ ਜੀ ਨੇ ਆਖਿਆ ਇਹ ਕਣਕ ਦੀ ਸਰਦੀ ਇਹ ਵਾਤਾਵਰਨ ਤੇ ਕਮਾ ਸਕਦੀ ਆ ਇਹ ਦਿਲਾਂ ਤੇ ਕਮਾ ਸਕਦੀ ਆ ਪਰ ਮੇਰੇ ਦਿਲ ਦੇ ਜਜ਼ਬੇ ਨੂੰ ਇਹ ਠੰਡਾ ਨਹੀਂ ਕਰ ਸਕਦੀ ਮੈਂ ਸਭ ਕੁਝ ਚੱਲ ਲਾਂਗੀ ਮਾਤਾ ਗੁਜਰ ਕੌਰ ਆਪਣੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀਆਂ ਸ਼ੁਰੂ ਤੋਂ ਹੀ ਲੋਰੀਆਂ ਲਿਆ ਕਰਦੇ ਸੀ ਤੁਹਾਡੇ ਦਾਦੇ ਹਿੰਦੂ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦਿੱਤਾ ਬੇਟੇ ਅੱਜ ਸਮਾਂ ਉਹ ਫਿਰ ਪਰਖਾ ਆ ਗਿਆ ਸੂਬਾ ਸਾਹਿਬ ਤੁਹਾਨੂੰ ਆਪਣੀ ਕਚਹਿਰੀ ਵਿੱਚ ਸੱਦੇਗਾ ਤੁਹਾਨੂੰ ਬੜੇ ਬੜੇ ਲਾਚ ਦੇਗਾ ਇਸਲਾਮ ਵਿੱਚ ਲਿਆਉਣ ਵਾਸਤੇ ਬੜੇ ਬੜੇ ਤੁਹਾਨੂੰ ਦਰਾਰੇ ਦੇਗਾ ਪਰ ਵੇਖੋ ਬੇਟਿਓ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਤੁਸੀਂ ਗੁਰੂ ਤੇ ਬਹਾਦਰ ਸੱਚੇ ਪਾਤਸ਼ਾਹ ਦੇ ਪੋਤਰੇ ਦੇ ਤੁਸੀਂ ਤੁਹਾਡੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰੂਹ ਹੈ ਦੇਖਿਓ ਕਿਤੇ ਸਿੱਖੀ ਦਾਗਦਾਰ ਨਾ ਹੋ ਜੇ ਮਾਤਾ ਗੁਜਰ ਕੌਰ ਜੀ ਆਪਣੇ ਬੱਚਿਆਂ ਨੂੰ ਕੀ ਕੁਝ ਸਮਝਾ ਰਿਹਾ ਜਿਹੜਾ ਉਹਨਾਂ ਲਹਿਰਾਂ ਨੂੰ ਤੁਹਾਡੇ ਸਾਹਮਣੇ ਜੋੜੀ ਕਿਉਂ ਬਿਆਨ ਕਰ ਰਹੀ ਹੈ ਜੀ ਮੱਥੇ

ਕਰੇ ਹੈਗੀਆਂ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੀਆਂ, ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੋਇਆ। ਸਤਿਗੁਰ ਕਿਰਪਾ ਕਰੇ, ਮਾਤਾ ਗੁਜਰ ਕੌਰ ਜੀ ਨੇ ਆਪਣੇ ਬੱਚਿਆਂ ਨੂੰ ਆਖਿਆ, ਬੇਟੇ ਤੁਹਾਡੀਆਂ ਸਿਰਾਂ ਉੱਤੇ ਸਿੱਖ ਪੰਥ ਦਾ ਮਹਿਲ ਪੁੱਛਦਾ, ਜੇ ਤੁਸੀਂ ਸਾਬਤ ਕਦੋਂ ਰਹੇ ਬੇਟਿਓ? ਵੇਖਿਓ, ਮਰਦਾਂ ਨੂੰ ਕਦੇ ਦੌਲਤ ਖਰੀਦ ਨਹੀਂ ਸਕਦੀ, ਸੂਰਮਿਆਂ ਨੂੰ ਮੌਤ ਕਦੇ ਬਣਾ ਨਹੀਂ ਸਕਦੀ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਹੋ। ਬੇਟਿਓ, ਜਿੰਨਾ ਚਿਰ ਤੱਕ ਤੁਹਾਡੇ ਸਰੀਰ ਅੰਦਰ ਸਵਾਸਾਂ ਦੀ ਲੜੀ ਚੱਲਦੀ ਹੈ ਨਾ, ਕਿਤੇ ਵੇਖਿਓ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗ ਨਾ ਲਾ ਦਿਓ। ਕਦੇ ਕਦੇ ਮੌਕਾ ਬਣਦਾ ਬੇਟਿਓ, ਜਦੋਂ ਕੌਮਾਂ ਦੀ ਨਈਆ, ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੁੰਦੀ ਆ ਤੇ ਉਹਨੂੰ ਸਿਰਾਂ ਦੇ ਚੱਕੂ ਲਾ ਕੇ ਫਿਰ ਪਾਰ ਲਾਉਣਾ ਪੈਂਦਾ। ਤੁਸੀਂ ਵੇਖਦੇ ਜੇ ਕੋਈ ਬੰਦਾ ਮਰਿਆ ਹੋਵੇ ਨਾ ਤੇ ਡਾਕਟਰਾਂ ਨੇ ਪ੍ਰੇਸ਼ਰ ਕਰਨਾ ਹੋ ਜਾਣਾ ਵੀ ਇਹਦੇ ਖੂਨ ਦੀ ਘਾਟ ਹੈ, ਇਹਨੂੰ ਖੂਨ ਦੀਆਂ ਬੋਤਲਾਂ ਚੜਾਓ, ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਜਦੋਂ ਕੌਮਾਂ ਮਰ ਰਹੀਆਂ ਹੁੰਦਾ ਤੇ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਕੌਮਾਂ ਨੂੰ ਦੁਬਾਰਾ ਜਿੰਦਾ ਕਰਦੇ ਆ। ਦੇਖਿਓ, ਕਿਤੇ ਵੇਖਿਓ ਸਿੱਖੀ ਨੂੰ ਦਾਗ ਨਾ ਲਾ ਦਿਓ। ਮੈਂ ਤੁਹਾਨੂੰ ਵੇਖਾਂ ਜੀ, ਸੂਬੇ ਦੀ ਕਚਹਿਰੀ ਵਿੱਚ ਉਹਨੇ ਆਖਿਆ, ਮਾਤਾ ਜਮਾਨਾ ਵੇਖੇਗਾ, ਅਸੀਂ ਤੇਰੀ ਹਰ ਸਿੱਖਿਆ ਤੇ ਪਹਿਰਾ ਦੇਵਾਂਗੇ ਔਰ ਪੂਰੇ ਨੰਬਰ ਲੈ ਕੇ ਪਾਸ ਹੋਵਾਂਗੇ। ਮਾਤਾ ਗੁਜਰ ਕੌਰ ਆਪਣੇ ਬੱਚਿਆਂ ਨੂੰ ਤੋੜ ਰਹੀ ਆ, ਕਿਸੇ ਖੇਡ ਦੇ ਮੈਦਾਨ ਵਿੱਚ ਨਹੀਂ। ਅੱਜ ਮਮਤਾ ਵੇਖਣੀ ਹੋਵੇ, ਕਿਸੇ ਬੱਚਾ ਬਾਹਰ ਖੇਡਣ ਨੂੰ ਜਾਵੇ ਨਾ ਤੇ ਦਾਦੀ ਸਿੱਖਿਆ ਦਿੰਦੀ, ਬੇਟਾ ਕਿਸੇ ਨਾਲ ਲੜਨਾ ਨਹੀਂ ਗਾ, ਵੇਖੀ ਕਿਤੇ ਸੱਟਣਾ ਤੈਨੂੰ ਲੜ ਗਏ, ਤੇਰੇ ਕੱਪੜੇ ਨਾ ਗੰਦੇ ਹੋ ਜਾਣ, ਤੇ ਜੇ ਬੱਚਾ ਬੱਚਾ ਖੇਤੀ ਬੋਲਣਾ, ਤੇ ਜੇ ਬੱਚਾ ਖੇਡਦਾ ਖੇਡਦਾ ਖੇਡ ਦੇ ਵਿੱਚ ਰੋਜ਼ ਤੇ ਜਰਾ ਕੁ ਲੇਟ ਹੋ ਜਾਏ ਨਾ, ਬਾਪ ਦੌੜਦਾ, ਦਾਦੀ ਦੌੜਦੀ ਆ, ਮਾਂ ਦੌੜਦੀ ਆ, ਮੇਰਾ ਨੌਂ ਦੇ ਹੱਲ ਲੇਟ ਕਿਉਂ ਹੋ ਗਿਆ? ਪਰ ਧੰਨ ਮਾਤਾ ਗੁਜਰੀ, ਜਿੱਥੇ ਜਾ ਰਹੇ ਬੱਚੇ ਉਹ ਪਤਾ ਵੀ ਉੱਥੋਂ ਵਾਪਸ ਨਹੀਂ ਆਉਣੇ। ਆਪਣੇ ਕੁਝ ਦਿਨ ਪਹਿਲਾਂ ਸਿਰ ਦਾ ਸਵਾਲ ਦੁਨੀਆਂ ਉੱਤੋਂ ਮਾਰ ਦਿੱਤਾ, ਕੱਲ ਅੱਗੇ ਆਨੰਦਪੁਰ ਦੀਆਂ ਸਾਰੀਆਂ ਖੁਸ਼ੀਆਂ ਉੱਜੜ ਕੇ ਰਹਿ ਗਈਆਂ, ਕੱਲਾ ਕੱਲਾ ਪੁੱਤਰ ਪਤਾ ਨਹੀਂ ਕਿੱਥੇ ਆ, ਵੱਡੇ ਸਾਹਿਬਜ਼ਾਦੇ ਉਹਨਾਂ ਦੀ ਕੋਈ ਖਬਰ ਨਹੀਂ। ਜ਼ਿੰਦਗੀ ਵਿੱਚ ਦੋ ਬੱਚੇ ਪੂੰਜੀ ਬੱਚੀ ਆ, ਇਹੋ ਚੋਲ ਆ। ਪਰ ਤੁਹਾਨੂੰ ਮਾਤਾ ਗੁਜਰ ਕੌਰ, ਧਰਮ ਤੋਂ ਜਾਨਾ ਨਿਸ਼ਾਵਰ ਕਰਨ ਵਾਸਤੇ ਛੋਟੇ ਛੋਟੇ ਬੱਚਿਆਂ ਨੂੰ ਕਚਹਿਰੀ ਨੂੰ ਤੋਲ ਰਹੇ ਆ। ਇਧਰੋਂ ਹਲਕਾਰਾ ਖਬਰ ਲੈ ਕੇ ਆਇਆ ਵੀ ਸੂਬੇ ਦੀ ਨੀਤ ਵਿਗੜ ਚੁੱਕੀ ਹੈ। ਸੁਣੀਏ ਆ ਕੇ ਮਾਤਾ ਗੁਜਰ ਕੌਰ ਜੀ ਨੇ ਹਲਕਾਰਾ ਕੀ ਸਿੱਖਿਆ ਦਿੰਦਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋ ਹਲਕਾਰਾ ਮਾਤਾ ਗੁਜਰ ਕੌਰ ਦੇ ਚਰਨਾਂ ਵਿੱਚ ਸਰਕਾਰ ਦੀ ਬਦਨੀਤੀ ਮਾਲਿਕ ਨੀਤ ਨੂੰ ਦੱਸ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਜਾਣ ਕਰ ਲਈਏ।

ਦੇ ਮਾਤਾ ਦੀ ਚੰਗੀ ਸਿੱਖਿਆ ਲੈ ਕੇ ਸਿਪਾਹੀ ਲੈਣ ਆਇਆ ਪਰਿਵਾਰਾਂ ਦੀ ਛਾਂ ਥੱਲੇ ਸੂਬੇ ਦੀ ਕਚਹਿਰੀ ਨੂੰ ਜਾ ਰਿਹਾ। ਸੂਬਾ ਸਰਹੰਦ ਬੜੀ ਬੇਸਬਰੀ ਨਾਲ ਦੇਖਦਾ ਸੀ। ਉਹ ਸੋਚਦਾ ਸੀ ਕਿ ਬੱਚੇ ਆਉਣਗੇ ਤੇ ਮੈਂ ਇੱਕ ਦਮਕਾ ਮਾਰਾਂਗਾ, ਉਹ ਮੁਸਲਮਾਨ ਬਣ ਜਾਏਗੇ। ਪਰ ਉਹ ਹੈਰਾਨ ਰਹਿ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਰਬੰਧ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਗੱਜ ਕੇ ਉਸ ਸੂਬੇ ਦੀ ਕਚਹਿਰੀ ਵਿੱਚ ਬੁਲੰਦ ਆਵਾਜ਼ ਵਿੱਚ ਫੈਂਕਾਰਾ ਲਾਇਆ। ਉਹਨੇ ਆਖਿਆ ਕੋਈ ਨੰਦਪੁਰ ਥੋੜਾ ਤੁਹਾਡਾ, ਇਹ ਕੋਈ ਕਾਲ ਪਰ ਥੋੜਾ ਤੇ ਤੁਹਾਡੀ ਫਤਿਹ ਪ੍ਰਵਾਨ ਹੋਏਗੀ, ਇਹ ਸੂਬੇ ਦੀ ਕਚਹਿਰੀ ਆ। ਉਹਨੇ ਆਖਿਆ ਜਿੰਨਾ ਚਿਰ ਤੱਕ ਸਾਡੇ ਅੰਦਰ ਸਵਾਸ ਚੱਲਦੇ ਹਨ ਸਾਨੂੰ ਵਿਰਸੇ ਫਤਿਹ ਮਿਲੀ ਆ ਤੇ ਅਸੀਂ ਗੱਜ ਕੇ ਫਤਿਹ ਬੁਲਾਉਂਦੇ ਰਹਾਂਗੇ। ਗੁਰੂ ਗੋਬਿੰਦ ਸਿੰਘ ਦੇ ਪ੍ਰਬੰਧ ਜਿਹਨਾਂ ਬਾਬਿਆਂ ਦੀ ਆਪਾਂ ਯਾਦ ਵਿੱਚ ਜੁੜ ਬੈਠੇ ਹਨ ਉਹਨਾਂ ਨੂੰ ਵਾਕਈ ਬਾਬੇ ਲੋਕ ਕਹਿੰਦੇ ਸੀ। ਉਹ ਵਾਕਈ ਬਾਬੇ ਸੀ, ਕਿਤੇ ਸੱਤ ਤੇ ਨੌ ਸਾਲ ਦੇ ਕਿਸੇ ਧਰਮ ਦੇ ਬੱਚੇ ਨੂੰ ਕਿਸੇ ਨੇ ਬਾਬਾ ਨਹੀਂ ਆਖਿਆ। ਉਹ ਵਾਕਈ ਬਾਬੇ ਸੀ ਜਿਹਨਾਂ ਨੇ ਕੌਮ ਨੂੰ ਮਰਨਾ ਸਿਖਾਇਆ, ਜਿਹਨਾਂ ਨੇ ਕੌਮ ਨੂੰ ਲੀਡ ਦਿੱਤੀ ਆ, ਔਰ ਉਹਨਾਂ ਫੁੱਲਾਂ ਨੇ ਸਾਨੂੰ ਖਿੜੇ ਮੱਥੇ ਰਹਿਣ ਦੀ ਜਾਚ ਸਿਖਾਈ ਆ। ਜਿਹਨਾਂ ਫੁੱਲਾਂ ਨੂੰ ਕਦੇ ਜਰਾ ਜਿਹੀ ਸੱਤੀ ਵਾਰ ਲੱਗੇ ਤੇ ਉਹ ਮੁਰਝਾ ਸਕਦੇ ਸੀ। ਆਓ ਸਾਰਾ ਸੀਨ, ਕੱਲ ਨੂੰ ਸਵਾਸਾਂ ਦੀ ਲੜੀ ਚੱਲਦੀ ਰਹੀ ਤੇ ਤੁਹਾਡੇ ਸਾਹਮਣੇ ਅਗਲਾ ਸੀਨ, ਜਿਸ ਤਰ੍ਹਾਂ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਬੱਚਿਆਂ ਨੇ ਉਹਦੀ ਮੂੰਹ ਤੋੜਵਾਂ ਜਵਾਬ ਦਿੱਤਾ ਔਰ ਧਰਮ ਤੋਂ ਜਾਨਾਂ ਨਿਸ਼ਾਵਰ ਕਿਸ ਤਰ੍ਹਾਂ ਕੀਤੀਆਂ, ਉਹ ਸਾਰਾ ਸੀਨ ਤੁਹਾਡੀ ਸਿਰਾਂ ਵਿੱਚ ਕੱਲ ਨੂੰ ਰੱਖਣ ਦਾ ਯਤਨ ਕਰਾਂਗੇ। ਗੁਰੂ ਦੀ ਸੰਗਤ ਵੱਲੋਂ ਬੇਅੰਤ ਮਾਣ ਸਿੱਖ ਇਤਿਹਾਸ ਦਾ ਕੀਤਾ ਗਿਆ। ਮੇਰਾ ਪਾਤਸ਼ਾਹ ਤੁਹਾਡਾ ਇੱਕ ਇੱਕ ਦਿੱਤਾ ਹੈ ਜੋ ਪਾਉਂਦਾ ਉਹ ਦਰਗਾਹ ਵਿੱਚ ਸਮਰਿਆ ਕਰੇ। ਮੇਰੇ ਕੌਮ ਦੇ ਮਹਾਨ ਸਾਡੀ ਗੁਰਮੇਲ ਸਿੰਘ ਦੀ ਉਹਦੇ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਕਿ ਅਸੀਂ ਜਿੰਨਾ ਚਿਰ ਸਾਡੇ ਅੰਦਰ ਸਵਾਸ ਚੱਲਦੇ ਹਨ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦਾ ਜਸ ਕਰਦੇ ਰਹੀਏ। ਤੇ ਪਹਿਲੇ ਪਾਤਸ਼ਾਹ ਮਾਲ ਦੀਆਂ ਤੁਹਾਡੇ ਉੱਤੇ ਮੇਰਾ ਤੇ ਬੜੇ ਬੜੇ ਰੁਤਬੇ ਤੁਹਾਨੂੰ ਛੇਵੇਂ ਪਾਤਸ਼ਾਹ ਨੇ ਦਿੱਤੇ ਆ। ਜਦੋਂ ਨੱਥਾ ਤੇ ਅਦਬ ਤੁਹਾਡੀ ਸੋਸਿੰਗ ਦੇ ਰਹਿਣ ਵਾਲੇ ਉਹਨਾਂ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਮਾਲਾ ਪੜੀਆਂ ਨਾ, ਤੇ ਛੇਵੇਂ ਪਾਤਸ਼ਾਹ ਇੰਨੇ ਖੁਸ਼ ਹੋਏ ਵੀ ਮਹਾਰਾਜ ਨੇ ਆਪਣੇ ਢਾਡੀਆਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਨਵਾਜਿਆ। ਸੋ ਛੇਵੇਂ ਪਾਤਸ਼ਾਹ ਦੀ ਢਾਡੀ ਸਤਿਗੁਰ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਔਰ ਉਹਨਾਂ ਦੇ ਅਬਲਾਨ ਰਾਜ ਰਹੇ ਔਰ ਇਸੇ ਪ੍ਰਸਿੱਧ ਕੌਮ ਦੀ ਸੇਵਾ ਕਰਦੇ ਰਹਿਣ। ਸਮੂਹ ਸੰਗਤਾਂ ਦਾ ਧੰਨਵਾਦ, ਗੁਰੂ ਕੇ ਚੌਰ ਦਰਬਾਰ, ਗੁਰੂ ਕੇ ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ ਔਰ ਮੇਰੇ ਬਹੁਤ ਹੀ ਮਾਨ ਦੇ ਸਤਿਕਾਰ ਯੋਗ ਫਰੈਂਕਫੋਰਟ ਜਰਮਨ ਤੋਂ ਆਏ ਗੁਰੂ ਕੇ ਨਾਲ ਜਿਹੜੇ ਰੋਜ਼ ਸੰਗਤ ਕਰਨ ਆਉਂਦੇ ਆ ਔਰ ਉਹਨਾਂ ਦਾ ਵੀ ਧੰਨਵਾਦ ਬੜਾ ਮਾਨ ਭੇਜਦੇ ਆ। ਸਤਿਗੁਰ ਕਿਰਪਾ ਕਰੇ ਮੇਰੇ ਵੀਰ ਭਾਈ, ਹਾਂਜੀ ਭਜਨ ਸਿੰਘ ਜੀ ਕਿੰਗ ਜੀ, ਮੈਨੂੰ ਗਰੀਬੀ ਜਾ ਕੇ ਹੋਗੀ ਸਿੰਘ ਜੀ ਕਿੰਗ, ਸਤਿਗੁਰ ਕਿਰਪਾ ਕਰੇ ਜਿਹਨਾਂ ਦਾ ਬੜਾ ਵਧੀਆ ਸ਼ੌਕ ਹੈ ਤੇ ਜਿੱਥੇ ਸਾਨੂੰ ਲੰਗਰ ਛਕਣ ਦਾ ਕੋਈ ਇਹ ਬੇਨਤ ਹੁਕਮ ਕਰਦਾ ਨਾ ਫਿਰ ਅਸੀਂ ਪੀਜ਼ੇ ਦਾ ਹੀ ਆਰਡਰ ਦਿੰਦੇ ਪੀਜ਼ਾ ਹੀ ਲੈ ਜਾਓ। ਸਤਿਗੁਰ ਕਿਰਪਾ ਕਰੇ ਇਹਨਾਂ ਦਾ ਪੀਜ਼ਾ ਬੜਾ ਸਵਾਦ ਹੈ। ਸਤਿਗੁਰ ਕਿਰਪਾ ਕਰੇ ਇਹ ਵੱਡੀ ਬਖਸ਼ਿਸ਼ ਪੀਜ਼ਾ ਤੇ ਹੋਰ ਵੀ ਬਾਬਾ ਜੀ ਦੁਕਾਨਾਂ ਤੇ ਮਿਲਦਾ ਹੋਏਗਾ, ਪਰ ਜਿਹੜਾ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਣਾ ਕਿਸੇ ਲੋਭ ਲਾਲਚ ਵਿੱਚ ਆ ਕੇ ਤੇ ਕੋਈ ਕੂੜ ਦਾ ਧੰਦਾ ਨਾ ਕਰਨਾ, ਲੋਭ ਲਾਲਚ ਵਿੱਚ ਆਪਣੇ ਧਰਮ ਨਾ ਗਵਾਉਣਾ, ਇਹ ਵੀ ਇੱਕ ਗੁਰੂ ਦੀ ਵੱਡੀ ਰਹਿਮਤ ਹੈ। ਸੱਚ ਕਰਕੇ ਜਾਣੇ ਮੈਂ ਤੁਹਾਡੇ ਯੂਰਪ ਇਟਲੀ ਵਿੱਚ ਗਿਆ, ਬਾਬਾ ਜੀ ਗੱਲ ਕਹਿਣ ਨੂੰ ਦਿਲ ਨਹੀਂ ਕਰਦਾ, ਗੁਰੂ ਤੇ ਕੀਰਤਨੀਏ ਤੇ ਸ਼ੌਕ ਖੋਲਿਆ ਤੇ ਉਹਦੇ ਵਿੱਚ ਉਹ ਵੇਚਣ ਜਿਹਦਾ ਮਤਲਬ ਨਾ ਨਹੀਂ ਲੈਣਾ। ਸਤਿਗੁਰੂ ਕਿਰਪਾ ਕਰੇ ਇੱਕ ਮੈਂ ਅੰਮ੍ਰਿਤਧਾਰੀ ਸਿੱਖ ਦੇਖਿਆ, ਮੈਨੂੰ ਲੈ ਗਿਆ ਦਾ ਸਿੰਘ ਸਾਹਿਬ ਆਓ ਸਾਡੇ ਦੋ ਮਿੰਟ ਦੁਕਾਨ ਤੇ, ਬੜਾ ਉਹਦਾ ਤਗੜਾ ਸ਼ੌਕ, ਮੈਂ ਵੇਖਿਆ ਸਾਰਾ ਘੁੰਮਿਆ ਤੇ ਮੈਨੂੰ ਨਹੀਂ ਪਤਾ, ਮੈਂ ਕਹਿੰਦਾ ਜਿਵੇਂ ਬੋਤਲਾਂ ਇੰਨਾ ਠੰਡਾ ਤੇਰਾ ਮਿਲ ਜਾਂਦਾ, ਆਹਦਾ ਸਿੰਘ ਸਾਹਿਬ ਠੰਡਾ ਨਹੀਂ ਇਹ ਕੌੜਾ ਪਾਣੀ ਆ। ਉਹ ਮੈਂ ਕਿਹਾ ਤੂੰ ਮੈਂ ਉਹਦਾ ਦਾਣਾ ਪ੍ਰਕਾਸ਼ ਕੀਤਾ ਤੇ ਅੰਮ੍ਰਿਤ ਹੀ ਛਕਿਆ, ਆਂਦਾ ਜੀ ਅੰਮ੍ਰਿਤ ਹੀ ਛਕਿਆ, ਤੇ ਮੈਂ ਕਿਹਾ ਇਹ ਕੀ, ਆਹਦਾ ਫਿਰ ਖੜਦਾ ਨਹੀਂ ਇਸ ਤੋਂ ਬਿਨਾਂ ਗਾਹਕ ਨਹੀਂ ਆਉਂਦੇ। ਗੁਰੂ ਫਿਰ ਸਿੱਖੋ ਇਹਨੂੰ ਸਿੱਖੀ ਨਹੀਂ ਆਉਂਦੇ। ਸਤਿਗੁਰ ਪਾਤਸ਼ਾਹ ਨੇ ਸਾਨੂੰ ਕੀ ਹੁਕਮੇ ਦਿੱਤੇ ਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੋ ਸਤ ਸਤ ਸੰਗਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲ
ਨਾਲ ਤਾਂ ਮੇਰੀ ਜਾਨ ਕੀ ਜਾਨ ਆ। ਤੇ ਫਿਰ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਇਹੋ ਜਿਹਾ ਧੰਦਾ ਕਰਨਾ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਦੇ ਨਾਲ। ਤੇ ਮੈਨੂੰ ਉਹਦਾ ਦੋ ਮਿੱਠਾ ਦੋ 300 ਜ਼ਰੂਰ ਜਾਏ। ਮੈਂ ਕਿਹਾ ਵੀ ਤੂੰ ਆਪਣਾ ਸੰਭਾਲ ਕੇ ਰੱਖ, ਸਭ ਤੂੰ ਕਿਰਪਾ ਕਰੇ, ਜੇ ਤਾਂ ਤੂੰ ਪੜ੍ਹਨ ਕਰਦਾ ਕੋਈ ਤੇ ਤੇਰਾ ਨਹੀਂ ਲੈਣੇ, ਨਹੀਂ ਤੇ ਤੂੰ ਆਪਣੀ ਮਾਇਆ ਆਪਣੇ ਕੋਲ ਰੱਖ, ਸਾਡਾ ਕਿਉਂ ਬੈਸ ਸੰਭਾਲ ਦਾ ਕੰਮ ਕਰਦਾ। ਗੁਰੂ ਕੇ ਸਿੱਖੋ ਨੇ ਆਖਿਆ ਚੱਲ ਮੈਂ ਅੱਜ ਤੋਂ ਬਾਅਦ ਤੁਸੀਂ ਅਰਦਾਸ ਕਰੋ, ਮੈਂ ਅੱਜ ਤੋਂ ਬਾਅਦ ਬਿਲਕੁਲ ਇਹ ਧੰਦਾ ਨਹੀਂ ਕਰੂੰਗਾ। ਆਹ ਸਾਡਾ ਹੋਟਲ ਆਦੇ ਉਹਦੇ ਕਿਹੜਾ ਕੰਮ ਚੱਲੂਗਾ। ਮੈਂ ਕਿਹਾ ਦੇਖ ਲਾ ਸੋਚ ਲਾ, ਜਿਹੜਾ ਗੁਰੂ ਆਉਣਾ ਜਿਹੜਾ ਗੁਰੂ ਦਾ ਸਿੱਖ ਬਣਦੇ ਨਾ ਉਹ ਗੁਰੂ ਦੇ ਸਾਡੇ ਕੋਲ ਝੋਲੀ ਹੋਵੇ ਸੰਭਾਲੀ, ਗੁਰੂ ਦੇ ਭਲਾਵੇ ਭਰ ਕੇ ਖਲੋਤਾ, ਸਾਨੂੰ ਮੰਗਣਾ ਨਹੀਂ ਆਉਂਦਾ ਗੁਰੂ ਤੋਂ। ਜਦੋਂ ਗੁਰੂ ਦੇ ਹੋ ਜਾਣਗੇ ਤੇ ਗੁਰੂ ਤੇ ਫਿਰ ਲਹਿਰਾ ਬਹਿਰਾ ਕਰਾਉਂਦਾ ਤੇ ਗੁਰੂ ਸਿੱਖੀ ਵਿੱਚ ਰਹਿ ਕੇ ਇਹ ਆਪਣੇ ਕਾਰਜ ਕਰ ਰਿਹਾ। ਮੇਰੇ ਵੀਰ ਲਖਾ ਸਿੰਘ ਨੇ ਕਿਹਦਾ ਕਿਹਦਾ ਨਾਮ ਲਵਾਂ, ਮੇਰੇ ਵੀਰ ਨਿਸ਼ਾਨ ਸਿੰਘ, ਸਮੂਹ ਸੰਗਤਾਂ ਦਾ ਧੰਨਵਾਦ ਜਿਹੜੇ ਦੋਵੇਂ ਟਾਈਮ ਸੰਗਤ ਕਰਦੇ ਜੀ, ਸਾਰਿਆਂ ਵੀਰਾਂ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੇ ਵਜ਼ੀਰ, ਗੁਰੂ ਕੇ ਗ੍ਰੰਥੀ ਸਾਹਿਬਾਨਾਂ ਦਾ ਬੜੇ ਪਿਆਰ ਵਾਲੇ, ਔਰ ਜੋ ਪਿਆਰ ਸਾਨੂੰ ਇੱਥੇ ਮਿਲੇ ਸ਼ਾਇਦ ਕਿਤੇ ਹੋਰ ਨਾ ਮਿਲੇ, ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਡਾ ਤੇ ਤੁਹਾਡਾ ਪਿਆਰ ਸਤਿਗੁਰੂ ਬਣਾਈ ਰੱਖੇ। ਫਤਿਹ ਗੱਜ ਕੇ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਪੰਡਾਲ ਭਰ ਗਿਆ ਪੂਰਾ, ਪੰਡਾਲ ਖੋਲ ਵੀ ਦਿੱਤਾ ਪਿਛਲੇ ਪਾਸੇ, ਜਿਹੜੇ ਮੱਥਾ ਟੇਕ ਰਹੇ ਆ ਇਹਨਾਂ ਨੂੰ ਮੱਥਾ ਟੇਕ ਕੇ ਉਹ ਪਿੱਛੇ ਬਹਿਣਾ ਪਏਗਾ। ਜੇ ਰਾਹ ਵਿੱਚ ਬਹਾ ਲਓ ਮੱਥਾ ਤੇ ਬਾਅਦ ਵਿੱਚ ਟੇਕ ਲੈਣਗੇ ਜਿੱਥੇ ਖੜੇ ਹੈ, ਨਾਲੇ ਜਿਹੜੀ ਰਸਤਾ ਹੈ ਕੰਮ ਆ ਜਾਏਗਾ, ਨਹੀਂ ਤੇ ਖਾਲੀ ਜਾ ਰਹਿਣਾ ਜਿਹੜਾ ਰਸਤਾ ਹੈ ਇਹਦੇ ਵਿੱਚ ਹੀ ਬਹਾ ਲਓ ਸੰਗਤ। ਬੀਬੀਆਂ ਬੀਬੀਆਂ ਵਾਲੇ ਪਾਸੇ ਬਹਾ ਦਿਓ, ਸਿੰਘ ਸਿੰਘਾਂ ਵਾਲੇ ਪਾਸੇ ਖੁੱਲੇ ਖੁੱਲੇ ਬੈਠੋ ਬਈ, ਜਿਹੜੇ ਪਿੱਛੇ ਆ ਰਹੇ ਹੋ ਪਿੱਛੇ ਪਿੱਛੇ ਨੂੰ ਖੁੱਲੇ ਹੋ ਕੇ ਰਸਤੇ ਦੇ ਵਿੱਚ ਹੀ ਬਹਿ ਜਾਓ, ਜਿੱਥੇ ਜਿੱਥੇ ਖੜੇ ਹੋ ਖੁੱਲੇ ਖੁੱਲੇ ਬੈਠੇ ਹੋ ਭਾਈ, ਪਿੱਛੇ ਨੂੰ ਹੋ ਕੇ ਬੈਠੇ ਹੋ ਸਾਰੇ, ਰਾਹ ਦੇ ਵਿੱਚ ਹੀ ਕਿਰਪਾ ਕਰਕੇ ਸਜ ਜਾਓ। ਲਓ ਬਈ ਸੁਗੋ ਇਕਾਗਰ ਚਿੱਤ।

0: ਲਓ ਜੀ ਭੈਣਾਂ ਸਾਰੀਆਂ ਬੈਠ ਗਈਆਂ, ਵੀਰ ਬਹਿ ਗਏ ਸਾਰੇ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਪਹਿਰਾ ਲਾਇਓ। ਅਕਰ ਕਰਦੀ ਕਿਸੇ ਚੋਂ ਆਵਾਜ਼ ਆਉਂਦੀ, ਤੈਨੂੰ ਹਾਂ ਹੁਣ ਬੰਦ ਹੋ ਗਈ, ਇਹਦੇ ਨਾਲ ਹੀ ਸ਼ੁਰੂ ਹੋ ਜਾਂਦੀ ਕੀ ਬੋਰਡ ਦੇ। ਚੈੱਕ ਕਰਿਓ ਮਾੜਾ ਜਿਹਾ, ਜੇ ਹੋ ਸਕੇ ਠੀਕ ਹੈ, ਚੰਗੀ ਤਰ੍ਹਾਂ ਧਿਆਨ ਆ। ਹਾਂਜੀ, ਇੱਧਰ ਆਪਾਂ ਸਾਰੇ ਹਾਜ਼ਰ ਹੋ, ਬਹੁਤ ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਚੱਲ ਕੇ ਇਲਾਕਾ ਨਿਵਾਸੀ ਸੰਗਤਾਂ ਪਹੁੰਚੀਆਂ। ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਸੁਨਾਮ ਤੋਂ ਆਇਆ, ਕੋਈ ਇੱਥੇ ਪਟਿਆਲੇ ਤੋਂ ਆਇਆ, ਕੋਈ ਇਕੱਲਾ ਬਕੱਲਾ ਦੋ ਚਾਰ ਕਹਿ ਲਓ ਆਪਾਂ ਵੀ ਜਿਹੜੇ 50 ਕਿਲੋਮੀਟਰ ਦੇ ਏਰੀਏ ਤੋਂ ਬਾਹਰੋਂ ਆਏ। ਜ਼ਿਆਦਾਤਰ ਜਿਹੜੀ ਇੱਥੇ ਸੰਗਤ ਹੈ ਉਹ ਇਲਾਕੇ ਦੀ ਸੀ, ਇਸ ਏਰੀਏ ਦੀ ਸੰਗਤ, ਇਸ ਇਲਾਕੇ ਦੀ। ਸੋ ਬਹੁਤ ਪਿਆਰ ਨਾਲ, ਸ਼ਰਧਾ ਭਾਵਨਾ ਨਾਲ ਸੇਵਾਦਾਰ ਸੇਵਾ ਕਰ ਰਹੇ ਹਨ। ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਦੀਆਂ ਡਿਊਟੀਆਂ, ਆਪਣੇ ਕਾਰਜ ਸਾਰੇ ਚਾਪ ਨਾਲ ਸ਼ਰਧਾ ਨਾਲ ਕਰ ਰਹੇ ਹੈ। ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਹਾਜ਼ਰ ਹੋਏ ਹਾਂ। ਤੇ ਹੁਣ ਜਦੋਂ ਆਪਾਂ ਆ ਸ਼ਬਦ ਪੜ੍ਹਦੇ ਸੀ, ਤੂੰ ਪਹਿਲਾਂ ਆਪਾਂ ਸਿਮਰਨ ਕਰਦੇ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਬੋਲਦੇ ਸੀ। ਹੁਣ ਸਾਨੂੰ ਇੱਕ ਗੱਲ ਧਿਆਨ ਚ ਰੱਖਣੀ ਪੈਣੀ ਹੈ ਪਿਆਰਿਓ, ਵੀ ਜਿੱਦਾਂ ਨਾਮ ਦੀ ਗੱਲ ਆਉਂਦੀ ਹੈ ਵੀ ਨਾਮ ਜਪਦੇ ਸੀ ਸਾਰੇ ਜਣੇ, ਆਪਾਂ ਨਾਮ ਜਪਦੇ ਸੀ ਸਾਰੇ ਭੈਣ ਭਰਾ, ਨਾਮ ਜਪਣਾ ਇੱਦਾਂ ਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਦੋਂ ਬਾਅਦ ਆਪਾਂ ਫਿਰ ਸ਼ਬਦ ਗਾਇਆ, ਸਾਚਾ ਨਾਮ ਮੇਰਾ ਆਧਾਰ, ਮਤਲਬ ਇਹੋ ਹੀ ਹੈ ਨਾਮ ਜਪਣਾ ਜਿਹੜਾ ਆਪਾਂ ਜਪ ਰਹੇ ਸੀ ਸਾਰੇ, ਵਾਹਿਗੁਰੂ ਵਾਹਿਗੁਰੂ ਘੰਟਾ ਅੱਧਾ ਘੰਟਾ ਕਰਨਾ। ਇਹਦੇ ਨਾਲ ਇੱਕ ਗੱਲ ਧਿਆਨ ਚ ਰੱਖਿਓ, ਜਿਹੜੇ ਜਿਨ੍ਹਾਂ ਕੋਲ ਸਮਾਂ ਹੈ, ਜਿਹੜੇ ਦੋ ਦੋ ਘੰਟੇ ਬਹਿੰਦੇ ਹੈ, ਜਾਂ ਮੇਰੇ ਵਰਗੇ ਜਿਨ੍ਹਾਂ ਨੇ ਕਈ ਨੂੰ ਚਲਾਉਣ ਘਰ ਦਾ ਨਹੀਂ ਕਰਨਾ, ਉਹ ਬੰਦਾ ਘੰਟਾ ਦੋ ਘੰਟੇ ਚਾਰ ਘੰਟੇ ਬੈਠ ਸਕਦਾ ਹੈ, ਜਪ ਸਕਦਾ ਹੈ, ਪਰ ਇਸੇ ਨੂੰ ਨਾਮ ਜਪਣਾ ਕਹਿੰਦੇ। ਬੜੇ ਬੰਦੇ ਤੁਹਾਡੇ ਚੇਤਾਂ ਦੇ ਹੈ ਜਿਨ੍ਹਾਂ ਦੇ ਕੋਲ ਪੂਰਾ ਪੂਰਾ ਸਮਾਂ ਹੁੰਦਾ, ਚਲੋ ਤੁਰਦੇ ਮਿਹਨਤ ਕਰਦੇ ਆ ਸਾਰਾ ਸਾਰਾ ਦਿਨ, ਜੋਬ ਕਰਕੇ ਆਏ ਆ, ਡਿਊਟੀ ਕਰਕੇ ਆਏ ਆ, ਡਰਾਈਵਰੀ ਕਰਕੇ ਆਏ ਆ, ਦਿਹਾੜੀ ਕਰਕੇ ਆਏ ਆ, ਥੱਕੇ ਆਏ ਆ, ਉਹ ਆ ਕੇ ਨਿਤਨੇਮ ਕਰਦੇ ਆ, ਰਹਿਰਾਸ ਪੜ੍ਹਦੇ ਆ, ਸਵੇਰੇ ਪੰਜ ਬਾਣੀਆਂ ਪੜ੍ਹ ਲੈਂਦੇ ਹੈ, ਪਰ ਕਈ ਵਾਰੀ ਏਦਾਂ ਅੱਧਾ ਘੰਟਾ ਘੰਟਾ ਬੈਠਣ ਦਾ ਮੌਕਾ ਨਹੀਂ ਬਣਦਾ, ਸਮਾਂ ਨਹੀਂ ਬਣਦਾ, ਤੇ ਦਿਮਾਗ ਵਿੱਚ ਇਹ ਚੱਲਦੀ ਰਹਿੰਦੀ ਹੈ ਵੀ ਅਸੀਂ ਤੇ ਨਾਮ ਨਾਲੋਂ ਟੁੱਟੇ ਹੋਏ ਹਾਂ। ਕੋਈ ਵਿਰਲਾ ਵਿਰਲਾ ਜੁੜਿਆ ਹੋਇਆ, ਬਾਕੀ ਤੇ ਨਾਮ ਨਾਲੋਂ ਟੁੱਟੇ ਹੋਏ ਹਾਂ। ਇਹ ਗੱਲ ਦਿਮਾਗ ਵਿੱਚ ਆਉਂਦੀ, ਧਿਆਨ ਨਾਲ ਸਮਝਣ ਦੀ ਚੇਚਲ ਕਰਿਓ ਮੇਰਿਓ ਵੀਰੋ ਭਾਈਓ। ਸਿੱਧੀਆਂ ਦੀਆਂ ਗੱਲਾਂ ਭਾਵੇਂ ਇਹ ਬੜੀਆਂ ਗਹਿਰੇ ਤਲ ਤੇ ਸਾਡੇ ਅੰਦਰ ਗੱਲਾਂ ਵਸੀਆਂ ਹੋਈਆਂ, ਪਰ ਸੌਖੀਆਂ ਐਗਜੈਂਪਲਾਂ ਦੇ ਨਾਲ ਛੇਤੀ ਸਮਝ ਆ ਜਾਂਦੀ ਹੈ। ਮੈਂ ਗੱਲ ਕਰਨੀ ਹੈ ਰਿਸ਼ਤੇਦਾਰੀ ਦੇ ਵਿੱਚ ਗੱਲ ਕਰਨੀ ਹੈ, ਛੇਤੀ ਛੇਤੀ ਫੋਨ ਬੰਦ ਹੈ, ਤੇ ਬੰਦਾ ਕਹਿੰਦਾ ਇਹਨੂੰ ਸਟਾਰਟ ਕਰਕੇ ਕੀ ਕੀਤੀ, ਇਹਨੂੰ ਚਲਾ। ਹੁਣ ਸ਼ਬਦ ਕੀ ਵਰਤਿਆ, ਸਟਾਰਟ ਕਰ, ਛੇਤੀ ਛੇਤੀ ਚਲਾ। ਇੱਕ ਕਹਿੰਦਾ ਫੋਨ ਆ ਗਿਆ, ਛੇਤੀ ਹੌਸਪੀਟਲ ਪਹੁੰਚਣਾ ਪੈਣਾ, ਛੇਤੀ ਛੇਤੀ ਸਟਾਰਟ ਕਰ। ਹੁਣ ਫੋਨ ਕੇ ਦੱਸੋ ਕੀ, ਹੁਣ ਗੱਡੀ, ਹੁਣ ਗੱਡੀ ਸਟਾਰਟ ਕਰ, ਹੁਣ ਗੱਡੀ ਚਲਾ, ਚਲਾ ਕਹਿ ਲਓ ਭਾਵੇਂ ਫੋਨ ਚਲਾ, ਗੱਡੀ ਚਲਾ, ਜਦ ਚਾਹ ਬਣਾਉਣੀ ਹੈ ਛੇਤੀ ਛੇਤੀ ਸਟਾਰਟ ਕਰ, ਗੈਸ ਚੁੱਲ੍ਹਾ ਜਾਂ ਚਲਾ ਇਹਨੂੰ ਬਾਲ। ਸ਼ਬਦ ਕੀ ਹੈ ਸਟਾਰਟ, ਕਿੱਥੇ ਫੋਨ ਸਟਾਰਟ ਕਰਨਾ, ਕਿੱਥੇ ਗੱਡੀ ਸਟਾਰਟ ਕਰਨੀ, ਕਿੰਨਾ ਫਰਕ ਹੈ। ਪਰ ਸ਼ਬਦ ਕਿਹੜਾ ਵਜਾਲੇ, ਚਲਾ ਸਟਾਰਟ ਕਰ, ਫਰਕ ਹੈ ਨਾ। ਮੇਰੀ ਡਰੈਸ ਲਿਆ, ਡਰੈਸ ਇੰਗਲਿਸ਼ ਵਿੱਚ ਕਹਿੰਦੇ ਹੈ, ਤੇ ਪੰਜਾਬੀ ਵਿੱਚ ਕੁੜਤੇ ਪਜਾਮੇ ਨੂੰ ਵੀ ਕਹਿੰਦੇ ਹੈ, ਪੰਜਾਬੀ ਕੁੜਤੇ ਪਜਾਮੇ ਨੂੰ ਇੰਗਲਿਸ਼ ਵਿੱਚ ਕੀ ਕਹਾਂਗੇ,
1: ਡਰੈਸ।
0: ਪੈਂਟ ਸ਼ਰਟ ਨੂੰ ਕੀ ਕਹਾਂਗੇ,
1: ਡਰੈਸ।
0: ਮੇਰੇ ਜੋੜੇ ਨੂੰ ਕੀ ਕਹਾਂਗੇ,
1: ਡਰੈਸ।
0: ਡਰੈਸ ਕੀ ਕਹਾਂਗੇ, ਡਰੈਸ ਲਿਆ ਮਤਲਬ ਕਿਹੜੀ ਡਰੈਸ ਲਿਆ, ਹੁਣ ਸਮਝਾਉਣਾ ਤੇ ਪਊ ਵੀ ਚੋਲਾ ਕਿਹਾ ਹੈ ਕਿ ਕੁੜਤਾ ਪਜਾਮਾ ਕਿਹਾ ਹੈ ਕਿ ਪੈਂਟ ਸ਼ਰਟ ਕਿਹਾ। ਸਾਂਝਾ ਸ਼ਬਦ ਕੀ ਹੈ,
1: ਡਰੈਸ।
0: ਹੁਣ ਵੇਖੋ ਅੱਜ ਬੜਾ ਵਟਣ ਲੱਗਿਆ ਬੰਦੇ ਦੇ ਮਾਰ ਮਾਰ ਕੇ ਕੀ ਕੱਢਦੇ ਵੱਟ ਕੱਢਦੇ ਵੱਟ ਵੱਟ ਤੇ ਤੁਰਿਆ ਜਾਂਦਾ ਸੀ ਕੱਪੜੇ ਦਾ ਵੱਟ ਕੱਢਦਾ ਹੁਣ ਸ਼ਬਦ ਇੱਥੇ ਸਾਂਝਾ ਕੀ ਹੈ ਵੱਟ ਕਿੱਥੇ ਕੱਪੜੇ ਦਾ ਵੱਟ ਕੱਢਣਾ ਕਿੱਥੇ ਬੰਦੇ ਦੇ ਵੱਟ ਕੱਢਣੇ ਤੇ ਕਿੱਥੇ ਵੱਟ ਤੇ ਤੁਰਨਾ ਕਿੱਥੇ ਵੱਟ ਲੱਗਣਾ ਵੀ ਅੱਜ ਬਾਹਲੀ ਗਰਮੀ ਹੈ ਪਰ ਸਾਂਝਾ ਸ਼ਬਦ ਕੀ ਹੈ ਇਸੇ ਤਰ੍ਹਾਂ ਨਾਮ ਸ਼ਬਦ ਜਦੋਂ ਆਇਆ ਹੁਣ ਕਿਹਾ ਤੇ ਜੀ ਫੋਨ ਸਟਾਰਟ ਕਰ ਅਗਲੇ ਨੇ ਗੱਡੀ ਸਟਾਰਟ ਕਰਨੀ ਜਦੋਂ ਸਾਨੂੰ ਕਹਿੰਦੇ ਨਾਮ ਜਪੋ ਤੇ ਆਪਾਂ ਮਹਾਰਾਜ ਨੇ ਕਿਹਾ ਸਾਡਾ ਨਾਮ ਮੇਰਾ ਆਧਾਰ ਹੋ ਤੇ ਆਪਾਂ ਕੀ ਸਮਝਦੇ ਹਾਂ ਵੀ ਨਾਮ ਦਾ ਮਤਲਬ ਕੀ ਹੈ ਬਸ ਇਹੋ ਹੀ ਹੈ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਨਾਮ ਜਪਣਾ ਇਹੋ ਹੀ ਨਾਮ ਜਪਣਾ ਇਸ ਹਿਸਾਬ ਨਾਲ ਤੇ ਸਾਡੇ ਸਾਊਂਡ ਚਲਾਉਣ ਵਾਲੇ ਜਦੋਂ ਸਾਊਂਡ ਚੈੱਕ ਕਰਦੇ ਆ ਨਾ ਆ ਜਿਹੜੇ ਗਾਉਣ ਗੂਣ ਵਾਲੇ ਨਾਲ ਚੈੱਕ ਕਰਦੇ ਹੋ ਤੇ ਹੈਲੋ ਹੈਲੋ ਮਾਈਕ ਟੈਸਟਿੰਗ ਕਰਦੇ ਆ ਸਾਡੇ ਵਾਲੇ ਜਿਹੜੇ ਗੁਰਦੁਆਨਾ ਵਾਲੇ ਸਾਊਂਡ ਚੈੱਕ ਕਰਦੇ ਕੀ ਕਹਿੰਦੇ
2: ਵਾਹਿਗੁਰੂ ਵਾਹਿਗੁਰੂ
0: ਸਾਊਂਡ ਚੈੱਕ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਇਹ ਤੇ ਫਿਰ ਬਹੁਤ ਨਾਮ ਜਪਦੇ ਇਸ ਹਿਸਾਬ ਨਾਲ ਨਾਮ ਜਪਣਾ ਇੱਦਾਂ ਨਹੀਂ ਸਿਰਫ ਇੱਕ ਤਰ੍ਹਾਂ ਨਾਲ ਮੈਡੀਟੇਸ਼ਨ ਕਰਨਾ ਅੱਖਾਂ ਬੰਦ ਕਰਕੇ ਬਹਿਣਾ ਅੱਧਾ ਘੰਟਾ ਬੈਠ ਗਿਆ ਕਰੋ ਜਿਹਦੇ ਕੋਲ ਸਮਾਂ ਹੈ ਪੰਜ ਮਿੰਟ ਬਹਿ ਗਿਆ ਕਰ ਇੱਦਾਂ ਵੀ ਰਿਲੈਕਸ ਹੋ ਆਪਣੇ ਆਪ ਨਾਲ ਗੱਲ ਕਰ ਸੈਲਫ ਟਾਕ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਦਾਂ ਕਰਨ ਨਾਲ ਅਸੀਂ ਬਹੁਤ ਰਿਲੈਕਸ ਹੋ ਜਾਂਦੇ ਹਾਂ ਜਿਵੇਂ ਸਰੀਰ ਦੀ ਐਕਸਰਸਾਈਜ਼ ਕਰਨ ਦੇ ਨਾਲ ਸਰੀਰ ਰਿਲੈਕਸ ਹੁੰਦਾ ਹੈ ਮੈਡੀਟੇਸ਼ਨ ਕਰਨ ਦੇ ਨਾਲ ਮਾਈਂਡ ਰਿਲੈਕਸ ਹੁੰਦਾ ਹੈ ਪਰ ਜਿੱਥੇ ਗੁਰਬਾਣੀ ਚ ਨਾਮ ਆਉਂਦਾ ਇਹਦਾ ਮਤਲਬ ਵਾਹਿਗੁਰੂ ਵਾਹਿਗੁਰੂ ਨਹੀਂ ਨਾਮ ਦਾ ਅਰਥ ਗਿਆਨ ਵੀ ਹੈ ਤੇ ਨਾਮ ਦਾ ਅਰਥ ਐਗਜ਼ਿਸਟੈਂਸ ਹੋਂਦ ਨਿਜਮ ਜਾਂ ਪੰਜਾਬੀ ਚ ਸਿੱਧਾ ਕਹੀਏ ਨੇਮ ਨਾਮ ਮਤਲਬ ਨੇਮ ਜਿਵੇਂ ਸੁਣਿਓ ਬਾਣੀ ਚ ਲਿਖਿਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਸਹਾਰੇ ਖੰਡ ਬ੍ਰਹਿਮੰਡ ਖੜੇ ਹੈ ਤੇਰੇ ਕਾਨੂੰਨ ਦੇ ਤੇਰੇ ਨਿਯਮ ਦੇ ਸਹਾਰੇ ਨੇਮ ਇੱਕ ਨਿਯਮ ਹੈ ਜਿਹਦੇ ਸਹਾਰੇ ਸਾਰਾ ਕੁਝ ਖੜੇ ਆ ਨਾਮ ਮਤਲਬ ਹੋਂਦ ਨਾਮ ਮਤਲਬ ਨਿਯਮ ਚੇਤਾ ਕੀਤਾ ਚੇਤਾ ਨਾ ਉਹ ਵਿਣ ਨਾ ਵੈ ਨਾ ਹੀ ਕੋਠਾ ਨਾਮ ਬਿਨਾਂ ਕੋਈ ਥਾਂ ਨਹੀਂ ਉਹਦੇ ਨਿਗਮ ਹੀ ਨੇ ਸਾਡੇ ਪਾਸੇ ਕੰਮ ਕਰਦੇ ਹੈ ਇੱਕ ਤੇ ਨਾਮ ਹੋ ਗਿਆ ਹੋਂਦ ਨਾਮ ਮਤਲਬ ਨਿਗਮ ਨੇਮ ਪਰ ਇੱਕ ਨਾਮ ਹੈ ਗੁਰਬਾਣੀ ਦੇ ਵਿੱਚ ਲਿਖਿਆ ਨਾਮ ਕਹਿੰਦੇ ਹੈ ਗਿਆਨ ਨੂੰ ਸਮਝ ਲੈਣਾ ਜਿੱਦਾਂ ਆਪਾਂ ਪੜ੍ਹਦੇ ਹਾਂ ਇਹ ਬਹੁਤ ਸਟੇਜਾਂ ਤੇ ਕਲੀਅਰ ਕਰਨੀ ਪੈਂਦੀ ਗੱਲ ਆਪਾਂ ਪੜ੍ਹਦੇ ਹਾਂ ਸਭ ਤੇ ਉੱਤਮ ਹਰ ਕੀ ਕਥਾ ਦੂਜੀ ਪੰਕਤੀ ਵਿੱਚ ਕਿਹਾ ਨਾਮ ਸੁਨਤ ਦਰਦ ਦੁੱਖ ਲਥਾ ਗਿਆਨ ਸੁਣਨਾ ਨਾਮ ਸੁਣਨਾ ਗਿਆਨ ਲੈਣਾ ਅਗਲ ਲੈਣੀ ਨਾਮ ਲੈਣਾ ਬਾਕੀ ਬੇਨਤੀ ਕਰੀਦੀ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਅਗਲੀ ਪੰਕਤੀ ਕਿਹਾ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗਿਆਨ ਲੈਣਾ ਨਾਮ ਲੈਣਾ ਗਿਆਨ ਨਾਲ ਜੁੜਨਾ ਨਾਮ ਨਾਲ ਜੁੜਨਾ ਆਪਾਂ ਪੜ੍ਹ ਕੇ ਹਟੇ ਹਾਂ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਸ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਗਿਆਨ ਲੈਣਾ ਨਾਮ ਲੈਣਾ ਹੁਣ ਜਦੋਂ ਆਪਾਂ ਇੱਦਾਂ ਸਮਝਾਂਗੇ ਇੱਕ ਤੇ ਹੈ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਘੰਟਾ ਮੈਂ ਫਿਰ ਬੇਨਤੀ ਕਰਦਾ ਮੈਨੂੰ ਲੱਗਦਾ ਕੋਈ ਦੀਵਾਨ ਏਦਾਂ ਦਾ ਨਹੀਂ ਲਾਇਆ ਹੋਣਾ ਜਿਹਦੇ 'ਚ ਮੈਂ 5-7 ਮਿੰਟ ਏਦਾਂ ਵਾਹਿਗੁਰੂ ਵਾਹਿਗੁਰੂ ਨਾ ਕੀਤਾ ਹੋਵੇ ਮੈਂ ਇਹਦੇ ਵਿਰੋਧ ਵਿੱਚ ਨਹੀਂ ਇਹ ਚੰਗਾ ਹੈ ਪਰ ਜੇ ਤੁਸੀਂ ਕਹਿੰਦੇ ਹੋ ਵੀ ਇਹੋ ਹੀ ਨਾਮ ਹੈ ਫਿਰ ਪ੍ਰੋਬਲਮ ਕਿਉਂਕਿ ਜਿਹੜਾ ਬਾਣੀ 'ਚ ਆਉਂਦਾ ਨਾ ਵੀ ਜਿੰਨੀ ਨਾਮ ਵਸਾਰਿਆ ਤੇ ਹੋਤ ਦੇਖੇ ਖੇ ਕਹਿੰਦੇ ਜਿਹੜੇ ਨਾਮ ਨਾਲੋਂ ਟੁੱਟ ਗਏ ਉਹ ਖੇ ਹੋ ਗਏ ਹੁਣ ਦੱਸੋ ਫਿਰ ਇਹ ਤੇ ਕਿਹੜੇ ਨਾਮ ਦੀ ਗੱਲ ਕੀਤੀ ਹੋਊ ਵੀ ਜਿਹੜੇ ਵਾਹਿਗੁਰੂ ਨਹੀਂ ਕਰਦੇ ਉਹ ਖੇ ਹੋ ਕੇ ਗੋਰੇ ਕਿਵੇਂ ਵੱਸਦੇ ਨੇ ਉਹ ਤੇ ਵਾਹਿਗੁਰੂ ਕਰਦੇ ਨੇ ਸਾਡੇ ਨਾਲੋਂ ਕਿਤੇ ਵਧੀਆ ਦੇਸ਼ ਨੇ ਉਹਨਾਂ ਦੇ ਅਗਲਿਆਂ ਦੇ ਇੱਥੇ ਨਾਮ ਦਾ ਅਰਥ ਹੈ ਗਿਆਨ, ਜਿਹੜੇ ਗਿਆਨ ਨਾਲੋਂ ਟੁੱਟੇ ਆ, ਚਾਹੇ ਗੋਰਾ ਕੋਈ ਕਾਲਾ ਚਾਹੇ ਕੋਈ ਹੋਵੇ, ਗਿਆਨ ਨਾਲੋਂ ਟੁੱਟੇ ਨੇ, ਜ਼ਿੰਦਗੀ ਬਰਬਾਦ ਕਰ ਲਈ, ਖੇ ਹੋ ਗਿਆ। ਗਿਆਨਹੀਨ ਬੰਦਾ ਖੇ ਹੈ, ਨਸ਼ਿਆਂ ਦੇ ਸਰੀਰ ਗਾਲ ਕੇ ਬਹਿ ਗਿਆ, ਬਰਬਾਦੀ ਕਰ ਲਈ ਆਪਦੀ, ਕੁਰਾਹੇ ਪੈ ਗਿਆ, ਗਿਆਨ ਨਾਲੋਂ ਟੁੱਟਿਆ, ਆਪਣੀ ਜ਼ਿੰਦਗੀ ਨੂੰ ਖੇ ਕਰ ਲੈਂਦਾ ਭਾਈ। ਹੁਣ ਆਲਸੀ ਬੰਦੇ ਜ਼ਿੰਦਗੀ ਖੇ ਕਰ ਲੈਂਦੇ ਆ, ਟੱਕਾ ਤੋੜਨਾ ਨੀ, ਕੰਮ ਕੋਈ ਕਰਨਾ ਨੀ, ਘਰ ਉੱਜੜ ਗਿਆ, ਖੇ ਹੋ ਗਿਆ ਗਿਆਨ ਬਿਨਾ, ਸਮਝ ਬਿਨਾ। ਹੁਣ ਇੱਥੇ ਆਪਾਂ ਪੜ੍ਹਦੇ ਹਾਂ ਸਾਚਾ ਨਾਮ ਮੇਰਾ, ਨਾਮ ਦਾ ਅਰਥ ਹੈ ਵਾਹਿਗੁਰੂ ਵਾਹਿਗੁਰੂ ਨਹੀਂ, ਇੱਥੇ ਨਾਮ ਦਾ ਅਰਥ ਹੈ ਤੇਰਾ ਗਿਆਨ ਮੇਰੀ ਖੁਰਾਕ ਹੈ, ਮੇਰੇ ਰੱਬ ਜੀ ਤੇਰੀ ਸਮਝ ਮੇਰੀ ਖੁਰਾਕ ਹੈ, ਤੇਰਾ ਗਿਆਨ ਮੇਰੀ ਖੁਰਾਕ ਹੈ। ਜਦੋਂ ਤੋਂ ਮੈਨੂੰ ਅਕਲ ਆਈ ਹੈ, ਹੁਣ ਸਾਚ ਨਾਮ ਆਧਾਰ ਮੇਰਾ, ਜਦੋਂ ਤੋਂ ਮੇਰਾ ਆਸਰਾ ਬਣਿਆ, ਖੁਰਾਕ ਬਣੀ ਹੈ, ਮੇਰੀ ਜ਼ਿੰਦਗੀ ਦਾ ਸਹਾਰਾ ਬਣਿਆ ਤੇਰਾ ਗਿਆਨ, ਮੇਰੀਆਂ ਸਾਰੀਆਂ ਭੁੱਖਾਂ ਮਿਟ ਗਈਆਂ। ਪਹਿਲਾਂ ਮੈਂ ਹਲਕੇ ਕੁੱਤੇ ਵਾਂਗੂ ਮਰਦਾ ਰਹਿੰਦਾ ਸੀ, ਹੋਰ ਆ ਜੇ ਹੋਰ ਆ ਜੇ, ਹੁਣ ਸਮਝ ਆ ਗਈ, ਤੇਰਾ ਗਿਆਨ ਮਿਲ ਗਿਆ। ਮੈਂ ਕਹਿੰਦਾ ਇੱਥੇ ਕੀ ਸਬਰ ਕਰਨ ਲਾਇਆ ਗੁਰੂ ਸਾਹਿਬ ਲਹਾ। ਅੱਗੇ ਐਂ ਲੱਗਦਾ ਸੀ ਵੀ ਕੁੜਮ ਹੋਰ ਦੇ ਦੇਣ, ਹੋਰ ਦੇ ਦੇਣ, ਹੋਰ ਦੇ ਦੇਣ, ਹੁਣ ਸਮਝ ਆ ਗਈ ਵੀ ਅਗਲੇ ਅਗਲਾ ਵੀ ਕਿੰਨਾ ਕੁ ਕਰੀ ਜਾਊ, ਤੇਰਾ ਭੁੱਖ ਮਿਟ ਗਈ, ਸਮਝ ਆ ਗਈ। ਨਾਮ ਮਤਲਬ ਗਿਆਨ ਮਿਲ ਗਿਆ। ਅੱਗੇ ਕਾਮ ਵਿੱਚ ਅੰਨਾ ਹੋਇਆ ਫਿਰਦਾ ਸੀ, ਭੁੱਖ ਲੱਗਦੀ ਸੀ, ਹੁਣ ਮੇਰੇ ਮਨ ਨੂੰ ਸਬਰ ਆ ਗਿਆ, ਅਕਲ ਆ ਗਈ ਵੀ ਜੈਸਾ ਸੰਗ ਬਿਸੀਰ ਕਿਉਂ ਹੈ ਰੇ, ਤੈਸੋ ਹੀ ਇਹ ਪਰਗ੍ਰਹਿ। ਸੱਪ ਨਾਲ ਯਾਰੀ ਲਾਉਣ ਵਾਲੀ ਗੱਲ ਹੋ ਜਾਣੀ ਹੈ, ਪਰਾਏ ਥਾਂ ਮੂੰਹ ਮਾਰਨ ਵਾਲਾ ਬੰਦਾ ਬਹੁਤ ਦੁਖੀ ਹੁੰਦਾ ਹੈ, ਹਰ ਵੇਲੇ ਸੱਪ ਸੱਪ ਡੰਗ ਮਾਰਦਾ, ਇੱਦਾਂ ਦਾ ਹਾਲ ਹੋ ਜਾਂਦਾ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਆਪਣੀਆਂ ਨਜ਼ਰਾਂ ਤੋਂ ਗਿਰ ਜਾਂਦਾ। ਭਾਈ ਮੈਨੂੰ ਸਮਝ ਆ ਗਈ, ਹੁਣ ਅਕਲ ਆ ਗਈ ਮੈਨੂੰ, ਜਦੋਂ ਤੋਂ ਮੈਨੂੰ ਇਹ ਗਿਆਨ ਮਿਲਿਆ, ਹੁਣ ਕਾਮ ਦੀ ਭੁੱਖ ਖਤਮ ਹੋ ਗਈ, ਹੁਣ ਪੈਸੇ ਦੀ ਭੁੱਖ ਵੀ ਘੱਟ ਗਈ। ਅੱਗੇ ਮੈਨੂੰ ਇਹੀ ਅੱਗ ਲੱਗੀ ਰਹਿੰਦੀ ਸੀ ਵੀ ਫਲਾਣੇ ਗੁਆਂਢੀ ਨੇ ਕੋਠੀ ਪਾ ਲਈ, ਏਡੀ ਪਾਉਣੀ ਹੈ। ਹੁਣ ਮੈਂ ਸੋਚਦਾ ਵੀ ਜਿੰਨਾ ਕੁ ਹੈ ਮਨਾ, 4 ਲੱਖ ਹੀ ਲਾ ਲੈ, 40 ਲੱਖ ਵਾਲੇ ਦੀ ਰੀਸ ਕਿਉਂ ਕਰਨਾ, ਇੱਥੇ ਕੀ ਸਬਰ ਕਰਨਾ। ਹੁਣ ਸ਼ਾਂਤ ਹੈ ਆਪਾਂ, ਹੁਣ ਮੋਟਰਸਾਈਕਲ ਮੇਰੇ ਕੋਲ ਹੈ ਛੋਟਾ ਜਿਹਾ, ਮੈਂ ਗੁਜ਼ਾਰਾ ਕਰ ਲੈਂਦਾ। ਮੈਂ ਹੁਣ ਲੋਕਾਂ ਦੀਆਂ ਗੱਡੀਆਂ ਵੇਖ ਵੇਖ ਕੇ ਆਪਣੇ ਆਪ ਨੂੰ ਤੜਫਾਉਂਦਾ ਨਹੀਂ, ਮੈਂ ਕਹਿੰਦਾ ਜਦੋਂ ਆਊ ਉਦੋਂ ਹੀ ਆਜੂ, ਕੋਈ ਨੀ ਮਨਾ, ਅਜੇ ਜਿੰਨਾ ਕੁ ਤੇਰਾ ਹੈ ਇੱਥੇ ਸਬਰ ਕਰ ਲੈ, ਠੀਕ ਹੈ। ਬਸ ਇਹ ਹੈ, ਸਮਝ ਆ ਗਈ। ਹੁਣ ਮੇਰੀ ਤਾਂ ਨੀਂਦ ਉੱਡੀ ਪਈ ਸੀ ਸੋਚ ਸੋਚ ਕੇ, ਹੁਣ ਪੁੱਤ ਨੀ ਹੋਇਆ ਧੀ ਹੈ। ਮੈਂ ਕਹਿੰਦਾ ਧੀਆਂ ਵਾਲੇ ਵੀ ਕਿਹੜਾ ਯਾਰ, ਪੁੱਤਾਂ ਵਾਲੇ ਕਿਹੜਾ ਨਾਲ ਲਈ ਜਾਂਦੇ ਹੈ, ਅੱਜ ਕੱਲ੍ਹ ਧੀ ਪੁੱਤ ਚ ਫਰਕ ਹੈ। ਮੈਂ ਕਹਿੰਦਾ ਧੀਆਂ ਪੜ੍ਹਾ ਦਿਓ, ਮੁੰਡਿਆਂ ਵਾਲੇ ਦਾਜ ਚੱਕੀ ਫਿਰਦੇ ਆ, ਆਪਣੀਆਂ ਲਿਖੀਆਂ ਲੜਕੀਆਂ ਲੱਭਦੇ ਆ, ਕਹਿੰਦੇ ਜਿਹੜੀਆਂ ਵੇਖੋ ਧੀ ਵੀ ਕੈਨੇਡਾ ਗਈ, ਅਗਲੇ ਪਰਿਵਾਰ ਨੂੰ ਵੀ ਕੈਨੇਡਾ ਨੂੰ ਲੈ ਗਈ, ਆਸਟ੍ਰੇਲੀਆ ਪੜ੍ਹਨ ਜਾ ਰਹੇ ਬੱਚੇ, ਨਿਊਜ਼ੀਲੈਂਡ ਜਾ ਰਹੇ ਆ, ਲੜਕੀਆਂ ਪੜ੍ਹ ਗਈਆਂ, ਸਮਝ ਆ ਗਈ। ਮੈਂ ਮੂਰਖ ਸਮਝਦਾ ਸੀ, ਪਰ ਮੈਂ ਇਹ ਸਮਝਦਾ ਸੀ ਹਾਏ ਮੇਰੇ ਪੁੱਤ ਨਹੀਂ ਹੋਇਆ, ਹਾਏ ਮੇਰੇ ਪੁੱਤ ਨਹੀਂ ਹੋਇਆ। ਮੈਂ ਹੁਣ ਸਬਰ ਆ ਗਿਆ ਵੀ ਲੈ ਯਾਰ, ਧੀ ਕੀ ਫਰਕ ਹੈ, ਮੈਂ ਕਮਲਾ ਐਵੇਂ ਬੁੱਧੂ ਬਣਿਆ ਫਿਰਦਾ ਸੀ, ਸ਼ਾਂਤੀ ਆ ਗਈ, ਦੁੱਖ ਬਹੁਤ ਵੱਡਾ ਸਹੇੜੀ ਫਿਰਦਾ ਸੀ ਮੈਂ, ਮੈਂ ਪਰੇਸ਼ਾਨੀ ਬਹੁਤ ਰਹਿੰਦਾ ਸੀ, ਇਹ ਭੁੱਖ ਲੱਗਣੀ ਪਈ ਸੀ, ਪੁੱਤ ਹੋਵੇ ਪੁੱਤ ਹੋਵੇ, ਹੁਣ ਭੁੱਖ ਮੇਰੀ ਖਤਮ ਹੋ ਗਈ। ਜਿਹੜੇ ਧੀ ਨਹੀਂ ਪੁੱਤ ਦੀ, ਉਹ ਕਹਿੰਦਾ ਮੈਨੂੰ ਸਮਝ ਆ ਗਈ ਵੀ ਯਾਰ ਗੁਰੂ ਨਾਨਕ ਦੀ ਭੈਣ ਬੇਬੇ ਨਾਨਕੀ ਸੀ, ਉਹਦੇ ਕੋਈ ਬੱਚਾ ਹੋਇਆ ਹੀ ਨਹੀਂ, ਦੁਨੀਆਂ ਹੀ ਜਾਣਦੀ, ਬੜੇ ਬੰਦੇ ਇਹੋ ਜਿਹੇ ਹੋਏ, ਪੁੱਤਾਂ ਵਾਲੇ ਕਿਹੜੇ ਕਿੰਨੇ ਕੁ ਸੁੱਖ ਸੌਖੇ ਹੈ। ਬੜੇ ਬੰਦਿਆਂ ਨੂੰ ਮੈਂ ਵੇਖਦਾ, ਮੈਂ ਨਾ ਪਿੱਛੇ ਜੇ ਆਪਣੇ ਸਾਡੇ ਉੱਥੇ ਡੰਗਰਾਂ ਵਾਲੇ ਸਾਡੇ ਉੱਥੇ ਮੱਝਾਂ ਰੱਖੀਆਂ ਜੀ, ਪਸ਼ੂ ਰੱਖੇ ਹੈ, ਦੁੱਧ ਵਗੈਰਾ ਦੀ ਲੋੜ ਲੰਗਰ 'ਚ ਪੈਂਦੀ, 3-4 ਕੁਇੰਟਲ ਦੁੱਧ ਚਾਹੀਦਾ ਲੰਗਰ 'ਚ ਰੋਜ਼, ਤੇ ਪਸ਼ੂ ਸਾਡੇ ਰੱਖੀਏ, ਤੇ ਮੈਂ ਉੱਧਰ ਗੇੜਾ ਮਾਰਨ ਗਿਆ, ਮੈਂ ਕਿਹਾ ਹੋਰ, ਉਹ ਇੱਕ ਬੰਦਾ ਉੱਥੇ ਆਇਆ ਕੁਦਰਤੀ ਮੱਝਾਂ 'ਚ ਖੜਾ, ਉਹਦੇ ਹੋਰ ਦੇ ਦਿਮਾਗ 'ਚ ਕੋਈ ਛੌੜੀ, ਉਹਦੇ ਨਿਆਣੇ 2-3 ਨਾਲ ਅੱਖਿਆ ਪਿਆ, ਕਹਿੰਦਾ 3 ਨੇ, ਮੈਂ ਤਾਂ ਕਹਿੰਦਾ ਕੱਟਿਆਂ ਵਾਲਾ ਹੀ ਲੈ ਜੇ ਮੇਰੇ ਤੋਂ, ਕੋਈ ਬੱਚਿਆਂ ਨੂੰ ਆਪਣਿਆਂ ਨੂੰ ਕਹਿੰਦਾ ਮੇਰੇ ਦੇ ਨਹੀਂ ਦੇ। ਮੈਨੂੰ ਕਹਿੰਦਾ ਬਾਬਾ ਜੀ ਬਾਹਲਾ ਔਖਾ ਪਾਇਆ, ਮੈਂ ਤਾਂ ਕਹਿੰਦਾ ਕੱਟਿਆਂ ਵਾਲਾ ਹੀ ਲੈ ਜੇ ਜੀ, ਇਹਨਾਂ ਨੂੰ ਇੰਨੇ ਤੰਗ ਕਰਦੇ ਨੇ, 3 ਨੇ ਕਹਿੰਦਾ ਇੱਕ ਵੱਧਦੇ ਤੋਂ ਲੱਗਦਾ, ਭਾਵ ਕਹਿਣ ਦਾ ਜਿਨ੍ਹਾਂ ਦੇ ਧੀਆਂ ਪੁੱਤ 4-4 ਫਿਰਦੇ, ਪੁੱਛ ਲਓ ਉਹਨਾਂ ਨੂੰ ਕਿੰਨੇ ਕੁ ਸੌਖੇ ਆ ਤੁਸੀਂ, ਜਿਹੜਾ ਸਮਝ ਗਿਆ ਜਿਹੜਾ ਨਾ ਸਮਝਿਆ ਰੋਈ ਜਾਂਦਾ ਬਸ ਬੈਠਾ ਹਾਏ ਬੱਚਾ ਨੀ ਹੋਇਆ ਹਾਏ ਬੱਚਾ ਨੀ ਹੋਇਆ ਕੀ ਕਰਾਂਗੇ ਜੀ ਕਿਵੇਂ ਚੱਲੂ ਜੀ ਕਿਵੇਂ ਚੱਲੂ ਗਾਹ ਸਾਡੇ ਵਾਲੇ ਕਿਹੜਾ ਘੱਟ ਹੈ ਪੁੱਤਰ ਮਿੱਠੜੇ ਮੇਰੇ ਸਾਡੇ ਵਰਗੇ ਐਂ ਕਰਕੇ ਸੇਤ ਰੱਬ ਸਭ ਨੂੰ ਦੇਵੇ ਹੁਣ ਪੁੱਤਰਾਂ ਨੂੰ ਹੋਰ ਤਾਂ ਚੱਕ ਦਿੰਦੇ ਸਟੇਜਾਂ ਤੇ ਸੁਣਾਉਂਦੇ ਹੀ ਇਹ ਹੈ ਪੁੱਤੀ ਗੰਢ ਪਵੇ ਸੰਸਾਰ ਗੋਰੀ ਅਰਥੇ ਦਾ ਇਹ ਹੈ ਗੋਰੀ ਖੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ ਕਹਿੰਦੇ ਘਰ ਵਾਲੀ ਦੀ ਘਰ ਵਾਲੇ ਦੀ ਬਣਦੀ ਨਾ ਹੋਵੇ ਜੇ ਬੱਚਾ ਹੋ ਜੇ ਉਹਨਾਂ ਦੇ ਵਿੱਚ ਬੱਚਾ ਆ ਜੇ ਤੇ ਕਹਿੰਦੇ ਉਹਨਾਂ ਦੇ ਬੱਚੇ ਕਰੀ ਵੇਖ ਕੇ ਜ਼ਿੰਦਗੀ ਲੰਘ ਜਾਂਦੀ ਭਾਵ ਉਦਾਂ ਤੇ ਲੜਦੇ ਜੇ ਰਹਿੰਦੇ ਸੀ ਨਿਆਣਾ ਹੋਣ ਨਾਲ ਫਿਰ ਸਾਰੇ ਜੀ ਕਹਿੰਦੇ ਬੱਚੇ ਕਨੀ ਵੇਖੋ ਬੱਚੇ ਕਨੀ ਵੇਖੋ ਫਿਰ ਬੀਬੀਆਂ ਕਈ ਇਹੀ ਨੀ ਕਹਿੰਦੀਆਂ ਵੀ ਮੈਂ ਤੇ ਨਿਆਣਿਆਂ ਕਰਕੇ ਕੱਟ ਗਈ ਤੇਰੇ ਨਾਲ ਕਿੱਥੇ ਕੱਟਣਾ ਸੀ ਮੈਂ ਆਮ ਹੀ ਕਹਿੰਦੀਆਂ ਏਦਾਂ ਵੀ ਮੈਂ ਤੇ ਬੱਚਿਆਂ ਕਨੀ ਦੇਖਦੀ ਹਾਂ ਤੇਰੇ ਨਾਲ ਕਿੱਥੇ ਉਹਨੂੰ ਤੇ ਕਦੋਂ ਵੀ ਚਲੇ ਜਾਂਦੇ ਛੱਡ ਕੇ ਮੈਂ ਤੇ ਬੱਚਿਆਂ ਕਨੀ ਦੇਖਦੀ ਹਾਂ ਮੇਰੇ ਨਿਆਣੇ ਰੁੱਲ ਜਾਣਗੇ ਇਹਨੂੰ ਕਹਿੰਦੇ ਗੋਰੀ ਖੇਤੀ ਟੁੱਟਾ ਪਤਾਰ ਸਾਡੇ ਇਹਨੂੰ ਐ ਕਹਿੰਦੇ ਜਿੱਦਾਂ ਗੰਢ ਦਾ ਮਤਲਬ ਸਾਡੇ ਮਾਲਵੇ ਦੀ ਭਾਸ਼ਾ ਵਿੱਚ ਕਹਿੰਦੇ ਐ ਸੀਰ ਨੀ ਭਾਈ ਮੈਂ ਪੁੱਤ ਬਿਨਾਂ ਸੀਰ ਨੀ ਰਹਿੰਦਾ ਪੁੱਤ ਬਿਨਾਂ ਸਮਾਜ ਨਾਲ ਸੰਬੰਧ ਹੀ ਨੀ ਰਹਿੰਦਾ ਕਹਿੰਦੇ ਪੁੱਤ ਹੀ ਹੈ ਨਾ ਸਾਰਾ ਕੁਝ ਦਿਮਾਗ ਚ ਭਰਦੀਆਂ ਗੱਲਾਂ ਪਾਣੀ ਕਹਿੰਦੀ ਭਾਈ ਪੁੱਤੀ ਗੰਢ ਪਵੇ ਸੰਸਾਰ ਪੁੱਤਰਾਂ ਨਾਲ ਹੀ ਗੰਢ ਪਊ ਬੱਚਾ ਨਾ ਪੁੱਤ ਨਾ ਹੋਇਆ ਫਿਰ ਤੇ ਗੱਲ ਹੀ ਨੀ ਬਣਨੀ ਸਮਝਾਇਆ ਨਹੀਂ ਇਹ ਗੱਲ ਤੇ ਇਹ ਚੱਲਦੀ ਹੈ ਵੀ ਜੇ ਘਰ ਵਾਲੇ ਦੀ ਘਰ ਵਾਲੇ ਦੀ ਟੁੱਟੀ ਹੋਵੇ ਆਪਸ ਵਿੱਚ ਤੇ ਬੱਚਾ ਹੋ ਜਾਵੇ ਤੇ ਉਹਨਾਂ ਦਾ ਪਿਆਰ ਪੈ ਜਾਂਦਾ ਬੱਚੇ ਕਰਕੇ ਕਿਆ ਤੇ ਬਾਣੀ ਦਿੰਦਾ ਸਮਝਾ ਦਿੰਦੇ ਨੇ ਫਿਰ ਸਾਡੇ ਵਾਲੇ ਫਿਰ ਪੁੱਤਰ ਦੀ ਦਾਤ ਉੱਥੋਂ ਮਿਲਦੀ ਹੈ ਪੁੱਤ ਦੇ ਤਾਂ ਮਹਾਰਾਜ ਕੋਲ ਗਏ ਮਹਾਰਾਜ ਪੁੱਤ ਬਖਸ਼ਦੇ ਪੁੱਤ ਪੁੱਤ ਕਹਿ ਕੇ ਦਿਮਾਗ ਚ ਮਾਰਦੀਆਂ ਇਹ ਗੱਲਾਂ ਪਰ ਹੁਣ ਆਪਾਂ ਗੁਰੂ ਸਾਹਿਬ ਤੇ ਕਹਿੰਦੇ ਸੋ ਕਿਉਂ ਮੰਗਦਾ ਕੀ ਹੈ ਜਿੱਤ ਜੰਮ ਹੈ ਰਾਜਾਨ ਕਿਆ ਫਰਕ ਹੈ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਸੀ ਹੁਣ ਹੁਣ ਮੈਂ ਗੱਲ ਜਿਹੜੀ ਕਰਦਾ ਸੀ ਉਹ ਸਮਝਿਓ ਬਈ ਮੈਂ ਮਰਦਾ ਰਹਿੰਦਾ ਸੀ ਵੀ ਹਾਏ ਮੇਰੇ ਪੁੱਤ ਨੀ ਹੋਇਆ ਪੁੱਤ ਨੀ ਹੋਇਆ ਹੁਣ ਮੈਨੂੰ ਆ ਗਈ ਸਮਝ ਹੁਣ ਮੈਂ ਕਹਿੰਦਾ ਚੱਲ ਯਾਰ ਪੁੱਤਾਂ ਵਾਲੇ ਵੀ ਤੁਰੇ ਹੀ ਜਾਂਦੇ ਇੱਥੋਂ ਕੋਈ ਬੱਚਾ ਨਹੀਂ ਸੀ ਮੈਂ ਮਰ ਚੱਲਿਆ ਰੋ ਰੋ ਕੇ ਹੁਣ ਸਬਰ ਆ ਗਿਆ ਵੀ ਬੱਚਿਆਂ ਵਾਲੇ ਵੀ ਧੀ ਪੁੱਤ ਵੀ ਬਥੇਰੇ ਧੀਆਂ ਪੁੱਤਾਂ ਵਾਲੇ ਹੈਗੇ ਇੱਥੇ ਫਿਰ ਕੀ ਫਰਕ ਪੈ ਗਿਆ ਹੁਣ ਮਨ ਨੂੰ ਸਬਰ ਆ ਗਿਆ ਇੱਧਰ ਧਿਆਨ ਰੱਖਿਓ ਹੁਣ ਮਨ ਨੂੰ ਸੰਤੋਖ ਆ ਗਿਆ ਹੁਣ ਸਮਝ ਆਉਂਦੀ ਹੈ ਵੀ ਖੁਰਾਕ ਬਣਾਓ ਗਿਆਨ ਨੂੰ ਆਪਣਾ ਸਹਾਰਾ ਬਣਾਈਏ ਗਿਆਨ ਨੂੰ ਆਪਣੀ ਖੁਰਾਕ ਬਣਾਈਏ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਭੁੱਖਾਂ ਮਿਟਦੀਆਂ ਸਾਰੀਆਂ ਅਕਲ ਆ ਗਈ ਹੁਣ ਜਿਹੜੇ ਜਿਵੇਂ ਭਾਈ ਸਾਹਿਬ ਗੱਲ ਕਰਦੇ ਸੀ ਵੀ ਸਾਡੀਆਂ ਜਿਹੜਾ ਦੀਵਾ ਤੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹ ਗੱਲ ਕਰਦੇ ਸੀ ਨਾ ਵੀ ਸਾਡੇ ਜਿਹੜੇ ਦੁੱਖ ਹੈ ਤੂੰ ਗਿਆਨ ਦਾ ਦੀਵਾ ਆਪਣੀ ਜ਼ਿੰਦਗੀ ਵਿੱਚ ਬਾਲ ਤੇ ਦੁੱਖਾਂ ਨੂੰ ਤੇਲ ਬਣਾ ਲੈ ਜਿਹੜੇ ਦੁੱਖ ਕੀ ਹੈ ਵੀ ਲੋਕ ਕੀ ਕਹਿਣਗੇ ਜਿਹੜੇ ਤੇਰੇ ਰੋਗ ਕੀ ਹੈ ਸਭ ਤੋਂ ਬੜਾ ਇਹ ਰੋਗ ਕਿਆ ਕਹੇਗੇ ਲੋਕ ਬੰਦੇ ਦਾ ਸਭ ਤੋਂ ਵੱਡਾ ਰੋਗ ਆ ਵੀ ਲੋਕ ਕੀ ਕਹਿਣਗੇ ਦੁਨੀਆ ਕੀ ਕਹੂ ਕਹਿੰਦੇ ਅਕਲ ਦਾ ਦੀਵਾ ਬਾਲ ਲੈ ਲੋਕ ਕੀ ਕਹਿਣਗੇ ਇਹ ਛੱਡ ਦੇ ਦੁਨੀਆ ਕੀ ਕਹਿੰਦੀ ਹੈ ਤੂੰ ਇਹ ਛੱਡ ਦੇ ਗਿਆਨ ਦਾ ਦੀਵਾ ਬਾਲ ਲੈ ਕੋਈ ਕਹੂ ਵੱਡਾ ਬਾਬਾ ਬਣਿਆ ਫਿਰਦਾ ਹੈ ਕੋਈ ਕਹੂ ਬਾਲਾ ਸਿਆਣਾ ਹੋ ਗਿਆ ਕੋਈ ਕਹੂ ਨੌ ਨੌ ਸੌ ਚੋਹਾ ਖਾ ਕੇ ਦਿੱਲੀ ਹੱਜ ਨੂੰ ਚੱਲੀ ਐ ਕਹਿਣਗੇ ਸਾਰਾ ਪਿੰਡ ਕਹਿੰਦਾ ਦਾਜ ਲੈਣਾ ਤੂੰ ਕੱਲੀ ਕਹਿੰਦਾ ਮੈਂ ਨਹੀਂ ਲੈਣਾ ਸਾਰੇ ਕਹਿੰਦੇ ਢੋਲ ਢਮਕੇ ਨਾਲ ਵਿਆਹ ਕਰਨਾ ਤੂੰ ਕਹਿੰਦਾ ਆਪਾਂ 4 ਵਜੇ ਜਾਵਾਂਗੇ 6 ਵਜੇ ਆਨੰਦ ਕਾਰਜ ਕਰਾ ਕੇ ਲੜਕੀ ਨੂੰ ਲੈ ਆਉਣਾ ਅਸੀਂ ਨਹੀਂ ਦੀ ਦਫਾਂਗ ਕਰਨਾ ਕੋਈ ਨਹੀਂ ਕਰਨਾ ਡੀਜੇ ਡੂਜੇ ਅਸੀਂ ਨਹੀਂ ਲਵਾਉਂਦੇ 50,000 ਰੁਪਈਆ 2 ਘੰਟਿਆਂ ਦਾ ਲੈ ਕੇ ਉਹ ਜਾਂਦੇ ਆ ਅਸੀਂ 50,000 ਦਾ ਮੋਟਰਸਾਈਕਲ ਲੈ ਕੇ ਆਵਾਂਗੇ ਨਾਲੇ ਕੰਮ ਤੇ ਆਊ ਸਮਝ ਆ ਗਈ ਬੰਦੇ ਦੇ ਦਿਮਾਗ ਸਾਹਮਣੇ ਤੇ ਚੱਲ ਪਿਆ ਜੇ ਕਿਸੇ ਦੀ ਹੈਲਪ ਨਹੀਂ ਕਰ ਸਕਦਾ ਸੀ ਮੈਂ 50,000 ਆਪਣੇ ਘਰੇ ਹੀ ਵਰਤ ਲਾਂ ਕਈਆਂ ਨੇ ਲੱਖ ਲੱਖ ਬਾਹਰ ਕੱਢ ਕੇ ਰੱਖਿਆ ਹੋਇਆ ਵੀ ਫਲਾਣਾ ਲੈ ਕੇ ਆਉਣਾ 1,00,000 ਰੁਪਈਆ ਦੇਣਾ ਹੈ ਘੰਟੇ ਦਾ 2 ਘੰਟਿਆਂ ਦਾ 1,00,000 ਰੁਪਈਆ ਲਾ ਲਾ ਜਿੰਨਾ ਫੁਕਰ ਖੋਣਾ ਵਿਆਹਾਂ ਵਿੱਚ ਅਸੀਂ ਕਰਦੇ ਹਾਂ ਗੋਰਿਆਂ ਦੇ ਵੀ ਵਿਆਹ ਹੁੰਦੇ ਹੀ ਹੈ ਕੋਈ ਨਹੀਂ ਕਰਦਾ ਕੁਛ ਆਪਾਂ ਹੀ ਆ ਜਿਹੜੇ ਅੱਡੀਆਂ ਚੱਕ ਚੱਕ ਕੇ ਫਾਹਾ ਲੈਂਦੇ ਹਾਂ ਅੱਡੀਆਂ ਚੱਕ ਚੱਕ ਕੇ, ਇੱਕ ਨੇ ਕੀਤਾ, ਦੂਜਾ ਕਹਿੰਦਾ ਉਦੋਂ ਵੀ ਗਾਹ ਕਰਾਂਗੇ, ਤੀਜਾ ਕਹਿੰਦਾ ਉਦੋਂ ਵੀ ਅੱਗੇ ਕਰਾਂਗੇ। ਗਰਲੇ ਹੈ ਸਮਝਣ ਵਾਲੇ, ਪਰ ਗੱਲ ਕੀ ਕਰਦੇ ਸੀ ਬਈ ਦੁਨੀਆ ਕੀ ਕਹਿੰਦੀ ਹੈ, ਇਹ ਪ੍ਰਵਾਹ ਛੱਡਦੇ, ਇਹ ਦੁੱਖ ਨਹੀਂ ਬੜੇ ਵੱਡੇ ਵੀ ਲੋਕ ਕੀ ਕਹਿਣਗੇ, ਤੂੰ ਦੀਵਾ ਜ਼ਿੰਦਗੀ ਵਿੱਚ ਗਿਆਨ ਦਾ ਬਾਲ ਹੈ, ਤੂੰ ਲੋਕ ਕੀ ਕਹਿਣਗੇ, ਇਹ ਛੱਡ ਦੇ। ਤੇ ਜਦੋਂ ਗਿਆਨ ਦਾ ਦੀਵਾ ਬਲ ਗਿਆ, ਗਿਆਨ ਦਾ ਦੀਵਾ ਵੀਰੋ ਭੈਣੋ ਮੇਰੀ, ਉਹ ਗਿਆਨ ਦਾ ਦੀਵਾ ਸਾਡੇ ਸਾਧ ਬਾਬੇ ਦੇ ਕਹਿੰਦੇ ਦੀਵਾ ਬਾਲੀ ਭਾਈ, ਰੋਜ਼ ਵੀਰਵਾਰ ਦੇ ਵੀਰਵਾਰ ਜਗਾਇਓ। ਕੋਈ ਕਹਿੰਦਾ ਸ਼ਨੀਵਾਰ ਦਾ ਦੀਵਾ ਨਾ ਮਿਸ ਕਰੀ, ਕੋਈ ਐਤਵਾਰ ਨੂੰ ਜਗਾਉਣ ਨੂੰ ਕਹਿੰਦਾ ਹੈ, ਕਾਹਦੇ ਲਈ ਘਿਓ ਫੂਕਣਾ, ਅੱਗੇ ਹੀ ਥੋੜਾ ਹੈ, ਅੱਗੇ ਹੀ ਘੱਟ ਗਿਆ, ਕਿਉਂ ਅਸੀਂ ਤੇਲ ਫੂਕਦੇ ਹਾਂ, ਕਿਉਂ ਘਿਓ ਫੂਕਦੇ ਹਾਂ, ਜਮਾਨਾ ਲਾਈਟਾਂ ਦਾ ਆ ਗਿਆ, ਤੂੰ ਅਜੇ ਵੀ ਦੀਵੇ ਬਾਲੀ ਛੱਡਦਾ। ਗੁਰਦੁਆਰਿਆਂ ਵਿੱਚ ਪਾਠਾਂ ਦੇ ਨਾਲ ਜੋਤ ਜਗਦੀ ਹੈ, ਲਾਈਟਾਂ ਜਗਦੀਆਂ, ਬੈਟਰੀਆਂ ਪਈਆਂ ਹੈ, ਉਹ ਤਿੰਨ ਚਾਰ ਕਿਲੋ ਘਿਓ ਇੱਕ ਖੰਡ ਪਾਠ ਤੇ ਤਿੰਨ ਦਿਨਾਂ ਦੇ ਵਿੱਚ ਕਿੰਨਾ ਕੁ ਬਲ ਜਾਂਦਾ ਹੋਣਾ, ਕਿਲੋ ਡੇਢ ਕਿਲੋ ਤੇ ਬਲਦਾ ਹੀ, ਡੇਢ ਕਿਲੋ ਸਾਰੀ ਪਾਠੀਆਂ ਚ ਰਹੇ ਗਏ ਸਾਰਿਆਂ ਨੂੰ ਪਤਾ। ਇੱਕ ਪਿੱਛੇ ਵਾਲਾ ਮੇਰਾ ਜਿਹੜਾ ਬੋਲਦਾ ਕਹਿੰਦਾ ਡੇਢ ਕਿਲੋ, ਇਹਨੂੰ ਬਲ ਬਹੁਤ ਪਤਾ ਹੈ ਨਾ, ਕਿ ਗ੍ਰੰਥੀ ਰਹੇ ਬੰਦਿਆਂ ਨੂੰ ਪਤਾ ਹੀ ਹੁੰਦਾ ਹੈ। ਸੋ ਦੇਖੋ ਵੀ ਡੇਢ ਕਿਲੋ ਕਹਿੰਦੇ ਘਿਓ ਬਲ ਜਾਂਦਾ, ਤੇ ਡੇਢ ਕਿਲੋ ਕਿਸੇ ਬੱਚੇ ਵਾਲੀ ਬੀਬੀ ਨੂੰ ਖਵਾਓ, ਜਿਹੜੇ ਬੱਚਾ ਹੋਣ ਵਾਲਾ ਗਰੀਬ ਹੈ ਕਿਸੇ ਦੇ ਕੰਮ ਆਵੇ। ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ, ਕਿਸੇ ਲੋੜਵੰਦ ਨੂੰ ਗਰੀਬ ਨੂੰ ਦੇ ਦੇ ਦੇ ਫਾਇਦਾ ਹੋ ਜੇ। ਕਿਹੜੇ ਯੁੱਗ ਵਿੱਚ ਤੁਰਿਆ ਫਿਰਦਾ, ਇੰਨੀਆਂ ਲਾਈਟਾਂ ਬਲਦੀਆਂ ਹੈ, ਤੇ ਤੂੰ ਉਹ ਬੰਦ ਜਾ ਕਰਕੇ ਲੁਕੋ ਕੇ ਜੇ ਦੀਵਾ ਫਿਰ ਵੀ ਘਿਓ ਫੂਕੀ ਜਾਂਦਾ। ਤੇ ਸਾਡੇ ਬਾਬਾ ਜੀ ਕਹਿੰਦੇ ਵੀ ਜੇ ਦੀਵਾ ਨਾ ਬਾਲਿਆ ਪਾਠ ਮੇਰਾ ਲੱਗਣਾ ਨਹੀਂ, ਦੀਵੇ ਨਾਲ ਪਾਠ ਦਾ ਸੰਬੰਧ ਹੈ। ਕਹਿੰਦੇ ਪਾਠ ਤੇ ਲੱਗਣਾ ਕਿਹਨੂੰ ਹੈ ਭਾਈ, ਮੈਨੂੰ ਜਰਾ ਦੱਸਿਓ, ਪਾਠ ਲੱਗਣਾ ਕਾਹਦੇ ਤੇ ਹੁੰਦਾ ਹੈ, ਕਿੱਥੇ ਲਾਉਣਾ ਪਾਠ? ਤੇ ਤੇਰੇ ਦਿਮਾਗ ਨੂੰ ਲਾਉਣਾ, ਸਾਡੀ ਸੁਰਤ ਨੂੰ ਲਾਉਣਾ, ਪਾਠ ਲੱਗਣਾ ਨੀ ਕਿਹਨੂੰ ਲਾਉਣਾ, ਬੰਦੇ ਨੂੰ ਨੀ ਲੱਗਦੀ। ਕਈ ਵਾਰੀ ਕਹਿੰਦੇ ਤੈਨੂੰ ਇੱਕ ਨੀ ਲੱਗਦੀ, ਆ ਬਾਣੀ ਲਾਉਣੀ ਕਿੱਥੇ ਹੈ, ਆ ਪਾਠ ਲਾਉਣਾ ਕਿੱਥੇ ਹੈ, ਆ ਸੱਚਾ ਗਿਆਨ ਕਿੱਥੇ ਲਾਉਣਾ ਜੀ, ਇੱਥੇ ਲਾਉਣਾ, ਇੱਥੇ ਆ ਮੇਰੇ ਦਿਮਾਗ ਚ, ਸੁਰਤ ਚ, ਆ ਫੋਫੜ ਚ ਵੜ ਜੇ ਕੋਈ ਗੱਲ ਸਾਡੇ, ਇਹਨੂੰ ਕਹਿੰਦੇ ਦਿਮਾਗ ਚ ਲਾਉਣਾ। ਅਨਹਦ ਬਾਣੀ ਕੂੰਜੀ ਸੰਤਨ ਹੱਥ ਰਾਖੀ ਕੂੰਜੀ, ਆ ਕੂੰਜੀ ਲੱਗੇ ਦਿਮਾਗ ਖੁੱਲ ਜੇ ਜਿੰਦਰਾ, ਡੈਡੀ ਪਿਆ ਦਿਮਾਗ ਖੁੱਲ ਜੇ ਚਾਬੀ ਨਾਲ ਖੁੱਲ ਜਾਂਦਾ ਹੈ। ਤੁਹਾਡਿਆਂ ਪਿੰਡਾਂ ਦਾ ਇੱਕ ਬੰਦਾ ਜਾ ਬਠਿੰਡੇ ਨੌਕਰੀ ਲੱਗਿਆ, ਚੰਡੀਗੜ੍ਹ ਜਾ ਵੜਿਆ, ਉਹ ਕੈਨੇਡਾ ਨੂੰ ਚੜ ਗਿਆ, ਇੱਕ ਭਾਈ ਉਹਦਾ ਇੱਥੇ ਰਹਿ ਗਿਆ, ਚਾਬੀ ਲੱਗੀ ਨੀ, ਕਾਸ਼ਾਂ ਜੋਗਾ ਹੀ ਰਹਿ ਗਿਆ, ਉੱਥੇ ਹੀ ਬੈਠਾ ਹੈ। ਇੱਕ ਦਾ ਦਿਮਾਗ ਖੁੱਲ ਗਿਆ, ਇੱਕ ਦਾ ਡੈਡੀ ਰਹਿ ਗਿਆ, ਖਾਲੀ ਰਹਿ ਗਿਆ, ਕੱਖ ਵੀ ਨੀ ਛੱਡਿਆ, ਲਾਉਣਾ ਕਿੱਥੇ ਆ ਪਾਠ? ਇੱਥੇ ਅਸੀਂ ਕਹਿੰਦੇ ਪਾਠ ਨੀ ਲੱਗਣਾ, ਪਾਠ ਨੀ ਲੱਗਣਾ, ਭਾਈ ਪਾਠ ਤੇ ਇੱਥੇ ਲੱਗਣਾ ਸੀ, ਜੇ ਸਮਝਦੇ ਕੋਲੇ ਬਹਿੰਦੇ ਜਾ ਕੇ ਬਾਣੀ ਨੂੰ ਸੁਣਦੇ। ਤਾਂ ਕਰਕੇ ਜਦੋਂ ਦੀਵਾ ਬਲੂ ਗਿਆਨ ਦਾ, ਲੋ ਸ਼ਬਦ ਸੁਣੋ ਇੱਕ ਵਾਰ ਪੂਰਾ ਸੁਣੋ, ਦੀਵਾ ਬਲੈ ਅੰਧੇਰਾ ਜਾਏ, ਧਾਰਮਿਕ ਗ੍ਰੰਥ ਗਿਆਨ ਦੇ ਗ੍ਰੰਥ ਕਹਿੰਦੇ ਭੈੜੇ ਵਿਚਾਰਾਂ ਨੂੰ, ਪਾਪਾਂ ਨੂੰ, ਭੈੜੀ ਸੋਚ ਨੂੰ ਖਤਮ ਕਰ ਦਿੰਦੇ। ਧਾਰਮਿਕ ਗ੍ਰੰਥਾਂ ਦਾ ਗਿਆਨ ਬੰਦੇ ਦੀ ਭੈੜੀ ਸੋਚ ਨੂੰ ਖਤਮ ਕਰ ਦਿੰਦਾ, ਜੇ ਬੰਦਾ ਸੋਚ ਮਾੜੀ ਖਤਮ ਕਰਨੀ ਚਾਹੇ। ਗਿਆਨ ਦਾ ਦੀਵਾ ਜ਼ਿੰਦਗੀ ਚ ਬਲ ਸਕਦਾ, ਜੇ ਬੰਦਾ ਗਿਆਨ ਦਾ ਦੀਵਾ ਜ਼ਿੰਦਗੀ ਵਿੱਚ ਬਾਲਣਾ ਚਾਹੇ। ਪ੍ਰੋਬਲਮ ਇਹ ਹੈ ਬਾਲਦੇ ਦੀ। ਬਸ ਸ਼ਬਦ ਸੁਣੋ ਸਾਰੇ, ਨਾਲ ਬੋਲਿਓ ਜਿਹੜੇ ਬੋਲੋ ਬੋਲ ਸਕਦੇ ਹੋ, ਜਿਹਨਾਂ ਨੂੰ ਗਲਾ ਦਿੱਤਾ ਮਾਲਕ ਨੇ ਸੰਗੋ ਨਾ। ਆਓ ਰਲ ਕੇ ਸਾਰੇ ਭੈਣਾਂ ਮੇਰੇ ਵੀਰ ਭਰਾ ਸਾਰੇ ਬਾਣੀ ਗਾਈਏ। ਕੋਈ ਮੁੱਲ ਨਹੀਂ ਲੱਗਦਾ, ਕੋਈ ਪੈਸਾ ਨਹੀਂ ਲੱਗਦਾ। ਆ ਵਿੱਚ ਕਈ ਕਹਿੰਦੇ ਇਹ ਤੇ 9 ਲੱਖ ਲੈਂਦੇ ਤਿੰਨ ਦਿਨਾਂ ਦਾ, ਫਿਰ ਆਉਂਦੇ ਸਟੇਜ ਤੇ ਚੜ੍ਹਦੇ, ਭਾਈ 9,000 ਵੀ ਨਹੀਂ ਮੰਗਿਆ ਕਦੇ ਜ਼ਿੰਦਗੀ 'ਚ, ਤੁਸੀਂ 9 ਲੱਖ ਕਹਿੰਦੇ। ਮੇਰੇ ਤੇ ਗੱਡੀਆਂ ਦਾ ਤੇਲ ਪਾਉਣਾ ਉਹ ਵੀ ਨਾ ਪਾਇਓ, ਮੈਂ ਸਟੇਜ ਤੇ ਹੱਥ ਜੋੜ ਕੇ ਕਹਿ ਦਿੰਦਾ, ਮੈਂ ਤੇ 25 ਨਹੀਂ ਮੰਗੀ ਕਦੇ ਜ਼ਿੰਦਗੀ। ਸਾਡੇ ਵਰਗੇ ਫਿਰ ਕਈ ਕਹਿਣਗੇ ਅਸੀਂ ਚੋ ਸੰਘ ਪਾ ਲਈਏ, ਤੂੰ ਬੋਲਦੀ ਨੇ 9 ਲੱਖ ਲਿਆ, ਆਊ ਨੀ ਨਹੀਂ ਆਉਂਦੇ ਦਿਮਾਗ, ਅਸੀਂ ਐਵੇਂ ਬੋਲੀ ਲਈਏ ਇੱਥੇ। ਅਗਲਾ ਬੋਲੇ ਅਜੇ ਤਾਂ ਸਟੇਜ ਤੇ ਕਾਹਦੇ ਲਈ ਦਿੰਦੇ ਨੇ, ਐਂ ਅਗਲਾ ਸੋਚਦਾ ਹੀ ਹੈ, ਕਿਉਂਕਿ ਗੱਲਾਂ ਬਣਾਉਣ ਵਾਲੇ ਨੇ ਬਣਾਉਣੀਆਂ ਜਿੰਨੀਆਂ ਮਰਜ਼ੀ ਬਣਾਈ ਚੱਲੋ। ਹੁਣ ਜਿਹੜੇ ਬੰਦੇ ਨੇ ਦੀਵੇ ਜਗਾਉਣੇ ਆ ਉਹ ਫਿਰ ਸਵੇਰੇ ਕਹੂ ਨੀ ਜਾ ਕੇ 9 ਲੱਖ ਲੈਂਦੇ ਭਾਈ ਗੱਲਾਂ ਤੇ ਆਪੇ ਹੀ ਆਉਂਦੀਆਂ ਆਹੋ ਕਿਹੜਾ ਹੀ ਅਗਲੇ ਨੇ ਹੁਣ ਅਗਲਾ ਕਹੇ ਤੂੰ 9 ਲੱਖ ਇੱਥੇ ਦਿੱਤਾ ਤੂੰ ਮੈਨੂੰ 9000 ਦੇ ਦੇ ਤੂੰ ਵਧੀਆ ਸੁਣ ਲੈ ਮੇਰੇ ਤੋਂ ਸੁਣ ਲੈ ਜਿੰਨੀਆਂ ਮਰਜ਼ੀ ਗੱਲਾਂ ਹੀ ਨੇ ਆਪੇ ਹੀ ਆਉਣੀਆਂ ਕਹਿਣਾ ਹੀ ਹੈ ਜੋ ਮਰਜ਼ੀ ਕਹਿ ਰਹੇ ਤਾਂ ਕਰਕੇ ਆਹੋ ਆਪਾਂ ਸਾਰੇ ਲਾਹਾ ਲੈਣ ਆਏ ਆ ਬਾਣੀ ਸੁਣ ਸਮਝ ਕੇ ਆ ਜਿੰਨਾ ਕੁ ਬੋਲਣ ਜੋਗੇ ਹੋਏ ਆ ਇੱਥੋਂ ਹੀ ਸਮਝ ਪੈਂਦੀ ਤੁਹਾਨੂੰ ਵੀ ਪੈਣੀ ਸਾਰੇ ਇੱਕੋ ਜਿਹੇ ਆ ਕੋਈ ਫਰਕ ਨਹੀਂ ਕੁਦਰਤ ਨੇ ਸਾਰਿਆਂ ਦੇ ਦਿਮਾਗ ਘੜੇ ਹੈ ਕੋਈ ਫਰਕ ਨਹੀਂ ਭਈ ਪ੍ਰਾਪਤ ਮਨੁੱਖ ਦੇਹਰੀ ਆ ਗੋਬਿੰਦ ਮਿਲਣ ਦੀ ਇਹ ਮਿਲਣ ਦੀ ਵਾਰੀ ਹੈ ਸਮਾਂ ਹੈ ਮਿਲਣਾ ਮਤਲਬ ਮਲਾਪ ਮਤਲਬ ਸਮਝਣਾ ਇੱਕ ਮਿਕ ਹੋਣਾ ਜਾਣਨਾ ਸਮਝਣਾ ਜਾਣਨਾ ਇਹ ਮੌਕਾ ਮਿਲਿਆ ਹੈ ਜੇ ਸਾਰੇ ਰਲ ਕੇ ਪੜ੍ਹੀਏ ਸੁਣੀਏ ਸਮਝੀਏ ਜ਼ਿੰਦਗੀ ਬਦਲੀਏ ਆਓ ਸਾਰੇ ਦੀਵਾ ਬਲਾ ਹੈ।

ਲੈਣਾ ਉੱਥੇ ਅਗਿਆਨਤਾ ਛੱਡਣੀ ਵੀ ਨਹੀਂ। ਕਈ ਬੰਦੇ ਗਿਆਨ ਵੀ ਲਈ ਫਿਰਦੇ ਆ, ਅਗਿਆਨਤਾ ਵੀ ਨਾਲ ਹੀ ਚੱਕੀ ਫਿਰਦੇ। ਚੰਗੀਆਂ ਗੱਲਾਂ ਸੁਣਨੀਆਂ ਤੇ ਮਾੜੀਆਂ ਛੱਡਣੀਆਂ ਵੀ ਤੇ ਹੁੰਦੀਆਂ। ਕਈ ਬੰਦਿਆਂ ਕੋਲ ਦੋਵੇਂ ਚੀਜ਼ਾਂ ਹੈ। ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਗਿਆਨ ਬਹੁਤ ਹੋ ਗਿਆ, ਪਰ ਜਿਹੜੀਆਂ ਭੈੜੀਆਂ ਆਦਤਾਂ ਹੈ ਉਹ ਤੇ ਛੱਡੀਆਂ ਹੀ ਨਹੀਂ। ਐਬ ਆਪ ਦੇ ਨਾਲ ਹੀ ਚੱਕੀ ਫਿਰਦਾ, ਜਿਹੜੀ ਬੇਸਮਝੀ ਹੈ ਉਹ ਵੀ ਨਾਲ ਹੀ ਚੱਕੀ ਫਿਰਦਾ। ਗਿਆਨ ਜਿੱਥੇ ਆਉਣਾ ਚਾਹੀਦਾ ਉੱਥੇ ਅਗਿਆਨਤਾ ਛੱਡਣੀ ਵੀ ਚਾਹੀਦੀ। ਇਹ ਐਬ ਹੈ, ਇਹ ਭੈੜੀ ਸੋਚ ਹੈ। ਜਿੱਦਾਂ ਆਪਾਂ ਪੜ੍ਹਦੇ ਨਾ, ਲਓ ਆਪਾਂ ਇੱਦਾਂ ਪੜ੍ਹੀਏ, ਐਬ ਛੱਡੇ ਨਾ ਫਿਰ ਨਹੀਂ ਗੱਲ ਬਣਨੀ, ਉਹ ਤੰਗੀ ਰਹਿਣੀ ਰਹਿਣੀ ਹੈ। ਅੰਦਰ ਸ਼ਾਂਤੀ ਨਹੀਂ ਆਉਣੀ ਜਿੰਨਾ ਚਿਰ ਬੰਦਾ ਭੈੜੀ ਆਦਤ ਆਪਣੀ ਹੈਬਿਟ ਜਿਹੜੀਆਂ ਬਣ ਗਈਆਂ, ਆਦਤਾਂ ਭੈੜੀਆਂ ਪੈ ਗਈਆਂ, ਉਹ ਛੱਡਣੀਆਂ ਵੀ ਪੈਣੀਆਂ। ਮੇਰੇ ਵੀਰੋ ਭਾਈਓ, ਪੜ੍ਹਨਾ ਹੈ, ਉੱਦਮ ਕਰਨਾ ਹੈ, ਆਲਸ ਛੱਡਣੀ ਪੈਣੀ ਨਾਲ। ਇਹ ਜਾਣ ਕੇ ਹੀ ਗੱਲ ਨਹੀਂ ਬਣ ਜਾਣੀ। ਗਿਆਨ ਬਹੁਤ ਆ ਗਿਆ, ਸਮਝ ਬਹੁਤ ਆ ਗਈ, ਪਤਾ ਸਾਰਾ ਹੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਤੋਂ ਕੁਛ ਨਹੀਂ ਭੁੱਲਿਆ, ਸਾਰਾ ਕੁਛ ਪਤਾ, ਹਰ ਗੱਲ ਬਾਰੇ ਨੌਲੇਜ ਹੈ। ਅੱਖ ਚੱਕ ਪਾ ਕੇ ਗੱਲ ਕਰ ਸਕਦੇ ਆ, ਦਿਮਾਗ ਬਥੇਰਾ ਕੰਮ ਕਰਦਾ। ਜਿੱਥੇ ਗਿਆਨ ਲੈ ਲਿਆ, ਹੁਣ ਜਿਹੜੀ ਅਗਿਆਨਤਾ, ਜਿਹੜੀ ਭੈੜੀ ਆਦਤ ਹੈ, ਉਹ ਛੱਡਣੀਆਂ ਵੀ ਬੜੀਆਂ ਲਾਜ਼ਮੀ ਨੇ। ਉਹਨੂੰ ਛੱਡ ਦਈਏ, ਸਮਝ ਲਈਏ, ਤੇ ਤੰਗ ਵੀ ਤੇਰੇ ਐਬਾਂ ਨੇ ਕਰਨਾ। ਦੱਦਾ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾ ਆਪਣੇ। ਆਪਾਂ ਕਹਿੰਦੇ ਰੱਬ ਐ ਕਰਦਾ, ਅਮਰੀਕਾ ਵਾਲਿਆਂ ਤੇ ਦਿਆਲ ਨਹੀਂ ਜ਼ਿਆਦਾ, ਇੰਡੀਆ ਵਾਲਿਆਂ ਤੇ ਕੋਈ ਉਹ ਵਿਰੋਧ ਨਹੀਂ ਕਰਦਾ, ਇੰਡੀਆ ਵਾਲਿਆਂ ਦਾ ਰੱਬ ਵੈਰੀ ਨਹੀਂ। ਅਗਲਿਆਂ ਨੇ ਭੈੜੀਆਂ ਆਦਤਾਂ ਛੱਡੀਆਂ, ਐਬ ਛੱਡੇ ਆ ਆਪਣੇ, ਭੈੜੀ ਸੋਚ ਛੱਡੀ ਹੈ। ਪਰਮਾਤਮਾ ਸਭ ਦੇ ਉੱਤੇ ਹੀ ਕਿਰਪਾ ਕਰਦਾ, ਪਰ ਭੈੜੀਆਂ ਆਦਤਾਂ ਛੱਡਣੀਆਂ ਪੈਂਦੀਆਂ, ਫਿਰ ਬਦਲਾਵ ਆਉਣਾ। ਰੱਬ ਦਾ ਕੋਈ ਇੰਡੀਆ ਨਾਲ ਵੈਰ ਨਹੀਂ। ਜਿੰਨੇ ਮੰਦਰ ਇੱਥੇ ਹੈ, ਇੰਨੇ ਅਮਰੀਕਾ 'ਚ ਥੋੜਾ। ਜਿੰਨੇ ਰੱਬ ਦੇ ਘਰ, ਚਾਹੇ ਗੁਰਦੁਆਰੇ, ਚਾਹੇ ਮੰਦਰ, ਚਾਹੇ ਮਸੀਤਾਂ, ਸਾਰਾ ਕੁਝ ਜਿੰਨਾ ਭਾਰਤ ਵਿੱਚ ਹੈ, ਇੰਨਾ ਉੱਥੇ ਥੋੜੋ ਹੈ। ਏਦਾਂ ਲੋਕੀ ਧਾਰਮਿਕ ਸਮਾਗਮ ਇੰਡੀਆ 'ਚ ਹੀ ਹੁੰਦੇ ਹੈ, ਅਮਰੀਕਾ ਕਨੇਡਾ 'ਚ ਥੋੜਾ ਹੁੰਦੇ ਹੈ। ਜਿੱਡੇ ਜਿੱਡੇ ਪੰਡਾਲ ਹਿੰਦੂਆਂ ਦੇ, ਮੁਸਲਮਾਨਾਂ ਦੇ ਸਮਾਗਮ, ਈਸਾਈਆਂ ਦੇ, ਹਿੰਦੂਆਂ ਦੇ, ਸਿੱਖਾਂ ਦੇ, ਬੋਧੀਆਂ ਦੇ, ਜੈਨੀਆਂ ਦੇ, ਜਿੱਡੇ ਜਿੱਡੇ ਸਮਾਗਮ, ਜਿੰਨੇ ਬਾਬੇ, ਜਿੰਨੇ ਮੰਦਰ, ਜਿੰਨੇ ਗੁਰਦੁਆਰੇ, ਜਿੰਨੇ ਇੰਡੀਆ ਦੇ, ਇੰਨੇ ਬਾਹਰ ਥੋੜਾ, ਉੱਥੇ ਕੁਛ ਵੀ ਨਹੀਂ। ਪਰ ਸਾਡੇ ਔਗਣ, ਸਾਡੇ ਵੈਰੀ ਹੈ, ਸਾਡੀਆਂ ਭੈੜੀਆਂ ਆਦਤਾਂ, ਉਹ ਭੈੜੀਆਂ ਆਦਤਾਂ ਛੱਡਣੀਆਂ ਪੈਣਗੀਆਂ, ਮਾੜੀਆਂ ਆਦਤਾਂ ਛੱਡਣੀਆਂ ਪੈਣਗੀਆਂ। ਮੰਨ ਲਓ ਮੈਨੂੰ ਸ਼ਰਾਬ ਪੀਣ ਦੀ ਆਦਤ ਹੈ, ਮੇਰਾ ਐਬ ਹੈ ਜਿਹੜਾ, ਇਹ ਵੈਰੀ ਬਣੂ ਮੇਰਾ, ਮੇਰੀ ਆਲਸ ਮੇਰਾ ਐਬ ਹੈ, ਮੈਂ ਵਿਹਲੜ ਰਹਿਣਾ ਚਾਹੁੰਦਾ, ਆਲਸੀ ਹਾਂ ਮੈਂ, ਇਹ ਮੇਰਾ ਐਬ ਹੈ ਜਿਹੜਾ, ਇਹ ਮੇਰਾ ਵੈਰੀ ਬਣੂ। ਮੇਰਾ ਝੂਠ ਬੋਲਣਾ ਮੇਰਾ ਵੈਰੀ ਬਣੂ। ਮੇਰੇ ਔਗਣ ਹੈ ਜਿਹੜੇ, ਮੇਰੀਆਂ ਕਮੀਆਂ ਜਿਹੜੀਆਂ, ਮੇਰੀਆਂ ਘਾਟਾਂ ਹੈ, ਇਹੀ ਮੇਰਾ ਨੁਕਸਾਨ ਕਰਦੀਆਂ। ਰੱਬ ਨਹੀਂ ਨੁਕਸਾਨ ਕਰਦਾ ਕਿਸੇ ਦਾ, ਰੱਬ

ਸਾਨੂੰ ਮਾਰ ਕੇ ਸਾਡੇ ਕਰਮ ਸਪਰੇਆਂ ਸਪਰੇਆਂ ਕਰ ਲੋ, ਸਰਦਾ ਨੀ ਸਰਦਾ ਨੀ ਸਰਦਾ ਨੀ, ਇਹ ਕਰਦੇ ਰਹੇ। ਪੈਸੇ ਵੱਧ ਚਾਹੀਦਾ, ਲੋੜਾਂ ਵੱਧ ਗਈਆਂ, ਫਸਲ ਜ਼ਿਆਦਾ ਚਾਹੀਦੀ ਹੈ। ਜੇ ਰੇਆਂ ਸਪਰੇਆਂ ਨੇ ਜ਼ਹਿਰ ਪਾ ਪਾ ਕੇ ਪਾਣੀ ਖਰਾਬ ਕਰ ਲਿਆ, ਹਰ ਚੀਜ਼ ਵਿੱਚ ਮਿਲਾਵਟ ਕਰਦਿਆਂ ਕਰਦਿਆਂ ਕਰਦਿਆਂ ਅੱਜ ਬਿਮਾਰੀਆਂ ਸਹੇੜ ਲਈਆਂ। ਸਾਨੂੰ ਮਾਰ ਕੇ ਸਾਡੇ ਕਰਮ, ਸਾਨੂੰ ਮਾਰ ਕੇ ਸਾਡੇ ਕਰਮ। ਹਵਾ ਖਰਾਬ ਕਰ ਲਈ, ਸਾਨੂੰ ਸਾਡੇ ਕਰਮ ਮਾਰ ਗਏ। ਇੰਡੀਆ ਦਾ ਅੱਜ ਆਹ ਹਾਲ ਹੈ, ਸਾਰਾ ਢਾਂਚਾ ਵਿਗੜਿਆ ਫਿਰਦਾ, ਸਾਨੂੰ ਸਾਡੇ ਕਰਮ ਮਾਰ ਗਏ। ਸਾਡੇ ਕਰਮ, ਤੁਸੀਂ ਕਹੋਗੇ ਲੀਡਰਾਂ ਦੇ ਕਰਮ, ਸਾਡੇ ਕਿਉਂ? ਖਾ ਤੇ ਲੀਡਰ ਗਏ ਨੇ, ਇਹ ਕਹਿਣਾ ਹੈ ਨਾ ਆਪਾਂ ਸਾਰਿਆਂ ਨੇ। ਅਸੀਂ ਕਿੱਥੇ ਖਾ ਗਏ? ਲੀਡਰ ਖਾ ਗਏ, ਪਰ ਲੀਡਰ ਕਿੰਨੇ ਬਣਾਏ? ਅਸੀਂ ਬਣਾਏ। ਸਰਕਾਰਾਂ ਕਿੰਨੇ ਬਣਾਈਆਂ? ਅਸੀਂ ਬਣਾਏ। ਇੱਕ ਕਰਮ ਹੁੰਦੇ ਹੈ ਜੀ ਇਕੱਲੇ ਦੇ, ਇਕੱਲੇ ਦਾ ਕਰਮ, ਮੇਰਾ ਇਕੱਲੇ ਦਾ। ਇੱਕ ਸਾਂਝਾ ਕਰਮ, ਅਸੀਂ ਕਈਆਂ ਨੇ ਇਕੱਲਿਆਂ ਨੇ ਕਰਮ ਮਾੜੇ ਕਰੇ ਆ, ਕਈ ਸਾਂਝੇ ਕਰਮ ਮਾੜੇ ਵੀ ਕਰੇ ਆ। ਜਿਹੜਾ ਸਾਂਝਾ ਕਰਮ ਮਾੜਾ ਹੁੰਦਾ, ਉਹਦਾ ਫਲ ਵੀ ਮੈਨੂੰ ਭੁਗਤਣਾ ਪੈਂਦਾ। ਮੈਂ ਜ਼ਿੰਦਗੀ 'ਚ ਕਦੇ ਮੰਨ ਲਓ ਵੀ ਮੈਂ ਦਰਖਤ ਨਹੀਂ ਵੱਢਿਆ, ਮੈਂ ਤੇ ਵੱਢਿਆ ਨਹੀਂ, ਮੈਂ ਤੇ 10 ਲਾਏ ਹੈ। ਜਿੱਦਾਂ ਤੁਸੀਂ ਵੀ, ਤੁਹਾਡੇ 'ਚ ਕਈ ਵੀਰ ਇਹੋ ਜਿਹੇ ਹੈ ਜਿਨ੍ਹਾਂ ਨੇ 10 ਦਰਖਤ ਲਾਏ ਹੈ, ਵੱਢਿਆ ਕੋਈ ਨਹੀਂ ਆਪਣੀ ਜ਼ਿੰਦਗੀ 'ਚ। ਜੇ ਇੱਕ ਵੱਢਿਆ ਤੇ 4 ਲਾਏ, 4 ਵੱਢੇ ਤੇ 20 ਲਾਏ, ਇਹੋ ਜਿਹੇ ਬੰਦੇ ਹੈ ਵੀ ਮੈਂ ਤੇ ਦਰਖਤ ਵੱਢਿਆ ਕੋਈ ਨਹੀਂ, ਪਰ ਸਾਂਝਾ ਕਰਮ ਹੈ। ਕਈ ਸਾਂਝੇ ਰੂਪ ਦੇ ਵਿੱਚ ਜਦੋਂ ਕਰਮ ਮਾੜਾ ਹੀ ਹੁੰਦੇ ਹੈ, ਉਹਦਾ ਫਲ ਫਿਰ ਸਾਂਝੇ ਰੂਪ ਵਿੱਚ ਵੀ ਭੋਗਣਾ ਪੈ ਜਾਂਦਾ। ਤੈਂ ਨਹੀਂ ਕਰਿਆ, ਬਾਕੀਆਂ ਨੇ ਕਰਿਆ, ਵਿੱਚ ਹੀ ਆ ਗਏ ਫਿਰ ਅਸੀਂ। ਕਈ ਕਰਮ ਇਹੋ ਜਿਹੜੇ ਸਾਂਝੇ ਰੂਪ। ਹੁਣ ਅਗਲਾ ਕਹਿੰਦਾ ਮੈਨੂੰ ਕਈ ਸਰ ਕਿਉਂ ਹੋ ਗਿਆ, ਮੈਂ ਤੇ ਪਾਣੀ ਫਿਰ ਗੰਧਲਾ ਕਰਿਆ ਨਹੀਂ। ਪਰ ਸਾਂਝੇ ਰੂਪ ਚ ਵੀ ਕਈ ਕਰਮ ਨੇ, ਉਹਦਾ ਫਲ ਸਾਂਝੇ ਰੂਪ ਵਿੱਚ ਭੁਗਤਣਾ ਪੈ ਜਾਂਦਾ। ਸੜਕਾਂ ਨਹੀਂ ਬਣੀਆਂ, ਰੋਡ ਨਹੀਂ ਬਣੇ, ਢਾਂਚਾ ਨਹੀਂ ਬਣਿਆ, ਰੋਡ ਬਣ ਗਏ, ਚਲਾਉਣਾ ਹੀ ਨਹੀਂ ਆਏ ਵਹੀਕਲ। ਕਦੇ ਕਿਸੇ ਪਾਸਿਓਂ ਗਾਂ ਆ ਚੜ੍ਹਦੀ, ਕਿਸੇ ਪਾਸਿਓਂ ਕੁੱਤਾ ਆ ਚੜਿਆ, ਕਦੇ ਕੁਝ ਐਕਸੀਡੈਂਟਾਂ 'ਚ ਕਿੰਨੇ ਬੰਦੇ ਮਰੇ, ਉਹ ਢਾਂਚਾ ਵਿਗੜਿਆ ਹੋਇਆ। ਅਮਰੀਕਾ ਕੈਨੇਡਾ 'ਚ ਕਿਉਂ ਨਹੀਂ ਇੰਨੇ ਮਰਦੇ, ਸਾਡੇ ਹੀ ਕਿਉਂ ਮਰਦੇ? ਹੁਣ ਸਾਡੇ ਫਿਰ ਜਦੋਂ ਬੰਦਾ ਐਕਸੀਡੈਂਟ 'ਚ ਮਰ ਜਾਂਦਾ, ਫਿਰ ਕਹਿਣਗੇ ਰੱਬ ਲੈ ਗਿਆ ਭਾਈ, ਰੱਬ ਨਹੀਂ ਲੈ ਗਿਆ, ਮਾੜਾ ਸਿਸਟਮ ਲੈ ਗਿਆ, ਸਾਂਝਾ ਕਰਮ ਮਾੜਾ ਲੈ ਗਿਆ। ਬਿਮਾਰੀਆਂ ਜਿਹੜੀਆਂ ਪਈਆਂ, ਰੋਗ ਆਏ ਜਿਹੜੇ, ਉਹ ਲੈ ਗਏ, ਉਹ ਸਾਡੇ ਕਰਮਾਂ ਕਰਕੇ ਅੱਜ ਇੱਦਾਂ ਹੈ। ਨਹੀਂ ਤੇ ਐਵਰੇਜ ਏਜ 60 ਸਾਲ ਦੀ ਭਾਰਤ ਦੀ ਹੁਣ ਹੈ ਐਵਰੇਜ ਏਜ, ਤੇ ਬੰਦਾ ਸਹੀ ਤਰੀਕੇ ਨਾਲ ਕੰਟਰੋਲ ਆਪਣਾ ਰੱਖੇ 100 ਸਾਲ ਤੱਕ ਜਿਉਂ ਸਕਦਾ। ਇੱਕ ਛੋਟੀ ਜਿਹੀ ਆਇਰਲੈਂਡ ਏਦਾਂ ਦਾ ਜਿੱਥੇ 150 ਸਾਲ ਤੱਕ ਉਮਰਾਂ ਭੋਗ ਰਹੇ ਆ ਬੰਦੇ, 70 ਸਾਲ ਤੱਕ ਬੰਦਾ ਜਵਾਨ ਰਹਿੰਦਾ, ਉੱਥੇ 70-80 ਸਾਲ ਦਾ ਜਵਾਨ ਲੱਗਦਾ, 150 ਤੱਕ ਉਮਰ ਲੈ ਗਏ ਆਪਣੀ। ਕੋਈ ਰੇਹ ਸਪਰੇ, ਕੋਈ ਚੀਜ਼ ਨਹੀਂ, ਹਵਾ ਪ੍ਰਦੂਸ਼ਣ ਹੋਣ ਹੀ ਨਹੀਂ ਦਿੱਤਾ। ਛੋਟਾ ਜਿਹਾ ਆਇਰਲੈਂਡ ਅਜੇ ਵੀ ਏਦਾਂ ਦਾ ਹੈ, ਇੰਨੀਆਂ ਇੰਨੀਆਂ ਉਮਰਾਂ ਲਈ ਜਾਂਦੇ ਅਗਲੇ। ਵਧਾ ਲਓ ਘਟਾ ਲਓ ਤੁਹਾਡੇ ਆਪਣੇ ਹੱਥ ਹੈ। ਮਾਰ ਕੇ ਸਾਨੂੰ ਸਾਡੇ ਕਰਮ, ਰੱਬ ਨਹੀਂ ਮਾਰਦਾ, ਉਹਨੇ ਤੇ ਢਾਂਚਾ ਬਹੁਤ ਵਧੀਆ ਬਣਾਇਆ ਸੀ। ਹੁਣ ਕਰੀਏ ਕਿ ਸਿਸਟਮ ਮਾੜਾ, ਉਹਦੇ ਵਿੱਚ ਕਿੰਨੇ ਭੇਟ ਕੱਢ ਰਹੇ ਆ ਸਾਡੇ ਬੰਦੇ। ਤਾਂ ਕਰਕੇ ਸਾਨੂੰ ਸੋਚਣਾ ਆਪ ਪੈਣਾ, ਉਹ ਗਿਆਨ ਦਾ ਦੀਵਾ ਬਾਲਣਾ ਤੇ ਪੈਣਾ ਹੈ। ਸ਼ੱਕ ਕੋਈ ਨਹੀਂ ਇਹਦੇ ਵਿੱਚ ਵੀ ਜਦੋਂ ਬਲਿਆ ਹਨੇਰਾ ਤੇ ਦੂਰ ਹੋਜੂ, ਭਾਈ ਹਨੇਰਾ ਤੇ ਦੂਰ ਹੋਜੂ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਪਰ ਬਾਲਣਾ ਚਾਹੇ ਤੇ ਨਾ ਬਲੇ। ਜਿਹੜਾ ਬੰਦਾ ਕਹਿੰਦਾ ਮੈਂ ਦੀਵਾ ਬਾਲਣਾ ਹੀ ਨਹੀਂ, ਮੈਂ ਸਮਝ ਲੈਣੀ ਹੋਈ, ਉਹਦਾ ਕੀ ਬਣ ਸਕਦਾ? ਲੋ ਹੁਣ ਸ਼ੁਰੂ ਤੋਂ ਫੇਰ ਗਾਇਓ ਜਿਹੜਾ ਆਪਾਂ, ਦੀਵਾ ਬਲੇ ਅੰਧੇਰਾ ਜਾਏ, ਗਿਆਨ ਦਾ ਦੀਵਾ ਬਲਦਾ ਹਨੇਰਾ ਖਤਮ ਹੋ ਜਾਂਦਾ। ਸ਼ੁਰੂ ਤੋਂ ਫੜਿਓ ਚਲਾਈ ਸ਼ਬਦ।

ਧਾਰਮਿਕ ਗ੍ਰੰਥਾਂ ਦਾ ਜਿਹੜਾ ਗ੍ਰੰਥਾਂ ਦਾ ਅਧਿਐਨ ਕਰਨਾ ਪਾਠ ਧਾਰਮਿਕ ਗ੍ਰੰਥ ਜਿਹੜੇ ਹੈ ਉਹਦੇ ਨਾਲ ਕਹਿੰਦੇ ਪਾਪ ਭੈੜੀ ਸੋਚ ਖਤਮ ਹੋ ਜਾਂਦੀ ਧਾਰਮਿਕ ਗ੍ਰੰਥ ਜਿਹੜੇ ਨੇ ਮਾੜੀ ਸੋਚ ਖਤਮ ਕਰ ਦਿੰਦੇ ਪਰ ਉਹਨਾਂ ਦੀ ਜਿਹੜੇ ਮਾੜੀ ਸੋਚ ਖਤਮ ਕਰਨੀ ਚਾਹੁਣ ਜਿਹੜੇ ਪਾਠ ਨੂੰ ਹੀ ਧੰਦਾ ਬਣਾ ਲੈਣ ਉਹਨਾਂ ਦਾ ਕੀ ਬਣੂ ਅਗਲੀਆਂ ਪੰਕਤੀਆਂ ਸੁਣੇ।

ਜਦੋਂ ਸੂਰਜ ਚੜ੍ਹਦਾ ਹੈ ਉਗਵੇ ਸੂਰ, ਨਾ ਜਪੇ ਚੰਦ, ਚੰਦ ਕਹਿੰਦੇ ਚੰਦਰਮਾ ਤੇ ਪਤਾ ਹੀ ਹੈ ਦਿਸਦਾ ਨਹੀਂ ਚੰਦਰਮਾ, ਜਦੋਂ ਸੂਰਜ ਚੜ੍ਹ ਗਏ ਜਦੋਂ ਗਿਆਨ ਆ ਜਾਏ ਬੰਦੇ ਦੀ ਜ਼ਿੰਦਗੀ ਚ, ਬੰਦਾ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਲਵੇ ਫਿਰ ਅਗਿਆਨਤਾ ਨਾਸ਼ ਹੋ ਜਾਂਦੀ, ਉਹਦੀਆਂ ਭੈੜੀਆਂ ਆਦਤਾਂ ਸਾਨੂੰ ਦਿਸਣਗੀਆਂ ਨਹੀਂ। ਜਿਵੇਂ ਸੂਰਜ ਚੜ੍ਹੇ ਦੇ ਵਿੱਚ ਚੰਦਰਮਾ ਨਹੀਂ ਦਿਸਦਾ, ਜਦੋਂ ਬੰਦਾ ਗੁਣੀ ਬਣ ਜਾਏ ਫਿਰ ਉਹਦੇ ਔਗਣ ਦਿਸਣੋਂ ਹਟ ਜਾਂਦੇ ਆ, ਭੈੜੀਆਂ ਆਦਤਾਂ ਛੱਡ ਗਿਆ ਜ਼ਿੰਦਗੀ ਚ ਚਾਨਣ ਆ ਗਿਆ, ਇਹਦੇ ਗਿਆਨ ਆਏ ਬੰਦੇ ਦੀ ਨਿਸ਼ਾਨੀ ਹੈ, ਸਮਝ ਆ ਗਈ ਗਿਆਨ ਆ ਗਿਆ, ਹੁਣ ਇਹਦੀਆਂ ਭੈੜੀਆਂ ਆਦਤਾਂ ਐਬ ਛੱਡ ਗਿਆ, ਤੇ ਐਬ ਵੀ ਨਾਲ ਹੀ ਚੱਕੀ ਫਿਰ ਫਿਰਦਾ ਹੈ, ਰਾਤਾਂ ਉੱਪਰ ਦੀ ਪਾ ਲਿਆ, ਕਿਰਪਾਨ ਪਾ ਲਈ, ਦਾੜਾ ਰੱਖ ਲਿਆ, ਪੱਗ ਬੰਨ ਲਈ, ਗਾਲਾਂ ਉਵੇਂ ਕੱਢਦਾ, ਬੋਲੀ ਚ ਕੋਈ ਸੁਧਾਰ ਨਹੀਂ ਹੋਇਆ, ਜੀਵਨ ਸ਼ੈਲੀ ਚੇਂਜ ਨਹੀਂ ਹੋਈ, ਫਿਰ ਤੇਰੇ ਦਾਤਰਿਆਂ ਕਿਰਪਾਨਾਂ ਨੂੰ ਵੀ ਕੀ ਕਰੀਏ ਯਾਰ, ਤੋ ਸਤਨਾਮ ਫਿਰ ਕਿਆ ਫਾਇਦਾ, ਜੇ ਕਿਰਦਾਰ ਨਾ ਬਣਿਆ ਅਗਿਆਨਤਾ ਤੇ ਨਾਲ ਹੀ ਚੜੀ ਫਿਰਦਾ, ਪਾਠ ਬਹੁਤ ਕਰਦਾ, ਸਹਿਜ ਪਾਠ ਕਰਦਾ, ਬਾਣੀ ਦੇ ਅਰਥਾਂ ਦਾ ਵੀ ਪਤਾ ਲੱਗ ਗਿਆ, ਪਰ ਗਿਆਨ ਤੇ ਲੈ ਲਿਆ ਅਗਿਆਨਤਾ ਛੱਡੀ ਨਹੀਂ, ਉਹ ਪੁਰਾਣੇ ਵਾਲਾ ਤੇ ਅਜੇ ਵੀ ਬੋਲਦਾ ਤੇਰੇ ਚ, ਫਾਇਦਾ ਤੇ ਤਾਂ ਹੀ ਹੈ ਜੇ ਭੈੜੀਆਂ ਆਦਤਾਂ ਛੱਡੀਆਂ ਹੀ ਨਾ। ਗਧਿਆਂ ਤੇ ਸ਼ੇਰ ਦੀ ਖੱਲ ਪਾ ਦਿਓਗੇ, ਗਧਿਆਂ ਤੇ ਸ਼ੇਰ ਨਹੀਂ ਬਣ ਜਾਣਾ, ਵਿਗੜਿਆਂ ਦੇ ਉੱਤੇ ਕਿਰਪਾਨਾਂ ਗਾਤਰੇ ਦਾੜੀਆਂ ਰੱਖ ਦਿਓਗੇ ਨਾ ਪਿਆਰਿਓ, ਉਹਨਾਂ ਨੇ ਸੁਧਰ ਨਹੀਂ ਜਾਣਾ, ਇਹਦੇ ਨਾਲ ਚੇਂਜ ਨਹੀਂ ਆ ਜਾਂਦਾ, ਸੁਭਾਅ ਬਦਲਨੇ ਪੈਂਦੇ ਆ, ਚੇਂਜ ਤਾਂ ਹੋਣਗੇ ਬੰਦਿਆਂ ਨੂੰ ਚੇਂਜ ਕਰੋਗੇ, ਕਿਰਪਾਨਾਂ ਗਾਤਰੇ ਪਵਾ ਦਿਓ, ਦਾੜੀਆਂ ਰਖਾ ਦਿਓ, ਪੱਗਾਂ ਬਣਾ ਦਿਓ, ਜੇ ਬੰਦਾ ਅੰਦਰੋਂ ਵੀ ਅੰਮ੍ਰਿਤ ਅੰਮ੍ਰਿਤ ਨੂੰ ਸਮਝ ਸਕਿਆ, ਗਿਆਨ ਅੰਮ੍ਰਿਤ ਨਹੀਂ ਲਿਆ, ਫਿਰ ਬਦਲਾਵ ਕੀ ਆਊ। ਗੁਰੂ ਗੋਬਿੰਦ ਸਿੰਘ ਦੇ ਵੇਲੇ ਕਹਿੰਦੇ ਐ ਵੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਕਹਿੰਦੇ ਅਸਲੀ ਚਾਹੀਦੇ ਬੰਦੇ, ਕੱਲਾ ਦਿਖਾਵਾ ਨਹੀਂ, ਫੇਰ ਦੀ ਖੱਲ ਪਾ ਕੇ ਗਧੇ ਤੇ ਰਾਤ ਨੂੰ ਛੱਡ ਦਿਆ ਕਰਨ, ਲੋਕੀ ਡਰਨ ਲੱਗ ਪਏ, ਲੋਕ ਡਰਦੇ ਰਹੇ, ਖਲਾ ਰੌਲਾ ਪਿਆ ਰਿਹਾ ਕਾਫੀ ਲੰਮਾ ਸਮਾਂ, ਘੁਮਾ ਰੱਖੇ ਮੇਰਾ ਗਧਾ ਚੜ ਗਿਆ, ਉਹਦੇ ਤੇ ਪਾ ਤੀ ਫੇਰ ਦੀ ਖੱਲ, ਤੇ ਸਾਰੇ ਇਲਾਕੇ ਚ ਖਤਰਾ ਪੈ ਗਿਆ, ਕਹਿੰਦੇ ਫੇਰ ਫਿਰਦਾ ਫੇਰ ਫਿਰਦਾ, ਇੱਕ ਦਿਨ ਘੁਮਾਰ ਲੰਘਿਆ ਜਾਂਦਾ, ਉਹ ਗਧੇ ਲੈ ਕੇ ਗਿਆ, ਕਿੰਨਾ ਦੇਰ ਅੰਦਰ ਹੀ ਬੈਠੇ ਰਹਾਂਗੇ ਭਾਈ, ਫੇਰ ਤੋਂ ਡਰਦੇ ਲੈ ਕੇ ਤੇ ਜਾਣਾ ਹੀ ਪੈਣਾ ਆ, ਗਧਿਆਂ ਨੂੰ ਲੈ ਕੇ ਨਿਕਲਿਆ, ਗਧੇ ਹਿਣ ਕੇ ਉਹ ਕਿਤੇ ਵਿੱਚ ਬੈਠਾ, ਉਹ ਹੈ ਫੇਰ, ਉਹ ਡਰ ਸਾਰੇ ਗਏ ਵੀ ਲਓ ਜੀ ਅੱਜ ਰਗੜੇ ਗਏ, ਫੇਰ ਆ ਗਿਆ, ਗਧੇ ਹਿਣ ਕੇ, ਉਹ ਜਦੋਂ ਗਧੇ ਹਿਣ ਗਏ ਉਹ ਵੀ ਹਿਣਕ ਪਿਆ ਵਿੱਚ, ਉਹ ਫਿਰ ਕਹਿੰਦਾ ਉਹ ਤੇ ਸਾਡੇ ਵਾਲਾ ਹੀ ਹੈ, ਖੱਲ ਪਾਈ ਫਿਰਦੇ ਤੇ ਐਵੇਂ ਕਰੀ ਜਾਂਦੇ ਸੀ ਆਪਾਂ, ਉਹ ਰੌਲਾ ਪੈ ਗਿਆ ਮਹਾਰਾਜ ਕੋਲ, ਆਏ ਕਹਿੰਦੇ ਜੀ ਪਤਾ ਲੱਗ ਗਿਆ ਫੜਿਆ ਗਿਆ, ਖਾਲੀ ਪਾਈ ਉਹਦੇ ਗਧਿਆਂ ਤੇ ਗਿਆ ਤੇ ਹਿਣਕਣ ਲੱਗ ਪਿਆ, ਇੱਥੇ ਬੜੇ ਆ ਜੀ ਪੈਲਸਾਂ ਚ ਜਾ ਕੇ ਹਿਣਕਣ ਲੱਗ ਪੈਂਦੇ, ਪੁਰਾਣੇ ਸਾਥੀਆਂ ਕੋਲ ਜਾ ਕੇ ਹਿਣਕਣ ਲੱਗ ਪੈਂਦੇ ਆ, ਉੱਥੇ ਜਾ ਕੇ ਬ੍ਰੈਂਡ ਕਿਹੋ ਜਿਹਾ ਕਿਵੇਂ ਹੈ ਵਧੀਆ, ਉਦੋਂ ਪਤਾ ਲੱਗੂ ਵੀ ਹਿਣਕਦਾ ਹੈ, ਲੱਗਦਾ ਹੈ ਨਾ ਵੀ ਹੁਣ ਇਹਦਾ ਜੀ ਜਿਹਾ ਕਰਦਾ, ਚੱਕ ਤੇ ਲਿਆ ਇਹਨੇ ਬੰਨ ਲਈ ਦਸਤਾਰ ਗਾਤਰਾ ਪਾ ਤੇ ਲਿਆ, ਉਹਦੇ ਤੇ ਕਹਿਤਾ ਵੀ ਠੱਗ ਲਿਆ, ਜਜ਼ਬਾਤੀ ਹੋ ਗਿਆ ਬੰਦਾ, ਪਰ ਬਾਅਦ ਵਿੱਚ ਜਦੋਂ ਫਿਰ ਹੌਲ ਜਿਹਾ ਉੱਠਦਾ ਹੈ, ਫਿਰ ਉਹ ਪੁਰਾਣਿਆਂ ਯਾਰਾਂ ਬੇਲੀਆਂ ਚੋਂ ਹੀ ਕੁਛ ਕਰਦਾ, ਮਾਫ਼ ਕਰਨਾ ਦਮਾਲੇ ਦਸਤਾਰਾਂ ਸਜਾ ਲੀਆਂ, ਉਹ ਭੈੜੀਆਂ ਆਦਤਾਂ ਨਹੀਂ ਛੱਡੀਆਂ, ਸੁਭਾਅ ਨਹੀਂ ਛੱਡਿਆ, ਜਿੱਥੇ ਗੁਣ ਲੈਣੇ ਆ ਉੱਥੇ ਔਗਣ ਛੱਡਣੇ ਵੀ ਨੇ, ਸੂਰਜ ਚੜ੍ਹ ਕੇ ਚੰਦਰਮਾ ਨਹੀਂ ਦਿਸਦਾ, ਜਦੋਂ ਗਿਆਨ ਆ ਜਾਏ ਫਿਰ ਔਗਣ ਕਿੱਥੇ, ਫਿਰ ਗਲਤੀਆਂ ਕਿੱਥੇ ਦਿਸਣਗੀਆਂ, ਹੁਣ ਤੇ ਉਹ ਭੈੜੀਆਂ ਆਦਤਾਂ ਤੇ ਗਈਆਂ, ਹੁਣ ਬੰਦੇ ਨੇ ਭੈੜੀਆਂ ਆਦਤਾਂ ਨਹੀਂ ਛੱਡੀਆਂ, ਮਾੜੇ ਕੰਮ ਨਹੀਂ ਛੱਡੇ, ਫਿਰ ਗਿਆਨ ਆਇਆ ਕੀ ਕਿਆ ਜਾਣੀ ਹੈ ਵੀ ਗਿਆਨ ਆ ਗਿਆ ਬੰਦੇ ਦੀ ਜ਼ਿੰਦਗੀ, ਬੰਦੇ ਦੀ ਜ਼ਿੰਦਗੀ ਚ ਗੁਰੂ ਆਇਆ ਹੈ ਗਿਆਨ ਆਇਆ ਹੈ, ਫਿਰ ਤੇ ਬਦਲਾਵ ਆਉਣਾ ਚਾਹੀਦਾ ਸੀ ਨਾ, ਫਿਰ ਤੇ ਰੰਗ ਚੜਿਆ ਹੋਣਾ ਚਾਹੀਦਾ ਸੀ ਨਾ, ਉਹਦੇ ਭਗਤਾਂ ਦੀ ਚਾਲ ਨਰਾਲੀ, ਚਾਲਾਂ ਨਰਾਲੀ, ਭਗਤਾਂ ਕੇ ਦੀ ਸਿੱਖਮ ਮਾਰਗ ਚੱਲਣਾ, ਉਹ ਤੇ ਫਿਰ ਚਾਲ ਨਰਾਲੀ ਦਾ ਮਤਲਬ ਕੋਈ ਤੋਰ ਨਹੀਂ, ਜ਼ਿੰਦਗੀ ਦਾ ਚਾਲ ਮਤਲਬ ਲਾਈਫ ਸਟਾਈਲ ਚੇਂਜ ਹੋ ਜਾਏ, ਲਾਈਫ ਸਟਾਈਲ ਬਦਲ ਗਿਆ, ਚਾਲ ਰਾਲੀ ਭਗਤਾਂ ਦੀ ਚਾਲ ਰਾਲੀ ਦਾ ਮਤਲਬ ਹੈ ਬੰਦੇ ਦੀ ਜ਼ਿੰਦਗੀ ਜਿਉਣ ਦਾ ਢੰਗ ਬਦਲ ਗਿਆ,
ਇਹਦਾ ਲਾਈਫ ਸਟਾਈਲ ਬਦਲ ਗਿਆ, ਇਹਨੂੰ ਸਮਝ ਆ ਗਈ, ਇਹ ਬੰਦਗੀ ਦੀ ਜ਼ਿੰਦਗੀ ਚ ਗਿਆਨ ਆਇਆ ਹੈ, ਇਹਦੀ ਪ੍ਰੈਕਟੀਕਲਿਟੀ ਬਦਲ ਗਈ, ਵਿਹਾਰ ਬਦਲ ਗਿਆ, ਰਹਿਣ ਸਹਿਣ ਬਦਲ ਗਿਆ, ਰਹਿਣੀ ਕਹਿਣੀ ਸਹਿਣੀ ਬਹਿਣੀ ਸਾਰਾ ਹੀ ਬਦਲ ਗਿਆ, ਟੋਟਲੀ ਲਾਈਫ ਚੇਂਜ ਹੋ ਗਈ, ਇਹਨੂੰ ਰੰਗ ਚੜ ਗਿਆ। ਤਾਂ ਲਾਭ ਹੈ, ਤਾਂ ਫਾਇਦਾ ਹੈ। ਜੇ ਮਨ ਨਾ ਬਦਲਿਆ ਫਿਰ ਫਿਰ ਕੱਪੜੇ ਕੱਪੜੇ ਕੱਲ ਵੀ ਗੱਲ ਕਰਦੇ ਸੀ, ਕੱਪੜੇ ਰੰਗਣ ਦਾ ਹੀ ਕਿਆ ਫਾਇਦਾ, ਜੇ ਬਾਹਰੋਂ ਹੀ ਬਦਲੇ ਅੰਦਰੋਂ ਨਾ ਬਦਲੇ ਫਿਰ ਕਿਆ ਫਾਇਦਾ। ਬੰਦੇ ਦੀ ਜ਼ਿੰਦਗੀ ਤਾਂ ਝਲਕੇ, ਵਿਹਾਰ ਬਦਲੇ ਵਿਹਾਰ। ਗੁਰੂ ਸਾਹਿਬ ਨੇ ਸਾਡਾ ਵਿਹਾਰ ਵੇਖਣਾ। ਅੱਜ ਕੱਲ੍ਹ ਗੀਆਂ ਵਾਲੇ ਆ ਜਾਣ ਕਹਿਣ ਲਓ ਵੀ ਵੇਖਣਾ, ਕੀ ਵੇਖਣਾ ਮਹਾਰਾਜ, ਵੇਖਣਗੇ ਕੀ ਵੇਖਣਗੇ ਭਲਾ, ਦਿਲਿਆ ਭਲਾ ਜਿਹੜਾ ਤੇਰੀ ਕਿਰਪਾ ਨੂੰ ਵਿਖਾ ਵੀ ਕਿੱਡੀ ਕਪਾਈ ਹੈ, ਜਾਂ ਕੰਘਾ ਚੈੱਕ ਕਰਾ ਕੇ ਦੰਦਾਂ ਤੇ ਨਹੀਂ ਟੁੱਟਿਆ ਹੋਇਆ, ਤੁਹਾਨੂੰ ਕੀ ਲੱਗਦਾ ਐਂ ਚੈੱਕ ਕਰਨਗੇ ਵੀ ਚਿਹਰਾ ਵੇਖੀਏ ਤੇਰਾ, ਚੈੱਕ ਕਰੀਏ ਪਾਇਆ ਕਿ ਨਹੀਂ ਪਾਇਆ, ਐਂ ਵੇਖਣਗੇ। ਜੇ ਅੱਜ ਆ ਜਾਣ ਇਹ ਵੇਖਣਗੇ ਵੀ ਤੇਰਾ ਵਿਹਾਰ ਕਿਹੋ ਜਿਹਾ, ਲਾਈਫ ਸਟਾਈਲ ਕਿਹੋ ਜਿਹਾ, ਦੁੱਧ ਚ ਪਾਣੀ ਤੇ ਨਹੀਂ ਕਿਤੇ, 10,000 ਲੈ ਕੇ ਕੰਮ ਨਹੀਂ ਕਰਦਾ, 10,000 ਦਾ ਫਰਲੋ ਤੇ ਨਹੀਂ ਮਾਰੀ ਜਾਂਦਾ ਕਿਤੇ, ਕਿਰਪਾਨ ਵਾਲਿਆ ਟਰੈਕਟਰ ਤੇ ਚੜ ਜਾਂਦਾ, ਵੱਟਾਂ ਤੇ ਨਹੀਂ ਵੱਢੀ ਜਾਂਦਾ ਕਿਤੇ, ਕਬਜ਼ਾ ਤੇ ਨਹੀਂ ਕਰੀ ਬੈਠਾ, ਭਰਾ ਦੀ ਜ਼ਮੀਨ ਦੱਬਣ ਨੂੰ ਤੇ ਨਹੀਂ ਫਿਰਦਾ ਕਿਤੇ, ਲਾਲਚੀ ਤੇ ਨਹੀਂ ਹੋਇਆ ਫਿਰਦਾ ਕਿਤੇ। ਇਹ ਚੈੱਕ ਕਰਨਗੇ ਆ ਕੇ, ਜੇ ਆ ਜਾਣ ਹੋਰ ਤੇਰੇ ਕੇਸ ਮਿਲਣਗੇ ਆ ਕੇ, ਕਿੰਨੇ ਲੰਮੇ ਕੀ ਕਰ ਲਏ ਤੂੰ ਵਿਖਾ ਮੈਨੂੰ ਬੜਾ, ਵੀ ਤੇਰੇ ਇੰਸਟੀਟਿਊਟ ਲੈ ਕੇ ਤੇਰੇ ਕੇਸ ਮਿਲਣਗੇ। ਮੈਂ ਫਿਰ ਬੇਨਤੀ ਕਰਦਾ, ਕਕਾਰ ਪੰਜ ਕਕਾਰ ਅਸੀਂ ਪਾਏ ਆ, ਪਾਓ ਦਸਤਾਰਾ ਬੰਨੋ, ਅੰਮ੍ਰਿਤ ਛਕੋ ਸਿੰਘ ਸਜੋ, ਪਰ ਜੇ ਗੱਲ ਕਰੋਗੇ ਨਾ ਦੁਨੀਆ ਦੇ ਪੱਧਰ ਤੇ ਵਿਖਾਉਣ ਦੀ, ਅੱਜ ਜੇ ਅੱਜ ਕੋਈ ਵਰਲਡ ਦੇ ਵਿੱਚ ਵੇਖੇ ਵੀ ਵਿਖਾਓ ਬਈ, ਸਾਨੂੰ ਉੱਥੇ ਗਾਤਰੇ ਕਿਰਪਾਨਾਂ ਦਾੜੀਆਂ ਕੇਸ ਨਹੀਂ, ਸਾਨੂੰ ਉੱਥੇ ਵਿਖਾਉਣਾ ਪੈਣਾ ਆਪਣੀ ਮਤ, ਆਪਣੀ ਸੋਚ, ਆਪਣਾ ਕਾਰ ਵਿਹਾਰ। ਅਸੀਂ ਏਦਾਂ ਦੀ ਜ਼ਿੰਦਗੀ ਜਿਉਂਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਗਿਆਨ ਨੂੰ ਮੱਥਾ ਟੇਕਣ ਵਾਲੇ ਇਹੋ ਜਿਹੇ ਹਾਂ। ਜੇ ਵਰਲਡ ਵਿੱਚ ਪੁੱਛ ਲੈਣ ਵੀ ਵਿਖਾਓ ਤੇ ਉੱਥੇ ਸਾਨੂੰ ਸਾਡਾ ਲਾਈਫ ਸਟਾਈਲ ਵਿਖਾਉਣਾ ਪਊ, ਆਪਣੀ ਜ਼ਿੰਦਗੀ ਵਿਖਾਉਣੀ ਪਊ ਵੀ ਕਿੱਦਾਂ ਦੀ ਜ਼ਿੰਦਗੀ ਜਿਉਂਦੇ ਹਾਂ, ਇਹ ਵਿਖਾਉਣਾ ਪੈਣਾ। ਜੇ ਅੱਜ ਪੁੱਛ ਲਵੇ ਕੋਈ, ਤੇ ਜੇ ਭਾਈ ਜ਼ਿੰਦਗੀ ਦੇ ਵਿੱਚ ਕੁਛ ਚੇਂਜ ਨਾ ਆਇਆ, ਜੇ ਜ਼ਿੰਦਗੀ ਵਿੱਚ ਕੁਛ ਬਦਲਾਵ ਨਾ ਆਇਆ, ਉਹ ਤੇ ਵੇਖਣ ਨੂੰ ਤੇ ਸਾਰੇ ਹੀ ਬਣ ਜਾਂਦੇ ਆ, ਸਿੱਖਿਆ ਸਿਖਾਇਆ ਮਨ ਲੱਗ ਜਾਂਦਾ। ਰੱਬ ਤੇ ਮਨਾਇਆ ਮਨ ਜਾਂਦਾ, ਉਹ ਗਿਆਨ ਤੇ ਚੱਲਣਾ ਬੜਾ ਔਖਾ ਹੈ, ਪਰ

0: ਅਸਰ ਨਾ ਹੋਵੇ।
1: ਮਨ ਰੰਗਿਆ ਨਾ ਜਾਏ, ਮਨ ਬਦਲੇ ਨਾ, ਮਨ ਸਮਝੇ ਨਾ, ਆਪਣੇ ਆਪ ਨੂੰ ਸਮਝਾਇਆ ਨਹੀਂ, ਆਪਣੇ ਆਪ ਨੂੰ ਬਦਲਿਆ ਨਹੀਂ, ਆਪਣਾ ਵਿਹਾਰ ਚੇਂਜ ਨਹੀਂ ਕੀਤਾ, ਤੇ ਫਿਰ ਫਾਇਦਾ ਕਿਆ ਹੋਇਆ? ਮਨ ਤੇ ਅਸਰ ਤੇ ਹੋਵੇ। ਜ਼ਿੰਦਗੀ ਦੇ ਵਿੱਚੋਂ ਸਿੱਖੀ ਚੱਲ ਗਏ, ਸਿੱਖੀ ਸਿੱਖੀ ਵਿਖਾਉਣੀ ਪੈਣੀ ਹੈ। ਜਿਉਂ ਸਿੱਖੀ ਦਾ ਮਤਲਬ ਹੈ ਸਿੱਖਿਆ, ਸਿੱਖਿਆ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵਿਖਾਉਣੀ ਪੈਣੀ ਹੈ ਵੀ ਮੇਰੀ ਜ਼ਿੰਦਗੀ 'ਚ ਗੁਰੂ ਦੀ ਸਿੱਖੀ ਆਈ ਹੈ। ਸਿੱਖੀ ਵਿਖਾਓ ਜੀ, ਕਿਰਪਾਨ ਵਿਖਾਓ, ਦਾਤਰੇ ਵਿਖਾਓ, ਕਿਰਪਾਨਾਂ ਵਿਖਾਓ, ਇਹ ਸਿੱਖੀ ਵਿਖਾਓ ਨਹੀਂ, ਸਿੱਖੀ ਵਿਖਾਓ ਜ਼ਿੰਦਗੀ ਜਿਉਂਗੇ ਵਿਖਾਓ, ਲਾਗੂ ਕਰਕੇ ਵੀ ਆਹ ਵੇਖੋ ਬਈ ਪਹਿਲਾਂ ਮੈਂ ਐਂ ਜਿਉਂਦਾ ਸੀ, ਹੁਣ ਮੈਂ ਐਂ ਜਿਉਂਦਾ, ਪਹਿਲਾਂ ਮੇਰਾ ਸੁਭਾਅ ਵੇਖੋ, ਹੁਣ ਮੇਰਾ ਸੁਭਾਅ ਵੇਖੋ, ਪਹਿਲਾਂ ਮੈਨੂੰ ਵੇਖ ਲੈ, ਹੁਣ ਵੇਖ ਲੈ, ਬਦਲ ਗਿਆ ਮੈਂ, ਫਿਰ ਗੱਲ ਬਦਲ। ਵੈਦ ਸੁਜਾਨ ਚੰਦ ਸੀ ਤਕੜਾ ਵੈਦ, ਨਬਜ ਫੜ ਕੇ ਦੱਸਿਆ ਕਰੇ ਬੰਦੇ ਨੂੰ ਰੋਗ ਕੀ ਹੈ, ਪਰ ਰਹਿੰਦਾ ਦੁਖੀ, ਪਰੇਸ਼ਾਨ ਰਹਿੰਦਾ, ਕੀ ਕਰਾਂ, ਕਿੱਥੇ ਜਾਵਾਂ, ਮਨ ਕਿਵੇਂ ਸ਼ਾਂਤ ਹੋਵੇ, ਮਨ ਕਿਵੇਂ ਟਿਕੇ। ਹੁਣ ਜਿਹੜੇ ਬੰਦੇ ਤਕੜੇ ਵੈਦ, ਹੁਣ ਵੱਡੇ ਡਾਕਟਰਾਂ ਦੀਆਂ ਫੀਸਾਂ ਵੀ ਵੱਡੀਆਂ, ਵੱਡੇ ਡਾਕਟਰਾਂ ਦੀਆਂ ਫੀਸਾਂ ਵੀ ਵੱਡੀਆਂ ਹੁੰਦੀਆਂ, ਪੈਸਾ ਬਥੇਰਾ ਹੈ, ਵੈਦ ਚੰਗਾ ਹੈ, ਪਰ ਵੈਦ ਹੈ ਪਰ ਮਨ ਸ਼ਾਂਤ, ਮਨ ਵਿੱਚ ਕੋਈ ਸ਼ਾਂਤੀ ਨਹੀਂ, ਕੋਈ ਟਿਕਾ ਨਹੀਂ, ਠੰਡ ਨਹੀਂ, ਦੁਖੀ ਦੁਖੀ ਰਹਿੰਦਾ, ਦੁਖੀ ਕਦੇ ਕੋਈ ਸਾਧ ਨੂੰ ਪੁੱਛ, ਕਦੇ ਕਿਸੇ ਬਾਬੇ ਨੂੰ ਪੁੱਛ, ਯਾਰ ਸ਼ਾਂਤ ਕਿਵੇਂ ਹੋ, ਜ਼ਿੰਦਗੀ ਸ਼ਾਂਤ ਕਿਵੇਂ ਹੋਵੇ, ਆਨੰਦ ਕਿਵੇਂ ਆਵੇ, ਖੁਸ਼ ਖੁਸ਼ ਕਿਵੇਂ ਰਹੀਏ, ਪੁੱਛਦਾ ਫਿਰਦਾ। ਇਹਦਾ ਇਹਦਾ ਯਾਰ ਹੈ ਕਵੀ, ਕਵੀ ਹੈ ਬੜਾ ਤਕੜਾ, ਗੱਲਾਂ ਬਾਤਾਂ ਕਰਦੇ ਹੈ, ਆਪਸ ਵਿੱਚ ਬਹਿੰਦੇ ਹੈ, ਜਦੋਂ ਟਾਈਮ ਲੱਗਣਾ, ਜਦੋਂ ਮੌਕਾ ਮਿਲਣਾ, ਬੜੀਆਂ ਗੱਲਾਂ ਇਹਨਾਂ ਇਕੱਠਿਆਂ ਬਹਿ ਕੇ ਕਰਨੀਆਂ। ਕਹਿੰਦੇ ਉਹ ਕਵੀ ਜਿਹੜਾ ਆਨੰਦਪੁਰ ਸਾਹਿਬ ਹੋ ਕੇ ਆਇਆ, ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਆਇਆ, ਗਲਗੀਆਂ ਵਾਲੇ ਦੇ ਦਰਸ਼ਨ ਕਰਕੇ ਆਨੰਦਪੁਰੋਂ ਆਇਆ, ਖਿੜਿਆ ਖਿੜਿਆ ਆਇਆ ਆਨੰਦਪੁਰ ਸਾਹਿਬ। ਉਹ ਇਹਦਾ ਯਾਰ ਸੀ, ਅੱਗੇ ਵੀ ਬਹਿੰਦੇ ਸੀ ਇਕੱਠੇ, ਅੱਜ ਫੇਰ ਬੈਠੇ, ਗੱਲਾਂ ਬਾਤਾਂ ਕਰਦੇ ਆ ਆਪਸ ਵਿੱਚ। ਕਹਿੰਦੇ ਯਾਰ ਬੜਾ ਖਿੜਿਆ ਖਿੜਿਆ ਹੈ। ਕਹਿੰਦਾ ਮੈਂ ਆਨੰਦਪੁਰ ਹੋ ਗਿਆ, ਮੈਂ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਆਇਆ, ਮੈਂ ਐਸੀ ਜਗ੍ਹਾ ਤੇ ਜਾ ਕੇ ਆਇਆ ਜਿੱਥੇ ਕੋਈ ਜਾਤ ਨਹੀਂ ਹੋਈ, ਜਿੱਥੇ ਕੋਈ ਵੱਡਾ ਛੋਟਾ ਨਹੀਂ, ਜਿੱਥੇ ਬੰਦੇ ਨੂੰ ਬੰਦਾ ਸਮਝਿਆ ਜਾਂਦਾ। ਇੱਥੇ ਤੇ ਬੰਦਾ ਬੰਦੇ ਨੂੰ ਮਿਲਦਾ ਕੌਣ ਹੁੰਦੇ ਹੋ, ਅਗਲਾ ਪੁੱਛਦਾ ਕੌਣ, ਅਗਲਾ ਕਹੇ ਬੰਨੇ ਇਨਸਾਨ, ਬੰਦੇ ਨੂੰ ਬੰਦਾ ਸਮਝਿਆ ਨਹੀਂ ਜਾਂਦਾ, ਇੱਥੇ ਬੰਦੇ ਨੂੰ ਜਾਤ ਨਾਲ ਜੋੜ ਕੇ ਵੇਖਿਆ ਜਾਂਦਾ, ਬਰਾਦਰੀਆਂ ਨਾਲ ਜੋੜ ਕੇ ਵੇਖਿਆ ਜਾਂਦਾ। ਸਾਡਾ ਜਿਹੜਾ ਧਰਮ ਹੈ, ਜਿਹਨੂੰ ਅਸੀਂ ਸਿੱਖ ਧਰਮ ਕਹਿੰਦੇ ਹਾਂ, ਸਿੱਖ ਮਜ਼ਹਬ ਕਹਿੰਦੇ ਹਾਂ, ਸਿੱਖ ਪੋਤ ਕਹਿੰਦੇ ਹਾਂ, ਇੱਥੇ ਜਾਤ ਪਾਤ ਨਹੀਂ ਪਾਈ। ਸਾਡੇ ਗੁਰੂ ਸਾਹਿਬ ਨੇ ਜਾਤ ਪਾਤ ਖਤਮ ਕੀਤੀ, ਉਹ ਜੱਟਾਂ ਲਾ ਦੇ ਜੱਟ ਹੋਣਾ, ਅਸੀਂ ਜੱਟ ਹੁੰਦੇ ਹਾਂ, ਅਸੀਂ ਬ੍ਰਾਹਮਣ ਹੁੰਦੇ ਹਾਂ, ਮੈਂ ਖੱਤਰੀ ਹਾਂ, ਮੈਂ ਸ਼ੂਦਰ ਹਾਂ, ਛੱਡ ਦੇ। ਨਾਈ ਆਪਦਾ ਨਾਈ ਪੂਣਾ ਛੱਡ ਦੇਵੇ, ਮਜ਼ਬੀ ਮਜ਼ਬੀ ਪੂਣਾ ਛੱਡ ਦੇਵੇ, ਰਮਦਾਸੀਆ ਰਮਦਾਸੀਆ ਪੂਣਾ ਛੱਡ ਦੇਵੇ, ਜੱਟ ਜੱਟ ਪੂਣਾ ਛੱਡੇ, ਸਾਰੇ ਆਪੋ ਆਪਣੀਆਂ ਪੁੱਛਾਂ ਜੀਆਂ ਜਿਹੜੀਆਂ ਲਾਈ ਫਿਰਦੇ ਛੱਡ ਦਿਓ, ਸਾਰੇ ਬਣ ਜਾਓ ਖਾਲਸੇ। ਗੁਰੂ ਸਾਹਿਬ ਨੇ ਬਣਾਏ ਸਿੰਘ ਖਾਲਸੇ, ਕੋਈ ਜਾਤ ਬਰਾਦਰੀ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਦੀ ਪੂਜਾ ਹੀ ਹੈ। ਪਰ ਸਾਡਾ ਜਿਹੜਾ ਇੱਥੋਂ ਦਾ ਸਿਸਟਮ ਹੈ, ਤੁਹਾਡੇ ਤੇ ਜੇ ਕੋਈ ਅੱਜ ਮੇਰਾ ਵੀਰ ਭਰਾ ਮੇਰਾ ਭੈਣ ਕੋਈ ਕਵੇ ਵੀ ਲੈ ਵੀ ਅੱਜ ਤੋਂ ਮੈਂ ਆਪਣੀ ਜਾਤ ਛੱਡ ਦਿੱਤੀ, ਜਗਲਾ ਜੇ ਮੁੜ ਕੇ ਨੌਕਰੀਆਂ ਵਾਲਾ ਬੰਦਾ ਜੇ ਕਿਤੇ ਪੜ੍ਹਨ ਲਿਖ ਜਾਵੇ ਤੇ ਨੌਕਰੀ ਲੈਣ ਜਾਵੇ, ਉੱਥੇ ਕੋਟੇ ਰੱਖੇ ਹੈ, ਉੱਥੇ ਕਹਿਣਗੇ ਵੀ ਠੀਕ ਹੈ ਤੇਰੇ, ਪਰ ਕਿਹੜੀ ਬਰਾਦਰੀ ਦਾ ਕਿਹੜੀ ਜਾਤ ਦਾ ਹੈ? ਸ਼ਡਿਊਲ ਕਾਸਟ ਵਾਸਤੇ ਸਪੈਸ਼ਲ ਕੋਟੇ ਹੈ, ਏਦਾਂ ਦਾ ਸਾਰਾ ਕੁਝ ਬਣਿਆ ਹੋਇਆ ਢਾਂਚਾ ਇੱਥੇ। ਤੂੰ ਜਾਤ ਲਾ ਵੀ ਦੇ ਵੀ ਮੈਂ ਗੁਰੂ ਨਾਨਕ ਦਾ ਸਿੱਖ ਬਣ ਗਿਆ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਸਾਡੇ ਜਾਤਾਂ ਪਾਤਾਂ ਹੈ ਨਹੀਂ। ਕਹਿਣਗੇ ਤੇਰੇ ਨਹੀਂ ਹੋਣੀਆਂ, ਸਾਡੇ ਮਹਿਕਮੇ 'ਚ ਤੇ ਹੈਗੀਆਂ, ਰਾਜਨੀਤੀ 'ਚ ਤੇ ਹੈਗੀਆਂ, ਸਾਡਾ ਢਾਂਚਾ ਤੇ ਇਹ ਨਹੀਂ ਹੈ, ਇੱਥੇ ਤੇ ਜਾਤ ਪਾਤ ਚੱਲੂ। ਤੂੰ ਕਹਿ ਮੈਂ ਤੇ ਖਾਲਸਾ ਬਣ ਗਿਆ, ਕਹਿੰਦੇ 200 ਜੁਲਤ ਹੋਣੀ ਮਾਂ ਬੋਲੀ ਤੇਰੀ, ਲਾ ਕੇ ਲਿਆ ਬਣਿਆ ਖਾਲਸੇ ਦਾ ਲਾ ਇੱਥੇ। ਸਮਝਦੇ ਹੋ ਗੱਲ? ਹੁਣ ਜੁਲਤਾਂ ਵਾਲੇ ਤੋਂ ਛੇਤੀ ਸਮਝ ਆਊ ਗੱਲ, ਬਈ 200 ਜੁਲਤ ਮਾਫ਼ ਕਰਤੀ ਦੇ ਕਰ ਦਿੰਦੇ ਆ ਮਾਫ਼, ਲਾ ਲਿਆ ਲਿਆ ਹੈ ਕਿਹੜਾ ਤੂੰ? ਤੂੰ ਕਹਿ ਮੈਂ ਖਾਲਸਾ ਬਣ ਗਿਆ, ਮੈਂ ਤੇ ਲਾ ਦੀ ਜਾਤ, ਸਾਡੇ ਪਿੰਡ ਦੇ ਜੱਟਾਂ ਨੇ ਗੱਟ ਸੁਣਾ ਛੱਡਤਾ, ਮੈਂ ਆਪਣੇ ਵਾਲੀ ਛੱਡਤੀ। ਦੇਖੋ ਬਈ, ਇਹ ਨਹੀਂ ਕਹਿ ਸਕਦੇ ਤੁਸੀਂ ਵੀ ਤੂੰ ਰਮਦਾਸੀਆਂ ਤੂੰ ਛੱਡ ਦੇ, ਮਜ਼ਬੀ ਪੂਨਾ ਛੱਡ ਦੇਵੇ, ਜੱਟ ਵੀ ਤੇ ਜੱਟ ਪੂਨਾ ਛੱਡੇ। ਉਹ ਜਿਹੜਾ ਬੰਦਾ ਜਿਹੜੀ ਬਰਾਦਰੀ ਹੈ ਛੱਡ ਦੋ, ਭਰਾ ਭਰਾ ਤੇ ਭਰਾ ਬਣਾ ਗਿਆ ਨਾ ਸਾਰੇ ਹੀ ਛੱਡਣ ਵੀ ਅਸੀਂ ਇਕੱਠਿਆਂ ਨੇ ਅੰਮ੍ਰਿਤ ਛੱਕ ਲਿਆ, ਇੱਕ ਵਾਰ ਤੋਂ ਛੱਕ ਕੇ ਅਸੀਂ ਇੱਕ ਹੋ ਗਏ। ਮਰਦਾਨੇ ਨੇ ਛੱਡਤਾ ਹੋਣਾ ਵੀ ਮੈਂ ਮਰਾਸ਼ੀ ਨਹੀਂ, ਤੇ ਗੁਰੂ ਨਾਨਕ ਕਹਿੰਦੇ ਹੋਣਗੇ ਮੈਂ ਹੁਣ ਬੇਦੀ ਜੀ ਆ ਕੋ ਸਤਨਾਮ। ਕਿਉਂ ਬਈ? ਭਰਾ ਭਰਾ ਤੇ ਤਾਂ ਹੀ ਬਣਿਆ ਜਾਊ, ਸਾਰੇ ਇੱਕ ਦੇ ਇੱਕੋ ਜਿਹੇ ਹੋਣ, ਅਗਲਾ ਕਵੇ ਇੱਕੋ ਜਿਹਾ ਹੋ ਜਾਣ, ਸਾਰੇ ਬਰਾਬਰ ਹੋ ਜਾਣ। ਪਰ ਔਖਾ ਹੈ, ਇੱਕ ਪਿੰਡ ਲੱਭ ਸਕਦੇ ਹੋ ਪੰਜਾਬ ਦਾ ਜਿੱਥੇ ਜਾਤ ਪਾਤ ਨਾ ਹੋਵੇ? ਇੱਕ ਪਿੰਡ ਹੈਗਾ ਇਹ ਜਿਹਾ? ਨਾ। ਤਾਂ ਹੀ ਤੇ ਸਾਡੇ ਵਾਲੇ ਧਰਮ ਤੋਂ ਖਤਰਾ ਨਹੀਂ। ਅਗਲਾ ਕਹਿੰਦਾ ਸਾਡੇ ਵਰਗੀ ਦੇ ਫਰਕ ਕੀ ਹੈ, ਜਾਤ ਪਾਤੀ ਸਿਸਟਮ ਤੇ ਉਵੇਂ ਚੱਲਦਾ, ਜਿਹੜੀ ਜਿਹਦੇ ਤੇ ਚੋਟ ਕਰਨ ਗੁਰੂ ਨਾਨਕ ਆਏ ਨੇ ਉਹ ਤੇ ਉਵੇਂ ਜਿਵੇਂ ਚੱਲਦਾ, ਇੱਥੇ ਇੱਥੇ ਖਤਰਾ ਕੀ ਹੈ ਇਹਨਾਂ ਤੋਂ ਸਾਡੇ ਵਰਗੇ? ਇਹਨਾਂ ਨੇ ਕਦੇ ਸਮਾਜ ਇੱਕ ਕਰਨਾ ਹੀ ਨਹੀਂ। ਮੇਰੇ ਉਹ ਵੀਰੋ ਭਾਈਓ, ਅਮਰੀਕਾ ਕੈਨੇਡਾ ਚ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਗੁਆਂਢ ਵਿੱਚ ਕਿਹਨੇ ਘਰ ਲੈ ਲਿਆ, ਕਿਹਦਾ ਘਰ ਹੈ ਪਤਾ ਹੀ ਨਹੀਂ, ਸਾਰੇ ਇੱਕੋ ਜਿਹੇ ਹੈ। ਮੈਨੂੰ ਦੱਸਿਓ ਭਲਾ, ਜਿਹੜੇ ਅਮਰੀਕਾ ਕੈਨੇਡਾ ਦੇ ਵੀਜ਼ੇ ਲੱਗਦੇ ਹੈ, ਆਸਟ੍ਰੇਲੀਆ ਵਾਲੇ ਪੜ੍ਹਾਈ ਵੇਖਦੇ ਆ ਕਿ ਜਾਤ ਵੇਖਦੇ ਆ? ਬੋਲੋ, ਇੰਡੀਆ ਦੇ ਵਿੱਚ ਅਮਰੀਕਾ ਦੀ ਅੰਬੈਸੀ ਹੈ ਪਰ ਜਾਤ ਨਹੀਂ ਵੇਖਦੇ, ਇੰਡੀਆ ਦੇ ਵਿੱਚ ਕੈਨੇਡਾ ਦੀ ਅੰਬੈਸੀ ਹੈ, ਇੰਡੀਆ ਦੇ ਵਿੱਚ ਢਾਂਚਾ ਜਾਤ ਪਾਤ ਵਾਲਾ ਹੈ, ਉਹਨਾਂ ਨੇ ਵੀ ਵੇਖਣਾ ਵੀ ਮੁੰਡਾ ਜੱਟਾਂ ਦਾ ਹੈ ਕਿ ਰਮਦਾਸੀਆਂ ਦਾ ਹੈ, ਜਿਹੜਾ ਬੈਂਡ ਲਿਆ ਆ ਕੈਨੇਡਾ ਦਾ ਵੀਜ਼ਾ ਉਹਦਾ ਲੱਗ ਜਾਂਦਾ, ਉਹ ਨਹੀਂ ਵੇਖਦੇ ਜਾਤ। ਇਹ ਤੇ ਸਾਡੇ ਢਾਂਚਾ ਹੈ, ਇਹ ਸਿਸਟਮ ਸਾਡੇ ਹੈ, ਬੜਾ ਗਹਿਰਾ ਸਾਡੇ ਅੰਦਰ ਬੈਠਾ ਹੈ ਤੇ ਨਿਕਲਣਾ ਬੜਾ ਔਖਾ ਹੈ, ਬਹੁਤ ਸਿਸਟਮ ਇਸ ਹਿਸਾਬ ਨਾਲ ਹੋਇਆ। ਚਲੋ, ਜਿਹੜੀ ਗੱਲ ਕਰਦੇ ਸੀ ਵੀ ਅਸੀਂ ਜਾਤਾਂ ਪਾਤਾਂ ਛੱਡ ਨਹੀਂ ਸਕਦੇ ਕਿਉਂਕਿ ਅਗਲੇ ਨੇ ਪਿੰਜਰੇ ਚ ਕੈਦ ਕੀਤਾ ਹੋਇਆ, ਅਗਲੇ ਦੀ ਮਜਬੂਰੀ ਬਣ ਗਈ। ਤੂੰ ਚਾਹ ਕੇ ਵੀ ਮੰਨੂ ਦਾ ਚੇਲਾ ਰਹੇਗਾ, ਮੰਨੂ ਸਿਮਰਤੀ, ਉਹ ਢਾਂਚਾ ਏਦਾਂ ਦਾ ਹੈ। ਤੂੰ ਚਾਹ ਕੇ ਵੀ ਮੈਂ ਅੱਜ ਖਾਲਸਾ ਬਣ ਗਿਆ, ਉਹ ਕਹਿਣਗੇ ਛੱਡ ਫਿਰ 200 ਜੁਲਟ ਨਹੀਂ ਮਾਫ਼ ਹੋਣੀ, ਚੱਲ ਲਾਈ ਫਿਰ ਖਾਲਸਾ। ਤੂੰ ਕਹੇਗਾ ਨਹੀਂ ਯਾਰ, ਮੈਂ ਤੇ ਉਹੀ ਠੀਕ ਆ, ਤੂੰ ਮੈਂ ਉੱਤੋਂ ਠੀਕ ਆ, ਕਿਰਪਾਨ ਪਾ ਲਈ, ਆਪਾਂ ਛੱਡ ਨਹੀਂ ਸਕਦੇ। ਅਗਲਿਆਂ ਨੇ ਗੁਲਾਮ ਬਣਾਇਆ ਹੋਇਆ, ਇਹ ਸੋਚ ਜਿਹੜੀ ਹੈ ਅਰਮਾਲਿਆਂ ਦੇ ਥੱਲੇ ਜਿਹੜੀ ਸੋਚ ਹੈ, ਇਹ ਸੋਚ ਨੂੰ ਪ੍ਰਗਟ ਹੋਣ ਦਿੱਤੇ ਹੀ ਨਹੀਂ, ਇੱਥੇ ਹੀ ਰੁਮਾਲੇ ਨਹੀਂ ਪਾਏ ਹੋਏ, ਆ ਤੇ ਪਾਉਣੀ ਹੈ ਰੁਮਾਲੇ, ਪਰ ਇਹ ਸੋਚ ਨੂੰ ਦੱਬਿਆ ਹੋਇਆ ਵੀ ਬਾਹਰ ਨਾ ਆ ਜਾਏ, ਜੇ ਬਾਹਰ ਆ ਜਾਏ ਤੇ ਕਿੰਨਾ ਸੋਹਣਾ ਸਿਸਟਮ ਹੋ ਸਕਦਾ ਹੈ। ਹਰ ਬੰਦੇ ਦੀਆਂ 200 ਜੁਲਤਾਂ ਮਾਫ਼ ਕਰੋ ਨਾ, ਇਹਦਾ ਮੈਂ ਅਰਥ ਇਹ ਨਹੀਂ ਕਹਿੰਦਾ ਵੀ ਨੌਕਰੀਆਂ ਨਾ ਦਿਓ ਜੁਲਤਾਂ, ਮੈਂ ਕਹਿੰਦਾ ਹਰ ਲੋੜਵੰਦ ਦੀ ਲੋੜ ਪੂਰੀ ਕਰੋ, ਜਿਹੜੇ ਜਿਹੜਿਆਂ ਦੀਆਂ ਮਾਫ਼ ਕਰਨੀਆਂ ਸਾਰਿਆਂ ਦੀਆਂ ਕਰੋ, ਜਿਨ੍ਹਾਂ ਜਿਨ੍ਹਾਂ ਨੂੰ ਨੌਕਰੀਆਂ ਚਾਹੀਦੀਆਂ ਸਾਰਿਆਂ ਨੂੰ ਦਿਓ, ਜਾਤ ਵੇਖ ਕੇ ਨਹੀਂ, ਲੋੜ ਵੇਖ ਕੇ, ਮਜਬੂਰੀ ਵੇਖ ਕੇ, ਅਗਲੇ ਦੀ ਲੋੜ ਹੈ, ਲੋੜ ਮੁਤਾਬਕ ਨੌਕਰੀਆਂ ਦਿਓ, ਲੋੜ ਮੁਤਾਬਕ ਮਾਫ਼ ਕਰ ਦਿਓ ਬਿੱਲ, ਲੋੜ ਮੁਤਾਬਕ ਰਾਸ਼ਨ ਦੇ ਦਿਓ, ਅਗਲੇ ਦੀ ਲੋੜ ਵੇਖ ਜਾਤ ਨਾ ਵੇਖ, ਅਗਲੇ ਦੀ ਲੋੜ ਵੇਖੋ, دے دیو راشن دالا دے دیو آٹا دے دیو سکیما کنیاں چل دیا پر سکیما ویگ لوڑ ویگ ہے لے لی اگلا اپنی لوڑ لے کے جاوے جات کیوں پوچھنا ہے میری لوڑ ہے ساڈا پوری کرو پر ٹانچا جاتا پاتا تو بنیا ہوا ایک نکلنا بڑا اوکھا ہے بہت اوکھا ہے چلو گل سنے ہو ਕਹਿੰਦਾ ਮੈਂ ਆਨੰਦਪੁਰ ਸਾਹਿਬ ਜਾ ਕੇ ਆਇਆ ਅੱਛਾ ਕਹਿੰਦਾ ਉੱਥੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਿਲਿਆ ਕਹਿੰਦਾ ਉੱਥੇ ਬੰਦੇ ਦੀ ਕਦਰ ਹੈ ਉੱਥੇ ਨਾ ਜਾਤ ਨਹੀਂ ਪੁੱਛਦਾ ਕੋਈ ਉੱਥੇ ਬੰਦਾ ਹੈ ਤੇ ਬਸ ਬੰਦਾ ਹੀ ਹੈ ਇਨਸਾਨ ਹੈ ਤੇ ਇਨਸਾਨ ਕਈ ਵਾਰੀ ਪੜ੍ਹਦੇ ਹਾਂ ਤੇ ਫਿਰ ਪੜ੍ਹਦੇ ਹਾਂ ਲੋਕ ਵੈਦ ਸੁਣਾਉਣ ਦਾ ਸਵਾਦ ਬੜਾ ਆਇਆ ਉੱਥੇ ਜਾ ਵੈਦ ਕਹਿੰਦਾ ਮੈਂ ਵੀ ਤਿਆਰੀ ਕਰਨੀ ਹੈ ਫਿਰ ਇਹਦਾ ਵੀ ਮਨ ਮੰਨ ਗਿਆ ਇੰਨਾ ਕੁ ਪੈਸਾ ਹੈ ਕਿ ਘਰ ਵਾਲੀ ਨੂੰ ਕਹਿੰਦਾ ਗੁਜ਼ਾਰਾ ਕਰ ਲਈ ਮੈਂ ਚੱਲਿਆ ਆਨੰਦਪੁਰ ਸਾਹਿਬ ਹੋ ਸਕਦਾ ਮੇਰੇ ਮਨ ਨੂੰ ਉੱਥੇ ਸ਼ਾਂਤੀ ਆ ਜਾਏ ਪੀਰ ਫਕੀਰ ਬਥੇਰੇ ਵੇਖੇ ਸਾਧ ਬਾਬੇ ਗੁਰੂ ਪੀਰ ਬਥੇਰੇ ਵੇਖੇ ਮਨ ਨੂੰ ਟਕਾ ਨਹੀਂ ਅਜੇ ਆਇਆ ਮਨ ਦੀ ਸ਼ਾਂਤੀ ਚਾਹੀਦੀ ਹੈ ਪੈਸਾ ਬਥੇਰਾ ਹੈ ਘਰ ਵਾਲੀ ਵੀ ਹੈ ਬੱਚਾ ਵੀ ਹੈ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਜ਼ਿੰਦਗੀ ਦੀ ਬਾਜੀ ਹਾਰ ਚੱਲੇ ਆ ਸਾਰਾ ਕੁਝ ਕੋਲ ਹੈ ਪੈਸੇ ਦੀ ਕਮੀ ਨਹੀਂ ਮਨ ਸ਼ਾਂਤ ਨਹੀਂ ਹੈ ਮਨ ਦੀ ਸ਼ਾਂਤੀ ਨਹੀਂ ਮੈਂ ਚੱਲਿਆ ਆਨੰਦਪੁਰ ਘਰ ਵਾਲੀ ਨੂੰ ਕਹਿੰਦਾ ਗੁਜ਼ਾਰਾ ਕਰ ਲਈ ਇੰਨਾ ਕੁ ਪੈਸਾ ਬਥੇਰਾ ਖਾ ਲਓਗੇ ਮੈਂ ਆਊਂ ਛੇਤੀ ਲਓ ਜੀ ਆਨੰਦਪੁਰ ਚੱਲਿਆ ਜਿੱਥੇ ਬੰਦੇ ਦੀ ਕਦਰ ਹੈ ਪੜ੍ਹਦੇ ਕਈ ਵਾਰੀ ਅੱਗੇ ਵੀ ਆਓ ਫਿਰ ਪੜ੍ਹਦੇ

ఎందుకే ఏర్పడేవాడు తాను గురు గోవింద్ చెప్పాడు చాలా చెల్లెలు దొరికా అనంతపుర సాహిబ్ గయా ਬੜਾ ਮਨ ਖੁਸ਼ ਹੋਇਆ ਗੁਰਸਿੱਖਾਂ ਨੂੰ ਦੇ ਸ਼ਾਂਤ ਬੰਦੇ ਚੜ੍ਹਦੀ ਕਲਾ ਵਾਲੇ ਬੰਦੇ ਆ ਨਾ ਤੁਹਾਡੇ ਚ ਚੜ੍ਹਦੀ ਕਲਾ ਵਾਲੇ ਜਿੱਥੇ ਹੋਣ ਬੰਦਾ ਪੋਜੀਟਿਵ ਪੋਜੀਟਿਵ ਸਾਰੇ ਹੋਣ ਨਾ ਕੈਮ ਕੈਮ ਦੇ ਤੇ ਜਾ ਕੇ ਕੈਮ ਹੋ ਜਾਂਦਾ ਆਲਾ ਦੁਆਲਾ ਮਰਿਆਂ ਵਰਗਾ ਹੋਵੇ ਢਿੱਲੜਾਂ ਦਾ ਹੋਵੇ ਆਲਸੀਆਂ ਦਾ ਹੋਵੇ ਉੱਥੇ ਬੰਦਾ ਆਲਸੀ ਹੋ ਜਾਂਦਾ ਜਿੱਥੇ ਸਾਰੇ ਹੀ ਕੈਮ ਕੈਮ ਸੀ ਉੱਥੇ ਤੇ ਸਾਰੇ ਹੀ ਚੜ੍ਹਦੀ ਕਲਾ 'ਚ ਐਂ ਪੂਰੇ ਕੈਮ ਕੈਮ ਚੜ੍ਹਦੀ ਕਲਾ 'ਚ ਸਿੰਘਾਂ ਨੇ ਖਾਣੇ ਛੋਲੇ ਆਖਣਾ ਬਦਾਮ ਖਾਣਾ ਆਪਣੇ ਆਪ ਨੂੰ ਹੌਸਲੇ ਚ ਰੱਖਣਾ ਬਦਾਮ ਖਾ ਰਿਹਾ ਖਾਲਸਾ ਏਦਾਂ ਹਰ ਦੁੱਖ ਨੂੰ ਸੁੱਖ ਕਰਕੇ ਜਾਣਾ ਕਾਇਮ ਰਹਿਣਾ ਆਪਣੇ ਆਪ ਨੂੰ ਹੌਸਲੇ ਹੌਸਲੇ ਚ ਰੱਖਣਾ ਅਨੰਦਪੁਰ ਸਾਹਿਬ ਜਾ ਗਏ ਜਦੋਂ ਉੱਥੇ ਬੜਾ ਖੁਸ਼ ਖੁਸ਼ ਹੋਇਆ ਸਾਰੇ ਖਿੜੇ ਖਿੜੇ ਹੈ ਖਿੜੇ ਖਿੜੇ ਆਪਣੀਆਂ ਡਿਊਟੀਆਂ ਆਪਣੇ ਕੰਮ ਕਰਦੇ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਿਆ ਏਦਾਂ ਲਾਈਨਾਂ ਲੱਗੀਆਂ ਵਾਰੀ ਵਾਰੀ ਫਿਰ ਜਦੋਂ ਕੱਲਾ ਕੱਲਾ ਗੱਲ ਕਰੇ ਆਪਣੇ ਦਿਲ ਦੀ ਦੱਸੇ ਪੁੱਛੇ ਇਹਦੀ ਵਾਰੀ ਆਈ ਲਾਹੌਰ ਤੋਂ ਆਇਆ ਜੀ ਨਾਮ ਸੁਜਾਨ ਚੰਦ ਕੀ ਚਾਹੁੰਦਾ ਹੈ ਕਹਿੰਦਾ ਮਨ ਨਿਸ਼ਾ ਟਕਾ ਮਿਲੂ ਕਿਵੇਂ ਰੱਬ ਕਿਵੇਂ ਦਰਸ਼ਨ ਹੋਣਗੇ ਬੜਿਆਂ ਨੂੰ ਮਿਲਿਆ ਬੜਿਆਂ ਸਾਧਾ ਪੀਰਾਂ ਫਕੀਰਾਂ ਨੂੰ ਵੇਖ ਲਿਆ ਤੁਹਾਡੇ ਕੋਲ ਆਇਆ ਕਿਵੇਂ ਮਿਲੂ ਮਾਰੇ ਕਹਿੰਦੇ ਐ ਕਰਦਾ ਕੀ ਹੈ ਵੈਰ ਆ ਜੀ ਮਾਰੇ ਕਹਿੰਦੇ ਤੈਨੂੰ ਤੇਰੇ ਕੰਮ ਚੋਂ ਸੰਤੁਸ਼ਟੀ ਮਿਲਣੀ ਚਾਹੀਦੀ ਆਪਣੀ ਡਿਊਟੀ ਆਪਣੇ ਫਰਜ਼ ਤੇਰੇ ਦਿਮਾਗ ਵਿੱਚ ਕਿਸੇ ਨੇ ਪਾਤਾ ਵੀ ਮਨ ਦੀ ਸ਼ਾਂਤੀ ਕਿਤੋਂ ਬਾਹਰੋਂ ਲੱਭਣੀ ਹੈ ਰੱਬ ਕਿਤੇ ਬਾਹਰ ਰਹਿੰਦਾ ਹੈ ਰੱਬ ਬੰਦੇ ਦੇ ਵਿੱਚ ਹੈ ਤੇਰੇ ਤੇ ਮੇਰੇ ਤੇ ਸਾਰਿਆਂ ਤੇ ਆਪਣੇ ਆਪ ਨੂੰ ਮਿਲਣਾ ਹੀ ਰੱਬ ਨੂੰ ਮਿਲਣਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਆਪਣੇ ਆਪ ਨੂੰ ਮਿਲ ਰੱਬ ਬਾਹਰ ਨਹੀਂ ਕਿਤੇ ਆਪਾਂ ਇਸ ਟੌਪਿਕ ਤੇ ਕੱਲ ਨੂੰ ਖੁੱਲ ਕੇ ਗੱਲ ਕਰਾਂਗੇ ਕੱਲ ਦੇ ਦੁਆਰ ਪਰ ਚੇਤਾ ਰੱਖਿਓ ਆਪਣੇ ਆਪ ਨੂੰ ਮਿਲ ਤੇਰੀ ਕੁਆਲਿਟੀ ਹੈ ਜਿਹੜੀ ਤੂੰ ਗੁਣ ਗੁਣੀ ਹੈ ਇੰਨਾ ਵਧੀਆ ਤੂੰ ਕਹਿੰਦਾ ਮੇਰਾ ਮਨ ਨਹੀਂ ਸ਼ਾਂਤ ਕਿਉਂਕਿ ਉਹਦੇ ਦਿਮਾਗ 'ਚ ਭਰਤਾ ਵੀ ਕੁਝ ਵੱਖਰਾ ਹੈ ਸਾਡਾ ਧਰਮ ਸਾਡੀ ਸੋਚ ਸਾਡੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੀ ਹੈ ਬੰਦੇ ਦਾ ਕਰਮ ਬੰਦੇ ਦਾ ਧਰਮ ਬਣੇ ਤੇਰੀ ਡਿਊਟੀ ਤੇਰੇ ਫਰਜ਼ ਤੇਰਾ ਧਰਮ ਬਣੇ ਜਿਹੜਾ ਵੀ ਕੰਮ ਕਰਦਾ ਮਨੋ ਕਰ ਦਿਲੋਂ ਕਰ ਅੰਦਰੋਂ ਕਰ ਸ਼ਾਂਤ ਹੋ ਜਾਏਗਾ ਤਜਰਬਾ ਕਰਕੇ ਵੇਖੋ ਵੀਰੋ ਹੁਣ ਮੰਨ ਲਓ ਹੁਣ ਤੇ ਚਲੋ ਰਾਤ ਦਾ ਦੀਵਾਨ ਹੈ ਮੈਂ ਦਿਨ ਦੇ ਦੀਵਾਨ ਦਾ ਐਗਜ਼ਾਮਪਲ ਦਿੰਦਾ ਹੁੰਦਾ ਧਿਆਨ ਨਾਲ ਸੁਣਿਆ ਧਿਆਨ ਨਾਲ ਸੁਣਿਆ ਬਈ ਜਿਹੜੇ ਮੇਰੇ ਦਿਨ ਦਾ ਦੀਵਾਨ ਹੁੰਦਾ ਚਾਰ ਕੁ ਵੱਜ ਜਾਂਦੇ ਜਦੋਂ ਵੱਜਦੇ ਆ ਚਾਰ ਫਿਰ ਕਈ ਬੰਦੇ ਕਈ ਬੀਬੀਆਂ ਵਿੱਚੋਂ ਉਹਨਾਂ ਨੂੰ ਹੁੰਦਾ ਬੀਬੀਆਂ ਨੇ ਘਰੇ ਜਾ ਕੇ ਸਬਜ਼ੀ ਬਣਾਉਣੀ ਹੈ ਕੰਮ ਕਰਨਾ ਆਟਾ ਗੁੰਨਣਾ ਘਰ ਦਾ ਕੰਮ ਕਰਨਾ ਚਾਰ ਵਜੇ ਦੀਵਾਨ ਦੀ ਜਦੋਂ ਚਾਰ ਕੁ ਵੱਜਦੇ ਆ ਬੀਬੀਆਂ ਦੇ ਦਿਮਾਗ 'ਚ ਚੱਲਣ ਲੱਗ ਜਾਂਦਾ ਵੀ ਅਜੇ ਤੇ ਸਬਜ਼ੀ ਲੈਣੀ ਹੈ ਘਰੇ ਜਾਣਾ ਕੰਮ ਕਰਨਾ ਦੀਵਾਨ 'ਚ ਬੈਠੇ ਬੰਦਿਆਂ ਦੇ ਦਿਮਾਗ 'ਚ ਆਉਣ ਲੱਗ ਜਾਂਦਾ ਜਦੋਂ ਚਾਰ ਕੁ ਵੱਜਦੇ ਆ ਵੀ ਮੱਝਾਂ ਦਾ ਵੀ ਕਰਨਾ ਹੈ ਪੱਠਾ ਦੱਸਾ ਵੱਢਣ ਵਾਲਾ ਕੁਤਰਨ ਵਾਲਾ ਪਿਆ ਘਰੇ ਜਾ ਕੇ ਕੰਮ ਉਹ ਚਾਰ ਵਜੇ ਹਿੱਲਣ ਲੱਗ ਜਾਂਦੇ ਆ ਜੇ ਮੈਂ ਸਟੇਜ ਤੇ ਕਹਿ ਵੀ ਲਿਆ ਵੀ ਬੈਠੋ ਟੇਕੇ ਭਾਈ ਇਹਦੇ ਤੇ ਟਾਈਮ ਹੈਗਾ ਉਹਨਾਂ ਨੂੰ ਹੁੰਦਾ ਵੀ ਇਹ ਤੇ ਵਿਹਲੇ ਆ ਇਸ ਤੇ ਘਰ ਦਾ ਕੰਮ ਬਹਿ ਜਾਣਗੇ ਪਰ ਉਹਨਾਂ ਦਾ ਮਨ ਟਿਕਦਾ ਨਹੀਂ ਮਨ ਕਿਉਂ ਨਹੀਂ ਟਿਕਦਾ ਫਰਜ਼ ਆਵਾਜ਼ਾਂ ਮਾਰਦੇ ਜ਼ਿੰਮੇਵਾਰੀ ਹੈ ਨਾ ਜਿਹੜੀ ਟੈਨਸ਼ਨ ਪੈ ਗਈ ਦਿਮਾਗ ਕੀ ਹੈ ਵੀ ਮੱਝਾਂ ਭੁੱਖੀਆਂ ਖੜੀਆਂ ਮੁੰਡੇ ਦੀਵਾਨ ਬੈਠੇ ਉਹਨੇ ਕਹਿੰਦੇ ਬਾਪੂ ਨੇ ਡਾਂਗ ਚੁੱਕ ਲੈਣੀ ਚੰਗਾ ਤੂੰ ਦੀਵਾਨ ਸੁਣ ਕੇ ਖੜ ਜਾ ਤੈਨੂੰ ਮੈਂ ਸੁਣਾਉਂਦਾ ਹੁੰਦੇ ਨੇ ਕਈ ਹੁਣ ਘਰ ਵਾਲੀਆਂ ਜਿਹੜੀਆਂ ਬੀਬੀਆਂ ਦੇ ਜਿਨ੍ਹਾਂ ਦਾ ਫਰਜ਼ ਨਹੀਂ ਨਿਭਾਇਆ ਜਿਨ੍ਹਾਂ ਨੇ ਜਿਹਨੇ ਜਾ ਕੇ ਆਟਾ ਗੁੰਨਣਾ ਸਬਜ਼ੀ ਬਣਾਉਣੀ ਹੈ ਉਹ ਕਹੂ ਵੀ ਜਦੋਂ ਮੈਂ ਦੀਵਾਨ ਤੋਂ ਪੰਜ ਵਜੇ ਸਮਾਪਤੀ ਹੋਊ ਛੇ ਵਜੇ ਸੱਤ ਵਜੇ ਘਰੇ ਵੜੀ ਘਰ ਵਾਲੇ ਨੇ ਕਹਿਣਾ ਕਿਹੜਾ ਕਿਹੜਾ ਦੀਵਾਨ ਸੁਣ ਕੇ ਆਈ ਹੈ ਤੂੰ ਆ ਟਾਈਮ ਹੈ ਕੋਈ ਘਰ ਦਾ ਕੰਮ ਕਾਰ ਕਰਨ ਵਾਲਾ ਪਿਆ ਹੈ ਦੱਸੋ ਜਿਹਦੇ ਉਹ ਬੀਬੀ ਦਾ ਮਨ ਕਿੱਥੇ ਸ਼ਾਂਤ ਹੋ ਸਕਦਾ ਪਰ ਦੂਜਾ ਪੱਖ ਸੁਣੋ ਇਸ ਗੱਲ ਦਾ ਇੱਕ ਬੰਦਾ ਉਹ ਹੈ
ਜਿਹਨੂੰ ਪਤਾ ਹੈ ਅੱਜ ਜਾਣਾ ਹੈ ਦੀਵਾਨ ਤੇ, ਇਸ ਵਕਤ ਹੀ ਉੱਠ ਕੇ ਇਸ ਵਕਤ ਹੀ ਪੱਠੇ ਵੱਢ ਲਏ, ਕੁਤਰ ਲਏ, ਖੁਰਲੀਆਂ ਚ ਪਾ ਲਏ, ਪੱਠਾ ਤੱਫਾ ਕੰਮ ਨਵੇੜ ਲਿਆ, ਐ ਨਵੇੜ ਕੇ ਕਹਿੰਦਾ ਚੱਲੇ ਆ ਕੰਮ ਤੇ, ਦੀਵਾਨ ਤੇ ਚੱਲੇ ਆ, ਮੱਝਾਂ ਬੰਨਤੀਆਂ ਧੁੱਪੇ, ਸ਼ਾਮ ਨੂੰ ਭਾਵੇਂ ਪੰਜ ਵੀ ਵੱਜਣ ਆਵਾਂਗੇ, ਖੁਰਲੀਆਂ ਤੇ ਲਿਆ ਕੇ ਬੰਨ ਦੇਣੀਆਂ, ਕੰਮ ਪਹਿਲਾਂ ਨਿਬੜਿਆ, ਭਾਵੇਂ ਪੰਜ ਵੀ ਵੱਜ ਜਾਣ, ਦੀਵਾਨ ਚ ਉਹਨਾਂ ਦਾ ਮਨ ਲੱਗੂ ਕਿ ਨਹੀਂ ਲੱਗੂ, ਬੋਲੋ ਪਿਆ ਲੱਗੂ। ਬੀਬੀ ਨੇ ਸਬਜ਼ੀ ਬਣਾ ਲਈ, ਫਰਿੱਜ ਚ ਰੱਖਤੀ, ਆਟਾ ਗੁੰਨ ਕੇ ਫਰਿੱਜ ਚ ਰੱਖਤਾ, ਦੀਵਾਨ ਚ ਆਰਾਮ ਨਾਲ ਬੈਠੀ, ਚੱਲ ਚਾਰ ਵਜੇ ਭੋਗ ਪੈ ਜੇ, ਚਾਹੇ ਸਾਢੇ ਚਾਰ ਪੈ ਜੇ, ਚਾਹੇ ਪੰਜ ਵਜੇ ਪੈ ਜੇ, ਘਰੇ ਜਾ ਕੇ ਸਬਜ਼ੀ ਗਰਮ ਕਰਨੀ ਹੈ, ਫੁਲਕੇ ਲਾ ਲੈਣੇ ਨੇ, ਕੰਮ ਦੋ ਮਿੰਟ ਦਾ। ਉਹ ਬੀਬੀ ਦਾ ਮਨ ਲੱਗੂ ਕਿ ਨਾ ਲੱਗੂ, ਲੱਗੂ। ਤੇ ਜਿਹਦੇ ਸਾਰੇ ਕੰਮ ਸਿਰ ਤੇ ਹੋਣ, ਉਹ ਬੀਬੀ ਨੂੰ ਸ਼ਾਂਤੀ ਆ ਸਕਦੀ, ਦੀਵਾਨ ਚ ਨਹੀਂ ਲੱਗਣਾ ਮਨ। ਜਿਨ੍ਹਾਂ ਦੇ ਕੰਮ ਪੈਂਡਿੰਗ ਨੇ, ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਜਿਹੜੇ, ਉਹ ਸ਼ਾਂਤ ਨਹੀਂ ਹੋ ਸਕਦੇ। ਜਿਹੜਾ ਮਰਜ਼ੀ ਸਿਮਰਨ ਕਰ ਲੈਣ, ਜਿਹੜੇ ਮਰਜ਼ੀ ਉਹ ਪਾਠ ਕਰ ਲੈਣ, ਜੋ ਮਰਜ਼ੀ ਕਰ ਲੈਣ, ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ, ਫਰਜ਼ ਨਿਭਾਉਣੇ ਪੈਂਦੇ ਹੈ। ਤੇਰਾ ਆਟਾ ਭਿਉਣ ਵਾਲਾ ਪਿਆ, ਘਰ ਦਾ ਕੰਮ ਘਰ ਵਿੱਚ ਹੀ ਪਿਆ, ਸਾਰਾ ਕੁਝ ਲਟਕਦਾ ਫਿਰਦਾ, ਤੂੰ ਕਹਿ ਮੈਂ ਤੀਰਥਾਂ ਤੇ ਨਹਾਉਣ ਚੱਲਿਆ ਜੀ, ਮੈਂ ਦੀਵਾਨ ਸੁਣਨ ਚੱਲਿਆ ਜੀ, ਤੇਰੇ ਤੇ ਸਾਰੇ ਕੰਮ ਵਿਚਾਲੇ ਪਏ ਆ, ਤੂੰ ਸ਼ਾਂਤ ਕਿਵੇਂ ਹੋ ਜਾਏਗਾ? ਬੱਚਿਆਂ ਦੀ ਫੀਸ ਦਾ ਫਿਕਰ ਕਰਨਾ ਪੈਣਾ ਹੈ, ਬਿਜਲੀ ਦੇ ਬਿੱਲ ਦਾ ਫਿਕਰ ਕਰਨਾ ਪੈਣਾ ਹੈ, ਸੀਧਾ ਲਿਆਉਣ ਵਾਲਾ ਘਰ ਦਾ ਰਾਸ਼ਨ ਪਾਣੀ ਲਿਆਉਣ ਵਾਲਾ ਫਿਕਰ ਕਰਨਾ ਪੈਣਾ ਹੈ, ਜ਼ਿੰਮੇਵਾਰੀਆਂ ਨਿਭਾ ਰਿਹਾ ਜਿਹੜਾ ਬੰਦਾ, ਬਹੁਤ ਵਧੀਆ ਸ਼ਾਂਤ ਹੈ, ਫਰਜ਼ ਨਿਭਾਉਣ ਵਾਲਾ। ਦੁਨੀਆ ਵਿੱਚ ਸ਼ਾਂਤ ਰਹਿਣਾ ਚਾਹੁੰਦੇ ਹੋ ਪਿਆਰਿਓ, ਤੇ ਤਰੀਕਾ ਇੱਕੋ ਹੈ, ਜਿਹੜੀ ਜ਼ਿੰਮੇਵਾਰੀ ਹੈ ਨਿਭਾ, ਫਰਜ਼ ਨਿਭਾ, ਕਦਰ ਪੈ ਜੂ ਕਦਰ। ਘਰੇ ਕੁੱਤਾ ਪਾਲਿਆ ਨਾ, ਉਹ ਆਪਣੀ ਡਿਊਟੀ ਪੂਰੀ ਕਰਦਾ, ਤੇਰੇ ਨਾਲ ਪਿਆਰ ਲਾਡ ਵੀ ਕਰਦਾ ਹੈ, ਪਰ ਸਾਰੀ ਰਾਤ ਘਰੇ ਬਹਿ ਕੇ ਰਾਖੀ ਵੀ ਕਰਦਾ ਹੈ, ਰਾਤ ਨੂੰ ਬਿੜਕ ਰੱਖਦਾ ਹੈ, ਫਰਜ਼ ਨਿਭਾ ਰਿਹਾ, ਜ਼ਿੰਮੇਵਾਰੀ। ਉਹਨੂੰ ਰੋਟੀ ਪਾਉਣ ਦਾ ਵੀ ਸਵਾਦ ਆਉਂਦਾ ਭਾਈ, ਬਿਜਾਰੇ ਨੂੰ ਘਰੇ ਰੱਖਿਆ, ਇਹਨੂੰ ਰੋਟੀ ਪਾਉਂਦਿਆਂ ਸਾਰੀ ਰਾਤ ਰੱਖਣਾ ਕਰਦਾ ਹੈ, ਫਰਜ਼ ਨਿਭਾ ਰਿਹਾ, ਆਪਣਾ ਜ਼ਿੰਮੇਵਾਰੀ ਨਿਭਾ ਰਿਹਾ। ਨਕੰਮਿਆਂ ਦੀ ਲੋੜ ਨਹੀਂ ਇੱਥੇ, ਆਲਸੀਆਂ ਦੀ ਲੋੜ ਨਹੀਂ, ਵਿਹਲੜਾਂ ਦੀ ਲੋੜ ਨਹੀਂ, ਜ਼ਿੰਮੇਵਾਰ ਬਣ, ਤੈਨੂੰ ਤੇਰਾ ਫਰਜ਼ ਨਿਭਾਉਣਾ ਪੈਣਾ। ਆਲਸੀਆਂ ਦੇ ਸਾਰੇ ਕੰਮ ਹੁਣ, ਕੱਲ੍ਹ ਅਸੀਂ ਮੈਂ ਜਦੋਂ ਤੁਰਨ ਲੱਗਿਆ ਨਾ ਇੱਧਰ ਤੋਂ ਦੀਵਾਨ ਤੇ, ਤੇ ਮੈਨੂੰ ਇੱਕ ਬੰਦਾ ਕਹਿੰਦਾ, ਭਾਈ ਸਾਹਿਬ ਮੈਨੂੰ ਤੁਸੀਂ ਇਹ ਦੱਸੋ ਮੇਰਾ ਵਿਆਹ ਕਦੋਂ? ਮੈਂ ਕਿਹਾ ਤੇਰਾ ਵਿਆਹ ਹੁਣ ਮੈਨੂੰ ਕੀ ਪਤਾ ਵੀ ਕਦੋਂ ਹੋਊ, ਮੈਂ ਕਿਵੇਂ ਦੱਸਾਂ? ਕਹਿੰਦੇ ਨਹੀਂ, ਹੁਣ ਸਾਨੂੰ ਐਂ ਪਤਾ ਲੱਗਦਾ ਵੀ ਤੁਸੀਂ ਸਮਝ ਜਾਂਦੇ ਹੋ, ਬੰਦੇ ਨੂੰ ਵੇਖ ਕੇ ਪਤਾ ਲੱਗ ਜਾਂਦਾ। ਮੈਂ ਕਿਹਾ ਮੈਨੂੰ ਕਿੱਥੇ ਪਤਾ ਲੱਗ ਜਾਂਦਾ? ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਵੀ ਹੁਣ ਪਿਆਰਿਓ, ਕਈ ਸਾਡੇ ਵਾਲੇ ਬੰਦੇ ਚੱਲ ਗਿਆ ਤੀਰ ਤੇ, ਨਹੀਂ ਤੇ ਤੁੱਕਾ ਤੇ ਸਹੀ ਚੱਲ ਗਿਆ ਤੀਰ, ਹੁੰਦੇ ਨੇ ਕਈ ਬੰਦੇ ਇਹੋ ਜਿਹੇ। ਮੈਨੂੰ ਇੱਕ ਮਿਲਿਆ ਏਦਾਂ, ਮੈਨੂੰ ਕਿਸੇ ਨੇ ਉਸ ਵੇਲੇ ਕੋਈ ਪ੍ਰਸ਼ਾਦ ਸੀ ਦੇ ਦਿੱਤਾ, ਕਹਿੰਦਾ ਜੀ ਆ ਵੰਡ ਦਿਓ। ਮੈਂ ਸਾਰਿਆਂ ਨੂੰ ਏਦਾਂ ਕਰਕੇ ਵੰਡਣ ਲੱਗਿਆ, ਉਹ ਏਦਾਂ ਮੇਰੇ ਤੋਂ ਏਦਾਂ ਹੱਥ ਕਰਕੇ ਲੱਗਿਆ, ਏਦਾਂ ਪਰਮੇਸ਼ਵਰ ਦੁਆਰਾ। ਤੇ ਮੈਂ ਕਿਹਾ ਜਰਦਾ ਨਾ ਖਾਇਆ ਕਰ ਗਿਆ, ਬਹੁਤ ਮਾੜਾ। ਉਹਦੀ ਤਾਂ ਕੁੜੀ ਤੇ ਵੀ ਲਿਖਿਆ ਵੀ ਕੈਂਸਰ ਹੁੰਦਾ ਇਹਦੇ ਤੋਂ, ਵੀ ਤੂੰ ਆ ਛੱਡ ਦੇ ਯਾਰ ਆ ਤਲੀ ਜਰਦਾ ਖਾਣਾ ਛੱਡ ਦੇ। ਉਹ ਬੰਦਾ ਤੇ ਡੋਰ ਭੌਰ ਹੋ ਗਿਆ, ਮੈਂ ਪੜ੍ਹ ਕੇ ਪਰੇ ਨੂੰ ਗਿਆ, ਕਹਿੰਦਾ ਇਹ ਤਾਂ ਅੰਤਰਜਾਮੀ ਨੇ, ਇਹਨਾਂ ਨੂੰ ਤਾਂ ਸਾਰਾ ਹੀ ਪਤਾ ਲੱਗ ਗਿਆ, ਇਹਨਾਂ ਨੂੰ ਕਿਵੇਂ ਪਤਾ ਮੈਂ ਜਰਦਾ ਖਾਣਾ? ਮੈਂ ਫੇਰ ਜਿਹੜਾ ਜਦ ਕੇ ਆ ਗਿਆ ਦਫ਼ਤਰ ਵਾਲੇ ਪਾਸਿਓਂ, ਮੈਂ ਕਿਹਾ ਹੋਰ? ਕਹਿੰਦੇ ਜੀ ਇਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਤੇ ਹੈਰਾਨ ਹੀ ਹੋ ਗਿਆ। ਮੈਂ ਕਿਹਾ ਕਮਲਿਆ, ਤੈਂ ਹੱਥ ਨਹੀਂ ਧੋਤੇ, ਤੇਰੇ ਕਲੀ ਲੜਕੀ ਉਵੇਂ ਦੇਖਦੀ ਹੈ ਤਲੀ ਦੇ। ਮੈਂ ਜਦੋਂ ਐਂ ਹੱਥ ਤੇ ਕਰੇ, ਤੇਰੀ ਉਹ ਹੱਥ ਤੇ ਲੱਗੀ ਕਲੀ ਤੇ ਦੱਸਦੀ ਹੋਈ ਹੈ ਮੈਨੂੰ ਵੀ ਤੂੰ ਜਰਦਾ ਖਾਨਾ, ਹੋਰ ਤੇਰੇ ਉੱਥੇ ਮੈਨੂੰ ਅੰਤਰਜਾਮ ਤਾਂ ਕਿੱਥੋਂ ਹੋ ਗਈ? ਉਹ ਮੈਨੂੰ ਕਹਿੰਦਾ ਜੀ ਤੁਸੀਂ ਦੱਸਿਓ ਮਾੜਾ ਜਿਹਾ ਮੈਨੂੰ ਮੇਰਾ ਵਿਆਹ। ਮੈਂ ਕਿਹਾ ਤੂੰ ਛੱਡ ਪਰੇ, ਨਹੀਂ ਮੈਂ ਸੈੱਟ ਕਦੋਂ? ਮੇਰੇ ਨਾਲ ਦੇ ਸਾਰੇ ਸੈੱਟ ਹੋ ਗਏ। ਜੇ ਕੱਲ ਇੱਕ ਡੱਬਾ ਲੈ ਆਇਆ ਬੰਦਾ ਬਰਫੀ ਦਾ, ਮੈਂ ਤੇ ਗੱਡੀ 'ਚ ਬਹਿ ਕੇ ਆ ਗਿਆ। ਉਹ ਸਾਡਾ ਮੈਨੂੰ ਕੱਲ ਦੱਸਣ ਬਾਅਦ ਵਿੱਚ ਕਹਿੰਦੇ, ਉਹ ਕਹਿੰਦਾ ਇਹਨੂੰ ਬਰਫੀ ਦੇ ਉੱਤੇ ਖੋਆ ਵਾ ਵੰਡਦੇ ਸੀ, ਇਹਨੂੰ ਇੱਕ ਪੀਸ ਦੇ ਦਿੱਤਾ, ਇਹਨੂੰ ਪੀਸ ਦੇ ਦਿੱਤਾ। ਉਹ ਜਦੋਂ ਉਹਨੂੰ ਲੱਗੇ ਦੇਣ, ਉਹ ਕਹਿੰਦਾ ਮੇਰੇ ਨਾ ਜਰਾਬਾਂ ਨੂੰ ਹੱਥ ਲੱਗੇ, ਕਹਿੰਦਾ ਪੂਰਾ ਪੀਸ ਮੇਰੇ ਮੂੰਹ 'ਚ ਹੀ ਪਾ ਦਿਓ। ਕਹਿੰਦਾ ਉਹੀ ਜਿਹੜਾ ਮੈਨੂੰ ਕਹਿੰਦਾ ਮੇਰਾ ਵਿਆਹ ਕਦੋਂ ਹੋਊ?
نکمے جہے ایسے کی گھر پروار سانب لے کی بسا لے جیڑی انہوں نے لڑ لگتی ہے ساری زندگی گالا کرتی بچولیا نو گالا کرتی کتنے یہ جی نکمے جنوں مرضی پوچھ کے دیکھ لے تا میں بینتی کرتا بھی فرض میرے دل کہیں گے پڑے ہوئے ہاں ہوں کی کریے ڈگریاں لے پھرتے ہیں نوکریاں مل گئی میرے ویر کہتے ہیں تو میں کئی پوچھتا ہونا کی کرتا ہے بس ویلے میں پوچھتا پھر بھی نہیں کی کرتے ہوں بس ویلے تو میں تا کہنا ہوں کہ بھائی دیکھو نکے نکے گھر کے کام کرنے شروع کر دو نکے نکے گھر کے کام ہوں من لو بندہ مجھا نو پٹھے پاؤں گھر کا کرتا ہے کھیت گیڑا مارے ہوں جی کتنے پوچھنے والا جائے کتنے جاؤں گے اگلا کہ کام کرتا ہے گھر کا سارا کری دا جی مجھا کا سارا دھارا کھڈنی آ پھر پٹھے دتے لیا کھیت جانا گیڑا مار کے آئی آٹا پیا لیا سبزی لیا آ لیا کام مکتے کھلے اگلا کہ کن کام ہے جی ہوں ہوئی کرتا نوکری لین گیا اگلا کہنا ہوگلا کہنا ویل لا جا تیر تو کی کرا میں جا گھر ویلا پھر ساڈے کی کام سوارے گا سوچ کے ویکو جہے بندے نے نکے نکے کام کر کے پوزیٹو پوزیٹو ہو جانا انہیں بھی ایک آ کام نبیڑیا ایک آ کر لیا ایک آ کر لیا پانچ چار کام دن چیتے ہیں روٹی بھی سواد نال ملتی ہے ماپے بھی کہتے بھی کھا لے جدو بندہ سارا دن یار بےلیاں موٹر سائیکل سے گیڑیاں دے کے آؤں روٹی بھی پاؤنی گھو پائی بھی تھوڑا جہا ہر جا پائیے تین گھو چوٹیا ویلا پھرتا ای ماں پیو دیا سننیا پہ بندہ کہنا جنا چر نوکری نہیں ملتی باپا کہنا باپو کئی مینو بڑا میں کر دوں آپ جنا چر نوکری نہیں ملتی میں کر میں پالوں کٹھے تو پرے ہاتھ میں کدو میں سنبھارے میں لے جانا کھیت چل میں ٹریکٹر چلا چل میں کرتا نال یہ پوزیٹو رہنا یہ جا بندہ جہے محکمے سے جاؤ فٹ نوکری ملنی ہے ہمت رکھو اپنے آپ کدھر نہیں مرتے اج کل سے دیہڑی والا بندہ 9000 کمائی جاتا بھائی 300 روپیہ دیہڑی ملتی اج 9000 روپیہ دو بندے دیہڑی والے 18000 مہینے کا لے آؤ تا کر کے کدھر نہیں مرتے اپنے آپ کو قائم کریے حوصلے کریے جہاں کام کرتا دلوں کر ویر جان کل مریا رہا پھر رب کیویں ملو مارا کہتے کام کر جی ڈیوٹی کرتا وید ہو کے وید ہو کے اتنا گھبرایا نبض پھڑ کے دس دینا روگ کی ہے لوکاں دے علاج کرتا تنتے آپ ہی روگی ہویا پھرتا ہے تیرے دماغ کینے پاتا رب کتنے باہر ہے رب تیرے اندر ہے من مندر تن دیس کلندر کا کہیں تیرتھ نام وہ تیرے اندر سی تو کسے تر پیا باہر لبن گیان دا دیوا باہر فرض پچھان اپنے ذمہ واری نبھا اپنے کام چ جی لا کام چیری کام چیرا من نہیں لگتا دھیان کسے لائیے کام چ لاؤ مینو جن بندے پوچھتے ہیں بھائی صاحب ذرا دسو بھی چلو نام جپیے دھیان کا لائیے میں کہنا ہونا کما چ لا لیا تیرے فرض کی ہے وہ چلا لا سڈیا بیبیاں بھنا نام کھے جپیے کدے دھیان لائیے میں کہنا ہونا سبزی چ لایا کر تڑکا ہی چلایا کر بھی تڑکا کیویں لاؤنا ہے سبزی کیویں بناونی ہے یہ چلا گھر کی صفائی چلا پڑھائی چلاؤ جن نوجوان بچے ہیں پڑھائی چلاؤ چھوٹے اپنی پڑھائی سے دھیان لاؤ تھی فیسان بھرنے میں دھیان لاؤ بھی بچیا دیا فیسان بھرنی ہے تھی پڑھا دھیان لاؤ نیا کہ پڑھن نیا پڑھن چلاؤ سرکار نوکریاں دن سے دھیان لاؤ آپ نوکریاں کران لائیے اگلے تنخواہ کیں دنیا وہ دھیان کرنا آپ جن بھی تنخواہ لیے وہ تو ڈبل کام کر کے دئیے ابھی یہ دھیان لائیے تا سماج سونا بنتا اپنے فرض پچھانو ذمہ واری وہ ویسا کام تو کرتا مریا واگو کرتا ہے
الجیا پھرتا ہے اے پانی تیری الٹی پئی ہے تینوں آپ ہی سلجھاونی پئی ہے انہاں بارا کراں گی کہندے کم کر جت دنیا سیو کمائی ہے تاں درگا پیسن پائی ہے سیوا کر سیوا پیسہ بتھیرا ہے جی مینوں پیسے کی کمی ہے کہندے پھر سیوا کر لے لوگ بھلائی کر لے بیر بھی بڑی لوڑ سی ایک علاقے چھپر بن کے بہ گیا آنندپور صاحب چھڈ کے نا پنڈ دے وچ روپڑ دے ایریے دے وچ چھپر بن کے بہ گیا اوتھے لوکاں نوں دوائیاں دیندا ہے جڑیاں بوٹیاں کٹھیاں کر کے لے آؤں ہے رگڑتا رہتا کٹتا رگڑتا رہتا ہے تے پیسہ کوئی نہیں لیندا من لا کے کام کرتا ہے آنندپور کے راہ کڑے رکھ کے پانی دے بہ گیا جدو ویل ملیا کرے تے آدھے جانے رائیاں نو پانی پیایا کرے سیوا کرتا چاہ نال کرتا دلوں کرتا ہے اگلے نے کہنا پیسہ کوئی میں نے نہ پائی پیسہ نہیں میں لینا پر آب چھڈ دے کمیاں چھڈ دے سکھی دھارن کر لے گرو گوبند سنگھ دا او انہاں دا اپدیش اپنے جیون وچ لاگو کر لے ہور میری فیس کوئی نہیں ایداں سمجھاونا بڑے ٹھیک ہوئے من شانت ہو گیا جی لگن لگ پیا کھڑ گیا آنند پایا میری مائے جدوں جدوں ستگرو نے پایا سچا گیان ہو گیا پہلے جی نہیں سی لگتا میں بڑے بندے ملے پچھلے چھ ایک مہینے میں بڑے کنیڈا امریکہ میں گیا پچھلے چھ مہینے جتھے جتھے گیا مینوں آ جنے دوان سننا لے آئے نیٹ کے اس نے بڑے سن لے آئے وہ مینوں کہن گے جی کم پہلے بھی کرتے سی ہن کم چ جی لگن لگا پہلے تو اہی لگتا سی بھی کم ہو رہا ہے دھرم ہو رہا ہے پر ساڈا تے کرم ہی کرم ہے ساڈا کرم دھرم وکھرا نہیں جیڑا کم کردا بس اوہی دلوں

0: ਮੈਂ ਵੀ ਨਿਕੰਮਾ ਸਾਡੇ ਵਾਲਾ ਸਰਪੰਚ ਵੀ ਖਾਈ ਜਾਂਦਾ ਸਾਡੇ ਵਾਲਾ ਪੰਚ ਵੀ ਖਾਈ ਜਾਂਦਾ ਸਾਡੇ ਵਾਲਾ MLA ਵੀ ਖਾਈ ਜਾਂਦਾ ਸਾਡੇ ਵਾਲਾ ਮੰਤਰੀ ਵੀ ਉਹ ਵੀ ਵੱਢੀ ਲੈਂਦਾ ਸਾਡੇ ਵਾਲਾ ਅਫਸਰ ਵੀ ਕਹਿੰਦਾ ਵੀ ਪਹਿਲਾਂ ਟੇਬਲ ਦੇ ਥੱਲੇ ਉਹਨੇ ਫੜਾ ਕੇ ਫੜਾਉਂਦਾ ਏਦਾਂ ਦਾ ਕੰਮ ਹੈ ਥੱਲੇ ਤੋਂ ਲੈ ਕੇ ਉੱਪਰ ਤੱਕ ਫਰਜ਼ ਨਹੀਂ ਨਿਭਾਉਂਦੇ ਆਪਣੀ ਡਿਊਟੀ ਸਹੀ ਨਹੀਂ ਕਰਦੇ ਤਾਂ ਇੰਡੀਆ ਇੰਡੀਆ ਤਾਂ ਬੇੜਾ ਗਰਕ ਪਿਆ ਸਾਡਾ ਪਰ ਜੇ ਆਪਾਂ ਸਾਰੇ ਆਪਣੀਆਂ ਡਿਊਟੀਆਂ ਸਹੀ ਕਰੀਏ ਸਾਰੇ ਫਰਜ਼ ਨਿਭਾਈਏ ਆਪੇ ਹੀ ਵਧੀਆ ਲੱਗੇ ਨਿਕੰਮਾ ਤੇ ਇੱਕ ਹੋਵੇ ਨਾ ਹੁਣ ਮੰਨ ਲਓ ਆ ਸਾਜ ਵੱਜਦੇ ਆ ਵੇਖੋ ਮੈਂ ਬਾਜਾ ਵਜਾਉਂਦਾ ਇਹ ਢੋਲਕ ਵਜਾਵੇ ਉਹ ਚਿਮਟਾ ਵਜਾਵੇ ਕੋਈ ਟੱਲੀਆਂ ਵਜਾਵੇ ਕੋਈ ਖੜਤਾਲਾਂ ਵਜਾਵੇ ਕੋਈ ਕੀਬੋਰਡ ਵਜਾਵੇ ਸਾਰੇ ਸਹੀ ਆਪਣਾ ਆਪਣਾ ਕੰਮ ਕਰਦਾ ਤੇ ਆਨੰਦ ਆਊ ਕਿ ਨਹੀਂ ਆਊ ਆਊ ਤੇ ਜੇ ਇੱਕ ਹੀ ਢੋਲਕੀ ਵਾਲਾ ਵਿਗੜੇ ਦੇਰ ਅਸੀਂ ਕਰਦਾ ਤੇ ਜੇ ਸਾਰੇ ਹੀ ਵਿਗੜੇ ਵੀ ਵਾਜਾ ਆਪਣੀਆਂ ਚੀਕਾਂ ਮਾਰੀ ਜਾਵੇ ਇਹਦਾ ਆਪਣਾ ਧਾਮਾ ਜਿਹਾ ਲੱਥਾ ਪਿਆ ਹੋਵੇ ਉਹਦੀਆਂ ਫੁੱਲੀਆਂ ਨਾ ਹੋਣ ਚਿਮਟੇ ਵਾਲਿਆਂ ਦੇ ਫਿਰ ਤੇ ਹੋ ਗਿਆ ਉਹ ਗਲੇ ਵਾਲੇ ਦਾ ਉਦਾਂ ਫਟਿਆ ਪਿਆ ਗਲਾ ਵਾਲਾ ਫਿਰ ਕੀ ਬਣੂ ਫਿਰ ਜੇ ਸਾਰਾ ਹੀ ਢਾਂਚਾ ਵਿਗੜ ਗਏ ਤੇ ਸਟੇਜ ਤੇ ਕੀ ਹੋਊਗਾ ਬਸ ਐਂ ਸਮਝ ਲਓ ਵੀ ਆਹ ਜਿੰਨਾ ਆਪਣਾ ਮਹਿਕਮਾ ਹੈ ਸਾਰਾ ਹਰ ਬੰਦਾ ਹੀ ਵਿਗੜਿਆ ਫਿਰਦਾ ਕੋਈ ਵੀ ਸਹੀ ਨਹੀਂ ਚੱਲਦਾ ਗੱਡੀ ਤਾਂ ਸਹੀ ਚੱਲਦੀ ਟਾਇਰ ਆਪਣੀ ਜਗ੍ਹਾ ਸਟੀਅਰਿੰਗ ਆਪਣੀ ਜਗ੍ਹਾ ਬ੍ਰੇਕ ਆਪਣੀ ਜਗ੍ਹਾ ਰੇਸ ਆਪਣੀ ਜਗ੍ਹਾ ਇੱਕ ਇੱਕ ਪੁਆਇੰਟ ਸਹੀ ਹੈ ਤਾਂ ਗੱਡੀ ਭੱਜਦੀ ਸੜਕ ਤੇ ਇੱਕ ਚੀਜ਼ ਵੀ ਫੇਲ ਪੈ ਗਈ ਇੱਕ ਟਾਇਰ ਨੂੰ ਵੀ ਕੱਢ ਦਿਓ ਵਿੱਚੋਂ ਫੇਰ ਲੈ ਕਰ ਲਓ ਗੱਲ ਸਟੀਅਰਿੰਗ ਖਰਾਬ ਕਰ ਦਿਓ ਫਿਰ ਕੀ ਬਣੂ ਇੰਜਣ ਖਰਾਬ ਕਰ ਦਿਓ ਇਹ ਵੀ ਚੀਜ਼ ਹਿੱਲ ਗਈ ਸਾਰਾ ਕੁਝ ਖਰਾਬ ਹੋ ਜਾਂਦਾ ਪਰ ਸਾਡੇ ਵਾਲੀ ਗੱਡੀ ਸਾਰੀ ਹਿੱਲੀ ਫਿਰਦੀ ਹੈ ਕੋਈ ਕੰਮ ਸਹੀ ਨਹੀਂ ਤਾਂ ਕਰਕੇ ਜਿੱਥੇ ਫਿੱਟਣਾ ਹੈ ਆਪਣੀ ਡਿਊਟੀ ਵਧੀਆ ਕਰ ਆਪਣਾ ਫਰਜ਼ ਨਿਭਾ ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਵੈਦਾ ਸ਼ਾਂਤੀ ਕਿੱਥੋਂ ਤੂੰ ਤਾਂ ਮਰਿਆ ਵਰਗੂ ਕੰਮ ਕਰਦਾ ਤੂੰ ਚਾਅ ਨਾਲ ਕਰ ਤੂੰ ਵੈਦ ਹੈ ਲੋਕੀ ਤੇਰੇ ਕੋਲ ਆਉਂਦੇ ਨੇ ਇੰਨਾ ਔਖਾ ਜਿਹਾ ਔਖਾ ਫਿਰਦਾ ਹੈ ਓਏ ਹੌਸਲਾ ਕਰ ਮਾੜਾ ਜਿਹਾ ਐਸਾ ਅੰਦਰ ਸ਼ੌਂਕ ਪੈਦਾ ਹੋਇਆ ਐਸੀ ਲਗਨ ਲੱਗੀ ਤੇ ਕੱਲ ਆਪਾਂ ਪੜ੍ਹਦੇ ਸੀ ਵੀ ਸਾਰੇ ਦੁੱਖ ਹੁਣ ਝੋਰਾ ਕਿਸ ਗੱਲ ਦਾ
1: ਲਗ ਲੱਗਿਆ ਗੁਰੂ ਜੀ ਤੇਰੇ ਅੱਗੇ ਝੁਰਦੇ ਰਹੀਦਾ ਸੀ ਉਲਾਮੇ ਦਿੰਦੇ ਰਹੀਦਾ ਸੀ

ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਗਿਆ, ਸਤਿਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦੇਹਾ। ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਛੇ ਮਹੀਨੇ ਲੰਘੇ, ਸਾਲ ਲੰਘੇ, ਦੋ ਸਾਲ ਲੰਘੇ, ਸੇਵਾ ਹੀ ਕਰਦਾ ਰਿਹਾ। ਸੇਵਾ ਕੀਤੀ ਵਿੱਚ ਰਹਿ ਗਏ, ਵਿੱਚ ਦੁਨੀਆ ਸੇਵ ਕਮਾਈ ਹੈ, ਆਨੰਦ ਆ ਗਿਆ ਦਿਲੋਂ ਕਰਦਾ, ਦੁਆਵਾਂ ਮਿਲਦੀਆਂ ਦਿਲੋਂ ਕਰਦਾ। ਹਰ ਬੰਦਾ ਚੰਗਾ ਅਰਦਾਸ ਕਰਦਾ ਸੀ, ਚੜ੍ਹਦੀ ਕਲਾ ਚੜ੍ਹਵੇ, ਸ਼ੁਕਰ ਹੈ ਤੈਂ ਇਲਾਜ ਕਰਦਾ ਬਚਾਤਾ ਤੈਂ ਸ਼ੁਕਰ ਹੈ। ਜਿਹੜੇ ਬੰਦੇ ਸਹੀ ਚੱਲਦੇ ਆਪਣੇ ਫਰਜ਼ ਨਿਭਾਉਂਦੇ, ਅਗਲਾ ਕਹਿੰਦਾ ਤੂੰ ਧੋਖਾ ਨਹੀਂ ਮੇਰੇ ਨਾਲ, ਧੋਖਾ ਨਹੀਂ ਕਰਿਆ ਤੈਂ, ਕਦੇ ਦਗਾ ਨਹੀਂ ਕਰਿਆ ਮੇਰੇ ਨਾਲ। ਸਿਫਤਾਂ ਕਰਦੇ ਲੋਕ ਵੀ, ਮਨ ਬੜਾ ਸ਼ਾਂਤ ਹੈ। ਦੋ ਸਾਲ ਲੰਘ ਗਏ, ਦੋ ਸਾਲ ਬਾਅਦ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਨੇ ਰੋਪੜ ਦੇ ਏਰੀਏ 'ਚ ਆਉਣਾ ਹੈ। ਚਾਹ ਚੜ ਗਿਆ, ਕਹਿੰਦਾ ਦੋ ਸਾਲ ਹੋ ਗਏ ਡਿਊਟੀ ਕਰਦਾ, ਫਰਜ਼ ਨਿਭਾਇਆ ਆਪਣਾ, ਜਿੱਥੇ ਬਿਠਾਇਆ ਉੱਥੇ ਹੀ ਬੈਠਾ, ਜਿੱਥੇ ਲਾਇਆ ਉੱਥੇ ਹੀ ਲੱਗਿਆ, ਹੁਣ ਆਉਣਗੇ ਫਿਰ ਹੋ ਗਿਆ ਦਰਸ਼ਨ ਕਰਾਂਗੇ, ਨਿਹਾਲ ਹੋ ਜੂ ਮਨ। ਤੇ ਬੜੇ ਚਾਅ ਨਾਲ ਉਡੀਕਦਾ ਹੈ ਉਹ ਦਿਨ ਆਉਣ ਵਾਲਾ ਹੈ ਜਿੱਦਣ ਗੁਰੂ ਗੋਬਿੰਦ ਸਿੰਘ ਨੇ ਆਉਣਾ ਹੈ। ਆਲੇ ਦੁਆਲੇ ਦਾਤਾ ਜਿਹੜੇ ਜਿਹੜੇ ਇਹਦੇ ਸੰਗੀ ਸਾਥੀ ਪਿਆਰ ਕਰਨ ਵਾਲੇ ਸਾਰਿਆਂ ਨੂੰ ਇਕੱਠੇ ਕਰੀ ਫਿਰਦਾ ਹੈ, ਕਹਿੰਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੂੰ ਮਿਲਾਵਾਂਗੇ। ਕਹਿੰਦੇ ਵੈਦ ਜੀ ਤੁਹਾਨੂੰ ਮਿਲ ਕੇ, ਤੁਹਾਡੀਆਂ ਗੱਲਾਂ ਸੁਣ ਕੇ ਸਾਡੀ ਜ਼ਿੰਦਗੀ ਬਦਲ ਗਈ। ਕਹਿੰਦਾ ਮੈਂ ਕੀ ਚੀਜ਼ਾਂ, ਇੱਕ ਵਾਰੀ ਗੁਰੂ ਗੋਬਿੰਦ ਸਿੰਘ ਨੂੰ ਮਿਲੇ, ਇੱਕ ਵਾਰੀ ਤੁਹਾਨੂੰ ਵਿਖਾਵਾਂਗੇ, ਤੁਹਾਨੂੰ ਮਿਲਾਵਾਂਗੇ, ਇੱਕ ਵਾਰੀ ਗੱਲ ਕਰਕੇ ਵੇਖਿਓ। ਸਾਰਿਆਂ ਨੂੰ ਤਿਆਰ ਕਰੀ ਫਿਰਦਾ, ਬੜਾ ਹੀ ਚਾਅ, ਬੜੀ ਖੁਸ਼ੀ ਹੈ ਅੰਦਰ, ਉਡੀਕਾਂ ਲੱਗੀਆਂ। ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਸਮਾਂ, ਜਿਸ ਦਿਨ ਉਹ ਦਿਨ ਉਹ ਟਾਈਮ ਆਇਆ, ਇਹ ਤਿਆਰੀਆਂ ਕਰੀ ਫਿਰਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਲਿਆਉਣਾ ਹੈ, ਨਗਰ ਚ ਲਿਆਵਾਂਗੇ, ਚਰਨ ਖਵਾਵਾਂਗੇ, ਬੇਨਤੀ ਕਰਾਂਗੇ, ਦੁੱਧ ਛਕਾਵਾਂਗੇ, ਸੇਵਾ ਕਰਾਂਗੇ, ਸਾਰਾ ਪਿੰਡ ਇਕੱਠਾ ਹੋ ਕੇ ਬੈਠੂ, ਮਹਾਰਾਜ ਤੋਂ ਬਚਨ ਕਰਾਂਗੇ ਵੀ ਮਹਾਰਾਜ ਉਪਦੇਸ਼ ਲਿਓ। ਉਡੀਕ ਕਰਦਾ ਹੈ, ਇਹਦੇ ਆਇਆ ਸਮਾਂ, ਉਧਰੋਂ ਉਹ ਦਿਨ ਆ ਗਿਆ, ਉਹ ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ। ਤੇ ਉਧਰੋਂ ਇੱਕ ਬੀਬੀ ਆਈ ਨਾਲ ਦੇ ਪਿੰਡ ਚੋਂ, ਕਹਿੰਦੀ ਵੈਦ ਜੀ ਮੇਰੀ ਨੂੰਹ ਬਿਮਾਰ ਹੈ, ਹੁਣੇ ਹੀ ਚੱਲੋ, ਜੇ ਤੁਸੀਂ ਮੇਰੇ ਨਾਲ ਨਾ ਗਏ ਮੇਰੀ ਨੂੰਹ ਨੇ ਮਰ ਜਾਣਾ। ਕਹਿੰਦਾ ਬੇਬੇ ਮਸਾਂ ਗੁਰੂ ਗੋਬਿੰਦ ਸਿੰਘ ਨੇ ਦੋ ਸਾਲ ਹੋ ਗਏ, ਮੈਂ ਆਪਣੇ ਬੱਚੇ ਨੂੰ ਨਹੀਂ ਮਿਲਿਆ, ਘਰ ਵਾਲੀ ਨੂੰ ਨਹੀਂ ਮਿਲਿਆ, ਦੋ ਸਾਲ ਦਾ ਮੈਂ ਬੈਠਾ, ਮੈਂ ਗਿਆ ਨਹੀਂ, ਤੇ ਮਸਾਂ ਆਇਆ ਸਮਾਂ, ਹੁਣ ਮੈਂ ਤੇਰੇ ਨਾਲ ਕਿੱਦਾਂ ਜਾਵਾਂ। ਕਹਿਣ ਲੱਗੀ ਵੈਰ ਜੀ ਤੇਰੀ ਮਰਜ਼ੀ ਹੈ, ਜੇ ਨਾ ਗਿਓ ਮੇਰੀ ਨੂੰਹ ਮਰ ਜਾਣੀ। ਏਦਾਂ ਖੜ ਕੇ ਸੋਚਣ ਲੱਗ ਪਿਆ, ਕਹਿੰਦਾ ਇੱਕ ਪਾਸੇ ਗੁਰੂ ਦੇ ਦਰਸ਼ਨ ਤੇ ਫਿਰ ਦੂਜੇ ਪਾਸੇ ਗੁਰੂ ਦਾ ਹੁਕਮ, ਤੇ ਜੇ ਹੁਕਮ ਨਾ ਮੰਨਿਆ ਤੇ ਦਰਸ਼ਨਾਂ ਦਾ ਕੀ ਫਾਇਦਾ। ਜੇ ਮੈਂ ਬਚਨ ਨਾ ਮੰਨਿਆ, ਹੁਕਮ ਨਾ ਮੰਨਿਆ, ਅੱਜ ਸੇਵਾ ਦਾ ਟਾਈਮ ਹੈ, ਮੈਂ ਜਦੋਂ ਮਹਾਰਾਜ ਸਾਹਮਣੇ ਜਾਣਾ, ਉਹ ਕਹਿਣਗੇ ਉਹਦੀ ਨੂੰਹ ਮਰ ਗਈ, ਤੂੰ ਮੇਰੇ ਦਰਸ਼ਨ ਜ਼ਰੂਰੀ ਸੀ ਕਿਤੇ, ਉਹ ਤੇਰਾ ਫਰਜ਼ ਨਹੀਂ ਨਿਭਾਇਆ, ਤੂੰ ਵੈਦ ਸੀ, ਤੂੰ ਕਿਉਂ ਨਹੀਂ ਗਿਆ ਨਾਲ ਉਹਦੇ, ਜੀ ਤੇ ਕਰਦਾ ਮਿਲੀਏ, ਪਰ ਦਿਲ ਤੇ ਪੱਥਰ ਰੱਖ ਕੇ ਕਹਿੰਦਾ ਆਪਣਾ ਫਰਜ਼ ਪਹਿਲਾਂ ਡਿਊਟੀ ਹੈ, ਜਿਹੜਾ ਬੰਦਾ ਕਰ ਸਕਦਾ ਕਰੇ। ਤੁਹਾਡੇ 'ਚ ਕੋਈ ਡਾਕਟਰ ਬੈਠਾ ਉਹ ਗੁਰਦੁਆਰੇ ਜਾਵੇ, ਉਹ ਅੰਦਰ ਬਹਿਣ ਦੀ ਬਜਾਏ ਬਾਹਰ ਬੈਠੇ ਆ ਕੇ ਜਿਹਨੂੰ ਕੋਈ ਰੋਗ ਹੈ ਆ ਜਾਓ ਮੈਂ ਫ੍ਰੀ ਚੈੱਕ ਕਰਦਾ, ਆ ਜਾਓ ਚੈੱਕ ਕਰਾਓ। ਹੁਣ ਡਾਕਟਰ ਕਹੇ ਮੈਂ ਜੋੜੇ ਝਾੜ ਦੇ ਨੇ, ਭਾਈ ਤੇਰੀ ਡਿਊਟੀ ਹੋਰ ਹੈ, ਤੂੰ ਹੋਰ ਕੁਝ ਕਰ ਸਕਦਾ। ਕੋਈ ਵਕੀਲ ਬੈਠਾ ਕਿਸੇ ਲੋੜਵੰਦ ਦਾ, ਗਰੀਬ ਦਾ ਕੇਸ ਫ੍ਰੀ ਲੜ ਦੇਵੇ, ਡਿਊਟੀ ਕਰੇ ਆਪਣੀ। ਜਿਹੜਾ ਬੰਦਾ ਜਿਸ ਫੀਲਡ ਵਿੱਚ ਵੀ ਹੋਵੇ ਉਹ ਕੰਮ ਕਰੇ, ਆਪਣੀ ਜ਼ਿੰਮੇਵਾਰੀ ਨਿਭਾਵੇ। ਉਹ ਕਹਿੰਦਾ ਮਨ ਤੇ ਨਹੀਂ ਸੀ ਅੰਦਰੋਂ ਕਰਦਾ, ਪਰ ਫਿਰ ਗਿਆ ਨਹੀਂ ਮਨਾ, ਅੱਜ ਫਰਜ਼ ਪਛਾਣ ਆਪਾਂ ਡਿਊਟੀ ਦਾ। ਫਿਰ ਗਿਆ, ਦਵਾਈਆਂ ਦਿੱਤੀਆਂ, ਇਲਾਜ ਕੀਤਾ, ਸ਼ਾਮ ਤੱਕ ਉਹਦੀ ਨੂੰਹ ਨੂੰ ਹੋਸ਼ ਆਈ। ਇਹ ਘਰ ਜੋ ਮੁੜਿਆ ਆਉਂਦਾ ਕਹਿੰਦਾ ਮਨਾ ਐਡਾ ਵੇਲਾ ਲੰਘਿਆ ਹੱਥੋਂ ਗਿਆ, ਆਏ ਹੋਣਗੇ ਚਲੇ ਗਏ ਹੋਣਗੇ, ਮੈਂ ਤੇ ਰਹਿ ਗਿਆ ਖਾਲੀ, ਏਦਾਂ ਸੋਚਦਾ ਮੈਂ ਤੇ ਖਾਲੀ ਰਹਿ ਗਿਆ।
جتھے پہنچنا سی آیا فرعونیاں نوں کی ویکھیا بڑی نیچے دی چھپری دے آلے دوالے کہندا کوئی زیادہ ہی بیمار ہو گیا ہونا اینے لوگ اکٹھے ہوئے پھر دے کوئی زیادہ ہی بیمار ہو گیا ہونا جدو بھیڑ نوں پاسے ہٹاندا ہٹاندا ہٹاندا اگے گیا کی ویکھیا جس سب سے بہ کے جس دری سے بہ کے لوکاں نوں دوائیاں دیندا اج اسی دری دے اتنے گرو گوبند سنگھ بیٹھے وہ چھپری دے وچ اودی سب سے بیٹھے کہندے آ جا آ جا تینوں ہی اڈیکنے آ جا دیکھ لا ویسا سویر دا ویٹ کرائی تو سویر دا اڈیکنا میں بیٹھا کیڑے ویلے دا آیا رات پی گئی ہوں آیا کہندا جی تہاڈا لایا ہی اتنے لگیا ہویا نا تسی وی ڈیوٹیاں لائیاں تہاڈے ہی فرض نبھا رہے ہیں مہاراج تسی سیوا لائی تاں میں مہاراج کہندے جی وہ نہ جاندا تے اج کیتی کرائی پھر ہو جانی سی اج پتا لگیا بھی فرض ضروری ہے میں ضروری نہیں فرض ضروری ہے تیری ذمہ واری ضروری ہے میں ضروری نہیں ڈیوٹی ضروری ہے تیری جو میں سمجھایا سمجھ گیا جو گرو گرنتھ صاحب کہندے ہیں وہ مننا ضروری ہے کئی بندے ایسا درشن روز کرتے اکھاں نال روز پر ستگر نو سب کو ویکھنا جتنا جگت سنسار جتھے مکت نہ ہوے جتھے شبد نہ کرے بچا جے اندر وسایا ہی نہیں پھر فائدہ کی ہوے صفت خسام دی پڑھو نور ارکو تو جتھے

0: ਬਲ ਜਨਮ ਜਨਮ ਦੀ
1: ਗੁਰੂ ਦੇ ਗਿਆਨ ਦੇ ਦਰਸ਼ਨ ਕਰਨੇ, ਉਹ ਜੋ ਬਚਨ ਨੇ ਉਹਨਾਂ ਤੱਕ ਪਹੁੰਚਣਾ, ਫਿਰ ਮੈਲ ਲੈਣੀ ਹੈ ਆਪਾਂ ਨੂੰ, ਫਿਰ ਦਰਸ਼ਨ ਹੋ ਰਹੇ ਆ। ਆਪਾਂ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਚੇਤਾ ਜਗਤ, ਵੇਖਦੇ ਆਪਾਂ ਪਰ ਸੁਰਤ ਨੇ ਦਰਸ਼ਨ ਕਰਨੇ ਆ, ਸਾਨੂੰ ਨਹੀਂ ਹੋਏ। ਸਾਡਾ ਹਾਲ ਕੀ ਹੈ? ਚਿਰ ਹੋਆ ਦੇਖੇ ਸਾਰੰਗ ਪਾਣੀ। ਅਰਦਾਸ ਕਰੀਏ ਮਾਲਕ ਜੀ ਮੈਂ ਤਿਆਰ ਹਾਂ ਤੁਹਾਡਾ ਗਿਆਨ ਲੈਣ ਲਈ, ਤੇ ਕਿਰਪਾ ਕਰ ਦਿਓ ਇੱਕ ਵਾਰ ਸਾਰੇ ਗੱਜ ਕੇ ਨਾ, ਇੱਕ ਵਾਰ ਗੱਜ ਕੇ ਸਮਾਪਤੀ ਦਾ ਸਮਾਂ ਤਕਰੀਬਨ 2.5 ਘੰਟੇ ਹੋ ਗਏ, ਬਹੁਤ ਟਕਾ ਨਾਲ ਬੈਠੇ ਰਹੇ ਹੋ, ਕਿਉਂਕਿ ਅੱਜ ਦੀਵਾਨ ਆਪਾਂ 7:35 ਤੇ ਸ਼ੁਰੂ ਕਰਿਆ ਤੇ 10:05 ਹੋ ਗਏ ਉੱਪਰ, ਤਾਂ ਕਰਕੇ 2.5 ਘੰਟੇ ਹੋ ਗਏ। 10 ਮਿੰਟ ਆਪਣੇ ਸਾਰੇ ਲੱਗਣੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਤੇ ਜਾਇਓ ਪੂਰੀ ਸਮਾਪਤੀ ਤੋਂ ਬਾਅਦ। ਲੇਟ ਨਹੀਂ ਕਰਨਾ, ਸਮਾਪਤੀ ਤੇ ਚੱਲਣਾ। ਪਰ ਆਪਾਂ ਸਾਰੇ ਜੇ ਵੇਖੀਏ ਨੇੜੇ ਹੋ ਕੇ ਵੀ ਦੂਰ, ਏਦਾਂ ਆਪਾਂ ਦਰਸ਼ਨ ਕਰਨੇ ਆ, ਇਹਨੂੰ ਦਰਸ਼ਨ ਨਹੀਂ ਕਹਿੰਦੇ। ਫਿਰ ਮੈਂ ਚੇਤਾ ਕਰਾ ਦਿਆ, ਸਤਿਗੁਰ ਨੂੰ ਸਭ ਕੋ ਵੇਖਦਾ, ਕਹਿੰਦੇ ਸਤਿਗੁਰੂ ਨੂੰ ਸਾਰੇ ਵੇਖਦੇ ਹੈ, ਚੇਤਾ ਜਗਤ ਸੰਸਾਰ ਸਾਰੀ ਦੁਨੀਆਂ ਕਹਿੰਦੇ ਏਦਾਂ ਵੇਖ ਕੇ ਕਹਿੰਦੀ ਦਰਸ਼ਨ ਹੋ ਗਏ। ਪਰ ਜਿੱਥੇ ਮੁਕਤ ਨਾ ਹੋ ਗਈ, ਜਿੱਕਰ ਸ਼ਬਦ ਨਾ ਕਰੇ ਬਚਾ, ਜੋ ਬਾਣੀ ਚ ਲਿਖਿਆ ਹੈ ਜੇ ਜ਼ਿੰਦਗੀ ਚ ਲਾਗੂ ਨਾ ਕੀਤਾ ਤੇ ਕੋਈ ਫਾਇਦਾ ਨਹੀਂ ਹੁੰਦਾ, ਕੋਈ ਲਾਭ। ਤਾਂ ਕਰਕੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਚਿਰ ਅਸੀਂ ਗਿਆਨ ਤੋਂ ਬਹੁਤ ਦੂਰ ਹਾਂ, ਤੇ ਮੇਰ ਹੋਵੇ ਸਾਡਾ ਮਨ ਤਿਆਰ ਹੋ ਜਾਏ, ਅਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਆਪਣੀ ਸੁਰਤ ਵਿੱਚ ਟਿਕਾਉਣ ਵਾਲੇ ਬਣੀਏ ਤੇ ਮਨ ਬਣਾਈਏ ਤੇ ਦਿਲੋਂ ਅਰਦਾਸ ਕਰੀਏ

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Why blue?